0: ਦੂਸਰੇ ਜਿਹੜੇ ਉਹ ਇਸੇ ਲਈ ਖਿਲਾ ਰਹੇ ਆ ਵੀ ਨਹੀਂ ਨਹੀਂ
1: ਤੂੰ ਹੀ ਨੱਚਦੀ,
0: ਹਾਂ ਤੂੰ ਸਹੀ
1: ਯੂ ਆਰ ਦਾ ਵਨ,
0: ਨੱਚਦੀ ਰਹਿ ਤੂੰ ਹੀ ਹੈ ਤੂੰ ਹੀ ਹੈ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਆ ਜੀ ਮੈਲਬਨ, ਅਤੇ ਅੱਜ ਦਿਨ ਸੋਮਵਾਰ ਦਾ, ਅਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਜੀ ਹੈ। ਮੇਰੇ ਨਾਲ ਹੈ ਜਸਪ੍ਰੀਤ।
1: ਹਾਂਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਸ ਕਰ
0: ਮੇਰੇ ਨਾਲ ਤੂੰ ਹੀ ਜੇ ਜਸਪ੍ਰੀਤ, ਮਤਲਬ ਵੇਖਿਆ ਜਾਵੇ ਤਾਂ ਆਪਾਂ ਵੀ ਇਹੋ ਹੀ ਕਰਦੇ ਹਾਂ ਨਾ, ਵਾਰ ਵਾਰ ਆਪਾਂ ਦੱਸਦੇ ਹਾਂ ਨਾ
1: ਮੇਰੇ ਨਾਲ। ਜਦੋਂ ਤੁਸੀਂ ਹੁਣੇ ਕਿਹਾ ਨਾ ਮੇਰੇ ਦਿਮਾਗ 'ਚ ਉਹੀ ਚੀਜ਼ ਆਈ, ਹੁਣ ਤੁਸੀਂ ਵੀ ਤਾਂ ਆਈ ਕਿੱਥੇ ਕਿ ਬੋਲ ਪਏ ਬੀਬੀ ਤੇਰਾ ਨੰਬਰ ਆ ਗਿਆ।
0: ਹਾਂ ਵੀ ਹਲੇ ਇਹ ਚੀਜ਼ਾਂ ਵੇਖ ਲਓ ਕਿੱਦਾਂ ਮਤਲਬ ਐਵੇਂ ਬਣੀਆਂ ਹਨ ਜੀ।
1: ਹਾਲਾਂਕਿ ਸਾਰਿਆਂ ਨੂੰ ਪਤਾ ਹੀ ਹੈ ਸਵੇਰੇ ਦੇ ਇਹੀ ਬੈਠੇ ਤੇ ਇਹੀ ਹੋਣੇ।
0: ਹਾਂ ਨਹੀਂ ਪਰ ਸਾਡਾ ਵੇਖੋ ਸਾਡਾ ਥੋੜ੍ਹਾ ਡਿਫਰੈਂਟ ਹੈ ਵੀ ਹੋ ਸਕਦਾ ਕੋਈ 5 ਮਿੰਟ ਪਹਿਲਾਂ ਸਵਿਚ ਔਨ ਕੀਤਾ ਹੋਵੇ।
1: ਹਾਂ ਇਹ ਵੀ ਹੈ ਐਗਜੈਕਟਲੀ, ਆ ਵੀ ਹੈ
0: ਤੇ ਹੋ ਸਕਦਾ ਕੋਈ ਫਸਟ ਟਾਈਮ ਸੁਣਨ ਵਾਲਾ ਹੋਵੇ ਸਾਨੂੰ। ਹਾਂ ਸੋ ਦੱਸਣਾ ਹੁੰਦਾ ਵਾ ਆਪਾਂ ਵੀ, ਹਾਂ ਵੀ ਆਪਾਂ ਨੇ ਹਰ ਗਾਣੇ ਤੋਂ ਬਾਅਦ ਦੱਸਣਾ ਹੁੰਦਾ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ ਇਹਨਾਂ ਦਾ ਥੋੜਾ ਜਿਹਾ ਵੱਖਰੀ ਹੈ ਚੀਜ਼।
1: ਮੇਰੇ ਤਾਂ ਬੱਚਿਆਂ ਨੂੰ ਵੀ ਯਾਦ ਹੋ ਗਿਆ ਹਲਕਾ ਜਿਹਾ, ਕਿਤੇ ਅੱਛਾ ਕਿਤੇ ਵੀ ਕੋਈ ਵਰਡ ਲਾਈਨ ਦੇ ਵਿੱਚ ਵੀ ਆ, ਕੋਈ ਉਹਨਾਂ ਦੀ ਰਾਇਮ ਜਾਂ ਕਿਤੇ ਵੀ ਰੇਡੀਓ ਵੀ ਆ ਜਾਣਾ ਤੇ ਉਹ ਪਿੱਛੇ ਸ਼ੁਰੂ ਹੋ ਜਾਂਦੀ ਹੈ ਦੋਨੋਂ ਰੇਡੀਓ। ਹਾਂਜੀ
0: ਇਹੋ ਹੀ ਹੁੰਦਾ ਨਾ ਫਿਰ।
1: ਮੈਨੂੰ ਲੱਗਦਾ ਮੇਰੇ ਨਾਲ ਨਾਲ ਉਹਨਾਂ ਦਾ ਵੀ ਮਾਈਕ ਫੇਅਰ ਸਟੇਜ ਫੇਅਰ ਖਤਮ ਹੋ ਰਿਹਾ ਹੈ, ਇਹ ਵਧੀਆ ਚੀਜ਼ ਹੈ। ਕਿਉਂਕਿ ਉਹ ਕਈ ਵਾਰੀ ਜਿਵੇਂ ਕੁੜੀਆਂ ਪ੍ਰਟੈਂਡ ਵਾਲੇ ਗੇਮਸ ਖੇਡਦੀਆਂ ਨਾ, ਤੇ ਉਹ ਹੈ ਨਾ ਬੁੱਕ ਦਾ ਐਵੇਂ ਗੋਲ ਜਿਹਾ ਬਣਾ ਕੇ ਮਾਈਕ ਬਣਾ ਕੇ ਖੇਡ ਰਹੀਆਂ ਹੁੰਦੀਆਂ ਨੇ ਤੇ ਉਹ ਬੜਾ ਵਧੀਆ ਲੱਗਦਾ। ਵਾਹ ਚਲੋ
0: ਨਹੀਂ ਵਧੀਆ ਗੱਲ ਹੈ। ਵੇਖੋ ਕੱਲ ਨੂੰ ਨਿਆਣੇ ਉਹਨਾਂ ਨੇ ਕਰਨਾ
1: ਜੀ,
0: ਤੇ ਬਸ ਇੱਕੋ ਹੀ ਚੀਜ਼ ਹੀ ਆ ਵੀ ਉਹਨਾਂ ਨੂੰ ਸਹੀ ਰਹੇ ਉਹਨਾਂ ਦੀ ਪੰਜਾਬੀ, ਉਹਨਾਂ ਦੀ ਪ੍ਰੋਨਾਂਸੀਏਸ਼ਨ ਆਉਂਦੀ ਰਹੇ। ਜਿੱਦਾਂ ਮੈਂ ਰੀਸੈਂਟਲੀ ਮੈਂ ਰਿਲਾਈਜ਼ ਕੀਤਾ ਵੀ ਉਹ ਜਿਹਦੇ ਆਪਣੇ ਉਹਨੇ ਕਈ ਜਿਹੜੇ ਹੁਣ ਸਟਾਰ ਨੇ ਨਾ, ਜਿੱਦਾਂ ਉਹਨਾਂ ਦੇ ਨਿਆਣੇ ਗਾਂ ਆ ਰਹੇ ਆ ਹੁਣ ਫਿਲਮਾਂ ਦੇ ਵਿੱਚ ਹੈ ਨਾ, ਚਾਹੇ ਉਹ ਪੰਜਾਬੀ ਵਾਲੇ ਆ ਅਤੇ ਚਾਹੇ ਉਹ ਬਾਲੀਵੁੱਡ ਵਾਲੇ ਆ, ਅਤੇ ਉਹਨਾਂ ਦੇ ਨਿਆਣਿਆਂ ਦੀ ਇਹ ਪ੍ਰੋਬਲਮ ਹੈ।
1: ਬਿਲਕੁਲ
0: ਉਹ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਆ, ਭਾਵੇਂ ਕੋਈ ਇੰਡੀਆ ਹੀ ਰਹੇ ਆ, ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਜਾਂ ਮੈਨੂੰ ਲੱਗਦਾ ਉਹ ਤਾਂ ਇਹ ਬਾਹਰ ਵੀ ਪੜ੍ਹਾ ਲੈਂਦੇ ਨਾ, ਜਿੱਦਾਂ ਕੈਂਬਰਿਜ ਕੁੰਬਰਿਜ ਦਿਸ ਦੈਟ ਹੈ ਨਾ ਵੀ।
1: ਅਤੇ ਬਾਲੀਵੁੱਡ ਵਾਲਿਆਂ ਤੋਂ ਤਾਂ ਵਾਕਈ ਸਾਰੇ ਹੀ ਉਹਨਾਂ ਨੇ,
0: ਕਈ ਹੁਣ ਸਾਡੇ ਪੋਲੀਟੀਸ਼ਨਾਂ ਦੀ ਇਹ ਪ੍ਰੋਬਲਮ ਹੈ, ਕਿੰਨਾ ਜ਼ੋਰ ਲਾ ਲਾ ਕੇ ਉਹ ਵਿਚਾਰੇ ਆਪਣੀ ਉਹ ਕਰਦੇ ਆ ਸਹੀ ਹੈ ਨਾ, ਬਾਅਦ 'ਚ ਫਿਰ ਕਲਾਸਾਂ ਲਾ ਯੇ ਕਰ ਵੋ ਕਰ। ਪਰ ਅੱਜ ਦੇ ਸਮੇਂ 'ਚ ਇਹ ਬਹੁਤ ਵੱਡੀ ਪ੍ਰੋਬਲਮ ਹੋ ਗਈ ਆ, ਉਹਨਾਂ ਦੀ ਪ੍ਰੋਨਾਂਸੀਏਸ਼ਨ ਬਹੁਤ ਬਦਲ ਗਈ।
1: ਇਸ ਮਾਮਲੇ ਦੇ ਵਿੱਚ ਨਾ ਮੈਨੂੰ ਸਭ ਤੋਂ ਘੈਂਟ ਲੱਗਦੇ ਚਾਈਨੀਜ਼ ਲੋਕ ਜਿਹੜੇ ਹੁੰਦੇ, ਉਹ ਨਾ ਐਕਸੈਂਟ ਆਪਣਾ ਛੱਡਦੇ, ਉਹਨਾਂ ਨੇ ਇੰਗਲਿਸ਼ ਵੀ ਬੋਲਣੀ ਹੈ ਅਤੇ ਉਹਨਾਂ ਨੂੰ ਨਹੀਂ ਪਰਵਾਹ ਕਿ ਉਹਨਾਂ ਨੇ ਕੋਈ ਮਤਲਬ ਆਪਣੀ ਭਾਸ਼ਾ ਨੂੰ ਮੋਲਡ ਕਰਨਾ ਹੈ, ਆਪਣੀ ਢੰਗ ਨੂੰ ਜਿੱਦਾਂ ਬੋਲਦੇ ਉੱਦਾਂ ਹੀ ਉਹਨਾਂ ਨੇ ਬੋਲਣਾ ਹੈ ਅਤੇ ਆਪਣੇ ਬੱਚਿਆਂ ਨਾਲ ਉਹਨਾਂ ਨੇ ਆਪਣੀ ਹੀ ਲੈਂਗੁਏਜ ਫੜ ਕੇ ਰੱਖਣੀ, ਉਹਨਾਂ ਨੂੰ ਨਹੀਂ ਫਰਕ ਪੈਂਦਾ। ਇਹ ਬਹੁਤ ਜ਼ਿਆਦਾ ਕੇਅਰਿੰਗ ਹੈ ਉਸ ਮਾਮਲੇ 'ਚ,
0: ਹੋ ਸਕਦਾ ਉਹ ਕੇਅਰਿੰਗ ਹੋਣ ਜਾ ਸੀ, ਪਰ ਇੱਕ ਜਿਹੜਾ ਸਿੱਧਾ ਸਿੱਧਾ ਜਿਹਾ ਰੀਜ਼ਨ ਇਹ ਆ ਕਿ ਉਹਨਾਂ ਨੇ ਬਹੁਤ ਲੇਟ ਸਫ਼ਰ ਸ਼ੁਰੂ ਕੀਤਾ। ਆਪਾਂ 200 ਸਾਲ ਗੋਰੇ ਵੇਖੇ ਆ,
1: ਹੈ ਨਾ, ਸਹੀ ਗੱਲ ਹੈ।
0: ਸੋ ਆਪਾਂ ਉਹ ਲੰਮਾ ਸਮਾਂ, ਉਸ ਤੋਂ ਬਾਅਦ ਵੀ ਆਪਾਂ ਇਹ ਚੀਜ਼ ਦੇ ਲਈ ਸਾਡੀ ਦੌੜ ਰਹੀ ਆ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਚੱਲ ਜਾਈਏ, ਦੌੜ ਰਹੀ ਆ ਸਾਡੀ ਵੀ ਅਸੀਂ ਜੇ ਅੰਗਰੇਜ਼ੀ ਬੋਲਾਂਗੇ ਤਾਂ ਅਸੀਂ ਜ਼ਿਆਦਾ ਪੜ੍ਹੇ ਲਿਖੇ ਜਾਪਾਂਗੇ।
1: ਸੋਚ ਹੈ ਨਾ।
0: ਹਾਂ ਸੋ ਉਹ ਹਲੇ ਥੋੜ੍ਹਾ ਚਿਰ ਹੋਇਆ ਉਹਨਾਂ ਨੂੰ ਸ਼ੁਰੂ ਹੋਇਆ ਨੂੰ, ਉਹ ਤਾਂ ਅੰਗਰੇਜ਼ੀ ਵੀ ਨਹੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਰਾਜੀ, ਹੈ ਨਾ। ਹੁਣ ਉਹਨਾਂ ਨੇ ਓਪਨ ਕੀਤਾ ਵਾ ਵੀ ਹਾਂ ਚਲੋ ਠੀਕ ਆ ਤੁਸੀਂ ਪੜ੍ਹ ਲਓ, ਪਰ ਉਹ ਐਡੀ ਛੇਤੀ ਵਾਸ਼ ਨਹੀਂ ਹੋ ਸਕਦਾ, ਪਰ ਹੋ ਜੂਗਾ ਵੀ ਹੌਲੀ ਹੌਲੀ ਹੌਲੀ ਹੌਲੀ। ਡਿਪੈਂਡ ਕਰਦਾ ਵਾ ਕਿ ਕਿੰਨੀ ਕੁ ਹੁਣ ਇੱਥੇ ਜਿਹੜੀ ਉਹਨਾਂ ਦੀ ਗਾਂਹ ਜਨਰੇਸ਼ਨ ਹੈ, ਮੈਂ ਕਈਆਂ ਨੂੰ ਜਾਣਦਾ ਵਾਂ ਜਿਹਨਾਂ ਨੂੰ ਨਹੀਂ, ਉਹਦਾ ਤਾਂ ਮੈਨੂੰ ਪਤਾ ਨਹੀਂ ਆ, ਪਰ ਮਤਲਬ ਉਹਨਾਂ ਦੇ ਉਹ ਲੱਗਦਾ ਵਾ ਉਹਨਾਂ ਦੇ ਹਾਵ ਭਾਵ ਤੋਂ ਵੀ ਹੁਣ ਉਹ ਅੰਗਰੇਜ਼ੀ ਜੋ ਗਈ ਆ ਵੀ। ਡਿਪੈਂਡ ਕਰਦਾ ਕਿਹੜਾ ਪਰਿਵਾਰ
1: ਕਰਦਾ,
0: ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਨਾ।
1: ਹਾਂਜੀ ਹਾਂ।
0: ਹੁਣ ਸਾਨੂੰ ਵੀ ਇੱਦਾਂ ਲੱਗੀ ਜਾਂਦਾ ਕਿਉਂਕਿ ਆਪਾਂ ਪੰਜਾਬ ਤੱਕ ਸੀਮਿਤ ਰਹਿ ਕੇ ਗੱਲ ਕਰਦੇ ਹਾਂ ਜਾਂ ਨੌਰਥ ਤੱਕ ਜਾਂ ਵੱਡੇ ਸ਼ਹਿਰਾਂ ਤੱਕ, ਅਤੇ ਹੁਣ ਜਿਹੜੀ ਸਾਡੀ ਇੰਨੀ ਵੱਡੀ ਜਿਹੜੀ ਜਨਸੰਖਿਆ ਸਾਡੀ ਜਿਹੜੀ ਪਿੰਡਾਂ 'ਚ ਰਹਿੰਦੀ ਆ ਜਾਂ ਰੂਰਲ 'ਚ ਰਹਿੰਦੀ ਆ, ਅਤੇ ਉਹ ਤੁਹਾਨੂੰ ਕੀ ਲੱਗਦਾ ਵੀ ਉਹ ਐਕਸੈਂਟ ਆਉਂਦਾ ਹੋਊਗਾ ਉਹਨਾਂ ਨੂੰ?
1: ਸਹੀ ਗੱਲ ਹੈ।
0: ਉਠਣ ਤਾਂ ਜਾਂ ਤਾਂ ਸਿਰਫ ਉਹ ਚਲੋ ਪੰਜਾਬੀ ਰਹਿੰਦੇ ਨੇ, ਚਲੋ ਮਤਲਬ ਉਹਨਾਂ ਨੂੰ ਤਾਂ ਸਿਰਫ ਹਿੰਦੀ ਆਉਂਦੀ ਹੋਊਗੀ ਨਾ।
1: ਨਹੀਂ ਨਹੀਂ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਆਪਣੇ ਵਾਲੇ ਕੋਸ਼ਿਸ਼ ਕਰਦੇ ਹਾਂ, ਮਤਲਬ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਕਿ ਆਸਟ੍ਰੇਲੀਆ ਹੈ ਤੇ ਆਸਟ੍ਰੇਲੀਆ ਦੀ ਮਤਲਬ ਉਹਨਾਂ ਦੇ ਵਾਂਗ ਜੇ ਇੰਗਲਿਸ਼ ਬੋਲਣੀ ਹੈ ਤੇ ਉਸ 'ਚ ਕੋਸ਼ਿਸ਼ ਕਰਨਗੇ ਕਿ ਉਸ ਚੀਜ਼ 'ਚ ਮਤਲਬ ਫਸੀ ਹੈ ਉਸ ਲੈਂਗ 'ਚ ਜਾ ਕੇ, ਤੇ ਇਹ ਨਹੀਂ ਕਰਦੇ। ਮਤਲਬ ਮੈਂ ਇਹ ਬਸ ਮੈਨੂੰ ਇਹ ਡਿਫਰੈਂਸ ਲੱਗਦਾ ਇਸ ਚੀਜ਼ ਦਾ।
0: ਹਾਂ ਨਹੀਂ ਹੋ ਸਕਦਾ, ਪਰ ਮੈਂ ਦੋ ਤਿੰਨ ਰੀਜ਼ਨ ਇਹਨਾਂ ਦੇ ਇਹ ਜ਼ਰੂਰ ਨੇ ਕਿਉਂਕਿ ਇਹਨਾਂ ਨੇ ਥੋੜ੍ਹਾ ਸਮਾਂ ਹੋਇਆ ਵਾ ਲੇਸ ਇਸ ਪਾਸੇ ਨੂੰ ਕਦਮ ਪੁੱਟਣੇ ਸ਼ੁਰੂ ਕੀਤੇ, ਉਹ ਵੀ ਇਸ ਕਰਕੇ ਕਿਉਂਕਿ ਇਹਨਾਂ ਨੇ ਆਪਣਾ ਹੁਣ ਸੌਦਾ ਵੇਚਣਾ ਬਾਹਰ,
1: ਇਸ ਕਰਕੇ ਬਿਜ਼ਨਸ ਮਾਈਂਡਡ ਹਾਂ
0: ਉਹਨਾਂ ਦੀ ਜਿਹੜੀ ਆਈ ਥਿੰਕ ਸੋਚ ਦਾ ਰੀਜ਼ਨ ਇਹ ਵੀ ਆ ਕਿ ਉਹਨਾਂ ਦਾ ਜਿਹੜਾ ਕਾਰਨ ਆ ਇਹ ਨਹੀਂ ਆ ਅੰਗਰੇਜ਼ੀ ਬੋਲਣ ਦਾ ਕਿ ਆਪਾਂ ਵਧੀਆ ਲੱਗਦੇ ਹਾਂ ਅੰਗਰੇਜ਼ੀ ਬੋਲਦੇ ਜਾਂ ਅਸੀਂ ਗੋਰਿਆਂ ਵਰਗੇ ਬਣਨ, ਉਹਨਾਂ ਦਾ ਕਾਰਨ ਇਹ ਆ ਕਿ ਅਸੀਂ ਆਪਣਾ ਸੌਦਾ ਵੇਚਣਾ, ਉਹਨਾਂ ਦੇ ਨਾਲ ਕਮਿਊਨੀਕੇਸ਼ਨ ਦੀ ਸਾਨੂੰ ਜ਼ਰੂਰਤ ਹੈ, ਇਹ ਬੜਾ ਫਰਕ ਹੈ, ਇਹ ਬੜਾ ਫਰਕ ਹੈ।
1: ਹੁੰਦਾ ਵੀ ਤੇ ਆਪਾਂ ਜਿੱਥੇ ਵੀ ਜਾਈਏ, ਹੁਣ ਮਤਲਬ ਮੈਂ ਜੈਪੁਰ ਦੀ ਜੇ ਗੱਲ ਕਰਾਂ, ਜਿਵੇਂ ਅਸੀਂ ਜੈਪੁਰ ਬਹੁਤ ਮੇਰੇ ਨੇੜੇ ਕਰਦੇ ਤੇ ਉੱਥੇ ਜਿਹੜੇ ਗੋਰੇ ਆਉਂਦੇ ਆ ਤੇ ਉਹ ਕੋਸ਼ਿਸ਼ ਕਰਦੇ ਭਾਵੇਂ ਹਿੰਦੀ ਬੋਲੀਏ ਲੇਕਿਨ ਫਿਰ ਵੀ ਉਹ ਠੱਗੇ ਜਾਂਦੇ ਨੇ ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਇਹ ਡਿਫਰੈਂਟ ਹੈ। ਈਵਨ ਜੇ ਦਿੱਲੀ ਦੀ ਗੱਲ ਕਰ ਦੋ, ਦਿੱਲੀ ਦਾ ਲੋਕਲ ਬੰਦਾ ਜਿਹੜੀ ਪਰਚੇਜ਼ਿੰਗ ਉੱਥੇ ਕਰ ਸਕਦਾ ਉਹ ਕਰ ਸਕਦਾ, ਜੇ ਬਾਹਰ ਦਾ ਆਉਂਦਾ ਉਹ ਠੱਗਿਆ ਜਾਂਦਾ ਸਾਡੇ ਵੱਲ, ਉਹ ਫਰਕ ਪੈਂਦਾ ਹਰ ਇੱਕ ਚੀਜ਼ ਦਾ ਤੇ ਉਹੀ ਚੱਕਰ 'ਚ ਮੈਨੂੰ ਲੱਗਦਾ ਕਿ ਇੱਕ ਮਾਹੌਲ 'ਚ ਰਚ ਬਸ ਵਾਸਤੇ ਬਿਜ਼ਨਸ ਕਰਨ ਵਾਸਤੇ ਵੀ ਲੋਕ ਮਜਬੂਰੀ ਜਿਹੀ ਹੋ ਜਾਂਦੀ ਕਿ ਹਾਂ ਉੱਥੇ ਦੀ ਜਿਹੜੀ ਭਾਸ਼ਾ ਹੈ ਉਹਨੂੰ ਮਤਲਬ ਉਹਦੇ ਅਕੋਰਡਿੰਗ ਹੀ ਆਪਾਂ ਆਪਣੇ ਭਾਸ਼ਾ ਨੂੰ ਢਾਲ ਲਈਏ।
0: ਉਪਰਾ ਬੰਦਾ ਝੱਟ ਫੜਿਆ ਜਾਂਦਾ, ਉਹਦੀ ਤੇ ਚਾਲ ਤੋਂ ਤੁਸੀਂ ਫੜ ਲੈਂਦੇ ਉਹਦੀ, ਹੈ ਨਾ, ਬੜਾ ਕੁਛ ਮੈਟਰ ਕਰਦਾ, ਇਕੱਲੀ ਸਿਰਫ ਤੁਹਾਡੀ ਜ਼ਬਾਨ ਤੁਹਾਡੀ ਭਾਸ਼ਾ ਨਹੀਂ, ਤੁਹਾਡੇ ਲੀੜੇ ਕੱਪੜੇ ਮੈਟਰ ਕਰਦੇ ਆ, ਤੁਹਾਡੀ ਪ੍ਰੈਜੈਂਟੇਸ਼ਨ ਮੈਟਰ ਕਰਦੀ ਆ, ਤੁਹਾਡਾ ਵੇਖਣੀ ਚਾਖਣੀ, ਕਿਉਂਕਿ ਜਿੱਥੇ ਆਪਾਂ ਫਸਟ ਟਾਈਮ ਜਾਈਏ ਉੱਥੇ ਤੇ ਯਾਸ਼ੀ ਝੱਟ ਪਤਾ ਲੱਗ ਜਾਂਦਾ ਨਾ।
1: ਅੱਛਾ, ਸਾਡੀ ਇੱਕ ਕੋਟਾ ਆਂਟੀ ਹੈ ਉਹ ਐਂਗਲੋ ਇੰਡੀਅਨ ਹੈ, ਮਤਲਬ ਉਹਨਾਂ ਦੇ ਐਨਸੈਸਟਰਸ ਕਹਿ ਲਓ ਇੰਗਲੈਂਡ ਵਾਲੇ ਹੋਣੇ ਤੇ ਉਹਨਾਂ ਨੂੰ ਐਂਗਲੋ ਇੰਡੀਅਨ ਕਹਿੰਦੇ ਨਾ, ਤੇ ਉਹ ਕੋਟਾ ਦੇ ਵਿੱਚ ਹੀ ਮਤਲਬ ਸ਼ੁਰੂਆਤ ਤੋਂ ਉਹਨਾਂ ਦੀ ਫੈਮਿਲੀ ਕੋਟਾ ਦੇ ਵਿੱਚ, ਪਰ ਉਹ ਵੇਖਣ 'ਚ ਪੂਰੇ ਗੋਰੇ ਹੈ, ਮਤਲਬ ਹੈ ਨਾ ਪੂਰੇ ਉਹਨਾਂ ਦੇ ਵਾਲ ਵੀ ਬਲੌਂਡ ਅਤੇ ਉਹ ਕ੍ਰਿਸਚਨ ਹੈ ਨਾ, ਲੇਕਿਨ ਫਿਰ ਉਹ ਕਈ ਵਾਰੀ ਮੰਡੀ ਵਗੈਰਾ ਜਾਣਾ ਅਤੇ ਮੰਡੀ 'ਚ ਉਹਨਾਂ ਨੂੰ ਠੱਗਣ ਦੀ, ਫਿਰ ਉਹ ਆਂਟੀ ਹਿੰਦੀ 'ਚ ਜੋ ਗਾਲਾਂ ਕੱਢਦੀ ਹੈ ਕਹਿੰਦੇ ਕਿ ਇਹ ਪ੍ਰੋਡਕਟ ਅਤੇ ਕਿ ਇਹਦਾ ਆਡੀਓ ਕਿਵੇਂ ਡਿਫਰੈਂਟ ਹੈ, ਅਤੇ ਉਹ ਬੜਾ ਮਤਲਬ ਉਹ ਮਤਲਬ ਹੈਰਾਨਗੀ ਜਿਹੀ ਆਉਂਦੀ ਹੈ ਕਿਉਂਕਿ ਉਹ ਆਂਟੀ ਬੜੀ ਮਤਲਬ ਏਜ ਦੇ ਹੋਣੇ, ਮਤਲਬ 80s 'ਤੇ, ਪਰ ਉਹ ਪਾਉਂਦੇ ਉਹ ਫਰਾਕ ਜਿਹੇ।
0: ਨਹੀਂ ਦੂਰ ਕੀ ਜਾਣਾ ਤੁਸੀਂ, ਆਪਾਂ ਹੁਣ ਮੰਨ ਲਓ ਆਪਾਂ ਵੀ ਜਦੋਂ ਹੁਣ ਜਾਂਦੇ ਹਾਂ ਨਾ ਆਪਣੇ ਸ਼ਹਿਰ 'ਚ ਹੀ ਜਾਂਦੇ ਮੰਨ ਲਓ, ਹੈ ਨਾ, ਆਪਾਂ ਹੁਣ ਵਾਪਸ ਅੰਮ੍ਰਿਤਸਰ ਹੀ ਆਪਾਂ ਜਾਂਦੇ ਹਾਂ ਅਤੇ ਅਸੀਂ ਉੱਥੋਂ ਦੇ ਲੋਕਲ ਹੀ ਹਾਂ, ਪਰ ਉੱਥੋਂ ਦਿਆਂ ਬੰਦਿਆਂ ਨੂੰ ਸਮਹੋ ਪਤਾ ਲੱਗ ਜਾਂਦਾ ਵਾ, ਬਦੋ ਵਧੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੱਗ ਜਾਂਦਾ। ਮੈਂ ਤਾਂ ਆਪਣੇ ਆਪਣੇ ਮੈਂ ਸੋਚ ਕੇ ਵੇਖਿਆ ਆਪਣੇ ਸਮੇਂ ਦੇ ਹਿਸਾਬ ਨਾਲ ਵੀ ਜਦੋਂ ਅਸੀਂ ਉੱਥੇ ਹਾਂ ਕਿ ਸਾਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਸੀ, ਅਤੇ ਫਿਰ ਮੈਂ ਸੋਚਿਆ ਆਹੋ ਯਾਰ ਸਾਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਵੀ ਆਹ ਬਾਹਰੋਂ ਆਇਆ, ਪਰ ਉਦੋਂ ਬਾਹਰੋਂ ਆਇਆ ਆਉਂਦੀਆਂ ਨਾ ਕੁਛ ਹੋਰ ਹੁੰਦੀਆਂ ਸੀ ਨਿਸ਼ਾਨੀਆਂ, ਜਿੱਦਾਂ ਉਹਨਾਂ ਨੇ ਖੰਡਾ ਜਿਹਾ ਪਾਇਆ ਹੁੰਦਾ ਸੀ ਸੋਨੇ ਦਾ, ਫਿਰ ਉਹਨਾਂ ਨੇ ਮਤਲਬ ਵਾਲ ਪੁੱਠੇ ਸਿੱਧੇ ਕੱਟੇ ਹੁੰਦੇ ਸੀ, ਉਦੋਂ ਇੰਨਾ ਰਿਵਾਜ ਨਹੀਂ ਹੁੰਦਾ ਪੁੱਠੇ ਸਿੱਧੇ ਸਟਾਈਲ ਉੱਥੇ ਬਣਾਉਣ ਦਾ, ਉਹਨਾਂ ਚੀਜ਼ਾਂ ਤੋਂ ਪਛਾਣੇ ਜਾਂਦੇ ਹੁੰਦੇ ਸੀ, ਅਤੇ ਜਾਂ ਫਿਰ ਇੱਕ ਨਾ ਉਹਨਾਂ ਦੇ ਕੋਲੋਂ ਇੱਕ ਅਜੀਬ ਜੀ ਇੱਕ ਅਲੱਗ ਤਰ੍ਹਾਂ ਦੀ ਉਹਨਾਂ ਕੋਲੋਂ ਫਰੈਗਰੈਂਸ ਆਉਂਦੀ ਹੁੰਦੀ ਸੀ, ਕਿਉਂਕਿ ਆਪਣੇ ਉਦੋਂ ਪਰਫਿਊਮ ਪਾਉਣ ਦਾ ਰਿਵਾਜ਼ ਨਹੀਂ ਸੀ, ਹੈ ਨਾ, ਅਤੇ ਉਹ ਚੀਜ਼ਾਂ ਦੇ ਕਰਕੇ ਸ਼ਾਇਦ ਉਹ ਪਛਾਣੇ ਜਾਂਦੇ ਸੀ, ਉਹਨਾਂ ਦੇ ਜਿਹੜੇ ਬੂਟ ਹੀ
1: ਜਾਂ ਸਪੈਸ਼ਲੀ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਬੂਟ,
0: ਪਰ ਆਪਣੇ ਐਨਕਾਂ ਐਨਕਾਂ ਵੀ ਆਪਣੇ ਘੱਟ ਹੀ ਲਾਉਂਦੇ ਸੀ, ਪਰ ਹੁਣ ਥੋੜ੍ਹਾ ਮਿਟ ਗਿਆ ਫਰਕ, ਪਰ ਫਿਰ ਵੀ ਤੁਹਾਨੂੰ ਪਤਾ ਉਹ ਪਛਾਣ ਲੈਂਦੇ। ਮੈਂ ਜਿੱਦਾਂ ਅੱਗੇ ਇੱਕ ਦਿਨ ਗੱਲ ਕਰਦਾ ਹਾਂ, ਮੈਂ ਉੱਥੋਂ ਥ੍ਰੀ ਵੀਲਰ ਲੈ ਲਿਆ ਮੈਂ, ਅਤੇ ਮੈਂ ਆਪਣਾ ਮੈਨੂੰ ਉਹ ਕਹਿੰਦਾ ਵੀ 20 ਰੁਪਈਏ, ਹੈ ਨਾ, ਉਹਨਾਂ ਦੇ ਫਿਕਸ ਜੇ ਰੇਟ ਹੁੰਦੇ ਵੀ ਇੱਥੋਂ ਚੁੱਕਿਆ ਉੱਥੇ ਛੱਡਣਾ ਤੇ ਇੰਨੇ ਪੈਸੇ, ਇੱਥੋਂ ਚੁੱਕਿਆ ਉੱਥੇ ਛੱਡਣਾ ਤੇ ਇੰਨੇ, ਅਤੇ ਮੈਂ ਕਿਹਾ ਚਲੋ ਠੀਕ ਆ, ਹੈ ਨਾ, ਅਤੇ ਮੈਂ ਬਹਿ ਗਿਆ, ਅਤੇ ਉਸ ਤੋਂ ਬਾਅਦ ਹਾਲੇ ਮੈਂ ਬੈਠਾ, ਉਹਨੇ ਤੋਰਿਆ ਨਹੀਂ ਹਾਲੇ, ਅਤੇ ਇੱਕ ਭੱਜੀ ਭੱਜੀ ਆਈ ਤੁਹਾਡੇ ਵਰਗੀ ਇੱਕ ਕੁੜੀ, ਅਤੇ ਉਹ ਕਹਿੰਦੀ ਹਾਂ ਜਾਣਾ ਜਾਣਾ, ਹਾਂਜੀ ਹਾਂਜੀ ਹਾਂਜੀ ਬੈਠੋ ਬੈਠੋ, ਕਹਿੰਦੇ ਕਿੰਨੇ ਪੈਸੇ, ਅਤੇ ਕਹਿੰਦਾ 20 ਰੁਪਈਏ, ਕਹਿੰਦੀ ਜਾ ਭਾ ਜਾ, ਕਹਿੰਦੀ ਵੀ ਕਹਿੰਦੀ ਰੋਜ਼ ਜਾਂਦੀ ਹਾਂ ਮੈਂ, ਚੱਲ ਮੈਂ ਉਹ ਪਿੱਛੇ ਜਾਣ ਲੱਗੀ, ਕਹਿੰਦਾ ਨਹੀਂ ਨਹੀਂ ਇੱਕ ਮਿੰਟ ਆ ਜਾਓ ਆ ਜਾਓ, ਅਤੇ ਚਲੋ ਦੱਸ ਦੇ ਦਿਓ, ਮੈਂ ਵਿੱਚੇ ਬੈਠਾ ਵਾਂ, ਹੈ ਨਾ, ਅਤੇ ਉਹਨੇ ਦਸਾਂ ਦੇ ਵਿੱਚ ਉਹਨੂੰ ਭਾ ਲਿਆ ਨਾਲ, ਹੈ ਨਾ, ਮੈਂ ਚੁੱਪ ਕੀਤਾ ਰਿਹਾ, ਮੈਂ ਚੱਲ ਵੇਖਦਾ ਕੀ ਕਰਦਾ ਕੀ ਕਰਦਾ, ਵੀ ਹੁਣ ਇਸ ਚੀਜ਼ ਨੂੰ ਜਸਟੀਫਾਈ ਕਿੱਦਾਂ ਕਰੂਗਾ, ਹੈ ਨਾ, ਅਤੇ ਉਹਨੇ ਦਸਾਂ ਦੇ ਵਿੱਚ ਉਹ ਭਾ ਲਿਆ। ਉਸ ਤੋਂ ਬਾਅਦ ਫਿਰ ਉਹਨੇ ਅੱਗੇ ਜਿੱਦਾਂ ਤੋਰਿਆ, ਦੋ ਚਾਰ ਹੋਰ ਸਵਾਰੀਆਂ ਬਹਿ ਗਈਆਂ, ਅਤੇ ਜਿੱਦਾਂ ਜਿੱਦਾਂ ਉਹਨੇ ਤੋਰਿਆ, ਜਿਹੜਾ ਜਿਹੜਾ ਵੀ ਅੱਗੇ ਆਇਆ ਉਹਨਾਂ ਸਾਰਿਆਂ ਨੂੰ ਮਤਲਬ ਜਿਹੜਾ ਜਿਹੜਾ ਪੁੱਛੀ ਗਿਆ ਉਹਨਾਂ ਨੂੰ ਕਹਿ ਗਿਆ, ਹੈ ਨਾ, ਵੀ 10 ਰੁਪਈਏ 10 ਰੁਪਈਏ 10 ਰੁਪਈਏ, ਹੈ ਨਾ, ਅਤੇ ਫਿਰ ਉਹ ਇੱਕ ਸਟੇਜ ਆਉਂਦੀ ਨਾ ਜਦੋਂ ਭਰਜਿਆ ਜਾਂਦਾ, ਅਤੇ ਫਿਰ ਉਹ ਕਹਿ ਦਿੰਦੇ ਆ ਵੀ ਐਂ ਵਹਿੰਦੇ ਉਹ ਐਂ ਵੀ ਜਿਹੜਾ ਕੋਈ ਮੁੰਡਾ ਵਾ ਜਾਂ ਕੋਈ ਬਹਿ ਸਕਦਾ ਉਹ ਅੱਗੇ ਸਾਡੇ ਲਾਗੇ ਆ ਜੇ, ਤਾਂ ਆਪਾਂ ਹੋਰ ਸਵਾਰੀਆਂ ਭਾ ਲਈਏ, ਨਾ, ਅਤੇ ਉਹਨੇ ਫਿਰ ਐਂ ਟੇਢਾ ਜਿਹਾ ਵੇਖਿਆ, ਮੈਂ ਕਿਹਾ ਵੀ ਹਾਂ ਅੱਗੇ ਆ ਨਾ, ਕਹਿੰਦਾ ਹਾਂ ਅੱਗੇ ਆਜੋ, ਹਾਂਜੀ ਹਾਂਜੀ ਹਾਂਜੀ ਆਜੋ, ਅਤੇ ਮੈਂ ਕੋਲ ਬਹਿ ਗਿਆ, ਮੈਂ ਉਦੋਂ ਉਹ ਬਿਲਕੁਲ ਬੰਦਾ ਕਲੋਜ਼ ਹੀ ਹੋ ਜਾਂਦਾ, ਮੈਂ ਉਹਦੇ ਕੰਨ 'ਚ ਕਿਹਾ, ਮੈਂ ਮਤਲਬ ਕਿ ਮੇਰੇ ਕੋਲ ਮੈਨੂੰ 20 ਕਿਉਂ ਕਹੇ ਤੂੰ, ਅਤੇ ਕਰੀ ਹੀ ਕਰੀ ਆ, ਮੈਂ ਉੱਧਰ ਛੇੜੀ ਜਾਵਾਂ ਉਹਨੂੰ। ਅੱਛਾ ਫਿਰ ਆ ਕੇ ਨਾ ਜਿੱਥੇ ਲੱਗ ਗਈ ਕਿ ਉਤਰਨਾ ਹੈ ਮੈਂ, ਤੇ ਮੈਂ ਉਤਰ ਕੇ ਤੇ ਮੈਂ ਕਿਹਾ ਹਾਂਜੀ ਕਿੰਨੇ ਪੈਸੇ, ਤੇ ਕੱਚਾ ਜਿਹਾ ਹੋ ਕੇ ਮੈਨੂੰ ਕਹਿੰਦਾ 20 ਕਹਿ ਹੀ ਤਾਂ ਨਹੀਂ ਹੈ ਨਾ। ਤੇ ਮੈਂ ਮੈਨੂੰ ਤੂੰ ਇੱਕ ਗੱਲ ਦੱਸ ਵੀ ਤੂੰ ਜਿਹੜੀ ਮਤਲਬ ਉਹ ਦੂਜੀ ਕੁੜੀ ਬੈਠੀ ਆ ਤੇ ਉਹਨੇ ਮੇਰੇ ਤੋਂ ਵੀ ਅੱਗੇ ਜਾਣਾ, ਉਹ ਹਾਲੇ ਵਿੱਚ ਬੈਠੀ ਸੀ, ਮੈਂ ਉਹਨੇ ਹਾਲੇ ਮੇਰੇ ਤੋਂ ਵੀ ਅੱਗੇ ਜਾਣਾ, ਤੇ ਉਹਨੂੰ ਤੂੰ ਦੱਸ ਮੈਨੂੰ ਉਹ ਰੋਜ਼ ਜਾਂਦੇ ਆ ਨਾ। ਤੇ ਮੈਂ ਹਾਂ ਵੀ ਮੈਂ ਭਾਵੇਂ ਵੀ ਮੈਂ ਪਹਿਲੇ ਦਿਨ ਆਇਆ ਤੇ ਮੇਰੇ ਨਾਲ ਵੀ ਤੇਲ ਵੱਧ ਲੱਗ ਗਿਆ, ਤੇ ਇਹ ਤੇ ਮਤਲਬ ਫਰਕ ਸਮਝਾ ਮੈਨੂੰ ਹੈ ਨਾ ਕੀ ਆ, ਚਲੋ ਫਿਰ ਦੱਸ ਹੀ ਦੇ ਦਿਓ। ਤੇ ਮੈਂ ਚੱਲ ਕੋਈ ਨੀ ਤੂੰ ਮੈਂ ਵੀ ਇੰਨਾ ਬੜਾ ਵਾ ਵੀ ਤੂੰ ਉਸ ਚੀਜ਼ ਦਾ ਕੋਈ ਉਹ ਨੀ ਪਤੰਗਣ ਨੀ ਬਣਾਇਆ, ਨਹੀਂ ਤਾਂ ਉੱਥੇ ਐਵੇਂ ਲੜਨ ਲੱਗ ਪੈਂਦੇ ਆ। ਤੁਹਾਨੂੰ ਤਾਂ ਕਹਿ ਕੇ ਪਾਇਆ ਸੀ ਨਾ ਤੁਸੀਂ 20 ਦੇਣੇ ਆ, ਉਹਨਾਂ ਨੂੰ ਉਹਦੇ ਕੋਲ ਤੇ 10 ਹੀ ਲੈਣੇ, ਉੱਥੇ ਮਤਲਬ ਕੋਈ ਮੂੰਹ ਸਿਰ ਨਹੀਂ ਆ। ਸੋ ਉੱਥੋਂ ਮੈਨੂੰ ਇਹ ਲੱਗਾ ਵੀ ਕੁਛ ਤੇ ਹੈ ਉਹ, ਭਾਵੇਂ ਉਹਨਾਂ ਨੂੰ ਇਹ ਨਾ ਪਤਾ ਲੱਗੇ ਪਰ ਉਹਨਾਂ ਨੂੰ ਇੰਨਾ ਕੁ ਪਤਾ ਲੱਗ ਜਾਂਦਾ ਵੀ ਇਹ ਇਹ ਓਪਰਾ ਬੰਦਾ ਵਾ, ਵੀ ਇਹ ਭੇਤੀ ਨਹੀਂ ਆ, ਇਹਨੇ
1: ਸ਼ੋਪਿੰਗ ਮੈਂ ਕਰਾਵਾਂਗੀ ਲੇਕਿਨ ਨਾ ਤੂੰ ਆਪਣਾ ਮੂੰਹ ਖੋਲਣਾ, ਨਾ ਤੂੰ ਐਕਸਾਈਟਮੈਂਟ ਦਿਖਾਣੀ ਹੈ ਦੇਖ ਕੇ ਕੋਈ ਚੀਜ਼ ਤੈਨੂੰ ਕੋਈ ਸੂਟ ਵਧੀਆ ਲੱਗਿਆ ਲਹਿੰਗਾ ਤੇ ਮੈਨੂੰ ਪਤਾ ਲੱਗ ਜਾਏਗਾ ਕਿ ਤੈਨੂੰ ਵਧੀਆ ਲੱਗਿਆ। ਮੈਂ ਕਿਹਾ ਤੈਨੂੰ ਕਿਵੇਂ ਪਤਾ ਲੱਗੇਗਾ ਜੇ ਮੈਂ ਬੋਲਾਂਗੀ ਨਹੀਂ? ਕਹਿੰਦੀ ਬਸ ਤੂੰ ਚੁੱਪ ਰਹੀ। ਤੇ ਇੱਕ ਮੈਨੂੰ ਲਹਿੰਗਾ ਬੜਾ ਪਸੰਦ ਆਇਆ ਹੈ ਨਾ, ਤੇ ਕਹਿੰਦੀ ਉਹਨੇ ਮੈਨੂੰ ਇਸ਼ਾਰੇ 'ਚ ਕਿਹਾ ਕਿ ਮਤਾ ਤੂੰ ਕੁਛ ਨਾ ਇਸ਼ਾਰਾ ਕਹੀ ਕਿ ਤੈਨੂੰ ਬਹੁਤ ਵਧੀਆ ਦਿੱਤੇ ਆ। ਉਹਨੇ ਇਹੀ ਕਿਹਾ ਕਿ ਇਹ ਤਾਂ ਬਿਲਕੁਲ ਹੀ ਬੇਕਾਰ ਜਿਹਾ, ਤੇ ਮਤਲਬ ਉਹਨੇ ਬਿਲਕੁਲ ਹੀ ਉਹਨੂੰ ਡੀਗ੍ਰੇਡ ਕਰਕੇ, ਤੇ ਮੈਨੂੰ ਲੱਗੇ ਕਿ ਮੈਨੂੰ ਤਾਂ ਚਾਹੀਦਾ ਹੈ ਨਾ, ਮੈਨੂੰ ਤਾਂ ਚਾਹੀਦਾ ਹੈ, ਕਿਉਂ ਉਹਨੂੰ ਹਟਵਾਈ ਜਾ ਰਹੀ ਹੈ? ਤੇ ਮੈਨੂੰ ਇਸ਼ਾਰੇ 'ਚ ਕਿ ਚੁੱਪ ਕਰਕੇ ਬਹਿ ਜਾ। ਮਤਲਬ ਕਿੰਨੀ ਟੈਕਨੀਕ ਹੁੰਦੀ ਨਾ, ਕਿੰਨੀ ਸਾਰੀ। ਤੇ ਉਹਦੇ ਬਾਅਦ ਅਸੀਂ ਨਿਕਲ ਗਏ ਉਸ ਦੁਕਾਨ ਤੋਂ, ਤੇ ਆਪਣਾ ਨੰਬਰ ਦੇ ਕੇ ਮੇਰੀ ਸਿਸਟਰ ਕਹਿੰਦੀ ਕਿ ਜੇ ਤੁਹਾਡੇ ਵਿਚਾਰ ਬਦਲ ਜਾਣ ਨਾ ਤੇ ਇਹਨਾਂ 11,000 'ਚ ਦੇ ਦਿਓ ਸਾਨੂੰ ਇਹ। ਉਹਨੇ ਮੈਨੂੰ ਦੱਸਿਆ ਸੀ ਕਿ 45,000 ਲਹਿੰਗੇ ਦੇ।
0: ਅੱਛਾ ਉਹਨੇ 45 ਮੰਗਿਆ ਸੀ।
1: ਤੇ ਉਹ ਕਹਿੰਦਾ ਫੋਨ ਆ ਗਿਆ ਉਹਦਾ, ਕਹਿੰਦੀ ਮੈਂ ਮੇਰਾ ਦਿਮਾਗ ਤੇ ਉੱਥੇ ਇਹ ਛੋਲੇ ਭਟੂਰੇ ਖਾਈ ਜਾਣ, ਆਲੂ ਟਿੱਕੀ ਖਾਈ ਜਾਣ, ਮੇਰਾ ਦਿਮਾਗ ਲਹਿੰਗੇ 'ਚ ਅਟਕਿਆ ਹੋਇਆ।
0: ਦੇ ਦੇਣੇ ਚਾਹੀਦੇ ਸੀ 45।
1: ਮੈਂ ਕਿਹਾ ਯਾਰ ਨਹੀਂ, ਮੈਂ ਕਿਹਾ ਕਿੰਨੇ ਵੀ ਮਤਲਬ 30 'ਚ ਦਿਲਾ ਦਿੰਦੇ ਯਾਰ।
0: ਮਤਲਬ ਆਪਣਾ ਬੰਦਾ ਤੁਹਾਨੂੰ ਝੂਠਾ ਜਿਹਾ ਲੱਗ ਰਿਹਾ ਹੁੰਦਾ ਨਾ ਵੀ 11 ਤੇ ਬਹੁਤ ਹੀ ਘੱਟ ਆ, ਗਰੀਬ ਮਾਰ ਕਰ ਰਹੀ ਹੈ ਮੇਰੀ ਭੈਣ। ਚਲੋ 11 ਨਹੀਂ 22 ਤੱਕ ਤੇ ਚਲੋ ਚਾਹੀਦਾ ਸੀ ਇਹਨੂੰ।
1: ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਤੇਰੀ ਇਹ ਸਕੀਮ ਹੈ ਕਿ ਜਿਹੜੇ ਘਰੇ ਪਏ ਤੂੰ ਉਹੀ ਪਾ ਲਈ, ਤੂੰ ਖੁਦ ਤੇਰੀ ਤੇ ਸ਼ੋਪਿੰਗ ਹੋ ਗਈ, ਮੈਂ ਉਲਟਾ ਉਹਨੂੰ ਲਈ ਜਾਵਾਂ। ਤੇ ਉਹ ਕਹਿੰਦੀ ਤੂੰ ਫੋਕਸ ਕਰ ਖਾਣ ਤੇ, ਇਹ ਨਹੀਂ ਖਾਧਾ ਕਿੰਨੇ ਚਿਰ ਦਾ, ਤੂੰ ਉਹ ਨਹੀਂ ਖਾਧਾ, ਕਿਉਂਕਿ ਉਹਨੂੰ ਤਾਂ ਪਤਾ ਸੀਗਾ ਫੋਨ ਆਏਗਾ। ਫੋਨ ਆ ਗਿਆ, ਕਹਿੰਦਾ 11:30 'ਚ ਲੈ ਜਾਓ।
0: ਆਪਣੀ ਖਰੀਦ।
1: ਉਹਦੇ ਬਾਅਦ ਮੇਰੀ ਸਿਸਟਰ ਕਹਿੰਦੀ ਠੀਕ ਹੈ ਹੁਣ ਕੀ ਕਹਿਣਾ ਚਾਹੋਗੇ? ਮੈਂ ਕਿਹਾ ਕੁਛ ਨੀ।
0: ਤੁਹਾਨੂੰ ਚਾਹੀਦਾ ਹੈ ਤੁਸੀਂ ਆਪਣੀ ਸਿਸਟਰ ਨੂੰ ਵੀ 11 ਦਿੰਦੇ ਪਿਆ ਲੈ।
1: ਨਹੀਂ ਉਹਦੇ ਉਹਦੀ ਤਾਰੀਫ ਹੈ ਉਹਨੂੰ, ਮਤਲਬ ਉਹਨੂੰ ਮੈਂ ਬੜਾ ਕਿਹਾ ਤੂੰ ਵੀ ਲੈ ਲੈ ਕੁਛ, ਉਹਨੇ ਕਿਹਾ ਕਿ ਨਹੀਂ ਇਟਸ ਓਕੇ। ਉਹ ਰੱਜੀ ਰਹਿੰਦੇ ਹਨ।
0: ਨਹੀਂ ਉੱਥੇ ਤਾਂ ਇਹੋ ਜਿਹਾ ਬੰਦਾ ਕੋਈ ਨਾਲ ਬੰਦਾ ਲੈ ਕੇ ਜਾਵੇ ਨਾ ਜਿਹੜੇ ਬੰਦੇ ਨੂੰ
1: ਬੜਾ ਮਤਲਬ ਸਾਡੇ ਵਰਗਾ ਹੁੰਦਾ ਹੁਣ 45-40 ਦਾ ਆਪਾਂ ਕਿੰਨਾ ਘਟਾ ਲਾਂਗੇ?
0: ਇਹ ਸਕਿੱਲ ਹੁੰਦੇ ਆ, ਇਹਦੇ 'ਚ ਇਹ ਵੀ ਨਹੀਂ ਆ ਕੋਈ ਵੀ ਉੱਥੇ ਰਹਿੰਦਾ ਇੱਥੇ ਰਹਿੰਦਾ, ਉੱਥੇ
1: ਕੱਪੜੇ ਦੀ ਵੀ ਜਾਂਚ,
0: ਕੱਪੜੇ ਦੀ ਨਹੀਂ ਮਤਲਬ ਆਲ ਟੂਗੈਦਰ ਹੀ ਉੱਥੇ ਰਹਿੰਦੇ ਆ ਵੀ ਕੈਟੇਗਰੀਆਂ ਨੇ। ਕਈ ਬੰਦੇ ਕਰ ਲੈਂਦੇ ਆ ਮੁੱਲ ਭਾਅ, ਕਈ ਤੇ ਕਈ ਉੱਥੇ ਰਹਿੰਦੇ ਵੀ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ, ਉਹ ਵੀ ਚੁੱਪ ਕਰਕੇ ਵਿਚਾਰੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਲੈਣਾ ਤਾਂ ਲੈ ਲਓ ਨਹੀਂ ਤੇ ਚਲੀਏ। ਉੱਥੇ ਵੀ ਕਈ ਸ਼ਰਮ ਮਹਿਸੂਸ ਕਰਦੇ ਵੀ ਅਸੀਂ ਨਹੀਂ ਘਟਾ ਸਕਦੇ।
1: ਪਤਾ ਨਹੀਂ ਮੈਨੂੰ ਤਾਂ ਇੱਦਾਂ, ਮੈਂ ਕਿਹਾ ਯਾਰ ਤੂੰ ਤੇ ਮਤਲਬ ਤੂੰ ਤੇ ਇੱਦਾਂ ਦੀ ਗੱਲ ਕੀਤੀ ਕਿ ਮੈਂ ਲੈ ਮਤਲਬ ਮੈਨੂੰ ਮਿਲੇ ਹੀ ਨਾ ਉਹ ਲਹਿੰਗਾ।
0: ਇਹ ਵੀ ਹੁਣ ਦੋ ਕੈਟਾਗਰੀਆਂ 'ਚ ਉੱਥੇ ਵੀ ਵੰਡਿਆ ਗਿਆ। ਉੱਥੇ ਇੱਕ ਜਿਹੜੀਆਂ ਟ੍ਰੈਡੀਸ਼ਨਲ ਦੁਕਾਨਾਂ ਨੇ ਉਹਨਾਂ 'ਤੇ ਕੰਮ ਚੱਲ ਜਾਂਦਾ ਅਤੇ ਹੈਗਾ ਵੀ ਸਸਤਾ ਵਾ, ਪਰ ਜਿਹੜੀਆਂ ਹੁਣ ਉਹਨਾਂ ਨੇ ਉੱਥੋਂ ਹੀ ਬਾਹਰ ਨਿਕਲ ਕੇ ਸ਼ੋਰੂਮ ਬਣਾਏ ਨੇ ਨਾ, ਉਹਨਾਂ ਦੇ ਉੱਤੇ ਕੋਈ ਤੁਸੀਂ ਰੇਟ ਰੂਟ ਨਹੀਂ ਕਰ ਸਕਦੇ ਅਤੇ ਹੈਗਾ ਵੀ ਬਹੁਤ ਜ਼ਿਆਦਾ ਮਹਿੰਗਾ ਚੀਜ਼ ਉਹ ਹੀ ਆ।
1: ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਤੁਸੀਂ ਚੱਲ ਜਾਓ, ਉਹਨਾਂ ਨੇ ਨਹੀਂ ਕਰਨਾ ਫੋਨ।
0: ਆਬਾਦੀ ਇੰਨੀ ਆ ਦੇਖੋ, ਇੰਨਾ ਜ਼ਿਆਦਾ ਹੁਣ ਹਰ ਇੱਕ ਚੀਜ਼ ਦੀ ਮਤਲਬ ਇੰਨੀ ਕੁ ਜ਼ਿਆਦਾ, ਜਿੱਥੇ ਇੰਨੀ ਕੰਪੀਟੀਸ਼ਨ ਵਧਿਆ, ਇੰਨੀਆਂ ਦੁਕਾਨਾਂ ਵਧੀਆਂ, ਉੱਥੇ ਗਾਹਕ ਕਿੰਨਾ ਵੱਧ ਗਿਆ ਵੇਖੋ।
1: ਸਹੀ ਗੱਲ ਹੈ,
0: ਕਿੰਨੀ ਜ਼ਿਆਦਾ ਕੁਰਬਲ ਕੁਰਬਲ ਹੋਈ ਜਾਂਦੀ ਜਿਹੜੇ ਪਾਸੇ ਮਰਜ਼ੀ ਚੱਲ ਜਾਓ ਤੁਸੀਂ,
1: ਬਹੁਤ ਜ਼ਿਆਦਾ
0: ਨਾ। ਉੱਥੇ ਤੁਹਾਨੂੰ ਇੱਦਾਂ ਲੱਗਦਾ ਵੀ ਸਾਰੇ ਵਿਹਲੇ ਇੱਥੇ ਹੀ ਆ ਗਏ ਆ, ਹੈ ਨਾ। ਤੁਸੀਂ ਗੁਰੂ ਘਰ ਚੱਲ ਜਾਓ ਤੁਹਾਨੂੰ ਲੱਗਦਾ ਵਾ ਵੀ ਸਾਰੇ ਜਣੇ ਧਾਰਮਿਕ ਹੀ ਆ ਬੰਦੇ।
1: ਸਹੀ ਗੱਲ।
0: ਤੁਸੀਂ ਕਿਤੇ ਹੋਸਪਿਟਲ ਚੱਲ ਜਾਓ ਤੁਹਾਨੂੰ ਲੱਗਦਾ ਸਾਰੀ ਦੁਨੀਆ ਬਿਮਾਰ ਪਈ ਆ, ਤੁਸੀਂ ਬੱਸ ਅੱਡੇ ਚਲ ਜਾਓ, ਤੁਹਾਨੂੰ ਲੱਗਦਾ ਸਾਰੇ ਕਿਤੇ ਚੱਲ ਚੱਲੇ, ਤੁਸੀਂ ਸੜਕ ਦੇ ਉੱਤੇ ਗੱਡੀ ਚਲਾ ਰਹੇ ਹੋ, ਤੁਹਾਨੂੰ ਲੱਗਦਾ ਵੀ ਪਹਿਲਾਂ ਘਰ ਅੱਜ ਨਹੀਂ, ਅੱਜ ਘਰ ਨਹੀਂ ਰਹਿਣਾ ਕਿਸੇ ਨੇ, ਇੰਨੀ ਭੀੜ ਹੋ ਗਈ ਹੈ। ਕਿਸੇ ਵੀ ਪਾਸੇ ਤੁਸੀਂ ਚਲੋ, ਤੁਸੀਂ ਕਿਸੇ ਮੰਨ ਲਓ ਵਾਹਗਾ ਬਾਰਡਰ ਚਲ ਜਾਓ, ਤੁਹਾਨੂੰ ਲੱਗਦਾ ਅੱਜ ਸਾਰਿਆਂ ਨੇ ਬਾਰਡਰ ਹੀ ਵੇਖਣਾ ਸੀ। ਮੈਂ ਤਾਂ ਅੱਜ ਇੱਥੇ ਹੀ, ਸਾਰੇ ਏਅਰਪੋਰਟ ਚਲ ਜਾਓ, ਤੁਹਾਨੂੰ ਲੱਗਦਾ ਸਾਰੀ ਦੁਨੀਆਂ ਉੱਡ ਚੱਲੀ ਆ। ਮਤਲਬ ਹਰ ਇੱਕ ਥਾਂ ਦੇ ਉੱਤੇ ਤੁਸੀਂ ਵੇਖੋਗੇ ਵੀ ਫੁੱਲ ਔਨ, ਫਿਰ ਵੀ ਕਿੱਡਾ ਵਧੀਆ ਬੈਲੈਂਸ ਜਿਹਾ ਬਣਿਆ ਵਾ ਵੀ ਵੇਖ ਲਓ, ਕੋਈ ਕਿਤੇ ਕੋਈ ਕਿਤੇ ਕੋਈ ਕਿਤੇ, ਹੈਨਾ, ਜੇ ਸਾਰਿਆਂ ਨੇ ਕਿਤੇ ਇੱਕੋ ਥਾਂ 'ਤੇ ਜਾਣਾ ਹੋਵੇ
1: ਐਵੇਂ ਜਿਵੇਂ ਉੱਧਰੋਂ ਇੰਡੀਆ ਤੋਂ ਆਓ ਸਪੈਸ਼ਲੀ, ਤੁਹਾਨੂੰ ਜਦੋਂ ਅੰਮ੍ਰਿਤਸਰ ਤੋਂ, ਅਗਰ ਅੰਮ੍ਰਿਤਸਰ ਤੋਂ ਫਲਾਈਟ ਤੁਸੀਂ ਲਓ ਤੇ ਤੁਹਾਨੂੰ ਇੱਦਾਂ ਨਹੀਂ ਲੱਗਦਾ ਸਾਰੇ ਪੰਜਾਬੀ ਜਾਈ ਜਾਂਦੇ ਨੇ ਉਸ, ਮਤਲਬ ਦਿੱਲੀ 'ਚ ਤਾਂ ਫਿਰ ਵੀ ਤੁਹਾਨੂੰ ਥੋੜ੍ਹੀ ਵੈਰਾਇਟੀ ਮਿਲ ਜਾਂਦੀ ਹੈ।
0: ਤੁਸੀਂ ਇਹਨਾਂ ਦਿਨਾਂ 'ਚ ਏਅਰਪੋਰਟ ਚਲ ਜਾਓ, ਤੁਹਾਨੂੰ ਲੱਗਦਾ ਸਾਰੇ ਮਾਂ ਪਿਓ ਇੱਥੇ ਆ ਗਏ,
1: ਕਿਉਂਕਿ ਵਿੱਚ ਸਾਡਾ ਫਰੈਂਡ ਨਹੀਂ ਆਇਆ ਸੀਗਾ ਦਿੱਲੀ ਤੋਂ ਇੱਥੇ ਮੈਲਬਨ, ਅਤੇ ਉਹਨੇ ਕਿਹਾ, ਕਹਿੰਦਾ ਮੈਨੂੰ ਤਾਂ ਲੱਗਿਆ ਮੈਂ ਕਿੱਥੇ ਪੰਜਾਬ ਨਹੀਂ ਆ ਗਿਆ, ਮੈਲਬਨ ਤਾਂ ਮੈਨੂੰ ਲੱਗਿਆ ਹੀ ਨਹੀਂ।
0: ਹਾਂ ਨਹੀਂ ਇੱਦਾਂ ਹੀ ਆ, ਉਹ
1: ਕਹਿ ਰਿਹਾ ਕਿੱਥੇ ਗੋਰਾ ਨਹੀਂ ਦੇਖਿਆ ਯਾਰ ਅੱਜ ਤੱਕ। ਤਾਂ
0: ਤੁਸੀਂ ਹੁਣ ਆ ਚਲ ਜਾਓ ਇੱਥੇ ਆਪਣੇ ਆ ਵਿਲੇਜ ਸਿਨੇਮਾ ਚਲ ਜਾਓ ਆ ਸਨਸ਼ਾਈਨ ਵਾਲਾ, ਤਾਂ ਤੁਹਾਨੂੰ ਲੱਗਦਾ ਯਾਰ ਮਤਲਬ ਹੈ, ਮਤਲਬ ਗੋਰਾ ਕਿੱਥੇ ਆ, ਮਤਲਬ ਤੁਸੀਂ ਕਦੀ ਤੁਸੀਂ ਸ਼ਾਇਦ ਧਿਆਨ ਦਿੱਤਾ ਜਾਂ ਨਹੀਂ ਦਿੱਤਾ, ਉੱਥੇ ਤੁਹਾਨੂੰ ਨਾ ਹਾਰਡਲੀ ਕੋਈ ਇੱਕ ਦੋ ਗੋਰੇ ਦਿਖ ਪੈਣਗੇ ਤਾਂ ਤੁਹਾਨੂੰ ਲੱਗਦਾ ਵੀ ਅੱਛਾ ਆਏ ਆ, ਹੈ ਨਾ। ਮਤਲਬ ਉੱਥੇ ਤੁਹਾਨੂੰ ਸਭ ਸਾਊਥ ਇੰਡੀਅਨ ਜਾਂ ਆਪਣੇ ਹੀ ਤੁਹਾਨੂੰ ਨਜ਼ਰ ਆਉਣੇ ਆ, ਕੋਈ ਤੁਹਾਨੂੰ ਉੱਥੇ ਗੋਰਾ ਦੇਖਦੇ, ਗੋਰਾ ਕੀ ਚਾਈਨੀਜ਼ ਵੀ ਨਹੀਂ ਦੀਦਾ ਉੱਥੇ, ਹੈ ਨਾ। ਉੱਥੇ ਹੁਣ ਬਿਲਕੁਲ ਹੀ ਬਦਲ ਗਿਆ ਸਿਸਟਮ,
1: ਮੈਂ ਗਿਆ
0: ਸਦਾ ਉੱਥੇ ਨਾ, ਹੌਲੀ ਹੌਲੀ ਉਹਨਾਂ ਨੇ ਨਾ ਸਿਸਟਮ ਅਜਾਸ਼ ਜੀ ਬੜਾ ਚੇਂਜ ਕਰਤਾ, ਤੁਸੀਂ ਪਤਾ ਨਹੀਂ ਧਿਆਨ ਦਿੱਤਾ ਕਦੀ ਕਿ ਨਹੀਂ। ਪਹਿਲੀਆਂ ਦੇ ਵਿੱਚ ਨਾ, ਤੁਸੀਂ ਸ਼ਾਇਦ ਥੋੜ੍ਹਾ ਜਿਹਾ ਲੇਟ ਆਇਓ, ਪਹਿਲੀਆਂ ਦੇ ਵਿੱਚ ਨਾ ਕੀ ਹੁੰਦਾ ਸੀ ਵੀ ਉਹਨਾਂ ਨੇ ਜਦੋਂ ਉਰੇ ਬਾਹਰ ਜਿਹੜਾ ਮੇਨ ਗੇਟ ਹੁੰਦਾ ਨਾ, ਉੱਥੇ ਉਹਨਾਂ ਨੇ ਚੈੱਕਰ ਲਾਏ ਹੁੰਦੇ ਸੀ, ਦੋ ਜਣੇ ਕਾਊਂਟਰ ਲਾ ਕੇ ਖਲੋਤੇ ਹੁੰਦੇ ਸੀ, ਅਤੇ ਉੱਥੇ ਉਹ ਤੁਹਾਡੀਆਂ ਟਿਕਟਾਂ ਵੇਚਦੇ ਸੀ, ਉੱਥੋਂ ਤੁਸੀਂ ਗਾਂਹ ਲੰਘਦੇ ਹੋ, ਫਿਰ ਉਹ ਜਿਹੜਾ ਕੋਰੀਡੋਰ ਜਾ ਉਹਦੇ 'ਚੋਂ ਗਾਂਹ ਜਾ ਕੇ ਫਿਰ ਅੱਗੇ ਤੁਸੀਂ ਸਿਨੇਮੇ ਜਿੱਥੋਂ ਸੱਜੇ ਖੱਬੇ ਜਾਂਦੇ ਹੋ, ਹੈ ਨਾ, ਉੱਥੇ ਫਿਰ ਉਹਨਾਂ ਨੇ ਫਿਰ ਇੱਕ ਜਣਾ ਖਲੋਤਾ ਹੁੰਦਾ ਸੀ ਵੀ ਜਿਹੜਾ ਇੱਥੋਂ ਮਿਸ ਹੋ ਗਿਆ, ਕਿਉਂਕਿ ਸਿਨੇਮਾ ਬਹੁਤ ਵੱਡਾ ਵਾ ਉਹ, ਅਤੇ ਜੇ ਕੋਈ ਮਿਸ ਮਾਰ ਗਿਆ ਤਾਂ ਉੱਥੇ ਫਿਰ ਉਹ ਚੈੱਕ ਕਰਦਾ ਸੀ। ਅੱਛਾ, ਪਹਿਲਾਂ ਉਹਨਾਂ ਨੇ ਨਾ ਹੌਲੀ ਹੌਲੀ ਜਿਹੜਾ ਉਰਲੇ ਗੇਟ ਵਾਲੇ ਉਹ ਦੋ ਚੱਕੇ, ਦੋਵਾਂ ਦੇ ਵੀ ਤਿੰਨ ਹੀ ਖਲੋਤੇ ਹੁੰਦੇ ਸੀ, ਹੈ ਨਾ, ਅਤੇ ਉਹ ਉਹਨਾਂ ਨੇ ਚੱਕ 'ਤੇ ਇੱਕ ਸਕਿਉਰਿਟੀ ਵਾਲਾ ਖਲੋਤਾ ਹੁੰਦਾ ਸੀ, ਉਹ ਇਕੱਲਾ ਰਹਿ ਗਿਆ, ਫਿਰ ਉਹਨਾਂ ਨੇ ਹੌਲੀ ਹੌਲੀ ਉਹ ਵੀ ਚੱਕਤਾ, ਹੈ ਨਾ, ਘਟਾਈ ਜਾਣ ਡਿਆ। ਹੁਣ ਇਸ ਟਾਈਮ ਦੇ ਉੱਤੇ ਇੱਕ ਵੀ ਸਕਿਉਰਿਟੀ ਗਾਰਡ ਨਹੀਂ ਹੁੰਦਾ ਉੱਥੇ, ਭਾਵੇਂ ਤੁਸੀਂ ਵੀਕਐਂਡ 'ਤੇ ਵੀ ਚੱਲ ਜਾਓ। ਅੱਛਾ, ਫਿਰ ਉਹ ਜਿਹੜਾ ਅਗਲਾ ਗੇਟ ਸੀ ਉੱਥੇ ਉਹ ਲਾਉਣ ਲੱਗ ਪਏ, ਹੈ ਨਾ, ਉੱਥੇ ਕਾਊਂਟਰ ਜਿਹਾ, ਉੱਥੇ ਹਾਲੇ ਵੀ ਲੱਗਾ ਹੁੰਦਾ ਵਾ, ਪਰ ਹੁਣ ਉੱਥੇ ਤੁਸੀਂ ਵੇਖੋਗੇ ਵੀ ਲਗਭਗ ਨਾਂ ਦੇ ਬਰਾਬਰ ਉੱਥੇ ਵੀ ਹੋ ਗਿਆ,
1: ਪੁੱਛਦੇ ਵੀ ਨਹੀਂ ਹੈ ਕਈ ਵਾਰੀ।
0: ਹਾਂ, ਮੈਂ ਉਹ ਦੱਸ ਰਿਹਾ, ਫਿਰ ਉਹਨਾਂ ਦਾ ਉਹ ਵੀ ਕਾਊਂਟਰ ਇੱਦਾਂ ਦਾ ਵੀ ਕਾਊਂਟਰ ਲੱਗਾ ਵਾ, ਪਰ ਜੇ ਕੋਈ ਇੱਧਰੋਂ ਉੱਧਰੋਂ ਕੋਈ ਵਿਹਲਾ ਹੋ ਗਿਆ ਵਾ, ਟਿਕਟ ਕਾਊਂਟਰ 'ਤੇ ਮੰਨ ਲਓ ਘੱਟ ਰਸ਼ ਆ ਜਾਂ ਪਤਾ ਨਹੀਂ, ਆਈ ਡੋਂਟ ਨੋ ਕੀ ਉਹਨਾਂ ਦਾ ਸਿਸਟਮ ਆ, ਅਤੇ ਫਿਰ ਉੱਥੇ ਖਲੋਤਾ ਹੁੰਦਾ ਬੰਦਾ, ਜੇ ਨਹੀਂ ਤਾਂ ਜ਼ਿਆਦਾਤਰ ਨਹੀਂ ਹੁੰਦਾ। ਤੁਸੀਂ ਵੇਖੋ ਵੀ ਹੌਲੀ ਹੌਲੀ ਸਿਕਿਉਰਿਟੀ ਮਾਈਨਸ ਦੋ ਤਿੰਨ ਬੰਦੇ ਫਰੰਟ ਗੇਟ ਤੋਂ, ਦੋ ਬੰਦੇ ਉੱਥੋਂ, ਸੋ ਹੌਲੀ ਹੌਲੀ ਉਹਨਾਂ ਨੇ ਆਪਣੇ ਜਿਹੜੇ ਖਰਚੇ ਵੇਖ ਲਓ ਉਹਨਾਂ ਨੇ ਆਪਣੇ ਘਟਾਤੇ, ਹੈ ਨਾ। ਅਤੇ ਮੈਂ ਉਹਦੇ ਨਾਲ ਸੁਣਿਆ, ਮੈਂ ਇਹਨਾਂ ਨੇ ਹੌਲੀ ਹੌਲੀ ਇੱਥੇ ਰੰਗ ਦਾਰ ਕੱਪੜਾ ਪਾ ਕੇ ਟੋਕਰੀ ਰੱਖ ਦੇਣੀ ਆ ਵੀ ਫਿਲਮ ਵੇਖ ਕੇ ਅਤੇ ਪਾ ਜਾਓ, ਜਾਂ ਜਿੱਦਾਂ ਤੇਲ ਆਪਾਂ ਪਾਉਣ ਲੱਗ ਪਏ ਹੁਣ, ਕਈ ਆ ਗਏ ਨਹੀਂ ਜਿਹੜੇ ਸੈਲਫ ਵਾਲੇ, ਅਤੇ ਤੁਸੀਂ ਆਪੇ ਤੇਲ ਪਾਓ, ਉੱਥੇ ਹੀ ਤੁਸੀਂ ਟੈਪ ਕਰੋ ਅਤੇ ਜਾਓ ਚੱਲ ਜਾਓ, ਹੈ ਨਾ। ਸੋ ਹੌਲੀ ਹੌਲੀ ਵੇਖੋ ਲੇਬਰ ਦਾ ਕਿੱਦਾਂ ਘੱਟਦਾ ਜਾਂਦਾ ਵਾ ਕੰਮ, ਵੀ ਤੁਸੀਂ ਸਿਰਫ ਮਤਲਬ ਆਓ ਆਓ ਅਤੇ ਜਾਓ, ਸਾਨੂੰ ਕੋਈ ਲੈਣਾ ਦੇਣਾ ਨਹੀਂ, ਮਤਲਬ ਜਿੰਨੀ ਤੁਹਾਡੀ ਅਸੀਂ ਚੈਕਿੰਗ ਕਰਦੇ ਹਾਂ ਜਿੰਨੀ, ਉਸ ਤੋਂ ਵੱਧ ਸਾਨੂੰ ਬੰਦੇ ਪੈ ਜਾਂਦੇ ਆ। ਨਾਲੇ ਇੱਕ ਸਮਾਂ ਹੀ ਮੈਨੂੰ ਲੱਗਦਾ ਅੱਜ ਕੱਲ੍ਹ ਕੌਣ ਇੱਦਾਂ ਚੱਲ ਜੂਗਾ, ਇੱਦਾਂ ਹੀ ਚੱਲ ਜੂਗਾ ਵੀ ਜਾਓ ਮੈਂ
1: ਜਾਣਾ। ਸਹੀ ਗੱਲ ਹੈ, ਐਗਜੈਕਟਲੀ,
0: ਅੱਜ ਕੱਲ੍ਹ ਤਾਂ ਟਾਈਮ ਹੀ ਨਹੀਂ
1: ਹੁੰਦਾ ਇੰਨਾ, ਤਾਂ ਪਤਾ ਨਹੀਂ, ਬਹੁਤ ਰੇਅਰ ਹੀ। ਮੈਨੂੰ ਤਾਂ ਸੋਚ ਕੇ ਈਵਨ ਆਪਾਂ ਜਦੋਂ ਕਈ ਵਾਰੀ ਆਪਾਂ ਜਦੋਂ ਜਾਂਦੇ ਹਾਂ ਸਪੈਸ਼ਲ ਪ੍ਰੀਮੀਅਰ 'ਤੇ, ਅਤੇ ਉਦੋਂ ਵੀ ਇੱਦਾਂ ਲੱਗਦਾ ਕਿ ਉਹਨਾਂ ਨੂੰ ਪੁੱਛ, ਮਤਲਬ ਸਾਡੀ 8 ਨੰਬਰ 'ਚ ਜਾਣਾ, ਅਤੇ ਉਹ ਕਹਿੰਦੇ ਹਾਂ ਹਾਂ, ਮਤਲਬ ਉਹ ਸ਼ਕਲ ਦੇਖ ਕੇ ਕਹਿ ਦਿੰਦੇ, ਹਾਂ ਜੋ ਜੋ
0: ਤੁਹਾਨੂੰ ਪੁੱਛਦੇ ਨਹੀਂ, ਸ਼ਕਲ ਵੇਖ ਕੇ ਕਹਿ ਦਿੰਦੇ ਹਾਂ ਤੁਹਾਡੇ ਵਾਲੀ ਉੱਥੇ ਲੱਗੀ।
1: ਹਾਂ, ਡਾਇਰੈਕਟ ਹੀ ਉਹੀ ਮੇਰੇ ਨਾਲ ਤਾਂ, ਮੈਂ ਅੱਛਾ, ਮੈਂ ਕਿਹਾ ਓਕੇ ਆਈ ਐਮ ਫੇਮਸ, ਆਏ ਲੱਗਦਾ।
0: ਚਲੋ ਖੈਰ, ਆਏ ਕੁਛ ਇੱਕ ਸਾਡੀਆਂ ਤਰਦੀਆਂ ਤਰਦੀਆਂ ਅਤੇ ਉਤਲੀਆਂ ਪੁਤਲੀਆਂ, ਜਿੱਧਰ ਨੂੰ ਨਿਕਲ ਜਾਣਾ ਉੱਧਰ ਨੂੰ ਨਿਕਲ ਜਾਣਾ। ਅਤੇ ਵੈਸੇ ਅੱਜ ਆ ਗੱਲ ਆਪਾਂ ਜਿੱਦਾਂ ਇਸ ਹਿੱਸੇ ਦੇ ਵਿੱਚ ਤੁਹਾਨੂੰ ਦੱਸ ਕੇ ਅਤੇ ਫਿਰ ਬ੍ਰੇਕ 'ਤੇ ਜਾਵਾਂਗੇ, ਵੀ ਅੱਜ ਆਪਾਂ ਗੱਲਬਾਤ ਆਪਣੇ ਵੀਕਐਂਡ ਅਤੇ ਵੀਕਐਂਡ ਦੇ ਕੰਮਾਂ ਬਾਰਾਂ ਦੇ ਬਾਰੇ ਕਰਾਂਗੇ।
1: ਬਿਲਕੁਲ, ਆਪਣੇ ਵੀਕਐਂਡ 'ਤੇ ਹੁਣ ਮੈਨੂੰ ਇੱਦਾਂ ਲੱਗਦਾ ਕਿ ਆਪਣੀ ਨਾ ਦੋ ਟਾਈਪ ਦੀ ਕੈਟੇਗਰੀ ਹੈ ਲੋਕਾਂ ਦੀ, ਕਿ ਜਾਂ ਤਾਂ ਇੱਕ ਹੋਏਗਾ ਕਿ ਵੀਕਐਂਡ ਆ ਗਿਆ, ਮੈਨੂੰ ਕੋਈ ਨਾ ਬੁਲਾਏ, ਮੈਂ ਸਿਰਫ ਸੋਫੇ 'ਤੇ ਬਹਿਣਾ, ਮੈਂ ਰਿਮੋਟ ਲੈਣਾ ਅਤੇ ਮੈਂ ਟੀ ਵੀ 'ਚ ਨੈੱਟਫਲਿਕਸ ਦੇਖਣਾ ਹੈ, ਚਾਹ ਕੌਫੀ ਪੀਣੀ ਹੈ, ਮਤਲਬ ਮੈਨੂੰ ਬੜੀ ਪੂਰੀ ਸੁਸਤੀ, ਮਤਲਬ ਜਿਹੜਾ ਮੀ ਟਾਈਮ ਜਿੰਨਾ ਮੈਂ ਕਰ ਸਕਦਾ ਉਹ ਹੀ ਕਰਨਾ। ਤੇ ਦੂਜੀ ਕੈਟੇਗਰੀ ਜਿਹੜੇ ਮੈਕਸੀਮਮ ਲੋਕੀ ਹੁੰਦੇ ਕਿ ਮਤਲਬ ਚਿਰਾਂ ਤੋਂ ਜਿਹੜੇ ਲਮਕੇ ਕੰਮ ਹੁੰਦੇ ਨਾ ਉਹ ਕਹਿੰਦੇ ਇਹ ਵੀਕਐਂਡ ਤੇ ਮੈਂ ਡੈਡੀਕੇਟਿਡ ਹੈ, ਮੈਨੂੰ ਇਹ ਪਲੰਗ ਅਸੈਂਬਲ ਕਰਨਾ ਹੀ, ਮੈਨੂੰ ਇਹ ਗਾਰਡਨ ਦਾ ਕੰਮ ਕਰਨਾ ਹੀ ਹੈ, ਤੇ ਮੈਨੂੰ ਆਹ ਜਿਹੜੀ ਮਤਲਬ ਦੋ ਤਿੰਨ ਚੀਜ਼ਾਂ ਦੀ ਮਤਲਬ ਕੁਛ ਨਾ ਕੁਛ ਕੋਈ ਨਾ ਕੋਈ ਹਰ ਇੱਕ ਇਨਸਾਨ ਪ੍ਰੋਜੈਕਟ ਲੈ ਕੇ ਬੈਠਿਆ ਹੁੰਦਾ ਆਪਣੇ ਦਿਮਾਗ 'ਚ, ਜਿਹੜਾ ਬੜੇ ਚਿਰਾਂ ਤੋਂ ਹੁੰਦਾ ਕਿ ਹਾਂ ਇਹ ਵੀਕਐਂਡ ਵੀ ਚਲਾ ਗਿਆ, ਮੈਂ ਨਹੀਂ ਕਰ ਪਾਇਆ, ਇਹ ਵੀਕਐਂਡ ਵੀ ਚਲਾ ਗਿਆ. ਤੇ ਤੁਸੀਂ ਵੀ ਆ ਕੇ ਆਪਣੀ ਸਾਂਝ ਪਾ ਸਕਦੇ ਹੋ, ਤੁਸੀਂ ਵੀ ਦੱਸ ਸਕਦੇ ਹੋ ਤੁਸੀਂ ਕਿਸ ਕੈਟੇਗਰੀ 'ਚ ਆਉਂਦੇ ਹੋ, ਤੁਹਾਨੂੰ ਕਿੱਦਾਂ ਲੱਗਦਾ ਕਿ ਵੀਕਐਂਡ ਸਿਰਫ ਰੈਸਟ ਕਰਨ ਲਈ ਹੈ, ਅਤੇ ਮੈਨੂੰ ਕੋਈ ਨਾ ਬੁਲਾਵੇ, ਨਾ ਸਾਡੇ ਘਰ ਕੋਈ ਆਵੇ, ਨਾ ਅਸੀਂ ਕਿੱਥੇ ਜਾਈਏ, ਅਤੇ ਅਸੀਂ ਬਸ ਸੋਫੇ 'ਤੇ ਬਹਿ ਕੇ ਬਸ ਫਿਲਮਾਂ ਵੇਖੀਏ ਜਾਂ ਜੋ ਕੁਛ ਵੀ ਸੁਸਤੀ ਖਿਲਾਰੀਏ, ਰੈਸਟ ਕਰੀਏ, ਹੈ ਨਾ, ਰੀਸੈਟ ਦਾ ਟਾਈਮ ਹੈ. ਜਾਂ ਤੁਸੀਂ ਦੂਜੀ ਕੈਟੇਗਰੀ 'ਚ ਜਿਸ 'ਚ ਮੈਨੂੰ ਲੱਗਦਾ ਜ਼ਿਆਦਾ ਨੰਬਰ ਹੋਣਗੇ. ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਸੀਂ ਕਿਸ ਕੈਟੇਗਰੀ 'ਚ ਹੋ, ਬਾਕੀਆਂ ਤੋਂ ਮੈਂ ਬਾਅਦ 'ਚੋਂ ਪੁੱਛਣਾ. ਤੁਸੀਂ ਦੱਸੋ ਤੁਸੀਂ ਕਿਸ ਕੈਟੇਗਰੀ 'ਚ ਆਉਂਦੇ ਹੋ, ਮਤਲਬ ਤੁਹਾਨੂੰ ਕੀ ਲੱਗਦਾ ਵੀਕਐਂਡ 'ਤੇ ਤੁਸੀਂ ਕੰਮ ਨਿਬੇੜਦੇ ਹੋ, ਮਤਲਬ ਰੇਡੀਓ ਦਾ ਛੱਡ ਕੇ ਐਕਸਟਰਾ ਕੀ ਕਰਦੇ ਹੋ?
0: ਜਦੋਂ ਬੰਦਾ ਕਹਿੰਦਾ ਵੀ ਮੈਂ ਕੁਛ ਵੀ ਨੀ ਕਰਨਾ ਤੇ ਮੈਂ ਸਿਰਫ ਫਿਲਮ ਹੀ ਵੇਖੀ ਜਾਣੀ.
1: ਅੰਮ੍ਰਿਤ ਭੈਣ ਜੀ ਜਿਹੜੀ ਉਹ ਲਾਸਟ ਟਾਈਮ ਦੱਸ ਕੇ ਗਏ ਸੀਗੇ ਕਿ ਮੈਨੂੰ ਤਾਂ ਹੁੰਦਾ ਕਿ ਜੇ 3 ਦਿਨ ਦੀ ਲਗਾਤਾਰ ਛੁੱਟੀ ਹੈ, ਮੇਰਾ ਰਿਮੋਟ ਮੈਂ ਤੇ ਬਸ ਮੇਰਾ ਸੋਫਾ, ਮੈਨੂੰ ਨਾ ਬੁਲਾਵੇ ਕੋਈ.
0: ਹਾਨੀ ਕ ਜੋਬ ਮੈਂ ਚਲੋ ਬਹੁਤਾ ਨਹੀਂ ਇੱਥੇ ਕਮੈਂਟ ਕਰਨਾ ਚਾਹੂੰਗਾ, ਪਰ ਹਾਂ ਇੱਕ ਇੱਕ ਇੱਦਾਂ ਨਹੀਂ ਵੀ ਹੁੰਦਾ ਹੀ ਨਹੀਂ ਆ, ਇੱਕ ਟਾਈਮ ਹੁੰਦਾ ਵੀ ਆ ਤੁਸੀਂ ਸੋਚਦੇ ਹੋ ਵੀ ਹਾਂ, ਪਰ ਤੁਸੀਂ ਕਿੰਨਾ ਕੁ ਉਹ ਮਨ 'ਚ ਹੁੰਦੀ ਆ ਚੀਜ਼ ਵੀ ਹਾਂ ਤੁਸੀਂ ਇੱਦਾਂ ਦਾ ਹੋਵੇ ਆਈਡੀਅਲ, ਜਾਂ ਸ਼ਾਇਦ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਅਤੇ ਤੁਹਾਨੂੰ ਲੱਗਦਾ ਵੀ ਇੱਦਾਂ ਦਾ ਮੈਨੂੰ ਵਿਹਲਾ ਸਮਾਂ ਮਿਲੇ, ਹੈ ਨਾ, ਪਰ ਬਾਈ ਦਾ ਟਾਈਮ ਤੁਹਾਡੇ ਉੱਤੇ ਉਹ ਸਮਾਂ ਆਉਂਦਾ ਵਾ, ਤੁਸੀਂ ਥੋੜ੍ਹੀ ਦੇਰ ਬਾਅਦ ਹੀ ਰਿਅਲਾਈਜ਼ ਕਰਦੇ ਹੋ ਵੀ ਨਹੀਂ ਮਤਲਬ ਇਹ ਤਾਂ ਐਵੇਂ ਵੇਸਟ ਹੋ ਰਿਹਾ ਵਾ, ਮਤਲਬ ਇਹ ਤਾਂ ਕੋਈ ਸੈਂਸ ਨਹੀਂ ਕੋ ਬਣਦੀ, ਕਿਉਂਕਿ ਹੋਰ ਬਹੁਤ ਸਾਰਾ ਕੁਛ ਤੁਹਾਡਾ ਨਾਲ ਤੁਹਾਨੂੰ ਤੰਗ ਕਰ ਰਿਹਾ ਹੁੰਦਾ ਵਾ, ਜਾਂ ਤਾਂ ਫਿਰ ਹੋਵੇ ਹੀ ਕੁਛ ਨਾ,
1: ਕਿਉਂਕਿ ਉਹ ਕਦੇ ਨਹੀਂ ਹੁੰਦਾ,
0: ਉਹ ਕਦੇ ਨਹੀਂ ਹੋਣਾ, ਜਾਂ ਤਾਂ ਹੋਵੇ ਨਾ ਵੀ ਤੁਸੀਂ ਇੱਕ ਇੱਕ ਸਟੇਜ ਤੁਹਾਡੇ 'ਤੇ ਹੋਵੇ ਵੀ ਹਾਂ ਵੀ ਸਾਰਾ ਕੁਛ ਓਕੇ ਆ, ਅਤੇ ਹੁਣ ਤੁਸੀਂ ਸਿਰਫ ਹੋਰ ਕਿਸੇ ਕੰਮ ਦੀ ਕੋਈ ਉਹ ਨਹੀਂ ਆ ਤੁਹਾਨੂੰ, ਹੈ ਨਾ, ਸੋ ਬਾਈ ਦਾ ਟਾਈਮ ਤੁਸੀਂ ਵਿਹਲੇ ਬਹਿ ਕੇ ਵੇਖਿਓ, ਤੁਹਾਨੂੰ ਨਾਲ ਦੀ ਨਾਲ ਚੇਤਾ ਆ ਜਾਂਦਾ ਅੱਛਾ ਹਾਲੇ ਤਾਂ ਆਹ ਵੀ
1: ਆਪਣਾ ਦਿਮਾਗ ਹੀ ਸਾਨੂੰ ਮਤਲਬ ਹੈ ਨਾ ਉਹਦੇ ਜਿਵੇਂ ਆਪਾਂ ਡੋਟ ਪੁਆਇੰਟਸ ਹੈਡਿੰਗ ਲਿਖ ਕੇ ਨਹੀਂ ਡੋਟ ਪੁਆਇੰਟਸ ਲਗਾਉਂਦੇ 1 2 3 ਅਤੇ ਆਪਣੇ ਦਿਮਾਗ 'ਚ ਉਹ ਬੁਲੇਟ ਪੁਆਇੰਟਸ 'ਚ ਬਣਦੇ ਜਾਂਦੇ ਕਿ ਆਪ ਬੈਠੇ ਹੋ, ਹੁਣ ਤਾਂ ਆਹ ਕਰ ਲੈਣਾ ਸੀਗਾ, ਹੁਣ ਉਹ ਕਰ ਲੈਣਾ ਸੀਗਾ, ਹੈ ਨਾ, ਕਿੰਨੀ ਚੀਜ਼ਾਂ ਤੁਹਾਡੇ ਦਿਮਾਗ 'ਚ ਕਿ ਉਹ ਕਿੰਨੇ ਦਿਨ ਦਾ ਆਈਕਿਆ ਤੋਂ ਉਹ ਲਾਇਆ ਹੋਇਆ ਬਕਸਾ ਪਿਆ ਉਹਨੂੰ ਵੇਖ ਲੈਂਦੇ ਹਾਂ, ਕਿੰਨੀ ਚੀਜ਼ਾਂ ਮਤਲਬ ਹਰ ਇੱਕ ਇਨਸਾਨ ਦੇ ਦਿਮਾਗ 'ਚ ਰਹਿੰਦਾ ਕਿ ਹਾਂ ਇਹ ਵੀ ਕਰ ਲਾਂ ਕੁਛ ਨਹੀਂ, ਤੇ ਕੋਈ ਕਈ ਵਾਰੀ ਆਨਲਾਈਨ ਹੀ ਕਈ ਰਿਸਰਚ ਕਰਨੇ ਹੁੰਦੇ ਕਈ ਚੀਜ਼ਾਂ
0: ਤੋਂ, ਅਗਲੀ ਵੀ ਇੱਕ ਸਟੇਜ ਹੁੰਦੀ ਹੈ, ਉਹ ਤੋਂ ਬਾਅਦ ਮੁੜ ਕੇ ਤੁਹਾਨੂੰ ਇਹ ਵੀ ਚੇਤਾ ਭੁੱਲ ਜਾਂਦਾ ਪਿੱਛਾ ਉਹ ਵੀ ਪਈ
1: ਪਿਆ ਸੀਗਾ,
0: ਉਹ ਵੀ ਤੁਸੀਂ ਤੁਹਾਨੂੰ ਸਾਹਮਣੇ ਦੇਖ ਪਏ ਕੁਛ ਤੇ ਫਿਰ ਪਤਾ ਲੱਗਦਾ ਅੱਛਾ ਆ ਵੀ ਪਿਆ, ਉਹ ਤਾਂ ਬਹੁਤਾ ਚਿਰ ਰਹਿ ਜੇ ਤੇ ਉਹ ਵੀ ਨਿਕਲ ਜਾਂਦੀ.
1: ਹੁਣ ਅਸੀਂ ਤਾਂ ਇੱਦਾਂ ਹੀ ਕਰਦੇ ਹਾਂ, ਮਤਲਬ ਅਸੀਂ ਘਰ ਨੂੰ ਵੀ ਇੱਦਾਂ ਪ੍ਰੋਜੈਕਟ ਵਾਈਜ਼ ਕੀਤਾ ਹੋਇਆ, ਜਿਵੇਂ ਪਹਿਲਾਂ ਬਾਹਰ ਦੀ ਲੈਂਡਸਕੇਪਿੰਗ ਦਾ ਪ੍ਰੋਜੈਕਟ ਸੀਗਾ ਉਹ ਡਨ ਹੋਇਆ, ਤੇ ਮਤਲਬ ਪਿੱਛੇ ਵਿਹੜੇ ਵਾਲੀ ਲੈਂਡਸਕੇਪਿੰਗ ਤੇ ਲੱਗ ਗਏ, ਹੁਣ ਉਹ ਆਲਮੋਸਟ ਮਤਲਬ ਐਵੇਂ ਕਹਿ ਲਓ ਨਾ ਪੰਜਾਬੀ 'ਚ ਕਹਿੰਦੇ ਹਾਥੀ ਨਿਕਲ ਗਿਆ ਪੂਛ ਰਹਿ ਗਈ, ਤੇ ਓਨਾ ਹੀ ਰਹਿ ਗਿਆ ਕੰਮ, ਤੇ ਫਿਰ
0: ਨਹੀਂ ਜਾਂਦੀ ਹੁੰਦੀ,
1: ਉਹ ਹੀ ਨਹੀਂ ਜਾ ਰਹੀ,
0: ਪੂਛ ਰਹੀ ਰਹਿਣੀ, ਪੂਛ ਰਹੂਗੀ ਤੇ ਲਿੱਦ ਵੀ ਹੁੰਦੀ ਰਹਿਣੀ, ਇਹ ਪੱਕਾ ਹੀ ਹੁੰਦਾ,
1: ਹਾਂ ਪੱਕਾ ਹੀ, ਪਤਾ ਨਹੀਂ ਕਿਵੇਂ ਹੈ ਨਾ ਇਨਸਾਨ, ਮਤਲਬ ਜੋ ਪਹਿਲਾਂ ਇੰਨਾ ਐਕਸਾਈਟਮੈਂਟ ਹੁੰਦਾ ਆਪਾਂ ਮਤਲਬ ਜਿਵੇਂ ਲੈਂਡਸਕੇਪਿੰਗ ਦਾ ਵੀ ਅਸੀਂ ਕਰਦੇ ਸੀ, ਮਤਲਬ ਮੈਂ ਵੀਡੀਓ ਕੋਈ ਵੇਖਿਆ, ਮੈਂ ਹਿੰਦਰ ਨੂੰ ਭੇਜਿਆ, ਹਿੰਦਰ ਮੈਨੂੰ ਭੇਜਿਆ, ਫਿਰ ਦੇਖਣਾ, ਫਿਰ ਰਿਸਰਚ ਕਰਨੀ, ਸਕੈਚ ਕਾਪੀ ਪੈਨ ਬਕਾਇਦਾ ਆਪਾਂ ਪੂਰਾ ਮਿਸਤਰੀ ਇੱਕ ਇੱਕ ਚੀਜ਼ ਕੀਤੀ, ਫਿਰ ਜਦੋਂ ਹੁਣ ਬਿਲਕੁਲ ਵਾਕਈ ਐਂਡ 'ਚ ਆ ਗਿਆ ਨਾ ਕਿ ਪੂਰਾ ਬਸ ਸਿਰਫ ਘਾਹ ਵਿਛਾਤੀ ਅਸੀਂ, ਸਿਰਫ ਐਂਡ 'ਚ ਥੋੜ੍ਹਾ ਮਤਲਬ ਟੁਕੜਾ ਜਿਹਾ ਕੱਟ ਕੇ ਕਟਿੰਗ ਜਿਹੀ ਕਰਨੀ ਸੀ, ਫਿਰ ਦੋਵੇਂ ਨਾ 2:30 ਵਜੇ ਕੱਲ੍ਹ ਦਿਨ ਕਿਆ ਗਿਆ ਸੋ ਲੈਂਦੇ ਹਾਂ ਯਾਰ, ਥੋੜ੍ਹੇ ਦਫ਼ਾ ਕਰੋ, ਅਗਲੇ ਹਫ਼ਤੇ ਦੇਖਾਂਗੇ ਥੱਕ ਕੇ, ਮਤਲਬ ਕਿੰਨਾ ਟਾਈਮ ਸੀਗਾ ਸਾਡੇ ਕੋਲ ਪੂਰਾ, ਮਤਲਬ ਅੱਧਾ ਦਿਨ ਬਚਿਆ ਸੀਗਾ ਤੇ ਉਹ ਨਹੀਂ ਕੀਤਾ ਸੀ ਅਗਲੇ ਹਫ਼ਤੇ, ਇਹ
0: ਬੰਦਾ ਵਿਹਲਾ ਹੋ ਕੇ ਕਰੂਗਾ ਵੀ ਕੀ, ਹੋ ਸਕਦਾ ਤੁਹਾਡੇ ਦਿਮਾਗ 'ਚ ਇਹ ਆਇਆ ਹੋਵੇ ਵੀ ਜੇ ਅਸੀਂ ਆਹ ਵੀ ਅੱਜ ਕਰ ਲਿਆ ਤੇ ਮਤਲਬ ਕਰਾਂਗੇ ਕੀ ਜ਼ਿੰਦਗੀ 'ਚ, ਹੋਰ ਹੋਰ ਕੀ
1: ਬਚਿਆ ਵੀ ਕੀ. ਮੈਨੂੰ ਲੱਗਦਾ ਕਿ ਬੰਦਿਆਂ ਦੀ ਸਾਜਿਸ਼ ਹੁੰਦੀ ਹੈ ਕਿ ਜੇ ਇਹ ਨਿਬੜ ਗਿਆ
0: ਕਿਉਂਕਿ
1: ਮੈਨੂੰ ਮੇਰੀ ਹੈ ਪਤਾ ਨਹੀਂ ਬੜੀ ਗੰਦੀ ਆਦਤ ਹੀ ਕਹਿ ਲਓ ਕਿ ਹਾਂ ਮੈਨੂੰ ਇੱਦਾਂ ਲੱਗਦਾ ਕਿ ਇੱਕ ਕੰਮ ਹੋਣ ਲੱਗਿਆ ਨਾ ਤੇ ਸਾਹਮਣੇ ਵਾਲਾ ਮਤਲਬ ਅੱਖਾਂ ਚ ਰਿੜਕਦਾ ਕਿ ਇਹ ਹੋ ਗਿਆ ਚੱਲ ਅਗਲਾ ਕੀ ਕਰਨਾ ਫਿਰ ਮੈਨੂੰ ਇੱਦਾਂ ਮੂਵੀ ਥੀਏਟਰ ਵੀ ਫਿਰ ਆਪਾਂ ਕਿਵੇਂ ਕਰਾਂਗੇ ਕੀ ਲੈ ਜੇ ਇਹ ਤੇ ਹੋਣ ਦੇ ਉਹਦੇ ਬਾਰੇ ਬਾਅਦ ਚ ਦੇਖਾਂਗੇ
0: ਬੀਬੀਆਂ ਦੀ ਆਦਤ ਹੁੰਦੀ ਹੈ ਅਗਲਾ ਉਹਨਾਂ ਨੇ ਅਗਲੇ ਪੱਤੇ ਖੋਲ ਕੇ ਰੱਖਦੇ ਨੇ
1: ਹਾਂ ਬਸ
0: ਉਹ ਪਹਿਲਾ ਜਿਹੜਾ ਉਹ ਹੱਲੇ
1: ਰਹਿੰਦਾ ਉਹ ਤੇ ਉਹੀ ਹੈ ਕਿ ਮਤਲਬ ਇਹ ਅੱਜ ਦਾ ਕੁੱਲ ਮਿਲਾ ਕੇ ਟੌਪਿਕ ਆਹੀ ਹੈ ਕਿ ਤੁਸੀਂ ਦੱਸੋ ਤੁਹਾਡੇ ਕਿਹੜੇ ਕੰਮ ਹੈ ਜਿਹੜੇ ਲਮਕੇ ਪਏ ਤੁਹਾਨੂੰ ਇਦਾਂ ਲੱਗਦਾ
0: ਅੜੇ ਫੜੇ ਕੰਮ ਤੁਹਾਡੇ ਹਾਂ ਜਿੱਦਾਂ ਯਸ਼ ਜੀ ਦਾ ਜਿੱਦਾਂ ਥੋੜਾ ਜਿਹਾ ਹੀ ਰਹਿ ਗਿਆ ਪੂਛ ਹੀ ਰਹਿ ਗਈ ਜਿੱਦਾਂ
1: ਹਾਂ
0: ਤੇ ਜਾਂ ਫਿਰ ਪੂਰਾ ਵੀ ਰਹਿੰਦਾ ਹੋਵੇ ਤੁਹਾਡਾ ਵੀ ਤੁਸੀਂ ਕਿਹੜਾ ਕੰਮ ਜਿਹੜਾ ਨਹੀਂ ਕਰ ਪਾ ਰਹੇ ਬਹੁਤ ਜ਼ਿਆਦਾ ਤੁਹਾਡਾ ਟਾਈਟ ਚੱਲ ਰਿਹਾ ਸਕੈਜੂਲ ਤੁਹਾਡਾ ਅਤੇ ਤੁਹਾਡੇ ਨਾਲ ਗੱਲ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਕਰਾਂਗੇ ਕਾਲ ਤੁਸੀਂ ਕਰ ਸਕਦੇ ਹੋ 044-747-1674 ਨਰਿੰਦਰ ਜੋਲ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਕਹਾਣੀ ਬਹੁਤ ਸੋਹਣੀ ਸਾਰ ਵਾਰ ਦੀ ਤਰ੍ਹਾਂ ਲਾਫਟਰ ਥੈਰੇਪੀ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਅਤੇ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇਣ ਕਹਿੰਦੇ ਕਿ ਸਾਰਿਆਂ ਦਾ ਬਹੁਤ ਵਧੀਆ ਜਾਵੇ ਬਹੁਤ ਮਿਹਰਬਾਨੀ ਧੰਨਵਾਦ ਦੇਸ਼ਬੰਧ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਇੱਕ ਨਏ ਦਿਨ ਔਰ ਇੱਕ ਨਏ ਸਪਤਾਹ ਕੀ ਆਪ ਸਭ ਕੋ ਸ਼ੁਭ ਕਾਮਨਾਏ
1: ਧੰਨਵਾਦ ਜੀ
0: ਥੈਂਕ ਯੂ ਜੀ ਅਤੇ ਗੁਰਸੇਵਕ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਵਧੀਆ ਰਹੇ ਅਤੇ ਸਰਬੱਤ ਦਾ ਭਲਾ ਅਤੇ ਪੁਰਾਣੇ ਵੀ ਕਈ ਕਹਿੰਦੇ ਕਿ 12-5-48 ਕਰ ਦਿੰਦੇ ਨੇ ਉਹ ਤਾਂ ਫਿਰ ਹੈ ਆਪਣੇ ਪੋਲੀਟੀਸ਼ੀਅਨ ਤਾਂ ਬਹੁਤ ਕੁਛ ਕਰ ਦਿੰਦੇ ਨੇ ਉਹਨਾਂ ਦੀ ਕਿਹੜੀ ਗੱਲ ਆ ਅਤੇ ਜਸਵਾਲ ਸਾਹਿਬ ਕਹਿੰਦੇ ਕਿ ਭਾਅ ਜੀ ਯਸ਼ ਜੀ ਨੂੰ ਪੁੱਛੋ ਵੀਕਐਂਡ 'ਤੇ ਬਰਥਡੇ ਪਾਰਟੀ ਕਿਵੇਂ ਰਹੀ ਅੱਛਾ ਬਰਥਡੇ 'ਤੇ ਵੀ ਗਏ ਸੀ
1: ਨਹੀਂ ਮੇਰੀ ਬੇਟੀ ਦਾ ਬਰਥਡੇ ਸੀਗਾ
0: ਹਾਂ ਓਕੇ ਅੱਛਾ ਉਹ ਪਾਰਟੀ 'ਤੇ ਪੁੱਛ ਰਹੇ
1: 8 ਸਾਲ ਦੀ ਹੋ ਗਈ ਨਾਇਸ਼ਾ
0: ਹਾਂ ਵਧਾਈਆਂ ਫਿਰ ਤਾਂ ਬਹੁਤ ਬਹੁਤ ਫਿਰ ਤਾਂ ਤੁਸੀਂ ਹਾਥੀ ਹੁਥੀ ਪੂਛ ਪਾਛ ਛੱਡ ਕੇ ਤਾਂ ਫਿਰ ਪਾਰਟੀ ਪੂਰਟੀ ਕਰਨੀ ਸੀ
1: ਬਸ ਘਰੇ ਹੀ ਕੀਤੀ ਸੀ ਆਪਾਂ ਛੋਟੀ ਜਿਹੀ ਪਾਰਟੀ ਬੜਾ ਮਜ਼ਾ ਆਇਆ ਬੱਚਿਆਂ ਨੇ ਬਹੁਤ ਫਨ ਕੀਤਾ
0: ਉਹਦਾ ਜ਼ਿਆਦਾ ਵਧੀਆ ਰਹਿੰਦਾ ਤੁਸੀਂ ਆਪਸ ਵਿੱਚ ਇੰਜੋਏ ਕਰ ਲੈਂਦੇ ਹੋ ਮਾਈ ਵੀਕਐਂਡ ਸੈਟਰਡੇ ਕਲੀਨਿੰਗ ਹਾਊਸ ਗਰੋਸਰੀਜ਼ ਐਂਡ ਔਨ ਸੰਡੇ ਕਿਡਜ਼ ਮੈਚਿਸ
1: ਓਕੇ
0: ਜੀ ਕਹਿੰਦੇ ਨਹੀਂ ਇਹ ਨਹੀਂ ਮਤਲਬ ਤੁਸੀਂ ਇਹ ਦੱਸੋ ਵੀ ਤੁਹਾਡੇ ਅੜਿਆ ਕੰਮ ਕਿਹੜਾ ਤੁਹਾਡਾ ਅੜਿਆ ਫੜਿਆ ਕੰਮ
1: ਇਹ ਤੇ ਕਰਨਾ ਹੀ ਆਪਾਂ ਇਹ ਤੇ
0: ਚੱਲ ਇਹ ਤੇ ਸਾਰਿਆਂ ਦਾ ਹੀ ਹੈ ਤੇ ਚੱਲਣਾ ਹੀ ਹੈ
1: ਤੇ ਹੈ ਹੀ
0: ਨੋਟ ਬਿਗ ਡੀਲ ਤੇ ਹਾਂਜੀ ਰਿਸ਼ਤੇ ਆਪਾਂ ਬਾਅਦ ਚ ਕਰਦੇ ਹਾਂ ਜੀ ਆ ਕੇ ਕਰਦੇ ਹਾਂ ਆਪਾਂ ਤੇ ਇੱਕ ਆਪਾਂ ਬ੍ਰੇਕ ਲੈ ਲਈਏ ਰੇਡੀਓ ਹਾਂਜੀ 1674 AM
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360042 ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮੈਲਟਨ
4: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ ਮੈਲਬਨ ਚਿੜੀਆ ਘਰ ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ
5: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੋਰਟਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लई बेस्ट डील। लो क्रेडिट स्कोर वेलकम। कॉल राज 0494-763-700 और व्हाट्सएप 2Fold Lending।
3: यार तू इतने इनी चेती आके पक्का भी हो गया, की जुगाड़ लाया है?
6: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमीग्रेशन वालियां दा।
6: हां जी, अपॉइंटमेंट बुक करवाउन लई कॉल करो 0406-660-960 पे या फिर विजिट करो बंसल इमीग्रेशन .com.au।
5: चलदी दा नाम गड्डी, आते सुनिया ही होना, ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिना को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 0390866655 और विजिट tireforce.com.au।
7: On Roads Honors Campaign सिर्फ सीमित समय ले, हुन नवा BYD कार ले आओ शानदार ड्राइव अवे ऑफर्स दे नाल। BYD C-Line 7 Premium सिर्फ $54,990, BYD C-Line 8 Dynamic FWD सिर्फ $56,990, ते BYD Shark 6 Premium सिर्फ $57,900। एक खास ऑफर 1 अगस्त तो 30 सितंबर 2026 तक ऑर्डर करन वाले ले है, डिलीवरी 31 अक्टूबर 2026 तक। हो जानकारी ले आज ही BYD Caroline Springs नाल संपर्क करो एंड मेंशन रेडियो हांजी। BYD On Roads Honors, conditions apply।
5: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
8: जिप्पी म्यूजिक अते म्यूजिक टाइम प्रोडक्शंस पेश करते ने पंजाबी फिल्म जुदा, अधूरे प्यार दी पूरी कहानी।
9: मेरी जिंदगी चोन वाली पहली कुड़ी भी तू है ते आखरी भी तू।
8: गुलाब सिद्धू अते जैस्मीन पसीन दी अदाकारी, वेखो गिल रौंता दी लिखी अते सिमरजीत सिंह वालों डायरेक्ट कीती पंजाबी फिल्म जुदा। रिलीज होवेगी 21 अगस्त नू।
10: की चाहिदा, ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। आओ थोड़ा कोई हल करिए।
11: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
12: कुछ गल्लां कहनियां नहीं पैंदियां, बस महसूस करनियां पैंदियां ने।
13: हाय नी, इन्ना सोहना मुंडा वी गूंगा है।
12: इस बार गल सिर्फ बोलन दी नहीं, दिल दी सुनन दी है।
14: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं आना तेरे पीछे।
12: लव, इमोशंस, अदे रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4th सितंबर। रिटन एंड डायरेक्टेड बाय राकेश धवन।
15: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
16: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
15: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
17: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
18: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
19: Are you ready? ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ ਬਿਲਡਿੰਗ ਟਿੰਬਰ ਪਾਵਰ ਐਂਡ ਹੈਂਡ ਟੂਲਸ ਸਲੀਪਰ ਹਾਰਡਵੇਅਰ ਡੈਕਿੰਗ ਸੇਫਟੀ ਐਂਡ ਵਰਕਵੇਅਰ ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ ਸਭ ਇੱਕ ਹੀ ਥਾਂ ਉੱਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ ਏ ਕਲਾਸ ਬਿਲਡਿੰਗ ਮਟੀਰੀਅਲਸ ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ ਕਮਿੰਗ ਸੂਨ ਪਤਾ ਚੱਲੇਗਾ ਇੱਥੇ ਹੀ ਸੁਣਦੇ ਰਹੋ ਰੇਡੀਓ ਹਾਂਜੀ

0: ਲੇਡੀ ਹਾਂ ਜੀ 1674 ਮੈਨੇ ਫੇਰ ਇਹੋ ਕਹਿਣਾ ਜੀ ਗਿੱਧੇ ਵਿੱਚ ਮੈਂ ਨੱਚਦੀ ਉਹਨਾਂ ਨੇ ਕਹਿਣਾ ਹਾਂ ਗਿੱਧੇ ਵਿੱਚ ਤੂੰ ਨੱਚਦੀ ਇਹੋ ਕਹਿਣਾ
1: ਚੱਕ ਕੇ ਰੱਖੋ ਕੰਮ
0: ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਹਾਂਜੀ ਮੈਲਬਰਨ ਅਤੇ ਗੱਲਾਂ ਬਾਤਾਂ ਸਾਡੀਆਂ ਸੀ ਵੀ ਵੀਕਐਂਡ ਦੇ ਉੱਤੇ ਕਿਹੜੇ ਤੁਹਾਡੇ ਅੜੇ ਫੜੇ ਜੇ ਕੰਮ ਜਿਹੜੇ ਤੁਸੀਂ ਸੋਚਦੇ ਵੀ ਆਪਾਂ ਵੀਕਐਂਡ 'ਤੇ ਕਰਾਂਗੇ ਪਰ ਫਿਰ ਵੀਕਐਂਡ ਲੰਘ ਜਾਂਦਾ ਅਤੇ ਫਿਰ ਬੰਦਾ ਸੋਚਦਾ ਵੀ ਚਲੋ ਕੋਈ ਗੱਲ ਨਹੀਂ ਫਿਰ ਕਿਤੇ ਦਿਨ ਟਾਈਮ ਕੱਢ ਲਾਂਗੇ ਅਤੇ ਫਿਰ ਬਸ ਅਗਲੇ ਵੀਕਐਂਡ ਜਨਮ ਦਿਨ ਆ ਜਾਂਦਾ ਨਸ਼ਾ ਦਾ ਅਤੇ ਬੰਦਾ ਸੋਚਦਾ ਵੀ ਯਾਰ ਉਹਨਾਂ ਨੇ ਸੱਦ ਲੈਣਾ ਕੀ ਖਲਾਰਾ ਪਾ ਕੇ ਬਹਿਣਾ ਅਤੇ ਉਹ ਨਹੀਂ ਸੱਦੇ ਤਾਂ ਬੰਦਾ ਚਲੋ ਉੱਦਾਂ ਹੀ ਕਹਿੰਦਾ ਚਲੋ ਫਿਰ ਸੌਂ ਜਾਂਦੇ ਹੁਣ ਬੰਦਾ ਪਰੌਂਠੇ ਖਾ ਕੇ ਸੌਂ ਜਾਂਦਾ ਅਤੇ ਮਾੜਾ ਜਿਹਾ ਮੀਂਹ ਪੈ ਜਾਂਦਾ ਉਹ ਵੀ ਦਿਨ ਲੰਘ ਜਾਂਦਾ
1: ਬਸ
0: ਫਿਰ ਬੰਦਾ ਸੋਚਦਾ ਵੀ ਅਗਲੇ ਆਪਾਂ ਕਰਾਂਗੇ ਅਗਲੇ ਹਫ਼ਤੇ ਕਰਾਂਗੇ ਅਤੇ ਬਸ ਇੱਦਾਂ ਹੀ ਬਸ ਲੰਘੀ ਜਾਂਦੇ ਦਿਨ ਉਸ ਤੋਂ ਬਾਅਦ ਫਿਰ ਸਾਨੂੰ ਇਹ ਲੱਗਦਾ ਵੀ ਚਲੋ ਹੋਰ ਕੰਮ ਆ ਗਏ ਆ ਅਤੇ ਉਸ ਕੰਮ ਸਾਡੇ ਸਿਰ ਦੇ ਉੱਤੇ ਭਾਰ ਜਿਹੇ ਬਣ ਕੇ ਲਮਕਦੇ ਰਹਿੰਦੇ ਸੋ ਇੱਦਾਂ ਦੇ ਭਾਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਹੁਣ ਕਿਉਂਕਿ ਮੌਸਮ ਚੇਂਜ ਹੋਇਆ ਨਾ ਯਾਰ ਜੀ ਹੁਣ ਤਾਂ ਬੜਿਆਂ ਦਾ ਜਿੱਦਾਂ ਮੇਰੇ ਵਾਂਗੂ ਇਹ ਵੀ ਹੋਣੀ ਆ ਪ੍ਰੋਬਲਮ ਵੀ ਉਹ ਘਾਹ ਜਿਹਾ ਉੱਗ ਪਿਆ ਸਪਰੇ ਕਰਨ ਵਾਲੀ ਹੈ ਨਾ ਘਾਹ ਪੁੱਟਣ ਵਾਲਾ ਘਾਹ ਕੱਟਣ ਵਾਲਾ
1: ਬੜੇ ਭਾਲੂ ਨਿਕਲਣਗੇ ਜੰਗਲ ਤੋਂ ਬਾਹਰ
0: ਭਾਲੂ
1: ਕਿਉਂਕਿ ਉਹਨਾਂ ਨੂੰ ਹੁੰਦਾ ਨਾ ਧੁੱਪ ਨਿਕਲੀ ਜਦੋਂ ਬਾਹਰ ਨਿਕਲੀ ਥੋੜੀ ਧੁੱਪ ਸੇਕੀ
0: ਤੁਹਾਡੇ ਮੰਨ ਲਓ ਸਪਰੇ ਹੋਣ ਵਾਲੀ ਆ ਤੁਹਾਡਾ ਘਾਹ ਕੱਟਣ ਵਾਲਾ ਵਾ ਤੇ ਇਹਨੂੰ ਚਾਹੀਦਾ ਵੀ ਆਪਣੇ ਆਪ ਹੀ ਕੱਟ ਦੇ
1: ਅੱਛਾ AI ਤੋਂ ਅਸੀਂ ਇਹ ਇਸ ਤੋਂ ਲੈਂਡਸਕੇਪਿੰਗ ਪਿੱਛੇ ਦਾ ਅਸੀਂ ਕਰ ਰਹੇ ਤੇ ਉਹ ਪੂਰਾ ਉਹਨੂੰ ਪੁੱਛਿਆ ਸੀਗਾ ਕਿੰਨੀ ਟਾਈਲਾਂ ਚਾਹੀਦੀ ਕੁਛ ਨੀ ਪੂਰਾ ਪ੍ਰੋਪਰ ਨਿਕਲ ਕੇ ਆਇਆ ਉਹ
0: ਅੱਛਾ
1: ਅਸੀਂ ਘੱਟ ਮੰਗਾ ਲਈ ਕਿ ਐਵੇਂ
0: ਕਿਹੜੀ ਗੱਲ ਹਾਂ
1: ਉਨੀ ਘੱਟ ਗਈ ਨਾ ਫਿਰ ਹੁਣ ਅਸੀਂ ਇਹੀ ਕਿਹਾ AI ਵਿਚਾਰੀ ਸਹੀ ਕਹਿੰਦੀ ਸੀਗੀ ਅਗਲੀ
0: ਤੁਹਾਨੂੰ ਪਤਾ ਹੋਵੇ ਤੁਹਾਨੂੰ ਕੀ ਚਾਹੀਦਾ ਨਹੀਂ ਤੇ ਫਿਰ ਮਤਲਬ ਏਦਾਂ ਹੀ ਆ
1: ਸਾਨੂੰ ਏਦਾਂ ਮਤਲਬ ਆਪਣੇ ਅਕੋਰਡਿੰਗ ਬੰਦਾ ਹਰ ਕੋਈ ਸੋਚਦਾ ਨਾ ਕਿ ਮੈਂ ਤੇ ਸਭ ਤੋਂ ਤਗੜਾ ਮਿਸਤਰੀ ਹਾਂ ਪਰ ਇਹ ਨਹੀਂ ਪਤਾ ਹੁੰਦਾ
0: ਤੁਹਾਨੂੰ ਹੈਗਾ ਸ਼ੌਂਕ ਉਦੋਂ
1: ਬਹੁਤ ਮਤਲਬ ਪਹਿਲਾਂ ਨਹੀਂ ਸੀਗਾ ਪਰ ਹੁਣ ਕਰ ਕਰਕੇ ਮਜ਼ਾ ਆਉਂਦਾ ਮਤਲਬ ਹੁਣ ਵਧੀਆ ਲੱਗਣ ਲੱਗਿਆ ਕਿ ਜਦੋਂ ਕਿਉਂਕਿ ਕੋਈ ਵੀ ਇੱਕ ਛੋਟਾ ਪ੍ਰੋਜੈਕਟ ਹੋਏ ਇਹ ਤਾਂ ਚਲੋ ਵੱਡੀ ਚੀਜ਼ ਹੋ ਗਈ ਇੱਕ ਤੁਸੀਂ ਸੋਚੋ ਇੱਕ ਵਾਲ ਹੈ ਹੁਣ ਜਿਵੇਂ ਆਪਾਂ ਇੱਥੇ ਆਪਣੀ ਰੇਡੀਓ ਦੀ ਗੱਲ ਕਰੀਏ ਜਿਵੇਂ ਇਹ ਵਾਲਾ ਕੋਰਨਰ ਹੈ ਕਿ ਤੁਸੀਂ ਲੈਂਪ ਲਾਇਆ ਚਾਰ ਕਿਤਾਬਾਂ ਰੱਖੀ ਇੱਥੇ ਮਤਲਬ ਇੱਕ ਵਧੀਆ ਲੱਗਦਾ ਹੈ ਕਿ ਨਾ ਦੇਖ ਕੇ ਜਦੋਂ ਉਭਰ ਕੇ ਉਹ ਮਤਲਬ ਐਂਡ 'ਚ ਤੁਹਾਡਾ ਆਊਟਪੁੱਟ ਜਦੋਂ ਸੋਹਣਾ ਮਿਲਦਾ ਹੈ ਨਾ ਉਹ ਇੱਕ ਅਲੱਗ ਹੈ ਨਾ ਉਹਦਾ ਵੀ ਇੱਕ ਅਲੱਗ ਮਤਲਬ ਮਜ਼ਾ ਆਇਆ ਨਾ
0: ਅਨਸਪੈਸ਼ਲੀ ਜਦੋਂ ਤੁਹਾਨੂੰ ਮਤਲਬ ਇਹ ਪਤਾ ਲੱਗਿਆ ਵੀ ਤੁਸੀਂ ਪੂਰਾ 20,000 ਬਚਾ ਲਿੱਤਾ ਹੈ
1: ਹਾਏ ਹਾਏ
0: ਕਿਉਂਕਿ
1: ਵਾਕਈ ਮਤਲਬ ਇੰਨਾ ਐਕਸਪੈਂਸਿਵ ਸੀਗਾ ਅਸੀਂ ਮਤਲਬ ਮੈਂ ਮੇਰੇ ਵਰਗੇ ਨੇ ਕਿਹਾ ਯਾਰ ਐਵੇਂ ਤੁਸੀਂ ਆਪਣੀ ਕਵਰ ਤੋੜਵਾਣੀ ਅੱਗੇ ਵਾਲਾ ਕਿੰਨਾ ਔਖਾ ਆਪਾਂ ਕੀਤਾ ਸੀਗਾ ਆਪਾਂ ਐਟਲੀਸਟ ਕੁਛ ਨੀ ਤੇ ਕੋਟੇਸ਼ਨ ਤੇ ਲੈ ਲੈਂਦੇ ਆ ਤੇ ਕਹਿੰਦੇ ਕਰਦੇ ਤੇਰੇ ਦਿਮਾਗ ਦੇ ਜਾਲੇ ਸਾਫ ਲਈ ਤਿੰਨ ਬੰਦਿਆਂ ਤੋਂ ਅਲੱਗ ਅਲੱਗ ਤੋਂ ਬਸ ਫਿਰ ਮੈਂ ਕਿਹਾ ਪਰੌਂਠੀ ਬਣਾ ਲੈਂਦੇ ਚਲੋ ਬਹੁਤ ਜ਼ਿਆਦਾ ਮਤਲਬ ਫਿਰ ਇੱਦਾਂ ਮਤਲਬ ਹੁਣ ਲੱਗਦਾ ਕਿ ਮਤਲਬ 1/4 ਚ ਤੁਸੀਂ ਕੰਮ ਨਿਬੇੜ ਸਕਦੇ ਹੋ ਖੁਦ ਜੇ ਤੁਸੀਂ ਚਾਹੋ ਮਤਲਬ ਸਲੋਲੀ ਸਲੋਲੀ ਕਰੋ
0: ਉਹ ਤੁਹਾਨੂੰ ਨੌਲੇਜ ਹੋਵੇ ਫਿਰ ਹੀ ਹੈ ਨਾ ਹਰ ਕੋਈ ਕਰ ਵੀ ਨਹੀਂ ਨਾ ਸਕਦਾ
1: ਹਰ ਕੋਈ ਨਹੀਂ ਕਰ ਸਕਦਾ
0: ਕਿਸੇ ਕੋ ਟਾਈਮ ਨਹੀਂ ਆ ਕੋਈ ਕਰ ਨਹੀਂ ਸਕਦਾ ਕਿਸੇ ਕੋ ਸਾਥ ਨਹੀਂ ਆ ਹਨਾ
1: ਸਾਥ ਹਾਂ ਸਾਥ
0: ਕੋ ਲਾਗੋਂ ਕੋ ਫੜ ਕੇ ਸਮਾਨ ਸਮੂਹ ਨਹੀਂ ਫੜਾਈ ਜਾਵੇ ਤੁਸੀਂ ਫੜਾਉਂਦੇ ਸੀ
1: ਬੁਰਾ ਮੈਂ ਤੇ ਪਰ ਮੇਰਾ ਇਹ ਕਿ ਜਿੰਨੀ ਵਾਰੀ ਮੈਂ ਜੋ ਵੀ ਫੜਾਇਆ ਮੈਂ ਛੋਟੇ ਛੋਟੇ ਵੀਡੀਓਜ਼ ਬਣਵਾਏ ਕਿ ਵਾਹ ਜਿਵੇਂ ਅੱਗੇ ਵਾਲਾ ਅਸੀਂ ਕੀਤਾ ਸੀਗਾ ਤੇ ਮੇਰੇ ਮਤਲਬ ਵੀਡੀਓ ਪੂਰਾ ਬਣਾਇਆ ਸੀ ਕਿਵੇਂ ਸਟਾਰਟ ਕੀਤਾ ਸੀਗਾ ਛੋਟਾ ਜਿਹਾ ਤੇ ਮੇਰੇ ਪਾਪਾ ਦਾ ਫੋਨ ਆਇਆ ਕਹਿੰਦੇ ਪਾਈਆ ਪਾਈਆ ਮਿੱਟੀ ਤੂੰ ਪਾਈਏ ਵੀਲ ਵਾਰ ਵੀਡੀਓ ਚ ਐਵੇਂ
0: ਕਰੀਓ ਤੂੰ ਐ ਬਣਾਈ ਆ
1: ਕਿ ਸਾਰੀ ਲੇਬਰ ਤੂੰ ਹੀ ਕੀਤੀ ਪਰ ਇਹ ਹੈ ਕਿ ਮਤਲਬ ਮੈਨੂੰ ਮਤਲਬ ਹੁਣ ਮਜ਼ਾ ਮੈਂ ਇੰਜੋਏ ਕਰਦੀ ਹਾਂ ਜਦੋਂ ਵੀ ਅਸੀਂ ਕੁਛ ਵੀ ਕਰਦੇ ਹਾਂ ਨਾ ਇੱਦਾਂ ਦਾ
0: ਆਪਣਾ ਘਰ ਦੇਖੋ ਤੁਹਾਡੀ ਨਾ ਅਟੈਚਮੈਂਟ ਵੀ ਤਾਂ ਹੀ ਜ਼ਿਆਦਾ ਹੁੰਦੀ ਹੈ ਜਦੋਂ ਤੁਸੀਂ ਆਪਣੇ ਹੱਥੀਂ ਕਰਦੇ ਹੋ
1: ਐਗਜੈਕਟਲੀ
0: ਤੁਹਾਡੇ ਉਹ ਫੀਲ ਹੁੰਦਾ ਤੁਹਾਨੂੰ ਪਿਆ ਵੀ ਮੈਂ ਕੀਤਾ ਤੁਸੀਂ ਸਾਂਭ ਸੰਭਾਲ ਵੀ ਫਿਰ ਵੱਧ ਕਰਦੇ
1: ਆਪਣੀ ਛੱਡੋ ਬੱਚੇ ਵੀ ਫਿਰ ਉਹ ਟੀਵੀ ਛੱਡ ਕੇ ਉਹ ਵੀ ਕਿ ਲਾਓ ਅਸੀਂ ਸਕਰੂ ਡਰਾਈਵ

0: ਫਿਰ ਕੀ ਹਾਲ ਚਾਲ ਤੁਹਾਡਾ?
1: ਸਤਿ ਸ਼੍ਰੀ ਅਕਾਲ ਜੀ। ਹੁਣ
0: ਤੋਂ ਪਤਾ ਪਾ ਲੱਗਣੀਆਂ ਸ਼ੁਰੂ ਹੋ ਗਈਆਂ ਨਾ।
1: ਹਾਂ
0: ਮਤਲਬ ਹੁਣ ਗਰਨੇਕ ਭਾਈ ਵੇਲੇ ਹੋਣੇ ਸ਼ੁਰੂ ਹੋ ਗਏ ਆ।
1: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਯਸ਼ੀ। ਸਤਿ ਸ਼੍ਰੀ ਅਕਾਲ ਜੋ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
2: ਆਨੰਦ ਕਿਰਪਾ
1: ਵਾਹਿਗੁਰੂ ਦੀ ਕਿਰਪਾ। ਹਾਂ ਕਿਰਪਾ ਹੀ ਹੋਣੀ ਚਾਹੀਦੀ ਹੈ।
2: ਮੈਂ ਨਾ ਯਸ਼ੀ ਜੀ,
1: ਹਾਂ ਜੀ,
2: ਇੱਕ ਤੁਹਾਨੂੰ, ਹਾਂ ਜੀ
1: ਜੀ ਜੀ,
2: ਇੱਕ ਗੱਲ ਦੱਸਾਂ ਬਈ। ਮੈਂ ਹੁਣੇ ਸੁਣਦਾ ਸੀ ਰਣਜੋਤ ਸਿੰਘ ਹੁਣਾਂ ਦਾ ਨਾ, ਜਾਣੀ ਘਰ ਵਾਲੀਆਂ ਨੂੰ ਕਹਿਣਾ
0: ਪਲਾਨ ਲੈ ਲੇ
1: ਫਿਰ ਪੈਸੇ ਕਿਉਂ ਖਰਚੇ ਹੁਣ ਦੇਖਿਓ ਉਹਨੂੰ। ਮਤਲਬ ਸਾਡੇ ਵਰਗੇ ਨੂੰ ਤੁਸੀਂ ਕਹਿਣਾ ਕਿ ਤੁਹਾਡੇ ਤੇ ਖਰਚੇ ਬਹੁਤ ਹੈ, ਉਹਦੇ ਉਹਦਾ ਮਤਲਬ ਉਹਨੂੰ ਤੁਸੀਂ ਦੇ ਸਕਦੇ ਹੋ ਪੈਸੇ।
0: ਉਹ ਵੇਖੋ ਜਿਹੜੀ ਫ੍ਰੀ ਵਾਲੀ ਹੈ ਨਾ, ਉਹ 5 ਕੁ ਵਾਲੀ ਤੋਂ ਬਾਅਦ ਕਹਿੰਦੀ ਆ ਵੀ ਹੁਣ ਤੁਸੀਂ ਇੱਦਾਂ ਕਰੋ ਵੀ 2 ਘੰਟੇ ਬਾਅਦ ਪੁੱਛੋ ਮੈਨੂੰ, ਹਨਾ, ਤੁਹਾਡਾ ਨੈਕਸਟ ਟਾਈਮ ਆ ਵਾ ਤੁਹਾਡਾ, ਹਨਾ, ਇਸ ਤੋਂ ਬਾਅਦ 'ਚ ਤੁਸੀਂ ਰੀਸੈਟ ਮਾਰਿਓ ਮੈਨੂੰ। ਪਰ ਉਹ ਤਾਂ ਮਤਲਬ ਜੇ ਪੇਡ ਆ, ਜੇ ਮਤਲਬ ਖਰਚਾ ਉਹ 'ਤੇ ਵੀ ਹੋ ਰਿਹਾ ਤਾਂ ਫਿਰ ਉਹ ਕਹਿੰਦੀ ਵੀ ਭਾਵੇਂ ਸਾਰੀ ਦਿਨ ਲੱਗੇ ਰਹੋ, ਪੁੱਛੀ ਜਾਓ ਮੈਨੂੰ।
1: ਮਤਲਬ ਫਿਰ ਵੀ ਦੇਖੋ ਇਹ ਉਹਦੀ ਹੀ ਉਹਦੇ ਪੱਖ 'ਚ ਹੈ, ਹਨਾ,
0: ਇਹ ਕਹਿਣ ਹਾਂ ਨਹੀਂ ਆ, ਕਹੋ ਹਾਂ ਤੁਸੀਂ ਭਾਜੀ ਭਲਾ ਇੱਥੇ ਉਮਰਾਂ ਦੇ ਹੋਣਗੇ ਨਵੇੜੇ। ਵੇ ਧਿਆਨ ਰੱਖਿਓ ਮੁੜ ਕੇ, ਇੱਥੇ ਤੁਸੀਂ ਗੱਲ ਤੁਹਾਡੀ ਜਚਾ ਲਈ ਤੇ ਮੁੜ ਕੇ ਕਿਸੇ ਨੇ ਤੁਹਾਡੀ ਬਾਤ ਪੁੱਜੜੀ।
2: ਬੰਦਾ
0: ਵੀ ਆ ਗਿਆ
2: ਜਿਹੜੇ ਬਣੇ ਮੁੱਟ ਖਾਣ ਨੂੰ, ਉਹਨਾਂ ਨੇ ਖਾਣੀ
0: ਆ,
1: ਵਧੀਆ ਲੱਗਦਾ ਫਿਰ ਕੀ ਠੀਕ
2: ਹੈ।
0: ਦੇਖੋ ਇਹ ਤੇ ਇੰਨਾ ਕੀ ਫਰਕ ਹੈ ਨਾ ਵੀ ਜੇ ਮੰਨ ਲਓ ਠੀਕ ਚੱਲ ਰਿਹਾ ਵਾ ਤੇ ਤੁਸੀਂ ਲਾਗੇ ਜਾ ਕੇ ਪੇਚਕਸ ਫੜਾਓ, ਤੇ ਜੇ ਮੰਨ ਲਓ ਨਹੀਂ ਅਗਲਾ ਤੰਗ ਕਰਦਾ ਦੂਰੋਂ ਮਾਰੋ ਭੁਆ ਕੇ।
1: ਹਾਂ ਹੋਰ ਕੀ, ਕੈਚ ਨੀ ਕਰਦਾ ਹੁੰਦਾ ਤੁਹਾਨੂੰ?
0: ਹਾਂ ਹੋਰ ਕੀ,
1: ਹੋਰ ਕੀ
0: ਤੁਹਾਡੇ
1: ਤੇ ਵੈਸੇ ਫਟੇ ਹੋਏ ਹੱਥ, ਸਾਡੇ ਨੀ ਫਟਨੇ ਚਾਹੀਦੇ
0: ਨਾ, ਵੇਖ ਲੋ ਭਾਈ। ਹੋਰ ਕੀ ਤੁਹਾਡਾ ਕੀ ਭਾਜੀ, ਤੁਸੀਂ ਤਾਂ ਬੜੇ ਭਾਈ ਤੇ ਬੜੇ ਪੰਕਚੁਅਲ ਨੇ, ਇਹ ਕੰਮ ਘੱਟ ਹੀ ਅੜਿਆ ਫੜਿਆ ਕੰਮ ਹੋਣਾ ਇਹਨਾਂ ਦਾ ਕੋਈ ਕੀ ਹੈਗਾ ਭਾਈ?
2: ਨਹੀਂ ਕੰਮ ਹੁਣ ਖੇਤੀ ਚ ਤਾਂ ਲੇਟ ਹੋ ਜਾਂਦੇ ਆ ਕਈ ਵਾਰੀ, ਫਿਰ ਤੋਂ ਬਾਰਾ ਹੋ ਜਾਂਦਾ ਤੇ ਅੱਗੇ ਪਿੱਛੇ ਹੋ ਹੀ ਜਾਂਦੇ ਆ, ਖਲਾਰਾ ਥੋੜਾ ਜਿਹਾ ਵਧਾ ਲਿਆ ਆ। ਬਟ ਏਦਾਂ ਹੈਗਾ ਬਈ ਜੇ ਮੇਰੀ ਨਿੱਜੀ ਆ ਤਾਂ ਮੈਂ ਤਾਂ ਨਾ ਬਹਿ ਨੀ ਸਕਦਾ ਬੀ ਕਹਿਣ ਤੇ ਵੀ, ਤੇ ਸ਼ਾਮ ਨੂੰ ਜਿਹੜਾ 6 ਵਜੇ ਵਿਚਲੇ ਮੈਂ ਬੈਠਾ ਆ ਤੇ ਫੇਰ ਮੈਨੂੰ ਚੰਗਾ ਨੀ ਲੱਗਦਾ ਵੀ ਕੋਈ
1: ਕੁਛ ਤੇ ਪੱਖੇ ਸਾਫ ਕਰ,
0: ਫੇਰ ਮੈਨੂੰ ਕੋਈ ਠਾ ਨਹੀਂ ਸਕਦਾ
2: ਤੇ ਉਦਾਂ ਮੇਰਾ ਏਦਾਂ ਆ ਬਈ ਮੈਂ ਇਹੋ ਹੀ ਕਹਿੰਦਾ ਹੁੰਦਾ ਬਈ ਜਿਹੜਾ ਇੱਕ ਅੱਧੀ ਫਿਲਮ ਜਿਹਦੇ ਮੈਂ ਇਕੱਲਾ ਹੋਵਾਂ, ਫੇਰ ਮੈਂ ਥੋੜਾ ਜਿਹਾ ਘਰ ਫਿਲਮ ਫੁਲਮ ਦੇਖਣੀ ਪਸੰਦ ਕਰਦਾ, ਜਿੱਦਾਂ ਹੁਣ ਮੈਂ ਫ੍ਰੀ ਆ ਜਾਂ ਰੇਡੀਓ ਤੇ ਕਾਲ ਲਾਉਣੀ ਮੈਨੂੰ ਪਸੰਦ ਆਉਂਦੀ ਆ, ਜਿੱਦਾਂ ਤੁਹਾਡੇ ਨਾਲ ਗੱਪਾਂ ਛੱਪਾਂ ਮਾਰਨੀ ਆ ਜਾਂ ਤੇ
0: ਬਹੁਤੀਆਂ
2: ਜ਼ਿਆਦਾ ਦੇਖਦਾ ਮੈਂ ਤੇ ਬਾਕੀ ਉਹਦਾ ਕੰਮ ਜਿਹੜੇ ਆ ਮੈਨੂੰ ਤਾਂ ਹੁਣ ਬੇਟਾ ਕਈ ਵਾਰ ਆ ਕੇ ਇੱਕ ਆਇਆ ਤਾਂ ਕੰਮ ਤੋਂ ਤਾਂ ਮੈਂ ਘਰ ਸੀਗਾ ਤੇ ਮੈਨੂੰ ਨਾ ਮੰਮੀ ਆਪਣੀ ਨੂੰ ਪੁੱਛਦਾ ਕਹਿੰਦਾ ਮੰਮੀ ਮੈਂ ਮੈਨੂੰ ਨੀ ਹੁਣ ਦੇਖਿਆ, ਕਹਿੰਦਾ ਬਾਪੂ ਨੇ ਕੋਈ ਖਲਾਰਾ ਕਲੂਰਾ ਪਾਇਆ ਨਵਾਂ ਕਿ
1: ਅੱਛਾ ਤੁਹਾਡੇ ਕੇਸ ਚ ਇਹ ਨੀ ਹੁੰਦਾ ਜਿਵੇਂ ਮਤਲਬ ਹੁਣ ਤੁਹਾਡਾ ਮਤਲਬ ਇਸਦਾ ਫਾਰਮਿੰਗ ਦਾ ਕੰਮ ਹੈ ਘਰ ਦੇ ਵਿੱਚ ਕਿ ਕਹੋ ਕਿ ਗਾਰਡਨ ਦੇ ਵਿੱਚ ਇਹ ਠੀਕ ਕਰਨਾ ਉਹ ਤੁਸੀਂ ਕਦੇ ਨੀ ਕਰਦੇ, ਮਤਲਬ ਇਹ ਚੀਜ਼ ਬੜੀ ਹੁੰਦੀ ਹੈ ਨਾ ਕਿ ਜੇ
2: ਸਾਡਾ ਸਾਡਾ ਐਕਸਪੀਰੀਅੰਸ ਆ

0: ਮੈਂ ਕਦੇ ਭਾਂਡੇ ਨੀ ਮਾਂਜੇ ਤਾਂ ਮੇਰੀ ਸਰਦਾਰਨੀ ਨੇ ਕਦੇ ਘਾਹ ਨੀ ਕੱਟਿਆ। ਤੇ ਉਹ ਤਾਂ ਮੈਨੂੰ ਕੁਕਿੰਗ ਦਾ ਸ਼ੌਂਕ ਹੈ, ਉਹ ਵੀ ਕਈ ਵਾਰ ਮੇਰੇ ਫਰਜ਼ੀ ਹੱਥਾਂ ਤੇ ਪੈਂਦੀ, ਕਹਿੰਦੀ ਜਦ ਮੈਂ ਵਿੱਚ ਹੈਗੀ ਤੁਸੀਂ ਆ ਕੇ
1: ਰੋਟੀ ਸਵਾਦ ਬਣਦੀ, ਸਬਜ਼ੀਆਂ ਸਵਾਦ ਬਣਦੀ, ਪਰ ਐਕਸਟਰਾ ਖਿਲਾਰੇ ਜ਼ਿਆਦਾ ਕਰ ਦਿੰਦੇ,
2: ਹਲਦੀ ਹੁਲਦੀ ਚ ਖਿਲਾਰ ਦਿੰਦੇ ਆ। ਮੈਂ
0: ਮੇਰੀ ਸਧਾਰਨੀ ਨੂੰ ਸ਼ੌਂਕ ਆ ਕੁਕਿੰਗ ਦਾ ਬਹੁਤ, ਤੇ ਘਰ ਦੀ ਸਫਾਈ ਦਾ ਬਹੁਤ ਆ। ਤੇ ਮੈਨੂੰ ਇਹ ਹੈਗਾ ਵੀ ਬਾਹਰ ਘਾਹ ਕੱਟ ਲਿਆ, ਗੱਡੀ ਧੋ ਲਈ, ਤੇਲ ਪਵਾਤਾ, ਏਦਾਂ ਦੇ ਕੰਮ।
2: ਮੈਂ ਨਿੱਕੇ ਮੋਟੇ ਕੰਮ ਤੁਸੀਂ ਕਰ ਦਿੰਦੇ ਹੋ, ਤੇ ਵੱਡੇ ਵੱਡੇ ਜਿਹੜੇ ਉਹ ਕਰ ਲੈਂਦੇ ਭਾਬੀ।
0: ਅੱਜ ਤਾਂ ਸਰਕਾਰ ਆਸਟ੍ਰੇਲੀਆ ਦੀ ਬਦਲਣੀ ਆ, ਕਿਹਨੂੰ ਵੋਟ ਪਾਉਣੀ। ਦੇਖੋ ਇਰੀਗੇਸ਼ਨ ਚ ਆ ਗਿਆ ਜੀ, ਉਹ ਸੈਂਸਰ ਲੱਗ ਗਿਆ, ਉਹ AI ਨੂੰ ਮੈਸੇਜ ਜਾਂਦਾ ਆ ਬਈ ਹੁਣ ਪਾਣੀ ਥੋੜਾ ਜਾ ਸੁੱਕ ਗਿਆ ਜਾਂ ਡਰਾਈ ਆ, ਉਹ ਪੰਪ ਚਲਾਉਣ ਚ
2: ਜੀ।
0: ਤੇ ਫਿਰ ਪੈਕੇਜਿੰਗ ਜਿਹੜੀ ਹੋ ਰਹੀ ਫਰੂਟ ਦੀ, ਉਹਦੀ ਗ੍ਰੇਡਿੰਗ AI ਕਰ ਰਹੀ ਆ।
2: ਓਕੇ,
0: ਉੱਥੇ ਸਟicker AI ਲਾ ਰਹੀ, ਜਿਹੜਾ ਖਰਾਬ ਫਰੂਟ ਆ ਉਹ ਕੱਢ ਰਹੀ ਆ।
2: ਵਾਹ।
0: ਤੇ ਦੈਨ ਹੁਣ ਤਾਂ ਏਦਾਂ ਦੇ ਆ ਬਈ ਫਰੋਡ ਏਕੜ ਚ ਜਾਂ ਵੱਡੇ ਫਾਰਮਰ ਦੇ ਵਿੱਚ ਏਦਾਂ ਦੇ ਆ ਗਏ ਆ ਤੇ ਵਿੰਟਰ ਆ ਗਏ ਆ ਜਿਹੜੇ ਕਿ ਲੇਜ਼ਰ ਨਾਲ ਚੱਲਦੇ ਆ, ਪ੍ਰੋਗਰਾਮਿੰਗ ਕਰਦੇ ਹੋ
2: ਜਿਹੜੇ ਡੇ ਟੂ ਡੇ ਦੇ ਕੰਮ ਸੀ ਨਾ, ਜਿੱਦਾਂ ਹੁਣ ਟੀਚਿੰਗ ਦੇ ਵਿੱਚ ਵੀ ਇੱਦਾਂ ਚੀਜ਼ਾਂ ਬਹੁਤ ਸੋਫਟਵੇਅਰ ਨਵੇਂ ਆ ਗਏ ਆ, ਕਿਉਂਕਿ ਜ਼ਿਆਦਾਤਰ ਆਪਾਂ ਵੇਖਦੇ ਹਾਂ ਆਸਟ੍ਰੇਲੀਆ ਦੇ ਵਿੱਚ ਨਾ ਕੰਮ ਤੁਸੀਂ ਕਰਦੇ ਹੋ ਮੰਨ ਲਓ 5 ਮਿੰਟ, ਤੁਸੀਂ 10 ਮਿੰਟ, ਅਤੇ ਉਹ ਤੋਂ ਬਾਅਦ 'ਚ ਉਹਦੀ ਡਾਕੂਮੈਂਟੇਸ਼ਨ ਦੇ ਉੱਤੇ ਅੱਧਾ ਘੰਟਾ ਲੱਗ ਜਾਂਦਾ। ਸੋ ਹੁਣ ਇਹ ਹੈ ਕੀ ਆ ਵੀ ਉਹ ਇੱਦਾਂ ਦੇ ਸੋਫਟਵੇਅਰ ਆ ਰਹੇ ਆ ਜਾਂ ਆ ਗਏ ਆ ਵੀ ਜਿਹੜੇ ਤੁਹਾਨੂੰ ਸੁਣ ਰਹੇ ਆ, ਤੁਸੀਂ ਜਦੋਂ ਮੰਨ ਲਓ ਕੰਸਲਟ ਕੀਤਾ ਤੁਹਾਨੂੰ ਸੁਣ ਰਹੇ ਆ ਜਾਂ ਤੁਸੀਂ ਜੋ ਵੀ ਸਾਰੀ ਦਿਹਾੜੀ ਕਰ ਰਹੇ ਹੋ, ਤੇ ਐਂਡ ਆਫ ਦਾ ਡੇ ਉਹਨਾਂ ਨੇ ਆਪੇ ਹੀ ਤੁਹਾਨੂੰ ਕਰਕੇ ਤੇ ਉਹ ਅਪਲੋਡ ਕਰ ਦੇਣਾ ਵੀ ਆਹ ਚੀਜ਼ਾਂ ਇਦਾਂ ਸੀਗਾ, ਕਿਉਂਕਿ ਜ਼ਿਆਦਾਤਰ ਟਾਈਮ ਉਹਦੇ 'ਤੇ ਵੇਸਟ ਹੁੰਦਾ ਹੈ।
1: ਕਰੈਕਟ, ਹਾਂ,
2: ਹੈ ਨਾ। ਹੁਣ ਉਹ ਜਿਹੜੀਆਂ ਚੀਜ਼ਾਂ ਔਨ ਟੋਪ ਆਫ, ਇਹਦੇ ਵਿੱਚ ਇਹ ਸਮੱਸਿਆ ਜ਼ਰੂਰ ਆਊਗੀ ਵੀ ਜਿੱਥੇ ਇੱਕ ਪਾਸੇ ਜਿਹੜਾ ਆਪਣਾ ਇੰਪਲੋਈ ਸੀ ਉਹ ਇਸ ਚੀਜ਼ ਤੋਂ ਖਿੱਚਦਾ ਸੀ ਵੀ ਸਾਰੀ ਦਿਹਾੜੀ ਪੇਪਰ ਵਰਕ ਲੰਘ ਜਾਂਦੀ ਹੈ, ਹੁਣ ਉਹ ਸਾਰਾ ਕੰਮ ਜਦੋਂ AI ਕਰੂਗੀ ਤਾਂ ਆਫਕੋਰਸ ਉਹਦੇ ਆਵਰ ਘੱਟ ਜਾਣੇ,
1: ਆਵਰ ਵੀ ਘੱਟ ਜਾਣੇ। ਹਾਂ, ਔਰ ਮੈਨੂੰ ਲੱਗਦਾ ਪਰ ਕਈ ਵਾਰੀ ਜਿਵੇਂ ਹੁਣ ਰੈਕਟੀਫਿਕੇਸ਼ਨ 'ਚ ਵੀ ਇਸ਼ੂ ਹੋਣਾ ਨਾ, ਕਿਉਂਕਿ ਵੀ ਕੰਪਿਊਟਰ ਜਾਂ ਕੁਛ ਵੀ ਟੈਕ ਉਹ ਜਿਹੜੀ ਚੀਜ਼ ਇੱਕ ਹਿਊਮਨ ਟੱਚ ਵਾਲੀ ਗੱਲ ਨਾ, ਉਹ ਕਈ ਵਾਰੀ ਫੜੀ ਵੀ ਨਹੀਂ ਜਾਣਗੀਆਂ ਜਿਹੜੀ ਗਲਤੀਆਂ।
2: ਨਹੀਂ, ਗਲਤੀਆਂ ਜ਼ਿਆਦਾ ਫੜੀਆਂ ਜਾਣਗੀਆਂ, ਰੀਜ਼ਨ ਉਹਦਾ ਇਹ ਆ।
0: ਕੰਪਿਊਟਰ ਤੇ ਆਈ ਜਾਂਦਾ ਤੇ ਉਹ ਬਾਅਦ ਚ ਓਹਨੇ ਕੱਖ ਵੀ ਨੀ ਕੀਤਾ ਤੇ ਓਹਨੇ ਡਨ ਕਿਹਾ ਤਾਂ ਉਹ ਮੇਰੀ ਪਰਚੀ ਵੀ ਕੱਢ ਦਿੱਤੀ ਓਹਨੇ ਟੈਸਟ ਦੀ ਤਾਂ ਸਾਰਾ।
2: ਉਹੀ ਨਾ, ਮੈਨੂੰ ਲੱਗਦਾ ਇਹਨਾਂ ਨੇ ਹੋਲਡ ਤੇ ਪਾਇਆ ਸੀ ਤੇ ਮੁੜ ਕੇ ਵਿੱਚੋਂ ਸ਼ੁਰੂ ਕਰ ਲਿਆ। ਇਹਦੇ ਵੀ ਹੈ ਭਾਈ, ਫੜੇ ਗਏ। ਫੜੇ ਗਏ ਜੀ ਅੱਜ ਤੁਸੀਂ।
1: ਮੈਨੂੰ ਅੱਗੋਂ ਕਹਿਣਾ ਕੋਈ ਨੀ, ਘਰ ਦੀ ਗੱਲ ਹੈ।
2: ਥੈਂਕ ਯੂ ਭਾਈ, ਥੈਂਕ ਯੂ। ਉਹ 'ਚ ਗੁੰਜਾਇਸ਼ ਅਜਿਹਾ 'ਚ ਇਹ ਵੀ ਹੈ ਨਾ, ਹੁਣ ਉਹ 'ਚ ਪ੍ਰੋਬਲਮ ਇੱਕ ਇਹ ਵੀ ਆ ਰਹੀ ਹੈ ਕਿ ਜਿੱਦਾਂ ਮੰਨ ਲਓ ਹੁਣ ਆਪਾਂ ਜਦੋਂ ਨੋਟ ਬਣਾਉਣੇ ਆ ਤੇ ਉਦੋਂ ਤੁਸੀਂ ਉਹਦੇ ਵਿੱਚੋਂ ਬੜੀਆਂ ਚੀਜ਼ਾਂ ਫਿਲਟਰ ਕਰ ਲੈਣੀਆਂ ਵੀ ਤੁਸੀਂ ਕੀ ਗੱਲ ਕਹੀ, ਤੁਹਾਨੂੰ ਮਤਲਬ ਪਤਾ ਲੱਗ ਗਿਆ ਵੀ ਆਹ ਚੀਜ਼ ਜਿਹੜੀ, ਹੁਣ ਇਨਸਾਨੀ ਸੁਭਾਅ ਕਈ ਚੀਜ਼ਾਂ ਤੁਸੀਂ ਉੱਦਾਂ ਵੀ ਕਹਿ ਦਿੰਦੇ ਉਹਨੇ ਨਹੀਂ ਉਹ ਕਰਨੀਆਂ, ਉਹਨੇ ਤੁਹਾਡੀਆਂ ਗਲਤੀ ਮੰਨ ਲਓ ਜੇ ਕੋਈ ਇਨਕੇਸ ਕੋਈ ਗਲਤੀ ਕਰ ਰਿਹਾ ਉਹਨੇ ਸਾਰੀਆਂ ਗਲਤੀਆਂ ਵੀ ਰਜਿਸਟਰ ਕਰ ਦੇਣੀਆਂ ਉੱਥੇ। ਸੋ ਜੀ ਤੁਹਾਨੂੰ ਹੁਣ ਬਹੁਤ ਜ਼ਿਆਦਾ ਕੇਅਰਫੁਲ ਰਹਿਣਾ ਪਊਗਾ ਹਰ ਇੱਕ ਚੀਜ਼ ਦੇ ਵਿੱਚ।
1: ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੈ ਉਹਦੇ ਉੱਤੇ। ਹਾਂ ਓਬਵੀਅਸਲੀ ਹੁਣ ਆਵਰਸ ਤੇ ਘਟਣੇ ਹੀ ਘਟਣੇ, ਕਿਉਂਕਿ ਜਿੰਨਾ ਟਾਈਮ ਮੰਨ ਲਓ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਜਿਵੇਂ ਆਪਾਂ ਪੇਸ਼ੈਂਟ ਦੀ ਗੱਲ ਕਰੀਏ, ਉਹਦੇ ਜਾਣ ਦੇ ਬਾਅਦ 10 ਜਾਂ 15 ਮਿੰਟ ਤੁਸੀਂ ਪਰ ਪੇਸ਼ੈਂਟ ਲਾਉਂਦੇ ਹੋ, ਉਹ ਸਾਰੇ ਹੋ ਗਏ ਘਟ ਗਏ
2: ਘਟ ਗਿਆ ਵਾ। ਪਰ ਐਂਡ ਆਫ ਦਾ ਡੇ ਤੁਹਾਨੂੰ ਦੱਸ ਦਿੰਦਾ ਵੀ ਆਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਆ ਨਹੀਂ ਆ ਉਸ ਦਾਇਰੇ ਚ ਉਸ ਘੇਰੇ ਦੇ ਵਿੱਚ। ਖੈਰ ਨੀਤੂ ਜੀ ਤੁਸੀਂ ਆਉਂਦੇ ਰਹੋ। ਹੈਲੋ
3: ਹੈਲੋ
2: ਹਾਂਜੀ
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
3: ਹਾਂਜੀ ਵਧੀਆ ਵਧੀਆ, ਤੁਸੀਂ?
1: ਬਿਲਕੁਲ ਠੀਕ ਠਾਕ।
3: ਅੱਜ ਸਿਡਨੀ ਦਾ ਵੈਦਰ ਦੱਸ ਰਹੀ, ਬੜੀ ਠੰਡ ਹੋ ਗਈ ਅੱਜ ਦੇ ਦਿਨ, ਬੜੀ
2: ਮੀਂਹ ਪੈ ਰਿਹਾ ਨਾ ਮੈਂ ਕਿਹਾ ਤੁਹਾਡੇ ਦਾ ਅੱਜ।
3: ਹਾਂਜੀ ਹਾਂਜੀ ਮੌਸਮ ਫਿਰ ਥੋੜੀ ਜਿਹੀ ਐਕਟਿਵਨੈਸ ਜੀ, ਥੋੜਾ ਜਿਹਾ ਬੰਦਾ ਥੋੜਾ ਢਿੱਲਾ ਢਿੱਲਾ ਜਿਹਾ ਮਹਿਸੂਸ ਕਰਦਾ।
2: ਅੱਛਾ ਜਦੋਂ ਮੀਂਹ ਪੈ ਜਾਂਦਾ ਉਦੋਂ
3: ਖਿਲਿਆ ਖਿਲਿਆ? ਹਾਂਜੀ ਥੋੜਾ ਜਿਹਾ, ਹਾਂਜੀ ਏਦਾਂ ਲੱਗਦਾ ਕਿ ਲੀਜ਼ੀ ਜਿਹਾ ਫੀਲ ਹੁੰਦਾ ਜਦੋਂ ਖਿਲਿਆ ਖਿਲਿਆ ਹੋਵੇ ਕੁਛ। ਮੇਰੀ ਕਿਚਨ ਹੈ ਨਾ, ਉਹ ਚ ਸਾਰਾ ਸਿਨੈਰੀਓ ਦਿਖਦਾ ਪੂਰਾ ਵਧੀਆ ਨਾ, ਤਾਂ ਮੈਨੂੰ ਵਧੀਆ ਜੀ ਫੀਲਿੰਗ ਆਉਂਦੀ ਹੈ ਨਾ। ਤੇ ਹੁਣ ਥੋੜਾ ਜਿਹਾ ਇਹੋ ਜਿਹਾ ਮੌਸਮ ਵਧੀਆ ਵੀ ਲੱਗਦਾ, ਐਸੀ ਗੱਲ ਨੀ ਹੈਗੀ, ਵਧੀਆ ਲੱਗਦਾ ਹੈਗਾ, ਪਰ ਧੁੱਪ ਜ਼ਿਆਦਾ ਵਧੀਆ ਲੱਗਦੀ ਹੈ ਖਿਲੀ ਖਿਲੀ।
2: ਧੁੱਪ ਲੱਗੀ ਹੁੰਦੀ ਫਿਰ ਤੁਸੀਂ ਉਦਾਂ ਕਹਿਣਾ ਧੁੱਪ ਲੱਗੀ ਆ, ਸੁਸਤੀ ਜੀ, ਸੁਸਤੀ ਜੀ ਪੈ ਗਈ ਆ, ਥੋੜਾ ਉਦਾਂ ਹੁੰਦਾ ਨਾ ਤੇ ਥੋੜਾ ਐਕਟਿਵ ਐਕਟਿਵ।
3: ਦੇਖੋ ਇਹ ਕੀ ਤਾਂ ਹੈ, ਵਕਤ ਨੂੰ ਜੈਸੇ ਜੈਸਾ ਹੈਗਾ, ਹਰ ਇੱਕ ਮੌਸਮ ਨੂੰ ਹਨਾ ਮਤਲਬ ਉਹ ਵੀ ਬੰਦਾ ਇੰਜੋਏ ਕਰੇ ਹਨਾ।
2: ਗੱਲ ਇਹ ਨਾ ਵੀ ਤੁਸੀਂ ਜੋ ਜੋ ਤੁਹਾਡਾ ਜੀ ਕਰਦਾ, ਮੰਨ ਲਓ ਜੇ ਤੁਹਾਡਾ ਸੁਸਤਾਉਣ ਨੂੰ ਜੀ ਕਰਨ ਡਿਆ ਵਾ, ਤੁਸੀਂ ਹਰ ਇੱਕ ਮੌਸਮ ਚੋਂ ਸੁਸਤੀ ਲੱਭ ਲੈਂਦੇ ਹੋ ਨਾ, ਮੀਂਹ ਪੈਣ ਡਿਆ ਸੁਸਤੀ ਜੀ ਪੈ ਗਈ।
3: ਮੈਂ ਤਾਂ ਜੇ ਕੰਮ ਕਰਨਾ ਹੋਵੇ ਤਾਂ ਦੇਖੋ ਮੈਂ ਕਰਦੀ ਰਹਿੰਦੀ ਹਾਂ, ਜੇ ਮੈਂ ਸੋਚਾਂ ਨਾ ਕਿ ਅੱਜ ਮੈਂ ਨਹੀਂ ਕਰਨਾ ਕੰਮ, ਐਸੀ ਪੈਸੀ ਕਰਾਏ ਸਾਰੇ ਕਰਕੇ ਕੰਮ, ਮੈਂ ਢਿੱਲੀ ਹੋ ਜਾਂਦੀ ਹਾਂ ਬਿਲਕੁਲ, ਮੈਂ ਨਹੀਂ ਕਰਦੀ। 12 ਵਜੇ ਤੱਕ ਵੀ ਬੰਦਾ ਆਪ ਹੀ ਲੱਗਿਆ ਰਹਿੰਦਾ ਮੈਂ ਹੀ ਕੰਮ ਕਰਨਾ, ਤਾਂ ਮੈਂ ਆਪਣੀ ਬੋਡੀ ਨੂੰ ਪੁੱਛਦੀ ਹਾਂ ਵੀ ਤੂੰ ਦੱਸ ਕਰਨਾ ਕੀ ਆ ਜਾਣਾ, ਬਾਅਦ ਚ ਤੁਸੀਂ ਉਹ ਕਰਨਾ ਹੈਗਾ ਨਾ। ਤੇ ਸਹੀ ਆ। ਤੇ ਹਾਂਜੀ ਦੀਦੀ ਵੀਕਐਂਡ ਤੇ ਏਦਾਂ, ਪਹਿਲੀ ਗੱਲ ਤਾਂ ਜਦੋਂ ਛੁੱਟੀਆਂ ਹੁੰਦੀਆਂ ਨਾ ਸਾਡਾ, ਸਾਡੇ ਜਿਹੜੇ ਲਾਗੇ ਧਾਗੇ ਵਾਲੇ ਬੱਚੇ ਜਦੋਂ ਫਰਾਈਡੇ ਨੂੰ ਆਉਂਦੇ ਆ ਨਾ, ਅਸੀਂ ਸਾਰੇ ਇੱਕ ਦੂਜੇ ਨੂੰ ਨਾ ਲੇਡੀਜ਼ ਬੈਸਟ ਵਿਸ਼ਿਸ ਬੋਲਦੇ ਆ, ਬੈਸਟ ਆਫ ਲੱਕ ਨਾ, ਕਿ ਉਹਨਾਂ ਨੇ ਆਣੇ ਕਰਨੇ ਹਨਾ 2 ਦਿਨ ਵੀਕਐਂਡ ਤੇ, ਇਹਨਾਂ ਨੇ ਹੋਰ ਦਵਾਣਾ ਹਨਾ, ਹਾਸਾ ਮਜ਼ਾਕ ਕਰਦੇ ਆ ਵੀ ਚਲੋ ਇੱਕ ਮੋਟੀਵੇਸ਼ਨ ਜੀ ਮਿਲਦੀ ਆ, ਉਹ ਸਾਨੂੰ ਮੈਨੂੰ ਬੈਸਟ ਆਫ ਲੱਕ ਕਹਿਣਗੇ, ਮੈਂ ਉਹਨਾਂ ਨੂੰ ਕਵਾਂਗੀ ਨਾ। ਤੇ ਇਹ ਹੁੰਦਾ ਕਿ ਜ਼ਿਆਦਾ ਕੰਮ ਉੱਤੇ ਵੀ ਆਉਂਦੀ ਆ ਮੈਂ, ਜਿਹੜੇ ਬਿਖਰੇ ਹੋਏ ਨੇ ਉਹਨਾਂ ਤੇ ਵੀ ਆ, ਪਰ ਸਭ ਤੋਂ ਵੱਡੀ ਨਿਆਣੇ ਨਾਲ ਪ੍ਰੋਬਲਮ ਤਾਂ ਕੀ ਹੁੰਦੀ ਹੈ, ਇਹ ਕਰਦੇ ਨੇ ਕਿ ਥੋੜੀ ਦੇਰ ਬਾਅਦ ਵਟ ਆਈ ਡੂ ਨਾਓ। ਮੈਂ ਕਹਿੰਦੀ ਹਾਂ ਐਡਾ ਮਨ ਦੁਖਦਾ, ਐਡਾ ਸਮਝ ਨਹੀਂ ਆਉਂਦੀ ਕਿ ਕਵੇ ਕੀ, ਵੀ ਵਟ ਆਈ ਡੂ ਨਾਓ ਹਨਾ, ਸੁਣ ਸੁਣ ਕੇ ਨਾ ਅੱਕ ਜਾਈਦਾ ਹੈਗਾ। ਫਿਰ ਐਂ ਕਹਿੰਦੇ ਆਹ ਕਰ ਲਓ ਆਹ ਕਰ ਲਓ, ਵੀਕਐਂਡ ਏਦਾਂ ਅੱਧੀਆਂ ਚੀਜ਼ਾਂ ਤਾਂ ਐਸੇ ਚ ਨਿਕਲ ਜਾਂਦਾ, ਪਰ ਹੁਣ ਮੈਂ ਇਹਦਾ ਸੋਲੂਸ਼ਨ ਕੱਢ ਲਿਆ ਹੈਗਾ। ਜੱਪਾ ਨੂੰ ਤਾਂ ਮੈਂ ਆਰੇ ਲਾ ਕੇ ਰੱਖਦੀ ਹਾਂ, ਪੰਪ ਦੇ ਕੇ ਜਿੱਦਾਂ ਕੱਪੜੇ ਧੋਏ ਆ, ਹੈਲਪ ਕਰਵਾ ਲਈ ਬਾਹਰ, ਸੋਨਾ ਪੁੱਤ ਹੈ ਮੇਰਾ, ਬੀਬਾ ਪੁੱਤ ਹੈ, ਕੱਪੜੇ ਕੁਪੜੇ ਵਾ ਲੈਂਦਾ, ਥੋੜਾ ਟਾਈਮ ਨਿਕਲ ਜਾਂਦਾ ਹੈ ਨਾ, ਥੋੜੀ ਬਹੁਤ ਹੈਲਪਿੰਗ ਕਰ ਲਈ ਹੈ ਨਾ। ਤੇ ਮਤਲਬ ਜਿੱਦਾਂ ਕਹਿੰਦੇ ਨਾ ਵੀ ਵਧੀਆ, ਵੈਸੇ ਤਾਂ ਵਧੀਆ ਹੀ, ਐਸੀ ਗੱਲ ਨੀ ਹੈ, ਜਿੱਦਾਂ ਵੀ ਚੱਲ ਮਤਲਬ ਮਿੱਠੇ ਪੋਚੇ ਜਿਹਨੂੰ ਕਹਿੰਦੇ ਨਾ, ਲਗਾਉਣੇ ਪੈਂਦੇ ਆ ਮਾਵਾਂ ਨੂੰ ਹਨਾ, ਤੇ ਉਹ ਲੱਗ ਜਾਂਦਾ। ਤੇ ਬਾਕੀ ਰਹੀ ਸਮਾਨ ਜਿਹਦੀ ਗੱਲ ਹੈ, ਵੀਕਐਂਡ ਤੇ ਐਕਚੁਲੀ ਇਹਨਾਂ ਦਾ ਤਾਂ ਕੰਮ ਬਿਜ਼ੀ ਹੁੰਦਾ, ਬਟ ਕੁਛ ਚੀਜ਼ਾਂ ਨਾ ਵੀ ਜੀ ਸੱਚੀ ਗੱਲ ਹੈ ਇੰਨੀਆਂ ਲਟਕ ਜਾਂਦੀਆਂ ਨੇ ਨਾ। ਰੀਸੈਂਟਲੀ ਨਾ ਜਦੋਂ ਸਾਰਾ ਕੰਮ ਫਿਨਿਸ਼ ਹੋਇਆ, ਸਾਡੇ ਕੋਲ ਇੱਕ ਸੀਨਰੀਜ਼ ਪਈਆਂ ਸੀਗੀਆਂ, ਤੇ ਅਸੀਂ ਕਿਹਾ ਸੀ ਆਪਣੇ ਘਰ ਦੇ ਐਂਟਰ ਕਰਦੇ ਸਾਂ ਨਾ ਬਾਹਰ ਲਗਾਵਾਂਗੇ, ਮੈਨੂੰ ਲੱਗਦਾ 7-8 ਮਹੀਨੇ ਹੀ ਹੋ ਗਏ ਹੋਣੇ, ਹੋ ਸਕਦਾ ਜ਼ਿਆਦਾ ਹੀ ਹੋ ਗਏ ਹੁਣ। ਤੇ ਨਾ ਉਹ ਹੁਣ ਏਦਾਂ ਹੁੰਦਾ ਨਾ ਕਿ ਸਾਹਮਣੇ ਦਿਖਦੀਆਂ ਤਾਂ ਬੜੀਆਂ ਉਹ ਲੱਗਦੀਆਂ ਨੇ, ਕਿਉਂਕਿ ਸਾਡਾ ਗਰਾਜ ਵੀ ਜ਼ਿਆਦਾ ਭਰਿਆ ਰਹਿੰਦਾ, ਉਹ ਜ਼ਿਆਦਾ ਸਾਰੀਆਂ ਸੀਗੀਆਂ ਨਾ। ਤੇ ਅਸੀਂ ਕੀ ਕੀਤਾ, ਡਰਾਇੰਗ ਰੂਮ ਵਾਲਾ ਜਿਹੜਾ ਸੋਫਾ ਨਾ, ਮੈਂ ਨੀ ਕੀਤਾ ਮਤਲਬ ਇੰਨਾ ਨੀ ਕੀਤਾ, ਉਹਨਾਂ ਦੇ ਪਿੱਛੇ ਰੱਖਦੀਆਂ, ਸੋਫੇ ਦੇ ਪਿੱਛੇ ਰੱਖਦੀਆਂ ਵੀ ਕਿਸੇ ਨੂੰ ਦਿਖਣਗੀਆਂ ਨੀ, ਇਹ ਤਾਂ ਐਕਸਟਰਾ ਹੀ ਪਈਆਂ ਨੇ, ਜਦੋਂ ਲਾਣੀਆਂ ਹੋਣਗੀਆਂ ਟਾਈਮ ਮਿਲੂਗਾ ਚੱਲ ਲਗਾ ਲਵਾਂਗੇ, ਕੋਈ ਚੱਕਰ ਨੀਗਾ। ਤੇ ਹੁਣ ਪਿੱਛੇ ਜਿਹੜਾ ਇੱਕ ਦਿਨ ਪੂਰਾ ਮਾਇੰਡ ਬਣ ਗਿਆ, ਮਤਲਬ ਸਾਰੀਆਂ ਜਿੱਦਾਂ ਸੈਟਿੰਗ ਚੱਲ ਰਹੀਆਂ, ਕੰਮ ਚੱਲ ਰਿਹਾ ਨਾ, ਵੀ ਇਹ ਵੀ ਲਗਾ ਦਾਂਗੇ। ਮੈਂ ਕਹਿੰਦੀ ਹਾਂ ਸਾਰਾ ਕੰਮ ਰਹਿ ਗਿਆ, ਉਹ ਬਾਹਰ ਵੀ ਕੱਢ ਲਈਆਂ ਸੀ, ਸੋਫੇ ਵੀ ਸਾਰੇ ਸਾਫ਼ ਕੀਤੇ ਸੀ ਨਾ, ਕਿਉਂਕਿ ਕੰਮ ਹੋ ਕੇ ਹਟਿਆ ਸੀਗਾ। ਮੈਂ ਕਿਹਾ ਵੀ ਹੁਣ ਆਪਾਂ ਇਹਨੂੰ ਪੱਕਾ ਫਾਈਨਲ ਲਗਾਉਣੀਆਂ ਨੇ ਹਨਾ, ਪਤਾ ਹੀ ਨੀ ਸਬੱਬ ਹੀ ਨਹੀਂ ਬਣਿਆ ਇਹੋ ਜਿਹਾ, ਦੁਬਾਰਾ ਫੇਰ ਉੱਥੇ ਫਿਕਸ ਹੋ ਗਈਆਂ।
1: ਕਈ ਵਾਰੀ ਇਹ ਚੀਜ਼ ਜ਼ਰੂਰ ਹੁੰਦੀ ਹੈ ਕਿ ਚੀਜ਼ ਸਾਹਮਣੇ ਹੁੰਦੀ ਹੈ, ਬਟ ਸਟਿਲ ਕੋਈ ਨਾ ਕੋਈ ਹੋਰ
2: ਲੜ ਪੈਂਦਾ ਬੰਦਾ ਆਪਸ ਵਿੱਚ, ਉਹਨਾਂ ਦਾ ਦਬਾ ਕਰੋ ਨਹੀਂ
1: ਗਲਤ ਪਾਸਤਾ ਆ ਜਾਂਦਾ।
3: ਮੈਂ ਗੱਲ ਦਾ ਨਹੀਂ, ਗੱਲ ਦਾ ਨਾ, ਮੈਂ ਥੋੜਾ ਜਿਹਾ ਦਬਕਾ, ਮੈਂ ਵੀ ਥੋੜਾ ਸੌਫਟ ਕਰਨਾ ਰਿਹਾ,
2: ਮੈਂ ਦਬਕਾ ਮਾਰ ਰਿਹਾ, ਇੱਕ ਬੰਦਾ ਕੰਮ ਕਰ ਰਿਹਾ ਉਹ ਤੂੰ ਦਬਕਾ ਮਾਰਦਾ, ਉਹਨੇ ਕਹਿਣਾ ਚਲੋ ਫਿਰ ਠੀਕ ਹੈ ਮੈਂ ਨਹੀਂ ਕਰਦਾ।
3: ਨਹੀਂ ਜੇ ਮੈਂ ਕਹਿ ਦਵਾਂ ਨਾ ਵੀ ਹੁਣ ਹੋਣੀਆਂ ਨੇਗੀਆਂ ਕਰਨੀਆਂ, ਫਿਰ ਉਹ ਹੋ ਵੀ ਜਾਂਦੇ ਆ। ਹੁਣ ਰੂਹਾਨੀ ਦਾ ਸਾਈਕਲ ਆਇਆ ਹੋਇਆ, ਇਹਦੇ ਬਰਥਡੇ ਤੇ ਗਿਫਟ ਮਿਲਿਆ ਸੀ ਬਾਈ ਸਾਈਕਲ ਦਾ, ਹੁਣ 1.5 ਮਹੀਨਾ ਹੋ ਗਿਆ ਨਾ ਆਏ ਨੂੰ ਇਹਨੂੰ, ਤੁਸੀਂ ਇਹ ਦੇਖ ਲਓ, ਉਹ ਵੀ ਦੇਖ ਲਓ, ਮਤਲਬ ਹੋਇਆ ਨੀ ਹੈਗਾ ਮਤਲਬ ਫਿਕਸ। ਹੁਣ ਮੈਂ ਉਹਨਾਂ ਘਰ ਵਾਲੀਆਂ ਚ ਤਾਂ ਹੈ ਨੀ ਗੀ ਵੀ ਜਿਹੜੀ ਸਰਪ੍ਰਾਈਜ਼ ਦਊਗੀ, ਦੇਖੋ ਡਾਰਲਿੰਗ ਸਰਪ੍ਰਾਈਜ਼, ਇਹ ਮੈਂ ਬਣਾਤਾ ਰੂਹਾਨੀ ਦਾ ਸਾਈਕਲ ਹੈ ਨਾ,
2: ਉਹਨਾਂ ਦਾ ਕੰਮ ਉਹਨਾਂ ਨੇ ਕਰਨਾ,
3: ਉਹਨਾਂ ਨੇ ਕੋਈ ਲੇਡੀਜ਼ ਕਰਦੀ ਨੀ ਗੀ, ਐਸੀ ਗੱਲ ਨੀ ਹੈਗੀ, ਹੁਣ ਇਹ ਥੋੜੀ ਮੈਂ ਇੱਦਾਂ ਦੀ ਹੈਗੀ, ਕੋਈ ਹੋਰ ਨੀ ਹੈਗੀ ਕਰਦੇ ਹੋਣਗੇ, ਪਰ ਮੈਂ ਨੀ ਆ, ਤਾਂ ਮੈਂ ਉਹਨਾਂ ਦੀ ਡਿਪੈਂਡ ਛੱਡਿਆ ਨਾ, ਤੇ ਇੱਕ ਦਿਨ ਤੇ ਮੈਂ ਕਿਹਾ ਅੱਜ ਤੁਹਾਡੇ ਕੋਲ ਹੈਗਾ ਟਾਈਮ ਵੇਖ ਲਈ ਵਿੱਚ ਕਰਦੀ ਹਾਂ, ਕਿਉਂਕਿ ਇਹਨਾਂ ਨੂੰ ਆਪਣੇ ਕੰਮ ਵੀ ਤਾਂ ਹੋਰ ਕਿੰਨੇ ਹੁੰਦੇ ਆ, ਫਿਰ ਮੈਨੂੰ ਹੋਇਆ ਮੈਂ ਕਿਹਾ ਇਹਦੇ ਅੱਜ ਇੰਨਾ ਕੋਲ ਥੋੜਾ ਜਿਹਾ ਟਾਈਮ ਹੈ ਤੇ ਮੈਂ ਇਹਨਾਂ ਨੂੰ ਆਪਣਾ ਭਾਰੀ ਜਿਹਾ ਕੰਮ ਦੇ ਦਾ, ਨਹੀਂ ਕੋਈ ਗੱਲ ਨਹੀਂ ਤੂੰ ਇੰਨਾ ਵੀ ਨਾ ਕਰਿਆ ਕਰ, ਉਹ ਹਜੇ ਉਹ ਵੀ ਨੀ ਹੋਇਆ ਹਜੇ, ਮੈਂ ਕਿਹਾ ਜਦੋਂ ਇਹ ਵੀ ਥੋੜਾ ਜਿੱਦ ਕਰੂਗੀ ਨਾ ਰੋਊਗੀ ਦੇਖੂਗੀ ਕਿ ਹਾਂ ਕਰਨਾ, ਮੈਂ ਕਿਹਾ ਚੱਲ ਇਹ ਵੀ ਆਪਾਂ ਟੰਗ ਦਿੰਦੇ ਹਾਂ ਕੋਈ ਗੱਲ ਨੀ ਹੈਗੀ ਫਿਰ ਕਰ ਦੇਵਾਂਗੇ ਹਨਾ, ਤੇ ਉਹ ਨੀ ਸਾਡਾ ਹਜੇ ਤੱਕ ਹੋਇਆ। ਤੇ ਇੱਕ ਸਾਡਾ ਨਾ ਮੇਨ ਗੇਟ ਹੈ ਨਾ, ਉਹ ਤਾਂ ਸਾਲ ਹੀ ਹੋ ਗਿਆ, ਇੱਕ ਆਪਣਾ ਜਿਹੜਾ ਜਾਲੀ ਵਾਲਾ ਗੇਟ ਹੁੰਦਾ ਹੈ ਨਾ, ਇੱਕ
1: ਪ੍ਰੋਜੈਕਟ ਨਤੀਜਾ ਆ ਗਿਆ।
2: ਨਹੀਂ ਨਹੀਂ ਸੱਚ ਸੱਚ ਤੇ ਹੋਈ ਆ, ਇੱਕ ਤੇ ਕਿਸੇ ਦਾ ਵੀ ਨਹੀਂ ਹੁੰਦਾ,
1: ਕਿਸੇ ਦਾ ਵੀ ਨਹੀਂ ਹੁੰਦਾ।
3: ਹਾਂਜੀ ਉਹ ਨਾ ਮੇਰੇ ਫਾਦਰ ਇਨ ਲਾ ਸਾਲ ਤੋਂ ਵੀ ਜ਼ਿਆਦਾ ਹੋ ਗਏ ਐਕਚੁਅਲੀ, ਪਤਾ ਕੀ ਸੀ, ਜਿਹੜੀ ਉੱਪਰ ਉਹ ਲੱਗਦਾ ਹੁੰਦਾ ਲਾਈਟਾਂ ਨੀ, ਜਿਹੜਾ ਜਾਲੀ ਵਾਲਾ ਆਪਾਂ ਖੋਲ ਦਿੰਦੇ ਆ ਕਲਿੱਪ ਜਾ ਲੱਗ ਜਾਂਦਾ ਹੁੰਦਾ, ਤੇ ਮੇਰੇ ਫਾਦਰ ਹਾਂ ਉਹ ਪਹਿਲਾਂ ਹੀ ਵੈਸੇ ਥੋੜਾ ਜਿਹਾ ਦਾ ਹੀ ਸੀਗਾ ਨਾ, ਮਤਲਬ ਲੱਗਦਾ ਸੀਗਾ ਗਿਆ ਹੋਇਆ, ਉਹ ਪਤਾ ਨੀ ਉਹਨਾਂ ਤੋਂ ਹੋ ਗਏ ਜਿੱਦਾਂ ਨਾ ਹੁੰਦਾ ਨਾ ਵੀ ਬੰਦੇ ਦਾ ਨਾਮ ਲੱਗ ਜਾਂਦਾ, ਤੇ ਮੇਰੇ ਮਤਲਬ ਇਹ ਦੋਨੋਂ ਆਪਸ ਬੜੇ ਫਰੈਂਡਲੀ, ਡੈਡੀ ਹੁਣ ਤੁਸੀਂ ਤੋੜਤਾ ਬਸ ਦੇਖਿਆ ਤੁਸੀਂ, ਅੱਛਾ ਉਹ ਵੀ ਨਾ ਪਤਾ ਕੀ ਕਹਿੰਦੇ, ਉਹ ਵੀ ਅੱਗੋਂ ਹਜੇ ਆਖਿਆ ਨੀ ਮੈਂ ਤਾਂ ਇੱਥੋਂ ਬੰਦ ਕੀਤਾ ਸੀ, ਉਹਨਾਂ ਨੇ ਇਹੀ ਬੰਦ ਕਰਤਾ ਉੱਪਰੋਂ ਨੀ ਖੋਲਿਆ, ਉਹ ਬੰਦ ਤਾਂ ਹੀ ਹੁੰਦਾ ਨਾ, ਉਹਨਾਂ ਨੇ ਇੱਦਾਂ ਹੀ ਕਰਤਾ, ਉਹ ਪੇਚ ਸਾਰੇ ਨੀਚੇ ਆ ਗਏ ਹਨਾ, ਤੇ ਹੱਥ ਲਾ ਅੱਡੀ ਘੜੀ ਗੱਲ ਹੈ, ਇਹਨਾਂ ਨੇ ਕੱਲ ਗਿਆ ਮੈਂ ਇੰਡੀਆ ਤੋਂ ਭੇਜ ਦੂੰਗਾ ਪੈਸੇ, ਅੱਡੀ ਘੜੀ ਦਰਵਾਜ਼ੇ ਦੀ ਗੱਲ ਹੈ, ਚਲੋ ਠੀਕ ਹੈ, ਅਸੀਂ ਕਹਿੰਦੇ ਨਹੀਂ ਡੈਡੀ ਇਹ ਪਹਿਲਾਂ ਹੀ ਹੋਇਆ ਹੋਇਆ ਸੀ, ਤੁਹਾਨੂੰ ਹੀ ਛੇੜਦੇ ਨੀ, ਆਪਾਂ ਲਵਾ ਲੈਣਾ ਨਵਾਂ ਹਨਾ, ਅੱਡੀ ਕਿੱਡੀ ਗੱਲ ਹੈ, ਚਲੋ ਜੀ ਉਹ ਨਿਕਲ ਗਿਆ। ਉਹ ਪਤਾ ਕੀ ਹੁਣ ਬੰਦ ਹੀ ਨੀ ਹੁੰਦਾ ਸੀ, ਜਿੱਦਾਂ ਹਵਾ ਨਾਲ ਕਦੀ ਅੱਗੇ ਕਦੀ ਪਿੱਛੇ ਕਦੀ ਜਾ ਜਾਂਦਾ, ਖੁੱਲਾ ਹੀ ਰਹਿੰਦਾ ਸੀਗਾ ਉਹ, ਤੇ ਹੁਣ ਪਿੱਛੇ ਦੇ ਮੈਂ ਤਾਂ ਇਹ ਨਾ ਕੀ ਲਿਆਈ ਉਹ ਲਿਆਈ ਲਗਾਉਣ ਵਾਲਾ ਜਿਹੜਾ ਜਿਹੜਾ ਟੁੱਟੀ ਗਿਆ ਸੀ ਮੇਨ ਉੱਪਰ ਉਹ ਨਾ, ਮੈਨੂੰ ਤਾਂ ਇੰਨੀ ਅੱਗ, ਮੈਂ ਕਿਹਾ ਦਰਵਾਜ਼ਾ ਤਾਂ ਪਹਿਲਾਂ ਹੀ ਗਿਆ ਹੋਇਆ ਸੀ, ਹੁਣ ਆਪਾਂ ਦਰਵਾਜ਼ਾ ਹੀ ਨਾ ਵਲਵਾਵਾਂਗੇ ਨਾ, ਤੇ ਇਹਨਾਂ ਨੂੰ ਹੋ ਗਿਆ ਵੀ ਲਾਇਆ ਤਾਂ ਮੈਂ ਬਹੁਤ ਵੱਡੀ ਗਲਤੀ ਕਰ ਲਈ, ਮੈਂ ਕਿਹਾ ਪਿੱਛੇ ਫਿਰ ਮੈਂ ਵਾਪਸ ਕਰਿਆ, ਫਿਰ ਉਹ ਕੌਂਸਲ ਜਿਹੜਾ ਆਪਾਂ ਸਮਾਨ ਦਿੱਤਾ ਹੋਇਆ ਸੀ ਨਾ ਲੈ ਕੇ ਜਾਂਦੇ ਆ, ਮੈਂ ਕਿਹਾ ਦਰਵਾਜ਼ਾ ਵੀ ਕੱਢ ਹੀ ਦੋ, ਇਹਦੀ ਜੜ ਹੀ ਖਤਮ ਕਰੋ, ਨਵਾਂ ਜਦੋਂ ਲੱਗੂਗਾ ਲੱਗੂਗਾ, ਤੁਸੀਂ ਫਿਲਹਾਲ ਇੱਕ ਤਾਂ ਲੱਗਿਆ ਹੋਇਆ ਨਾ ਆਪਣਾ, ਤੁਸੀਂ ਇਹਨੂੰ ਕੱਢੋ, ਪਰ ਉਹ ਦਰਵਾਜ਼ਾ ਹਜੇ ਵੀ ਨੀ ਲੱਗਿਆ, ਪਰ ਹਜੇ ਸਰ ਰਿਹਾ, ਉਹ ਵੀ ਲਗਵਾਉਣਾ ਹੈ ਹਜੇ, ਉਹ ਵੀ ਇੱਕ ਬਿਗ ਪ੍ਰੋਜੈਕਟ ਆ।
2: ਕਿੰਨਾ ਕੁਛ ਹੀ ਹੋ ਗਿਆ ਹੈ, ਚਲੋ
3: ਕਿੰਨਾ ਕੁਛ ਹੈ,
2: ਇੱਕ ਤੇ ਜਿਹੜਾ ਕੁੜੀ ਦਾ ਸਾਈਕਲ ਹੈ ਨਾ, ਉੱਥੋਂ $10 ਲੈਂਦੇ ਆ, ਜਿੱਥੋਂ ਤੁਸੀਂ ਲਿਆ ਉਹਨਾਂ ਨੇ ਕਰ ਦੇਣਾ ਅਸੈਂਬਲ, ਕਈ ਚੀਜ਼ ਇੱਦਾਂ, ਕਈ ਕੰਮ ਇੱਦਾਂ ਦੇ ਹੁੰਦੇ ਆ ਵੀ ਜਿਹੜੇ ਆਪਾਂ ਨਾ ਬਹੁਤ ਮਤਲਬ ਸਸਤੇ ਜੇ ਚੀਜ਼ਾਂ ਝੱਟ ਹੀ ਹੋ ਜਾਣੇ ਹੁੰਦੇ ਆ, ਤੇ ਉਹ ਆਪਾਂ ਐਵੇਂ ਲਮਕਾ ਕੇ ਆਪਣੇ ਬੋਝ ਰੱਖਿਆ ਹੁੰਦਾ,
3: ਹੋ ਵੀ ਜਾਂਦੇ ਮੇਰੇ ਵਿੱਚ, ਪਤਾ ਕੀ ਹੈ ਜਦੋਂ ਲਗਾਉਂਦੇ ਵੀ ਆ ਨਾ ਕਈ ਵਾਰ ਕੁਝ ਚੀਜ਼ਾਂ ਲਗਾਉਂਦੇ ਆ, ਇਹ ਇਹਨਾਂ ਨੂੰ ਇਦਾਂ ਹੁੰਦਾ ਕਿ ਇਨਸਾਨ ਆਪ ਸਿੱਖਦਾ, ਉਹ ਨਿਆਣੇ ਦੁਆਲੇ ਦੁਆਲੇ ਖੜਦੇ ਨੇ ਗੇ, ਰੋਹਾਨੀ ਆ ਦੇਖੋ ਹੁਣ ਤੇਰਾ ਬਣ ਗਿਆ, ਇਹ ਬਣ ਗਿਆ, ਇਹ ਫਨ ਬੜਾ ਕਰਦੇ ਆ, ਮੈਂ ਇਹਨਾਂ ਨੂੰ ਕਹੀ ਸੀ ਇਹ ਗੱਲ, ਇਹਨਾਂ ਦਾ ਇੰਜੋਇਮੈਂਟ ਹੁੰਦਾ, ਕਹਿੰਦੇ ਵੀ ਉਹ ਜਿਹੜੇ ਮੇਰੇ ਆਲੇ ਦੁਆਲੇ ਘੁੰਮਣਗੇ ਨਾ, ਜਦੋਂ ਮੇਰੇ ਘੰਟਾ ਡੇਢ ਘੰਟਾ ਲੱਗੂਗਾ, ਇਹ ਵੀ ਮੈਂ ਉਹਨਾਂ ਦੇ ਵੀ ਨਾਲ ਮਸਤੀ ਕਰਨੀ ਹੈਗੀ ਆ, ਹੋਰ ਹੈ
2: ਚੀਜ਼ਾਂ,
3: ਪਰ ਕਿਤੇ ਨਾ ਕਿਤੇ ਜਾ ਕੇ ਆਪਾਂ ਕਰ ਜਾਂਦੇ ਹੈਗੇ, ਪਰ ਅੱਛਾ ਇੱਕ ਗੱਲ ਇਹ ਵੀ ਹੈ ਜਦੋਂ ਆਪਾਂ ਸੋਚੀਏ ਨਾ ਕੋਈ ਕੰਮ ਕਰਨਾ, ਹੁਣ ਮੇਰੇ ਬਹੁਤ ਰੁਕੇ ਹੋਏ ਕੰਮ ਹੈ, ਫੋਰ ਐਗਜ਼ਾਮਪਲ ਮੈਂ ਕਲਰ ਦੀ ਆਲਸ ਕਰ ਰਹੀ ਸੀਗੀ, ਕਲਰ ਲਗਾਉਂਗੀ ਅੱਜ ਲਗਾ ਲੂੰਗੀ ਕਲਰ, ਕੱਲ ਲਗਾ ਲੂੰਗੀ ਕਲਰ, ਕੱਲ ਮੈਨੇ ਸੋਚਿਆ ਮੈਂ ਕਿ ਇੱਡੀ ਗੱਲ ਹੀ ਨੀ ਸੀ, ਨਹੀਂ ਕਿ ਸਿਰਫ ਇੱਕ ਘੋਲ ਹੀ ਕੀਤੀ ਹੈ ਨਾ, ਸਿਰਫ ਮੈਂ ਗੱਡੀ ਗੱਡੀ ਗੱਲ ਕਰਨ ਲੱਗ
2: ਗਿਆ, ਸਿਰਫ ਘੋਲਣਾ ਹੀ ਲਾ ਤੇ ਬੰਦਾ ਟਾਈਮ ਕੱਢ ਕੇ ਦਿੰਦਾ ਹੀ,
3: ਜਿੱਦਾਂ ਇਹ ਹੱਸਦੇ ਆ ਕਹਿੰਦੇ ਹੁਣ ਅਸੀਂ ਇੱਕ ਦੂਜੇ ਨੂੰ ਫਲਾਵਰ ਕੀ ਦੇਣੇ ਆ, ਰੋਜ਼ ਦੇਣੇ ਆ, ਕਲਰ ਲਗਾ ਕੇ ਖੁਸ਼ ਕਰ ਦੇਣੇ
2: ਹੋਰ।
1: ਪਰ ਨਾ ਵਾਕਈ ਕਈ ਵਾਰੀ ਜਿਵੇਂ ਇਹ ਕਹਿ ਰਹੇ ਸੀ ਨਾ, ਕਈ ਵਾਰੀ ਛੋਟੇ ਛੋਟੇ ਕੰਮ ਵੀ ਨਾ ਮਜ਼ਾ ਆਉਂਦਾ ਕਰਨ ਦੇ ਵਿੱਚ, ਕਿ ਹਾਂ ਇਹ ਮੈਂ ਖੁਦ ਕਰਾਂ, ਮਤਲਬ ਭਾਵੇਂ ਇੱਕ ਕੋਈ ਫੋਟੋ ਫੋਟੋ ਫਰੇਮ 'ਚ ਲਾ ਕੇ ਨਵਾਂ, ਅਤੇ ਉਸ ਤੁਸੀਂ ਡਿਸਾਈਡ ਕਰਕੇ ਇੱਥੇ ਲਾਉਣੀ ਹੈ, ਉਹ ਵੀ ਉਸ 'ਚ ਵੀ ਇੱਕ ਅਲੱਗ ਹੁੰਦਾ ਕਿ ਹਾਂ
2: ਮੈਂ ਚਾਹੀਦਾ ਤਾਂ ਇਹੋ ਹੀ ਹੈ ਜਾਚੀ ਹੈ ਨਾ, ਮੰਨ ਲਓ ਤੁਸੀਂ
1: ਲੜਾਈ ਕਰੋਗੇ ਨਹੀਂ ਤਾਂ,
2: ਤੁਸੀਂ ਮੰਨ ਲਓ ਆਪਣਾ ਇੱਥੇ ਤੁਸੀਂ ਪੱਕੇ ਹੋ ਗਏ ਹੈ ਨਾ, ਤੁਸੀਂ ਸਿਟੀਜ਼ਨ ਹੋ ਗਏ, ਤੁਸੀਂ ਆਪਣਾ ਘਰ ਲੈ ਲਿਆ, ਅਤੇ ਚਾਹੀਦਾ ਇੱਦਾਂ ਆਈਡੀਅਲ ਜਿਹਾ ਤਾਂ ਇੱਦਾਂ ਦਾ ਹੀ ਹੈ ਨਾ ਵੀ ਤੁਸੀਂ ਆਪਣਾ ਘਰ ਲੈ ਲਿਆ, ਅਤੇ ਹੁਣ ਆਪਣੇ ਘਰ ਦੇ ਵਿੱਚ ਆਰਾਮ ਨਾਲ ਰਿਲੈਕਸ ਹੋ ਕੇ ਤੁਸੀਂ ਨਿੱਕੇ ਨਿੱਕੇ ਕੰਮ ਸਾਰੇ ਆਪੇ ਕਰੋ ਹੈ ਨਾ, ਵੀ ਜਿਹੜੇ ਜਿਹੜੇ ਵੀ ਤੁਸੀਂ ਕਰ ਸਕਦੇ ਹੋ, ਜੇ ਨਹੀਂ ਆ ਤਾਂ ਹੌਲੀ ਹੌਲੀ ਤੁਸੀਂ ਸਿੱਖ ਕੇ ਕਰੋ। ਇੱਥੇ ਆਪਾਂ ਵੇਖਦੇ ਹੀ ਹਾਂ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਲੱਗੇ ਰਹਿੰਦੇ ਆ, ਖਾਸ ਤੌਰ ਦੇ ਉੱਤੇ ਜਿਹੜੇ ਉਹ ਪੁਰਾਣੇ ਘਰਾਂ ਦੇ ਨਿੱਕੇ ਨਿੱਕੇ ਜੇ ਕੰਮ ਆ ਉਹ ਸਾਰੇ ਉਹ ਆਪ ਕਰਦੇ ਹੱਥੀਂ, ਨਹੀਂ ਤਾਂ ਉਹ ਇੰਨਾ ਤੁਹਾਨੂੰ ਬਾਹਰ ਨਹੀਂ ਖਾਂਦਾ, ਪਰ ਆਪਾਂ ਉਲਟਾ ਉਹ ਉੱਥੇ ਟਾਈਮ ਸਪੈਂਡ ਕਰਨ ਦੀ ਬਜਾਏ ਘਰ ਲੈ ਕੇ ਇੰਨਾ ਸਟੱਕ ਹੋ ਜਾਂਦੇ ਵੀ ਹੋਰ ਬਿਜ਼ੀ ਹੋ ਜਾਂਦੇ ਹੋਰ ਜ਼ਿਆਦਾ ਟਾਈਮ।
1: ਇੱਦਾਂ ਲੱਗਦਾ ਕਿ ਕਰੋ ਖੁਦ ਨਾ, ਬਲਕਿ ਫੈਮਿਲੀ ਕਹਿੰਦੇ ਨਾ ਬੌਂਡ ਬਣਦਾ ਤੁਹਾਡਾ ਹੋਰ ਜ਼ਿਆਦਾ ਸਟਰੋਂਗ, ਕਿਉਂਕਿ ਤੁਸੀਂ ਪਹਿਲਾਂ ਤਾਂ ਡਿਸਾਈਡ ਕਰੋਗੇ ਹੈ ਨਾ ਕਿਹੜੀ ਚੀਜ਼ ਕਿਸ ਤਰੀਕੇ ਦੀ, ਫਿਰ ਤੁਸੀਂ ਔਰ ਟੂਲਸ ਤਾਂ ਸਾਰੇ ਅਵੇਲੇਬਲ ਹੈ, ਔਰ ਮੈਨੂੰ ਲੱਗਦਾ ਕਿ ਜੇ ਆਪਦਾ ਘਰ ਹੁੰਦਾ ਟੂਲਸ ਤੁਹਾਡੇ ਕੰਮ ਹੀ ਆਉਂਦੇ ਅੱਗੇ ਵੀ ਚੀਜ਼ਾਂ ਉਹ ਸਾਰੀ ਚੀਜ਼ਾਂ ਪਹਿਲਾਂ ਮੈਨੂੰ ਮੈਂ ਬੜਾ ਖਿੱਚਦੀ ਹੁੰਦੀ ਸੀ ਪਹਿਲਾਂ ਕਿ ਸਿਰਫ ਬਰਨਿੰਗਸ ਹੀ ਬਰਨਿੰਗ ਪਰ ਹੁਣ ਮੈਨੂੰ ਵੀ ਮਤਲਬ ਮਜ਼ਾ ਜਿਹਾ ਆਉਂਦਾ ਬਰਨਿੰਗਸ ਵਿੱਚ ਕਿ ਹਾਂ ਇਹ ਵਾਲੇ ਸੈਕਸ਼ਨ 'ਚ ਦੇਖੀਏ ਹੋਰ ਕਿਉਂਕਿ ਜਦੋਂ ਤੁਸੀਂ ਕਰਨ ਲੱਗਦੇ ਹੋ ਤੁਹਾਡਾ ਵੀ ਇੱਕ ਮਤਲਬ ਇੰਟਰਸਟ ਡਿਵੈਲਪ ਹੁੰਦਾ ਹੈ
2: ਨਹੀਂ ਉਹ ਤੇ ਵੇਖੋ ਆਫ ਕੋਰਸ ਹੁੰਦਾ ਤੁਹਾਡਾ ਪਤਾ ਲੱਗਦਾ ਤੁਹਾਨੂੰ ਵੇਲੇ ਵੇਲੇ ਤੁਸੀਂ ਜੇ ਕੋਈ ਲੋਡ ਪੈ ਜੇ ਤੇ ਤੁਸੀਂ ਚਲੋ ਸਾਰ ਲੈਂਦੇ ਹੋ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੋਰਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494763700 ਔਰ ਵਟਸਐਪ 2 fold lending

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਆ ਅਤੇ ਆਓ ਫਿਰ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਸਾਡੀਆਂ ਅੱਜ ਚੱਲ ਰਹੀਆਂ ਨੇ ਕਿ ਵੀਕਐਂਡ ਦੇ ਉੱਤੇ ਕਿਹੜੇ ਕਿਹੜੇ ਕੰਮ ਤੁਹਾਡੇ ਅੜੇ ਫੜੇ, ਕਿਹੜੇ ਕਿਹੜੇ ਪੈਂਡਿੰਗ ਅਤੇ ਕਿੱਦਾਂ ਕਿੱਦਾਂ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ, ਅਤੇ ਆਪਾਂ ਇਹ ਵੀ ਵੇਖਾਂਗੇ ਕਿ ਆਪਾਂ ਉਹਨੂੰ ਮੈਨੇਜ ਕਿੱਦਾਂ ਕਰਨਾ ਅਤੇ ਵਧੀਆ ਤਰੀਕੇ ਦੇ ਨਾਲ ਕਿੱਦਾਂ ਮੈਨੇਜ ਕਰ ਸਕਦੇ ਹਾਂ। ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਕਈ ਵਾਰੀ ਤਾਂ ਕਿੱਦਾਂ ਹੁੰਦਾ ਕਿ ਜਿਵੇਂ ਹੁਣ ਵੀਡੀਓਜ਼ ਦੀ ਗੱਲ ਕਰੀਏ, ਮੈਨੂੰ ਤਾਂ ਮੇਰੇ ਕੋਲ ਖੁਦ ਨੂੰ ਹੀ ਭੇਜੋ ਇੰਨੇ ਸਾਰੇ ਵੀਡੀਓਜ਼ ਹੁੰਦੇ ਇੰਸਪੀਰੇਸ਼ਨ ਵਾਸਤੇ ਕਿ ਹਾਂ ਇਹ ਚੀਜ਼ ਵਧੀਆ ਲੱਗ ਰਹੀ ਹੈ, ਮੈਂ ਇੱਦਾਂ, ਕਿਉਂਕਿ ਮੇਰੇ ਨਾ ਹੁਣ ਕਾਫੀ ਟਾਈਮ ਦਾ ਹੈ ਕਿ ਜਿਹੜੀ ਫੈਨਸ ਹੈ ਨਾ ਅੰਦਰ ਵਾਲੀ, ਅਤੇ ਉਸ 'ਤੇ ਮੈਂ ਨਾ ਖੁਦ ਪੇਂਟ ਕਰਨਾ, ਜਿਹੜੀ ਵਰਲੀ ਆਰਟ ਨਹੀਂ ਹੈ ਓਰਿਜਨਲ ਪੇਂਟਿੰਗਸ ਵਾਲੀ, ਅਤੇ ਮੈਨੂੰ ਬੜਾ, ਅਤੇ ਉਹਦੇ ਮੈਂ ਇੰਨੇ ਸਾਰੇ ਵੀਡੀਓਜ਼ ਕੱਢ ਲਏ ਨੇ ਕਿ ਹੁਣ ਮੈਨੂੰ ਮਤਲਬ ਸਜੈਸ਼ਨ ਵੀ ਮੇਰੇ ਫੋਨ ਮੈਂ ਖੋਲਾਂ ਅਤੇ ਉਹੀ ਵੀਡੀਓਜ਼ ਦੇਖਦਾ, ਕਿਉਂਕਿ ਦੇਖ ਦੇਖ ਕੇ
0: ਇਹਨੂੰ ਕਿੱਦਾਂ ਕਰਨਾ।
1: ਹਾਂ ਮਤਲਬ ਡਿਜ਼ਾਈਨਸ ਜਿਵੇਂ ਉਹ ਵਰਲੀ ਪੇਂਟਿੰਗ ਹੁੰਦੀ ਹੈ, ਉਸ 'ਚ ਟ੍ਰੈਂਗਲ ਹੁੰਦੇ, ਸਰਕਲ ਹੁੰਦੇ, ਅਤੇ ਉਹਦੇ ਨਾਲ ਹੀ ਨੱਚਦਾ ਆ ਬੰਦਾ, ਇੱਦਾਂ ਅਲੱਗ ਅਲੱਗ ਤਰੀਕੇ ਦੇ ਹੁੰਦੇ, ਬੜੀ ਸੋਹਣੀ ਹੁੰਦੀ ਹੈ ਉਹ ਵਾਰਲੀ।
0: ਅੱਛਾ ਕੋਈ ਆਊਗੀ ਪ੍ਰੋਬਲਮ ਤੇ ਦੱਸ ਦਿਓ, ਕੋਈ ਨਹੀਂ।
1: ਅੱਛਾ ਆਉਂਦਾ ਤੁਹਾਨੂੰ?
0: ਖਰਾਬ ਕਰਨਾ ਤਾਂ ਹੋਣਾ ਹੀ ਆ,
1: ਬਸ ਉਹੀ ਮੈਨੂੰ ਇਹੀ ਡਰ ਵਿੱਚ ਮੈਂ ਨਾ।
0: ਉਹਦਾ ਬੈਸਟ ਤਰੀਕਾ ਪਤਾ ਕੀ ਆ, ਤੁਸੀਂ ਆਪਣੇ ਗਰਾਜ ਦੀ ਕੰਧ ਤੇ ਕਰੋ ਪਹਿਲਾਂ ਛੋਟੇ ਲੈਵਲ ਤੇ, ਉੱਥੇ ਤੁਹਾਡੇ ਪ੍ਰੈਕਟਿਸ ਹੋ ਜੂਗੀ।
1: ਪਰ ਗਰਾਜ ਦੀ ਕੰਧ ਤੇ ਚਿੱਟੀ ਹੈ ਨਾ ਫੈਂਸ, ਫਿਰ ਵੀ ਠੀਕ ਹੈ, ਵਿਗੜ ਗਈ ਤੇ ਫਿਰ ਸਪਰੇ ਮਾਰ ਸਕਦਾ ਬੰਦਾ।
0: ਫਿਰ ਕਿਸੇ ਵਿਹਲੀ ਕੋਈ ਕਿਸੇ ਦੀ ਪਈ ਕੋਈ ਜਾ ਕੇ ਤੁਸੀਂ ਕਰਾਓ, ਗੱਤਿਆਂ ਦੇ ਕਰ ਲਓ, ਗੱਤਿਆਂ ਦੇ ਕਰਕੇ ਵੇਖ ਲਓ,
1: ਗੱਤਿਆਂ ਦਾ ਠੀਕ ਆ
0: ਤੁਸੀਂ ਹਨਾ, ਜਿਹੜੇ ਪੁਰਾਣੇ ਤੁਹਾਨੂੰ ਗੱਦੇ ਮਿਲਣ।
1: ਜਿਵੇਂ ਮੈਂ ਤਾਂ ਨੀ ਕੱਲ ਪਰਸੋਂ ਮੈਂ ਗੱਡੀ ਚਲਾਉਂਦੀ ਚਲਾਉਂਦੀ ਸੁਣਦੀ ਸੀਗੀ ਕਿ ਇੰਡੀਆ 'ਚ ਤੇ ਬੜਾ ਹੁੰਦਾ ਨਾ ਕੋਈ ਵੀ ਕੰਧ ਖਾਲੀ ਮਿਲ ਜਾਏ ਨਾ, ਮੈਨੂੰ ਪਤਾ ਨੀ ਹੈ ਨਾ ਫੈਂਸ ਤੇ ਬੜਾ ਲੱਗ ਰਿਹਾ ਕਿ ਉਹ, ਕਿਉਂਕਿ ਮਰੂਨ ਕਲਰ ਦੀ ਫੈਂਸ ਕੀਤੀ ਹੈ ਤੇ ਉਹ ਮੈਨੂੰ ਇੱਕਦਮ ਰਾਜਸਥਾਨ ਵਰਗਾ ਫੀਲ ਆ ਰਿਹਾ,
0: ਤੇ ਫਿਰ ਉੱਥੇ ਰਾਜਸਥਾਨੀ ਵਾਲੀ ਕਰੋ ਨਾ
1: ਉਹੀ, ਮਤਲਬ ਹਾਂ ਵਾਰਲੀ ਪੇਂਟਿੰਗ, ਉਹ ਦੋ ਤਿੰਨ ਮਿਕਸ 'ਚ ਕੀਤੇ ਹੋਏ ਆਈਡੀਆਜ਼, ਆਈਡੀਆ ਬਥੇਰੇ ਆ ਮੇਰੇ ਕੋਲ।
0: ਅੱਛਾ,
1: ਪਰ ਉਹ ਅੜਾ ਫੜਾ ਕੰਮ ਹੀ ਹੈ ਇਹ ਚੀਜ਼, ਆਈ ਸਾਰਾ ਦੇਖ ਲਿਆ ਮੈਂ, ਕਿਹੜੇ ਬ੍ਰਸ਼ਸ ਚਾਹੀਦੇ ਮੈਨੂੰ, ਕਿਹੜਾ ਪੇਂਟ ਚਾਹੀਦਾ ਹੈ, ਕਿਹੜੀ ਕੋਟ।
0: ਅੱਗੇ ਹੈਗਾ ਕੋਈ ਤਜਰਬਾ ਇਦਾਂ ਦਾ?
1: ਨਹੀਂ, ਅੱਗੇ ਤੇ ਮੈਂ ਉਹੀ ਪੇਂਟਰ ਆ ਜਿਹੜੀ ਹਰ ਬੱਚੇ ਨੂੰ ਪੇਂਟਿੰਗ ਬਣਾਈ ਹੈ, ਪਹਾੜ, ਸੂਰਜ ਵਿੱਚ ਨਦੀ ਜਿਹੜੀ।
0: ਪਰ ਹਰ ਕੰਮ ਬੰਦਾ ਪਹਿਲੀ ਵਾਰੀ ਕਰਦਾ, ਵੇਖੋ।
1: ਹਾਂ ਮੈਨੂੰ ਇਦਾਂ ਲੱਗ ਰਿਹਾ ਕਿ ਠੀਕ ਹੈ,
0: ਜੇ ਬੰਦਾ ਵਿਆਹ ਕਰਾ ਕੇ ਮੈਨੇਜ ਕਰ ਸਕਦਾ ਵਾ,
1: ਐਗਜ਼ੈਕਟਲੀ,
0: ਹਾਂ ਬੱਚੇ ਜੰਮ ਕੇ ਮੈਨੇਜ ਕਰ ਸਕਦਾ, ਸਭ ਤੋਂ ਵੱਡੀ ਤੇ ਉਹ ਕ੍ਰੀਏਟੀਵਿਟੀ ਹੈ ਨਾ,
1: ਨਹੀਂ ਕੀਤੀ ਹੈ ਨਾ।
0: ਹਾਂ ਇਹ ਤੇ ਐਵੇਂ ਬੰਦਾ ਉਦਾਂ ਢੇਰੀ ਢਾ ਦੇ ਤੇ ਢਾ ਦੇ, ਕੋਈ ਏਡੀ ਗਲਤ ਹੈ ਨਹੀਂ।
1: ਮੈਨੂੰ ਲੱਗਦਾ ਮੈਂ ਕਰਾਂਗੀ, ਮੈਂ ਕਰ ਵੀ ਲਾਂਗੀ, ਜੇ ਫਿਰ ਨਹੀਂ ਹੋਇਆ।
0: ਕਰਨ ਦਾ ਨਾ ਪੰਗਾ ਇਹ ਹੁੰਦਾ, ਬੰਦਾ ਇੱਕ ਵਾਰੀ ਕਰ ਲੈਂਦਾ ਵਾ, ਮੰਨ ਲਓ ਜੇ ਵਧੀਆ ਹੋ ਜਾਵੇ, ਮਾੜਾ ਹੋ ਜਾਵੇ ਤਾਂ ਵੀ ਠੀਕ ਹੈ, ਚੰਗਾ ਹੋ ਜਾਵੇ ਫਿਰ ਬੰਦੇ ਨੂੰ ਨਾ ਸੱਦਣਾ ਪੈਂਦਾ, ਸਾਰਿਆਂ ਨੂੰ ਰੋਟੀ 'ਤੇ ਵਿਖਾਉਣਾ ਪੈਂਦਾ ਵੀ ਆਹ ਵੇਖੋ ਮੈਂ ਕੀਤੀ, ਕੋਈ ਆਵੇ ਕਰੇ, ਹੋਰ ਹੋਰ ਕੰਮ ਗਾਂਹ ਦੀ ਗਾਂਹ ਵਧਦੇ ਜਾਂਦੇ, ਮੁੱਕਦੇ ਥੋੜ੍ਹੀ ਆ।
1: ਔਰ ਫਿਰ ਕਈ ਵਾਰੀ ਕੀ ਹੁੰਦਾ, ਹੁਣ ਜਿਵੇਂ ਮੰਨ ਲਓ ਮੈਂ ਪੇੜ ਬਣਾਉਣਾ, ਹੁਣ ਮੰਨ ਲਓ ਮੈਂ ਥੱਲੇ ਮਤਲਬ ਅੱਧਾ ਬਣਾ ਲਿਆ ਪੇੜ, ਹੈ ਨਾ, ਪੱਤੀਆਂ ਬਣਾਉਂਦੇ ਬਣਾਉਂਦੇ ਮੈਂ ਬੋਰ ਹੋ ਗਈ, ਪਰ ਵਿੱਚ ਤੇ ਫਸ ਗਈ ਨਾ ਮੈਂ, ਹੁਣ ਉਹ ਮੈਨੂੰ ਹੀ ਕਰਨਾ ਪਏਗਾ, ਇਹ ਬਸ ਮੇਰੀ ਪ੍ਰੋਬਲਮ ਹੈ।
0: ਹਾਂ ਕੋਈ ਹੋਰ ਬਣਾਉਂਦਾ ਤਾਂ ਪਸੰਦ ਨਹੀਂ ਹੋਣਾ, ਇਦਾਂ ਦਾ ਕੰਮ
1: ਹੈ ਪਸੰਦ ਨਹੀਂ ਕਰੇਗਾ ਕੌਣ, ਹੈ ਹੀ ਨਹੀਂ ਕੋਈ, ਕਿਉਂਕਿ ਇਹ ਤੇ ਇਦਾਂ ਦਾ ਕੰਮ ਹੈ ਨਾ ਕਿ ਬੰਦਿਆਂ ਨੂੰ ਮਤਲਬ ਬੰਦੇ ਨੂੰ ਪਸੰਦ ਨਹੀਂ ਆਣਾ, ਜਿਹੜੀ ਫੈਂਸ ਤੇ ਸਪਰੇ ਮਾਰ ਕੇ ਪੇਂਟ ਕਰਨਾ ਸੀਗਾ ਉਹ ਤੇ ਠੀਕ ਹੈ ਹੋ ਗਿਆ,
0: ਕਿਉਂਕਿ ਉਹ ਤੁਹਾਨੂੰ ਪਹਿਲਾਂ ਵੀ ਪਹਿਲਾਂ ਮਿਲ ਹੀ ਗਈਆਂ ਹੋਣੀਆਂ ਇੰਸਟਰਕਸ਼ਨ ਵੀ ਐਵੇਂ ਇਹਦੀ ਡਾਂਡ ਨਾ ਲਾ ਦੀ, ਤੇ ਤੁਸੀਂ ਕਿਹਾ ਹੋਣਾ ਨਹੀਂ ਮੈਂ ਕਰਕੇ ਵੇਖਣਾ ਵੇਖਣਾ,
1: ਹੁਣ ਮੇਰੇ ਦਿਮਾਗ 'ਚ ਹੁਣ ਮੈਨੂੰ ਉੱਠਦੇ ਬੈਠਦੇ ਜਾਗਦੇ ਸੌਂਦੇ ਉਹੀ ਦਿਖਦਾ,
0: ਚੈਲੰਜ ਹੋ ਗਿਆ ਹੈ ਨਾ।
1: ਹਾਂ
0: ਕਈ ਵਾਰੀ ਇਹ ਵੀ ਹੁੰਦਾ ਬੰਦਾ ਪੱਤੇ ਬਣਾ ਲੈਂਦਾ, ਥੱਲੇ ਮੁੜ ਕੇ ਮੁੱਢ ਬਣਾਉਣ ਲਈ ਥਾਂ ਨਹੀਂ ਬਚਦੀ, ਕਈ ਇੱਦਾਂ ਦੇ ਵੀ ਪੇਂਟਰ ਹੁੰਦੇ ਗੇ, ਜਾਂ ਤੁਸੀਂ ਥੱਲੇ ਮੁੱਢ ਬਣਾ ਲੈਣਾ ਉੱਤੇ ਪੱਤੇ, ਮੁੜ ਕੇ ਬੰਦਾ ਸੋਚਦਾ ਵੀ ਹੁਣ ਮੈਂ ਉੱਤੇ ਹੋਰ ਫੈਂਸ ਲਾਵਾਂ ਪੱਤੇ ਬਣਾਉਣ ਲਈ।
1: ਮੈਨੂੰ ਪੁੱਛਿਆ ਨਾ ਆਉਂਦਾ ਤੁਸੀਂ ਐਕਸਪੀਰੀਅੰਸ, ਮਤਲਬ ਕਿੰਨੇ ਤੁਸੀਂ ਇੱਕਦਮ ਉਸ ਨਾਲ ਪੁੱਛਿਆ ਕੌਨਫੀਡੈਂਸ ਨਾਲ ਕਿ ਹਾਂ ਸ਼ਾਇਦ ਆਉਂਦਾ ਹੀ ਹੋਣਾ ਇੰਨੀ ਗੱਲਾਂ ਕਰੇ, ਐਵੇਂ ਮੈਨੂੰ ਇਹਨਾਂ ਨੇ ਵੀ ਪੁੱਛਿਆ ਕਿ ਤੂੰ ਇੰਨੇ ਵਧੀਆ ਵਧੀਆ, ਤੂੰ ਇੰਨੇ ਹਾਰਡ ਹਾਰਡ 'ਚ ਦੇਖ ਰਹੀ ਹੈ, ਅਤੇ ਤੂੰ ਕਿਵੇਂ ਚੌਕ ਨਾਲ ਕਰੇਗੀ, ਜਾਂ ਤੂੰ ਮਤਲਬ ਜਿਵੇਂ ਕੀ ਕਹਿੰਦੇ ਹੋ ਸਟੈਂਸਿਲਸ ਕਿ ਉਹਦੇ ਨਾਲ ਕਰੇਗੀ,
0: ਆਪੇ ਥੱਲੇ ਕਿੱਦਾਂ ਤੂੰ ਮਤਲਬ ਮਾਰਕ ਜਿਹਾ ਲਾਏਂਗੀ, ਹਾਂ ਪੂਰਨੇ ਕਿੱਦਾਂ ਲਾ ਪਾਏਂਗੀ ਥੱਲੇ, ਜਾਂ ਉਦਾਂ ਸਿੱਧਾ ਹੀ ਬਣਾ ਦੇਂਗੀ,
1: ਮੈਂ ਤਾਂ ਸਿੱਧੇ ਹੀ।
0: ਵਾਹ, ਆ ਹੁੰਦਾ ਹੈ ਓਵਰ ਕੰਫੀਡੈਂਸ
1: ਕਹਿੰਦੇ। ਹਾਂ ਤੂੰ ਹਰ ਵਾਰੀ ਮੈਂ ਜਦੋਂ ਵੀ ਬਰਨਿੰਗਸ ਜਾਂਦੇ ਨਾ ਮੈਂ ਕਹਿੰਦੇ ਆ ਕਿ ਇਸ ਸੈਕਸ਼ਨ 'ਚ ਪੇਂਟ ਪਏ ਹੋ, ਅਤੇ ਹਰ ਵਾਰੀ ਕਹਿੰਦੀ ਨਾ ਅਗਲੀ ਵਾਰੀ ਅਗਲੀ ਵਾਰੀ
0: ਅਗਲੀ ਵਾਰੀ ਲੈ ਲਾਂਗੇ, ਹਲੇ ਘਰ 'ਚ ਉਦਾਂ ਗਰਾਜ 'ਚ ਰੱਖਣ ਨੂੰ ਥਾਂ ਨਹੀਂ ਆ,
1: ਹੈਨਾ ਉਹ ਹਰ ਵਾਰੀ ਮੈਨੂੰ ਵੀ
0: ਉਹਨਾਂ ਨੇ ਇਹ ਹੋਣਾ ਵੀ ਜੇ ਲੈ ਤੇ ਮੈਂ ਕੰਮ ਤੇ ਗਿਆ ਹੋਣਾ ਇਹਨੇ ਮਗਰੋਂ ਕਰ ਦੇਣਾ ਕੰਮ,
1: ਕੈਮਰੇ ਚ ਦੇਖ ਕੇ ਦਿਲ ਦਿਖਾਈ ਜਾਣਾ
0: ਨਹੀਂ ਤੁਸੀਂ ਨਾ ਪਹਿਲਾਂ ਇੱਦਾਂ ਕਰੋ ਵੀ ਵੱਡਾ ਕੋਈ ਗੱਤਾ ਲਓ
1: ਹਾਂ ਇਹ ਆਈਡੀਆ ਠੀਕ ਹੈ ਗੱਤੇ ਤੇ ਬਥੇਰੇ
0: ਤੇ ਉਹਦੇ ਉੱਤੇ ਕਰਕੇ ਤੇ ਫਿਰ ਵਿਖਾਓ
1: ਪੇਂਟ ਵੀ ਤਾਂ ਵੇਸਟ ਹੋਗਾ ਕਿੰਨਾ ਐਕਸਪੈਂਸਿਵ ਆਉਂਦਾ ਹੈ
0: ਨਹੀਂ ਪੇਂਟ ਇੰਨਾ ਮਹਿੰਗਾ ਤੇ ਨਹੀਂ ਆਉਂਦਾ ਪੇਂਟ ਤਾਂ $2 ਸ਼ੌਪ ਤੋਂ ਲੈ ਲਓ ਬਾਅਦ ਚ ਲੈ ਲਿਓ ਨਾ ਪ੍ਰੋਪਰ ਪਹਿਲਾਂ ਸਸਤਾ ਪੇਂਟ ਲੈ ਲਓ
1: ਹਾਂ ਇਹ ਵੀ ਠੀਕ
0: ਹੈ ਹਾਂ ਸਸਤਾ ਪੇਂਟ ਲੈ ਕੇ ਮੈਂ ਇੱਕ ਵਾਰੀ ਲਿਆ ਸੀ ਬਹੁਤ ਮਹਿੰਗਾ ਨਹੀਂ ਆ
1: ਓਕੇ
0: ਤੇ ਉਹ ਤੁਸੀਂ ਉਹਦੇ ਤੇ ਬਣਾ ਲਓ ਫਿਰ ਉਸ ਤੋਂ ਬਾਅਦ ਉਹ ਵਾਲਾ ਲੈ ਲਿਓ ਜਿਹੜਾ ਤੁਹਾਡਾ ਉੱਤੇ ਸਟੇ ਕਰੇ
1: ਇੱਕ ਗੱਤੇ ਤੇ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਤੇ ਤੁਸੀਂ ਯੈਸ ਕਰਦੇ ਫਿਰ ਮੈਂ ਬਣਾ ਦਾਂਗੀ ਕੱਲ ਨੂੰ ਇਹ ਤੇ ਹੋਏਗਾ ਨਾ ਮੈਂ ਕਹਾਂਗੀ ਕਿਉਂਕਿ ਕਈ ਚੀਜ਼ਾਂ 'ਚ ਮੈਂ ਕਹਿ ਦਿੰਦੀ ਹਾਂ ਭਾਜੀ ਨੇ ਕਿਹਾ ਸੀਗਾ ਤੇ ਉਹ
0: ਬਣ ਜਾਂਦੇ
1: ਹਾਂ ਫਿਰ ਉਹਨਾਂ ਨੂੰ ਲੱਗਦਾ ਨਾ ਕਿ ਸਿਆਣਾ ਬੰਦਾ ਕਹਿ ਰਿਹਾ
0: ਫਿਰ ਐਤ ਕੇ ਜਾ ਕੇ ਕਹਿ ਦਿਓ ਭਾਈ ਕਹਿੰਦੇ ਫਿਰ ਰਹਿਣ ਦੋ ਉਹਦਾ ਭੈਣ ਸੋਹਣੀ ਆ ਉਹਦੇ ਠੀਕ ਲੱਗਣ ਡੀ ਮੇਰਾ ਪਰਮਪਾਦ ਬਣੇ ਰਹੇ
1: ਮਤਲਬ ਤੁਹਾਨੂੰ ਵਿਸ਼ਵਾਸ ਨੀ ਇਹਦੇ ਸਾਲਾਂ ਤੋਂ ਤੁਸੀਂ ਮੈਨੂੰ ਜਾਣਦੇ ਤੁਹਾਨੂੰ ਲੱਗਦਾ ਨੀ ਹੈ
0: ਤਾਂਹੀਓ ਤਾਂ ਕਹਿਣ ਦਾ ਵਿਸ਼ਵਾਸ ਹੀ ਹੈ ਇਟਸ ਲਾਈਕ ਏ ਆਈ ਹੈ ਨਾ ਤੁਸੀਂ ਹੁਣ ਸਾਰਾ ਆਪਣਾ ਐਕਸਪੀਰੀਅੰਸ ਪਾਇਆ ਤੇ ਮੈਂ ਕੱਢ ਕੇ ਦੱਸਤਾ ਤੁਹਾਨੂੰ ਜ਼ਮੀਨ ਤੇ ਬਣਾ ਲਓ ਕੁਛ ਤੇ ਜਾਂ ਫਿਰ ਇੱਕ ਹੋਰ ਚੀਜ਼ ਆ ਤੁਸੀਂ ਉਹ ਪ੍ਰੋਪਰ ਨਾ ਬਣਾ ਕੇ ਨਾ ਤੇ ਉਹ ਮਿਲ ਜਾਂਦੇ ਛਾਪੇ ਚ ਮਿਲ ਜਾਂਦੇ ਉਹ ਪਤਾ ਨੀ ਹੁਣ ਉਹ ਏਡੇ ਵੱਡੇ ਜਾਂ ਕਿੱਡੇ ਵੱਡੇ ਮਿਲਦੇ ਆ ਉਹ ਤੁਸੀਂ ਮੰਗਾ ਕੇ ਉਹ ਚ ਪਕਾ ਕੇ ਤੇ ਉਹਦੇ ਉੱਤੇ ਪੇਂਟ ਮਾਰ ਦੋ ਇਹ ਫਿਰ ਰਿਸਕ ਨੀ ਰਹਿ ਜਾਂਦਾ ਕੋਈ
1: ਪਰ ਮਤਲਬ ਪਤਾ ਨੀ ਇੱਕ ਸੈਟੀਸਫੈਕਸ਼ਨ ਤਾਂ ਨਹੀਂ ਆਣਾ
0: ਮਤਲਬ ਡੰਡ ਲਾ ਕੇ ਆਉਣੀ ਸੈਟੀਸਫੈਕਸ਼ਨ ਕਿਉਂਕਿ ਉਹ ਤਾਂ ਮੁੜ ਕੇ ਪੇਂਟ ਵੀ ਨਹੀਂ ਨਾ ਹੋਣਾ
1: ਨਹੀਂ ਹੋ ਜਾਏਗਾ
0: ਹਾਂ ਉਹ ਪਹਿਲਾਂ ਪਤਾ ਕਰ ਲਓ ਕਿਉਂਕਿ ਤੁਹਾਡੀ ਜੇ ਉਹ ਦੂਸਰੀ ਲੱਕੜ ਦੀ ਆ ਕਿ ਦੂਜੀ ਲੱਕੜ ਆ ਨਾ
1: ਹੋ ਜਾਣਾ ਨਾ
0: ਹਾਂਜੀ
1: ਹੋ ਨਹੀਂ ਜਾਏਗਾ
0: ਕੀ
1: ਉਹਦੇ ਉੱਤੇ ਵਾਪਸ
0: ਉਹਨੂੰ ਬਦਲੀ ਜਾਊਗੀ ਨਹੀਂ ਤਾਂ ਉਹਦਾ ਕੀ ਆ ਥੋੜ੍ਹਾ ਹੀ ਏਰੀਆ ਹੋਣਾ ਕਿੰਨਾ ਕੋਣਾ ਕਿਤੇ
1: ਮੈਂ ਰਹਿਣ ਨਹੀਂ ਦਿੰਦੀ
0: ਕਿੰਨਾ ਕਿੰਨਾ ਏਰੀਆ ਵਾ ਥੋੜ੍ਹਾ ਹੀ ਹੋਣਾ ਵਾ
1: ਫੈਂਸ ਦੇਖੋ ਨਾ ਘਰ ਦੀ ਫੈਂਸ ਕਿੰਨੀ ਹੁੰਦੀ ਹੈ ਹੁੰਦੀ ਤਾਂ ਹੈ
0: ਨਹੀਂ ਸਾਰੇ ਘਰ ਤੇ ਕਰਨਾ ਤੁਸੀਂ
1: ਹੁਣ ਜਦ ਮੈਂ ਇੱਕ ਕੰਧ ਕਿਉਂਕਿ ਮਰੂਨ ਕਲਰ ਦਾ ਹੈ ਨਾ ਬੈਕਗ੍ਰਾਉਂਡ ਜਿਹੜਾ ਹੈ
0: ਤੁਸੀਂ ਅੱਛਾ ਅੰਦਰ ਕਰਨਾ ਕਰਦੇ ਤੇ ਅੰਦਰ ਤੇ ਜਦੋਂ ਮਰਜ਼ੀ ਕਰ ਲਓ ਮੈਂ ਘਰੇ ਬਾਹਰ ਗਲੀ ਚ ਕਰਨਾ ਲੈ ਹਾਂ ਤੇ ਅੰਦਰ ਤੇ ਆਪ ਹੀ ਵੇਖਣਾ ਹਾਂ ਤੇ ਅੰਦਰ ਕੌਣ ਤੁਹਾਨੂੰ ਕਹੂਗਾ ਵੀ ਮਾੜਾ ਵਾ ਯੁਰਤ ਕੇ ਦੀ ਆ ਨਿਆਣੇ ਕਹਿਣ ਨੀ ਲੱਗੇ
1: ਉਹ ਬੱਚੇ ਫਿਰ ਵੀ
0: ਮੈਂ ਵੀ ਵਾਅਦਾ ਕਰਦਾ ਮੈਂ ਨੀ ਕਹੂੰਗਾ ਤੇ ਬਾਕੀ ਮਤਲਬ ਹੋਰ ਕੌਣ ਰਹਿ ਜਾਂਦਾ ਤੁਹਾਡੇ ਘਰ ਚ ਕੌਣ ਕਹੂਗਾ ਤੁਹਾਨੂੰ ਵੀ ਮਾੜਾ ਵਾ ਤੁਸੀਂ ਆਪਣੇ ਘਰ ਦੇ ਫਿਰ ਜੇ ਤੁਸੀਂ ਆਪਣੇ ਘਰ 'ਚ ਆਪ ਹੀ ਨਾ ਕਰ ਪਾਏ ਫਿਰ ਤੁਸੀਂ ਮਤਲਬ ਤੁਹਾਡਾ ਘਰ ਕਾਹਦਾ ਫਿਰ ਤੁਸੀਂ ਮਤਲਬ ਆਪਣੇ ਘਰ 'ਤੇ ਮਲਕੀਅਤ ਕਾਹਦੀ ਹੋਈ ਆਪਣੀ ਹੈ ਨਾ
1: ਨਹੀਂ ਕਰਾਂਗੀ ਮੈਂ ਕਿਹੜਾ ਹਟਦੀ ਹਾਂ ਹੁਣ ਮੈਂ ਇੰਨੇ ਆਈਡੀਆਜ਼ ਰੱਖੇ 100-150 ਵੀਡੀਓ ਸੇਵ ਕਰਕੇ ਰੱਖੇ ਉਹ ਵੇਸਟ ਜਾਣੇ ਨਾ ਫਿਰ
0: ਉਹ ਇੰਨਾ ਟਾਈਮ ਤੁਸੀਂ ਲਾਇਆ ਵਾ ਆਲਰੇਡੀ ਨਹੀਂ ਮੈਨੂੰ ਲੱਗਦਾ ਹੈ ਵੀ ਤੁਸੀਂ ਨਾ ਬਾਹਰ ਕਰਨਾ ਵਾ ਜਿੱਦਾਂ
1: ਮੂਵੇ ਅੰਦਰ ਦੀ ਸਾਈਡ
0: ਹਾਂ ਨਹੀਂ ਅੰਦਰ ਤੇ ਆਰਾਮ ਨਾਲ ਤੁਸੀਂ ਕਰ ਸਕਦੇ ਟਰਾਈ ਮੈਨੂੰ ਨਹੀਂ ਲੱਗਦਾ ਕੋਈ ਉਹ 'ਚ ਪ੍ਰੋਬਲਮ ਹੈ
1: ਮੈਨੂੰ ਇਹ ਕਹਿੰਦੇ ਜਿਵੇਂ ਪਿੰਡਾਂ 'ਚ ਮੋਰ ਬਣਾਉਂਦੇ ਇਹ ਬਣਾਉਂਦੇ ਤੈਨੂੰ ਕਿਹੜੀ ਆਦਤ ਤੈਨੂੰ ਸ਼ੌਕ ਚੜਿਆ
0: ਭਾਈ ਦਾ ਇਰਾਦਾ ਹੋਣਾ ਨਾ ਵੀ ਇਹ ਮੋਰ ਬਣਾਵੇ ਤੇ ਫਿਰ ਮੈਂ ਬਾਅਦ 'ਚ ਗਾਣਾ ਲਾਵਾਂ ਸੱਚੀ ਮੁੱਚੀ ਦਾ ਮੋਰ ਕਿੱਥੋਂ
1: ਮੈਂ ਕਿਹਾ ਮੈਨੂੰ ਨਾ ਮੈਂ ਰਾਜਸਥਾਨ ਨੂੰ ਬੜਾ ਮਿਸ ਕਰਦੀ ਹਾਂ ਨਾ ਮਤਲਬ ਉਹ ਵਾਲਾ ਏਰੀਆ ਆਪਣੇ ਮੈਂ ਕਿਹਾ ਮੈਂ ਉਸ ਤਰੀਕੇ ਦੀ ਪੇਂਟਿੰਗਸ ਬਣਾਉਣੀ ਹੈ ਕਿ ਮਤਲਬ ਕੋਈ ਮੈਨੂੰ ਬੜਾ ਲੱਗਦਾ ਕਿ ਮੇਰੇ ਘਰ ਕੋਈ ਆਇਆ ਤੇ ਉਹਨੂੰ ਲੱਗੇ ਕਿ ਹਾਂ
0: ਥੋੜਾ ਰਾਜਸਥਾਨੀਆਂ ਦਾ ਘਰ ਹੈ
1: ਰਾਜਸਥਾਨ ਹੈ ਮਤਲਬ ਇੱਕ ਟ੍ਰੈਡੀਸ਼ਨ ਆ
0: ਉਹਨੂੰ ਕੋ ਵੀ ਤੁਸੀਂ ਭਾਈ ਨਾਲ ਡੀਲ ਕਰੋ ਉਹਨੂੰ ਕੋ ਵੀ ਤੁਸੀਂ ਇੱਕ ਪਾਸੇ ਆਪਣਾ ਬਣਾ ਲਓ
1: ਕਸ਼ਮੀਰ ਗਏ ਨਹੀਂ ਬਸ ਲਿਖਣ ਜੋਗੀ ਹੈ ਕਸ਼ਮੀਰ ਮੈਂ ਤੇ ਫਿਰ ਵੀ ਰਾਜਸਥਾਨ 'ਚ ਪਲੀ ਬਣੀ ਆ ਇਹ ਤੇ ਗਏ ਨਹੀਂ ਕਦੇ ਇਹੋ ਜਿਹੇ ਕਸ਼ਮੀਰੀ ਹੈ
0: ਅੱਛਾ
1: ਕੀ ਬਣਾਏਗਾ ਅਗਲਾ
0: ਚਲੋ ਫਿਰ ਮੈਂ ਆਪਾਂ ਪ੍ਰੋਗਰਾਮ ਕਰਦੇ ਹਾਂ ਆਪਾਂ ਅੱਗੇ ਤੋਰਦੇ ਹਾਂ ਧੰਨਵਾਦ ਤੁਹਾਡਾ ਸਿਮਰਨ ਜੀ ਕਹਿੰਦੇ ਵੀ ਵਾਹ ਬਾਈ ਵਾਹ ਨੀਤੂ ਭੈਣ ਕਹਿੰਦੇ ਕਿ ਸਾਡੀ ਇੱਥੇ ਵੀ ਗੇਮ ਪਾ ਗਈ ਆ ਆਖੇ ਇੱਕ ਦੂਜੇ ਦੇ ਰੰਗ ਕਰ ਦਿਆਂਗੇ ਅਤੇ ਪੁੱਛੇ ਕੋਈ ਵੀ ਮੋਟੀ ਭਾਅ ਤਾਂ ਕਰ ਦਊ ਮੋਂਟੀ ਭਾਅ ਤਾਂ ਕਰ ਦਊਗਾ ਰੰਗ ਤੁਹਾਡੇ ਪਰ ਮੋਂਟੀ ਭਾਅ ਦੀ ਟਿੰਡ 'ਤੇ ਕਿਹੜਾ ਰੰਗ ਚੜ੍ਹਨਾ ਹੈ ਨਹੀਂ ਮੋਂਟੀ ਟਿੰਡ ਥੋੜ੍ਹੀ ਮੋਂਟੀ ਭਾਅ ਦੀ ਲੈ ਦੱਸਿਆ ਕਮਾਲ ਕਰਦੇ ਤੁਸੀਂ ਦੱਸਿਆ ਅੱਗੇ ਅੱਗੇ ਹੀ ਆ ਥੋੜ੍ਹੇ ਜਿਹੇ ਥੋੜ੍ਹੇ ਮਾੜੇ ਮਾੜੇ ਜੀ ਪਿੱਛੇ ਤਾਂ ਹੈਗੇ ਸਾਰੇ ਵਾਲ ਮੇਰੇ ਨਾਮ 'ਤੇ ਕਹਿੰਦੇ ਕਿ ਸਕੂਲ ਚੱਲ ਰਹੇ ਆ ਅਤੇ ਆਪਾਂ ਨੂੰ ਪਤਾ ਹੀ ਨਹੀਂ ਲਾਲ ਜੀ ਦੇ ਨਾਂ 'ਤੇ ਕਹਿੰਦੇ ਸਕੂਲ ਚੱਲ ਰਿਹਾ ਲਾਲ ਲਾਲ ਪ੍ਰਾਇਮਰੀ ਸਕੂਲ ਇਹਨਾਂ ਨੇ ਫੋਟੋ ਖਿੱਚ ਕੇ ਭੇਜੀ ਆ ਕਰ ਦਿਓ ਕਲੇਮ ਤੁਸੀਂ ਅਤੇ ਓਕੇ ਪਰਮਾਤਮਾ ਉਹ ਕਿਸੇ ਦਿਨ ਆਇਆ ਵੀ ਸੀ ਕਿਸੇ ਦਾ ਮੈਸੇਜ ਕਹਿੰਦੇ ਵੀ ਉਹਦੀ ਬੋਲ ਭਾਵੇਂ ਨਾ ਬੋਲ ਦੀ ਪ੍ਰਮੋਸ਼ਨ ਲਈ ਲਾਲ ਜੀ ਨੂੰ ਕਿਉਂ ਨਹੀਂ ਕਹਿੰਦੇ ਤੁਸੀਂ ਰੀਲਾਂ ਤੋਂ ਵੇਲ ਨਹੀਂ ਮਿਲਦੀ, ਕੰਮ ਕਹਿੰਦੇ ਕਿ ਕਿੱਦਾਂ ਨਿਬੇੜਾਂਗੇ ਕਦ ਕੰਮ। ਹਾਂ ਇਹ ਵੀ ਗੱਲ ਸਹੀ ਹੈ ਤੁਹਾਡੀ।
1: ਕਿਹਨੂੰ ਕਹਿਣਾ ਚਾਹ ਰਹੇ ਹੈ?
0: ਹਾਂਜੀ
1: ਕਵੀ ਕਹਿਣਾ ਕਿਹਨੂੰ ਚਾਹ ਰਿਹਾ?
0: ਮਤਲਬ ਉਹ ਆਪਣੇ ਆਪ ਨੂੰ ਕਹਿਣਾ ਚਾਹ ਰਿਹਾ, ਆਪਣੇ ਆਪ ਨੂੰ ਆਹ ਲੋ ਕਹਿੰਦੇ ਮੇਰੇ ਅੱਧਾ ਕੰਮ ਅੱਜ ਸਾਰੇ ਘਰ ਦੀਆਂ ਸੌਕਸ ਪੇਅਰ ਕਰਕੇ ਅਤੇ ਟਿਕਾਣੇ ਲਾਤੀਆਂ ਨੇ ਅਤੇ ਅੱਜ ਫਰਲੋ ਮਾਰੀ ਆ ਇਹ ਸੌਟ ਕਰਨ ਦੇ ਲਈ ਅਤੇ ਧੁੱਪ ਸੇਕ ਲਈ ਅੱਜ ਨਾਲ। ਲਓ ਜੀ ਕੰਮ ਡਨ, ਓਕੇ ਰਿਪੋਰਟ ਹੋ ਗਿਆ, ਧੰਨਵਾਦ। ਇੰਨੀਆਂ ਜਰਾਬਾਂ ਵੇਖ ਨਾ ਮੈਨੂੰ ਉਹ ਚੇਤੇ ਆ ਗਿਆ ਜਿੱਦਾਂ ਆਪਣੇ ਉਹ ਨਹੀਂ ਹੁੰਦਾ ਤੁਹਾਡੇ ਹੁੰਦਾ ਸੀ ਜਿੱਦਾਂ ਆਪਣੇ ਜਦੋਂ ਸਾਬਣ ਨਿੱਕੀ ਨਿੱਕੀ ਚਿੱਪਰਾਂ ਰਹਿ ਜਾਂਦੀਆਂ ਸੀ,
1: ਨੀਲੀ ਨੀਲੀ ਸਾਬਣ।
0: ਨਹੀਂ ਨਹੀਂ ਉਹ ਜਦੋਂ ਨਿੱਕੇ ਨਿੱਕੇ ਨਿੱਕੇ ਚਿੱਪਰਾਂ ਰਹਿ ਜਾਂਦੀਆਂ ਸੀ ਨਾ ਸਾਬਣ ਦੀਆਂ, ਅਤੇ ਉਹ ਜਿਹੜੀ ਇੱਕ ਪੁਰਾਣੀ ਜਰਾਬ ਦੇ ਵਿੱਚ ਪਾ ਲਈ ਦੀ ਸਾਰੀਆਂ ਪਾ ਕੇ, ਅਤੇ ਉਹ ਮੰਮੀਆਂ ਰੱਖ ਲੈਂਦੀਆਂ ਸੀ, ਅਤੇ ਉਹ ਮੰਨ ਲਓ ਜਿੱਥੇ ਕਿਤੇ ਕੋਲਰ 'ਤੇ ਜਾਂ ਕਿੱਦਾਂ, ਅਤੇ ਉਹਨੂੰ ਘਸਾ ਕੇ ਅਤੇ ਉਹਦੇ ਨਾਲ, ਉਹ ਬੜੀ ਵਧੀਆ ਚੀਜ਼ ਹੈ
1: ਸਾਰਿਆਂ ਦੇ ਘਰਾਂ 'ਚ ਲੱਗਦਾ ਹੈ ਨਾ।
0: ਪੁਰਾਣੇ ਆਈਡੀਆ ਬਹੁਤ ਵਧੀਆ ਸੀ, ਹੁਣ ਆਪਾਂ ਉੱਦਾਂ ਹੀ ਵੇਖਦੇ ਹਾਂ ਵੀ ਸਾਬਣ ਇੱਦਾਂ ਹੀ ਰੁਲਦੇ ਫਿਰਦੇ ਆ ਨਾ ਉਹਦੀ,
1: ਪਰ ਉਦੋਂ ਬੜੀ ਸਾਰੀ ਜਿਹੜੀ ਮੰਮੀਆਂ ਦੇ ਆਈਡੀਆ ਸੀ ਨਾ ਉਹ ਬੜੇ ਘੈਂਟ ਸੀਗੇ।
0: ਹਾਂ ਇੱਕ ਦੂਸਰੇ ਦਾ ਵੇਖ ਵੇਖ ਕੇ ਅਤੇ ਉਹਨਾਂ ਨੇ ਜਾਂ ਆਪੇ ਹੀ ਕਾਢਾਂ ਬੜੀਆਂ ਘੈਂਟ ਕੱਢੀਆਂ ਹੁੰਦੀਆਂ। ਯਸ਼ ਜੀ ਕਹਿੰਦੇ ਕਿ ਮੇਰੇ ਵੱਲ ਆ ਜਾਓ ਸਾਡੀ ਕਹਿੰਦੇ ਕਿ ਫੈਂਸ ਹੋਣ ਵਾਲੀ ਆ ਪੇਂਟ। ਹਾਂ ਗੁਰਜੀਤ ਜੀ ਨੇ ਕਿਹਾ ਵੀ ਨਾਲੇ ਉਹ ਤੁਹਾਡੇ ਵੱਲੋਂ ਆਉਂਦੇ ਵੀ ਹੈ ਨਾ ਚੀਜ਼ੀਆਂ ਲੈਣ, ਪਿੰਨੀਆਂ ਲੈਣ ਆਉਂਦੇ ਆ ਅਤੇ ਤੁਸੀਂ ਇਹਨਾਂ ਨਾਲ ਡੀਲ ਕਰੋ।
1: ਸਹੀ ਗੱਲ ਹੈ, ਦੋਵੇਂ ਮਿਲ ਕੇ ਕਰ ਲਾਂਗੇ।
0: ਸਹੀ ਗੱਲ ਹੈ, ਨਹੀਂ ਉਹਨਾਂ ਵੱਲੋਂ ਆਫਰ ਆ, ਤੁਸੀਂ ਇਹ ਗੁਰਜੀਤ ਜੀ ਤੁਸੀਂ ਨਾ ਇੱਕ ਮੈਸੇਜ ਕਰ ਦਿਓ ਵੀ ਜਿੱਦਾਂ ਤੇ ਮਰਜ਼ੀ ਤੁਸੀਂ ਕਰੋਗੇ, ਆਈ ਡੋਂਟ ਮਾਈਂਡ ਹੈ ਨਾ, ਵੀ ਡੋਂਟ ਮਾਈਂਡ, ਸੋਰੀ
1: ਇਹਨਾਂ ਦੇ ਸਾਹਮਣੇ ਤੇ ਵਿਚਾਰੇ ਨਹੀਂ ਕਹਿਣਾ ਨਹੀਂ
0: ਦੋਵਾਂ ਜੀਆਂ ਨੇ ਕੁਝ ਨੀ ਕਹਿਣਾ, ਨਿਆਣਿਆਂ ਨੇ ਤੁਹਾਡਾ ਐਸਾ ਕੁਰਬ ਰੋਲਣਾ ਨਾ। ਉਹਨਾਂ ਨੇ ਰੋਜ਼ ਮਾਈਕ ਤੇ ਆ ਕੇ ਕਹਿ ਕਰਨਾ ਵਾ ਕੁਝ, ਉਹਨਾਂ ਨੇ ਸਾਡੀ ਨਾ ਫੈਂਸ ਖਰਾਬ ਕਰ ਦਿੱਤੀ।
1: ਨਹੀਂ
0: ਵੈਸੇ ਹੁੰਦਾ ਏਦਾਂ ਜਿੱਦਾਂ ਇੱਥੇ ਰੇਡੀਓ ਕਰਕੇ ਗਿਆ ਸੀ ਨਾ ਤੇ ਮੈਨੂੰ ਵੀ ਕੋਨਫੀਡੈਂਸ ਜਿਹਾ ਆ ਗਿਆ ਵੀ ਆਹ ਤੇ ਮੈਂ ਵੀ ਕਰ ਲੈਣਾ, ਮੈਂ ਸੋਚਿਆ ਮੈਂ ਉਹ ਕਰੂੰਗਾ ਮੈਂ ਵੀ। ਹਾਂ ਪਰ ਮੈਨੂੰ ਹਲੇ ਕੰਧ ਕਿਸੇ ਦੀ ਕੰਧ ਨਹੀਂ ਇੱਦਾਂ ਦੀ, ਆਫਰ ਨਹੀਂ ਹੋ ਰਹੀ, ਤੁਹਾਨੂੰ ਤਾਂ ਆਫਰਾਂ ਬੜੀਆਂ ਆ ਰਹੀਆਂ ਨਾ, ਮੈਨੂੰ ਹੁਣ ਕਿਸੇ ਦੀ ਆਫਰ ਆ ਜਾਏ ਕਿਸੇ ਦੀ ਕੰਧ ਦੀ ਵੀ ਤੂੰ ਇੱਥੇ ਆ ਕੇ ਸਿੱਖ ਸਕਦਾ ਤੇ ਮੈਂ ਉੱਥੇ। ਹਾਂਜੀ
1: ਸਪਰੇ ਬੋਟਲ ਨਾਲ,
0: ਹਾਂ ਸਪਰੇਆਂ ਕੋਲ ਲੈ ਕੇ ਰੱਖੇ ਤੇ ਮੈਂ ਮਤਲਬ ਕੱਢ ਦੂੰ ਟਾਈਮ ਵੇਲੇ ਵੇਲੇ ਕਿਸੇ ਦੇ ਡੰਡ ਲਵਾਉਣੀ ਤੇ। ਸਹੀ ਗੱਲ ਹੈ ਕਹਿੰਦੇ ਭਾਜੀ ਕਹਿੰਦੇ ਮੇਰਾ ਕੋਈ ਨੀ ਬੱਚਾ ਰੋਲਾ ਪਾ ਦੇਣਾ ਜੀ। ਹਾਂ ਵੇਖਿਆ ਪਤਾ ਹੁੰਦਾ ਸਰ,
1: ਇਹ ਗੁਰਜੀਤ ਜੀ ਦਾ ਇਹ ਫਾਇਦਾ ਨਾ ਇਹਨਾਂ ਨੂੰ ਖੁਦ ਕੁਛ ਕਹਿਣਾ ਹੀ ਨੀ ਪੈਂਦਾ, ਇਹ ਇਨਡਾਇਰੈਕਟ ਬੱਚਿਆਂ ਦੇ ਥਰੂ ਸਾਰਾ ਕੁਛ, ਭਾਵੇਂ ਪਾਪਾ ਹੋਏ ਹੋਵੇ ਅਸੀਂ
0: ਉਹ ਪਾਪਾ ਨੂੰ ਨੀ ਬਖਸ਼ਦੇ ਅਗਲੇ। ਅੱਛਾ ਉਹਨਾਂ ਨੇ ਕਹਿਣਾ ਯਸ਼ ਆਂਟੀ ਨਾ ਕੱਲ ਬੜੇ ਚਾਂਬਲੇ ਸੀ, ਸਾਡੀ ਫੈਂਸ ਖਰਾਬ ਕਰ
1: ਗਏ। ਜਦੋਂ ਪਹਿਲੀ ਵਾਰੀ ਇਹਨਾਂ ਨੇ ਪਿੰਨੀਆਂ ਲੈ ਕੇ ਕਹਿਣਾ ਮੈਨੂੰ ਤਾਂ ਡਰ ਹੀ ਬੜਾ ਸੀਗਾ,
0: ਨਿਆਣਿਆਂ ਵਾਲੀਆਂ ਤੁਹਾਨੂੰ ਮੈਂ ਦੱਸੂਗਾ, ਉਹ ਫਿਰ ਨਿਆਣੇ ਕਹਿਣਗੇ ਉਹ ਵੀ ਹਾਂ
1: ਇਹਨਾਂ ਦੇ ਖਾਂਦੇ ਬੱਚੇ ਕਹਿੰਦੇ ਸੀਗੇ ਖਾਂਦੇ, ਭੁੱਲ ਗਏ ਹੋਣੇ ਜਾਂ ਤੇ ਗੁਰਜੀਤ ਜੀ ਨੇ ਦੱਸਿਆ ਹੀ ਨੀ ਹੋਣਾ
0: ਤੁਹਾਡੇ ਮਨ ਚ ਸੀ ਵੈਸੇ ਵੀ ਕਹਿਣ ਵਾ ਗਏ।
1: ਨਹੀਂ ਮੈਨੂੰ ਡਰ ਸੀ, ਮੈਨੂੰ ਡਰ ਸੀਗਾ, ਮੈਨੂੰ ਡਰ ਸੀਗਾ ਕਿ ਹਲਕਾ ਜਿਹਾ ਵੀ ਕੁਛ ਹੋਇਆ
0: ਕੰਮ ਖਰਾਬ ਨਾ ਕਰ ਦੇਣ ਕਿਤੇ। ਥੈਂਕ ਯੂ ਨੀ, ਹੁਣ ਤੇ ਰੱਖੜੀ ਆਉਣ ਵਾਲੀ, ਹੁਣ ਤੇ ਤੁਹਾਡੀ ਸੇਲ ਵਧਣੀ ਆ,
1: ਵਧ ਰਹੀ ਆ, ਬਿਜ਼ੀ ਆ, ਟੂ ਬਿਜ਼ੀ,
0: ਤਾਂ ਪਹਿਲਾਂ ਬੰਨੀ ਜਾਂਦੇ
1: ਐਲੇ ਕਹਿ ਦਿੰਦੇ ਨਾ ਉਸ ਪਾਸੇ ਉਸ ਟਾਈਮ ਤੇ
0: ਲੈ ਕੇ ਜਾਣੀ ਹੈ ਨਾ, ਚਲੋ
1: ਕਿਉਂਕਿ ਅੱਜ ਕੱਲ ਵੈਸੇ ਵੀ ਹਰ ਕੋਈ ਮਤਲਬ ਸਭ ਨੂੰ ਲੱਗਦਾ ਨਾ ਕਿ ਘਰ ਦਾ ਬਣਿਆ ਮਿਲ ਜਾ।
0: ਉਹਨੇ ਅੱਜ ਕੱਲ੍ਹ ਪਸੰਦ ਕਰਦੇ ਲੋਕ। ਅੰਮ੍ਰਿਤ ਜੀ ਕਹਿੰਦੇ ਨੇ ਵੀ ਸਾਡੇ ਵੱਲੋਂ ਖੁੱਲ੍ਹੀ ਔਫਰ ਆ, ਟੀ ਵੀ ਕੈਬਨਿਟ ਕਲਰ ਕਰਨੀ ਆ ਕਹਿੰਦੇ, ਅਤੇ ਮੈਨੂੰ ਪੁੱਛ ਕੇ ਮੈਨੂੰ ਦੱਸ ਦਿਓ ਕਿਹੜਾ ਕਲਰ ਚਾਹੀਦਾ, ਮੈਂ ਪੇਂਟ ਲੈ ਆਊਂ।
1: ਮੈਨੂੰ
0: ਲੱਗਦਾ ਤੁਸੀਂ ਆਪਣੇ ਯਸ਼ ਦੀ ਕਿਚਨ ਛੱਡੋ, ਯਸ਼ ਦੀ ਪੇਂਟ ਕਰੋ ਤੁਸੀਂ।
1: ਸਹੀ ਗੱਲ
0: ਹੈ, ਆਹ ਵਧੀਆ ਕੰਮ। ਚਲੋ ਥੈਂਕ ਯੂ ਤੁਹਾਡਾ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਵੀ ਤੁਹਾਡੇ ਅੜੇ ਫੜੇ ਕੰਮ ਕਿਹੜੇ ਨੇ ਵੀਕੈਂਡ ਦੇ ਉੱਤੇ, ਕੀ ਤੁਸੀਂ ਰੱਖਿਆ ਹੁੰਦਾ ਅਤੇ ਫਿਰ ਉੱਥੇ ਤਾਂ ਉੱਥੇ ਹੀ ਰਹਿ ਜਾਂਦਾ, ਅਤੇ ਜਾਂ ਫਿਰ ਜ਼ਰੂਰੀ ਥੋੜ੍ਹੀ ਕੰਮ 'ਤੇ ਵੀਕਡੇਜ਼ ਦਾ ਵੀ ਅੜਿਆ ਹੀ ਆ, ਉਹ ਵੱਖਰੀ ਗੱਲ ਅਸੀਂ ਧੂ ਕੇ ਉਹਨੂੰ ਵੀਕਐਂਡ 'ਤੇ ਲੈ ਜਾਂਦੇ ਅਤੇ ਵੀਕਐਂਡ ਤੋਂ ਧੂ ਕੇ ਫਿਰ ਅਗਲੇ ਵੀਕਐਂਡ 'ਤੇ ਲੈ ਜਾਂਦੇ, ਇਹ ਵੀ ਮੈਨੂੰ ਲੱਗਦਾ ਇੱਕ ਗਲਤੀ ਸੀ।
1: ਮੌਸਮ ਨੂੰ ਵੀ ਕਈ ਵਾਰੀ ਕਹਿ ਦਿੰਦੇ ਅੱਜ ਤੇ ਮੌਸਮ ਸਹੀ ਨਹੀਂ ਸੀ, ਹੈ
0: ਨਾ, ਡਿਪੈਂਡ ਕਰਦਾ ਕਿੱਦਾਂ ਦਾ। ਇੱਕ ਨਾ ਹੋਰ ਪ੍ਰੋਬਲਮ ਆ ਜੈਸੀ, ਜਦੋਂ ਕੰਮ ਹੋਵੇ ਨਾ ਥੋੜ੍ਹਾ ਜਿਹਾ ਉਦੋਂ ਬੰਦਾ ਕਰ ਲੈਂਦਾ, ਜਦੋਂ ਥੋੜ੍ਹਾ ਵੱਧ ਕੇ ਬਹੁਤਾ ਹੋ ਜਾਂਦਾ ਫਿਰ ਬੰਦਾ ਸੋਚਦਾ ਹੀ ਯਾਰ, ਹੈ ਨਾ, ਇੱਕ ਅੱਧੀ ਬਾਰੀ ਗੰਦੀ ਹੋਵੇ ਬੰਦਾ ਸਾਫ਼ ਕਰ ਲੇ, ਜੋ ਸਾਰੀਆਂ ਗੰਦੀਆਂ ਹੋ ਜਾਂਦੀਆਂ। ਬਿਮਾਰੀ ਇਹ ਵੀ ਸਾਰੀਆਂ ਇਕੱਠੀਆਂ ਗੰਦੀਆਂ ਹੁੰਦੀਆਂ, ਰਿਜਿਡ ਜੀ ਤੁਸੀਂ ਆਉਣੇ ਰੱਖੀ ਹਾਲ ਚਾਲ
2: ਮੈਂ ਰੋਏ ਕੋਲੋਂ ਸੀਕ੍ਰੇਟ ਕਢਾਵਾਂ ਹੈ ਨਾ ਬਟ ਅਨਫੋਰਚੂਨੇਟਲੀ ਹੀ ਡਿਡ ਨੋ ਇਵਨ
0: ਮੇਰੇ ਦੇ ਉੱਤੇ ਮਤਲਬ ਮੈਂ ਤਾਂ ਠੀਕ ਨਹੀਂ ਮੈਂ ਤਾਂ ਗਿਆ ਹੀ ਇਸੇ ਲਈ ਹਾਂ ਚੇਚਾ ਉੱਠ ਕੇ ਮੈਂ ਵੇਖਾਂ ਜਾ ਕੇ ਵੀ ਮਤਲਬ ਮੈਂ ਮੇਰਾ ਮਕਸਦ ਹੀ ਇਹ ਵੀ ਮੈਂ ਰੋਏ ਨੂੰ ਇਹੋ ਹੀ ਪੁੱਛਣਾ ਚਾਹੁੰਦਾ ਹਾਂ ਵੀ ਯਾਰ ਰੇਖਾ ਦੇ ਨਾਂ ਤੋਂ ਰਿਚਰਡ ਕਿਉਂ ਭੱਜ ਰਿਹਾ ਯਾਰ ਤੁਹਾਡਾ ਤਾਂ ਫਰੈਂਡ ਹੈ ਦੱਸੋ ਹਾਂ
1: ਸਹੀ ਗੱਲ
0: ਮੇਰਾ ਮਿਸ਼ਨ ਸਕਸੈਸ
3: ਹੋ ਗਿਆ ਅਵਾਰਡ ਨਾਈਟ ਮੇ ਥਾ ਬਟ ਆਈ ਵਾਸ ਐਟ ਦ ਬੈਕ ਬਿਕੋਜ਼ ਆਈ ਟੋਲਡ ਯੂ ਦੇ ਵਰ 8 ਆਫ ਅਸ ਐਂਡ ਰੋਏ ਨਹੀਂ ਆ ਪਾਇਆ ਬਿਕੋਜ਼ ਬੇਬੀ ਸਿਟਰ ਨਹੀਂ ਮਿਲਾ ਲਾਸਟ ਮਿੰਟ ਮੇ ਬੇਬੀ ਸਿਟਰ ਨੇ ਇੱਕ ਘੰਟੇ ਪਹਿਲੇ ਬੋਲ ਦਿਆ ਆਈ ਕਾਂਟ ਕਮ ਆਈ ਐਮ ਨਾਟ ਵੈਲ
0: ਜੀ
3: ਤੋ ਮੈਂ ਜ਼ਿਆਦਾਤਰ ਰੋਏ ਕੇ ਸਾਥ ਆ ਗਈ ਹੋਤਾ ਹੂੰ
0: ਨਹੀਂ ਮੇਰਾ ਵੈਸੇ ਬੈਸਟ ਇਹੋ ਹੀ ਹੁੰਦਾ ਅਵਾਰਡਸ ਦਾ ਮੇਰਾ ਜ਼ਿਆਦਾਤਰ ਰਿਚਰਡ ਜੀ ਬੈਸਟ ਇਹੋ ਹੀ ਹੁੰਦਾ ਵਾ ਸੋ ਤੁਹਾਡੇ ਨਾਲ ਤਾਂ ਹੁਣ ਮੁਲਾਕਾਤ ਹੋਈ ਮੈਨੂੰ ਵਧੀਆ ਇਹ ਲੱਗਦਾ ਵੀ ਰੋਏ ਨੂੰ ਮਿਲ ਕੇ ਮੈਨੂੰ ਲੱਗਦਾ ਹੁੰਦਾ ਵੀ ਗੁੱਡ ਵਧੀਆ ਹੋ ਗਿਆ ਅਵਾਰਡਸ ਹੈ ਨਾ
3: ਨਹੀਂ ਰੋਏ ਇਜ਼ ਅ ਅਮੇਜ਼ਿੰਗ ਗਾਇ
0: ਹੂੰ
3: ਉਸਕਾ ਪਰਸਨੈਲਿਟੀ ਕੋਈ ਮੈਚ ਨਹੀਂ ਕਰ ਸਕਦਾ
0: ਬਿਲਕੁਲ ਸੋ
3: ਟੂ ਰੀਲੀ ਲੱਕੀ ਟੂ ਹੈਵ
0: ਹਿਮ ਦੇ ਨੋ ਇਟਸ ਗੁੱਡ ਚਲੋ ਕੀ ਰੱਖਿਆ ਜੇ ਫਿਰ ਵੀਕਐਂਡ ਲਈ ਅੜਿਆ ਫੜਿਆ ਤੁਹਾਡਾ ਤੇ ਕੋਈ ਆ ਕੰਮ ਅੜਿਆ ਫੜਿਆ ਵੀ
1: ਰਾਈਟ ਸਵੈਪ ਮਿਲ ਜਾ
0: ਵੀਕਐਂਡ ਵੀਕਡੇ ਹੈ
3: ਮੈਂ ਵੀਕਐਂਡ ਮੈਂ ਖਾਲੀ ਕਪੜੇ ਧੋਤਾ ਹੂੰ ਬਾਕੀ ਆਈ ਗੋ ਕਲੀਨ ਐਸ ਆਈ ਗੋ ਆਈ ਡੋਂਟ ਕੀਪ ਕੁਛ ਪੈਂਡਿੰਗ ਰੱਖਤਾ ਨਹੀਂ ਮੈਂ ਪੁਰਾਣਾ ਮਤਲਬ ਆਈ ਡੂ ਇਟ ਐਸ ਆਈ ਗੋ
0: ਜੀ ਨਹੀਂ ਗੁੱਡ ਹੈ ਤੁਹਾਡਾ ਜਿਹੜਾ ਲਾਈਫ ਸਟਾਈਲ ਜਿੱਦਾਂ ਤੁਸੀਂ ਦੱਸਦੇ ਹੋ ਮੰਮੀ ਪਾਪਾ ਨੇ ਜਿੱਦਾਂ ਤੁਹਾਨੂੰ ਆਦਤ ਪਾਈ ਆ
3: ਬਚਪਨ ਸੇ ਵਹੀ ਆਦਤ ਹੈ ਸਵੇਰੇ ਉੱਠਦੇ ਹੀ ਬਸ ਸਮੇਟ ਕੇ ਚਲੇ ਜਾਓ
1: ਮਤਲਬ ਤੁਸੀਂ ਪਹਿਲੀ ਕੈਟੇਗਰੀ ਦੇ ਵਿੱਚ ਹੋ ਆਪਾਂ ਸਟਾਰਟਿੰਗ 'ਚ ਪੁੱਛਿਆ ਸੀ ਨਾ ਤੁਸੀਂ ਕਿਹੜੀ ਕੈਟੇਗਰੀ 'ਚ ਆਉਂਦੇ ਹੋ ਕਿ ਤੁਹਾਨੂੰ ਇੱਦਾਂ ਹੁੰਦਾ ਕਿ ਹਾਂ ਕੋਈ ਕੰਮ ਰਹਿ ਗਿਆ ਉਹ ਕਰ ਲਈਏ ਨਹੀਂ ਇਹ ਹੈ ਕਿ ਸਾਰਾ ਕੁਛ ਹੀ ਹੈ
0: ਨਾਲ ਦੀ ਨਾਲ ਕਰੀ ਜਾਂਦੇ ਹਾਂ ਇਹ ਬੈਸਟ ਆ ਤੁਸੀਂ ਜੇ ਜਾਂ ਤੇ ਤੁਹਾਨੂੰ ਕੋਈ ਟੈਨਸ਼ਨ ਹੀ ਨਾ ਹੋਵੇ ਨਹੀਂ ਹੋਇਆ ਠੀਕ ਆ ਤੁਹਾਨੂੰ ਤੰਗ ਨਾ ਕਰੇ ਉਹ ਚੀਜ਼ ਤੇ ਜਾਂ ਫਿਰ ਕਰੋ ਫਿਰ ਨਾਲ ਦੀ ਨਾਲ ਕਰੀ
3: ਮੇਰੇ ਕੋਲ ਓਸੀਡੀ ਹੈ ਸਫਾਈ ਸੇ ਤੋ ਮੈਂ ਕੁਝ ਕਰਦਾ ਮੇਰੀ ਗਾੜੀ ਵੀ ਆਪ ਕਭੀ ਵੀ ਬੈਠੋ
0: ਜੀ
3: ਹਾਥ ਹੀ ਹਾਥ ਮੈਂ ਸਾਫ ਮੈਂ ਕਭੀ ਖਾਤਾ ਨਹੀਂ ਉਸ ਕੇ ਅੰਦਰ ਜਾਂ ਕੁਝ ਵੀ ਨਹੀਂ
0: ਮੇਰਾ ਨਾ ਬੜਾ ਜੀ ਕਰਦਾ ਰਿਚਰਡ ਜੀ ਓਸੀਡੀ ਵਾਲੇ ਨਾ ਦੋ ਤਿੰਨ ਬੰਦੇ ਲਿਆ ਗਏ ਆਪਣੇ ਗਰਾਜ 'ਚ ਛੱਡਾਂ
1: ਤੁਹਾਡੇ ਗਰਾਜ ਤੋਂ ਵਾਕਈ ਖਤਮ ਆਈ ਥਿੰਕ ਪਤਾ ਨਹੀਂ ਮੇਲਾ ਸੀਗਾ ਕੀ ਸੀਗਾ ਕਿੰਨਾ ਸਮਾਨ
0: ਮੇਲਾ ਗਰਾਜ 'ਚ ਹੀ
1: ਹਾਂ
0: ਕਮਾਲ ਕਰ ਦਿੱਤੀ ਉਹ ਮੇਲੇ ਦਾ ਸਮਾਨ
3: 2 ਵਜੇ ਆਤੀ ਹੈ ਬਿੱਟੂ ਕਮ ਸਮਝੋ ਫੈਸਟੀਵਲ ਹੈ 2:00 ਇਨ ਦੀ ਨਾਈਟ
0: ਜੀ
3: ਫਿਰ ਉਹ ਨਾਈਟ ਸੂਟ ਪਹਿਨ ਕੇ ਬਸ ਸਫਾਈ ਮੇ ਲੱਗ ਜਾਤੀ ਹੈ ਕਿਉਂਕਿ ਯਹਾਂ ਵਾ ਕੁਛ ਨਾ ਕੁਛ ਬਿਖੜਾ ਹੋਤਾ ਹੈ ਉਹ ਬਿਨਾ ਟਾਈਡੀ ਕੇ ਸੋ ਨਹੀਂ ਸਕਤੀ ਉਸਕੋ ਵੀ ਓਸੀਡੀ ਹੈ ਮੇਰੀ ਤਰ੍ਹਾਂ
0: ਓਕੇ
1: ਦੋ ਮਿਲ ਗਏ ਤੁਹਾਨੂੰ
0: ਹਾਂ ਦੋ ਬੰਦੇ ਮਿਲ ਗਏ
1: ਹਨਾ
0: ਦੋ ਬੰਦੇ ਮਿਲ ਗਏ ਹੋਰ ਕੌਣ ਹੀ
1: ਇੱਕ ਹੋਰ ਹੀ ਮਿਲੇ ਭਲੇ ਚਾਰ ਦੋ ਹੋਰ ਦੱਸੋ ਰਿਚਰਡ ਜੀ ਚਾਰ ਤਾਂ
0: ਦੋ ਹੋਰ ਦੱਸੋ ਤੁਸੀਂ ਸੌਖੇ ਰਹੋਗੇ ਤੁਹਾਨੂੰ ਇਹ ਲਿੰਗਡ ਮਿਲ ਜੂਗਾ
3: ਯਸ ਜੀ ਵਾਸ ਸੇਇੰਗ ਦੈਟ ਹਸਬੰਡ ਟੇਕ ਟੂ ਮਚ ਟਾਈਮ ਟੂ ਕਲੀਨ ਦ ਕਾਰ ਸੋ ਗੈਰਾਜ ਮੇ ਹੀ ਕੈਨ ਕਮ
0: ਨਹੀਂ ਉਹ ਗੱਡੀ ਲਈ ਉਹ ਉਹਨਾਂ ਨੂੰ ਮੈਂ ਗੱਡੀ ਲਈ ਰੱਖਿਆ
1: ਸਾਡੇ ਘਰ ਦਾ ਕਰਨਗੇ
0: ਜੇ ਉਹਨਾਂ ਨੂੰ ਮੈਂ ਗੱਡੀ ਲਈ ਫਿਕਸ ਕੀਤਾ ਵਾ ਜਨਾ ਨਹੀਂ
1: ਜੇ ਉਹ ਇੱਥੇ ਚਲੇ ਜਾਣਗੇ ਫਿਰ ਸਾਡਾ ਕੌਣ ਕਰੇਗਾ
0: ਲਓ ਵੇਖ ਲਓ ਚੋਰ ਨੂੰ ਪੰਡ ਕਾਲੀ ਵੇਖ ਲਓ ਇਹ ਚਾਹੁੰਦੇ ਨਹੀਂ ਆ ਵੀ ਕੋਈ ਕੰਮ ਸਾਡਾ ਵੀ ਵੀਕਐਂਡ ਵਾਲਾ ਸੌਟ ਹੋਵੇ ਕੋਈ
1: ਜਦੋਂ ਤੁਸੀਂ ਇੰਡੀਆ ਗਏ ਸੀ ਉਸ ਟਾਈਮ ਮੈਂ ਤੇ ਬਣੀ ਮੈਨੂੰ ਕਹਿੰਦਾ ਹੁਣ 2 ਦਿਨ ਰਹਿ ਗਿਆ ਆਪਣੇ ਕੋਲ
3: ਸਤਿ ਸ਼੍ਰੀ ਅਕਾਲ
0: ਜੀ ਤੁਹਾਡਾ ਵਧੀਆ ਵੀਕ ਤੁਹਾਡਾ ਰਵੇ ਇਹ ਮਹੀਨਾ ਦੇਸੀ ਮਹੀਨਾ ਚੜ੍ਹਿਆ ਵਧੀਆ ਵਧੀਆ ਸਾਰਿਆਂ ਦਾ ਜਾਵੇ ਅਤੇ ਹੱਸਦੇ ਖੇਡਦੇ ਰਹੋ ਤੁਸੀਂ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਯੈਸ ਜੀ ਟੂ ਬੀ ਓਨੈਸਟ, ਮੈਂ ਬੱਚਿਆਂ ਨੂੰ ਨਹੀਂ ਦੱਸਿਆ ਕਿ ਪਿੰਨੀਆਂ ਤੁਹਾਡੇ ਕੋਲੋਂ ਲਿਆਂਦੀਆਂ ਨੇ, ਡਰ ਮੈਨੂੰ ਇਹੋ ਹੀ ਸੀ ਇਹਨਾਂ ਨੇ ਕੁਛ ਨਾ ਕੁਛ ਕਹਿੰਦੇ। ਮੈਂ ਪੁੱਛੂੰਗਾ ਗੱਲ
1: ਨਾਇਸ਼ਾ ਦਾ ਬਰਥਡੇ ਸੀਗਾ ਤੇ ਇੱਕ ਗਲੂਟਨ ਫ੍ਰੀ ਥੋੜੀ ਜਿਹੀ ਬੱਚੀ ਸੀ ਬੇਸਨ ਵਾਲੀ ਤੇ 7-8 ਬੱਚੀ ਸੀਗੀ। ਮੈਨੂੰ ਬੇਸਨ ਵਾਲੀ ਮੇਰਾ ਘੱਟ ਪਸੰਦ ਹੈ, ਮੈਨੂੰ ਆਟੇ ਵਾਲੀ ਵਧੀਆ ਲੱਗਦੀ ਹੈ। ਤੇ ਆਟੇ ਵਾਲੀ ਵੀ 8-10 ਪਈ ਸੀਗੀ। ਹੁਣ ਜਿਹੜੀ ਵੀ 2-3 ਫਰੈਂਡਸ ਜਿਹੜੇ ਆਏ ਸੀਗੇ, ਇੱਕ ਕਹਿੰਦੀ ਆਹ ਬੇਸਨ ਵਾਲੀ ਹੈ, ਮੈਂ ਲੈ ਜਾ। ਉਹ ਲੈ ਗਈ, ਮੈਂ ਕਿਹਾ ਚੱਲ ਬੇਸਨ ਵਾਲੀ ਤਾਂ ਮੈਂ ਵੈਸੇ ਨਹੀਂ ਖਾਣੀ ਸੀਗੀ, ਲੈ ਜਾ। ਤੇ ਜਿਹੜੀ ਆਟੇ ਵਾਲੀ ਸੀ, ਇੱਕ ਹੋਰ ਆਈ ਤੇ ਕਹਿੰਦੀ ਤੁਹਾਡੀ ਵੀਡੀਓ ਦੇਖ ਵੇਖ ਕੇ ਜੀ ਕਰਦਾ। ਮੈਂ ਕਿਹਾ ਫਿਰ ਆਰਡਰ ਕਰ, ਕਹਿੰਦੀ ਕਰਾਂਗੇ, ਇਹ ਲੈ ਜਾ ਪਹਿਲੇ। ਤੇ ਹੁਣ ਮੈਨੂੰ ਬਣਾ, ਮਤਲਬ ਮੈਨੂੰ ਲੱਗ ਰਿਹਾ ਕਿ ਹੁਣ ਮੇਰੇ ਕੋਲ
0: ਨੀ ਲੰਘੀ ਠੰਡ ਹੋਣਗੇ। ਕਹਿੰਦੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਿਰਫ ਤੇ ਸਿਰਫ ਘਰ ਤੋਂ ਕੰਮ ਤੇ ਕੰਮ ਤੋਂ ਸਿੱਧਾ ਘਰ ਵੱਲ ਹੀ ਜਾਈਏ। ਸ਼ਨੀਵਾਰ ਦੇ ਦਿਨ ਬਾਗਬਾਨੀ, ਸਾਫ਼ ਸਫਾਈਆਂ, ਖਰੀਦੋ ਫਰੋਖਤ, ਮੇਲ ਜੋਲ ਤੇ ਪਰਿਵਾਰ ਦੇ ਨਾਲ ਹੀ ਬਿਤਾਈਏ। ਐਤਵਾਰ ਨੂੰ ਸਵੇਰੇ ਉੱਠ ਕੇ ਗੁਰੂ ਘਰ ਮੱਥਾ ਟੇਕੀਏ ਤੇ ਫਿਰ ਸਾਰਾ ਦਿਨ ਲੰਗਰਾਂ ਦੀ ਸੇਵਾ ਨਿਭਾਈਏ। ਸਰਬੱਤ ਤੇ ਭਲੇ ਦੀ ਅਰਦਾਸ ਤੇ ਚੜ੍ਹਦੀ ਕਲਾ ਦੀ ਸਭ ਨੂੰ ਫਤਿਹ ਬੁਲਾਈਏ। ਕਹਿੰਦਾ ਘੁੰਮਣ ਜ਼ਿੰਦਗੀ ਦੇ ਦਿਨ ਹੱਸਦੇ ਖੇਡਦੇ ਲੰਘਾਈਏ। ਸੁਖਦੀਪ ਸਿੰਘ ਘੁੰਮਣ ਜੀ, ਤੁਹਾਡਾ ਧੰਨਵਾਦ। ਅਤੇ ਅੱਛਾ, ਅੱਜ ਦੇ ਦਿਨ ਵੀ ਆ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਅੱਜ ਦਾ ਦਿਨ ਕਾਫ਼ੀ ਅਹਿਮ ਹੈ। ਅਸਲ ਦੇ ਵਿੱਚ ਅੱਜ ਦਾ ਦਿਨ 17 ਅਗਸਤ, ਅੱਜ ਦਾ ਦਿਨ 1813 ਦੇ ਵਿੱਚ ਆਸਟ੍ਰੇਲੀਆ ਨਾਂ ਦੀ ਸੁਜੈਸ਼ਨ ਦੇ ਲਈ ਪਹਿਲੀ ਚਿੱਠੀ ਲਿਖੀ ਗਈ ਸੀ ਕਿ ਇਹਦਾ ਨਾਂ ਬਦਲ ਕੇ ਆਸਟ੍ਰੇਲੀਆ ਰੱਖ ਦਿਓ। ਤੁਹਾਨੂੰ ਪਤਾ ਪਹਿਲਾਂ ਨਾਂ ਕੀ ਸੀ? ਨਿਊ ਹੋਲੈਂਡ। ਸੋ ਇਸ ਤੋਂ ਪਹਿਲਾਂ ਨਿਊ ਹੋਲੈਂਡ ਕਿਹਾ ਜਾਂਦਾ ਸੀ ਇਸ ਮਹਾਂਦੀਪ ਨੂੰ। ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੀ ਸਿਫਾਰਿਸ਼ ਜਿਹੜੀ ਆ ਉਹ ਮੈਥਿਊ ਫਲਿੰਡਰਸ ਨੇ ਕੀਤੀ ਸੀ। ਸੋ ਮੈਥਿਊ ਫਲਿੰਡਰਸ ਦਾ ਇਹ ਕਹਿਣਾ ਸੀ ਕਿ ਇਹਦਾ ਨਾਂ ਜਿਹੜਾ ਵਾ ਉਹ ਰਲਦਾ ਮਿਲਦਾ ਪਹਿਲੀ ਗੱਲ ਤਾਂ ਹੋਣਾ ਚਾਹੀਦਾ, ਜਿੱਦਾਂ ਏਸ਼ੀਆ, ਅਫਰੀਕਾ, ਯੂਰਪ, ਅਮਰੀਕਾ, ਅਤੇ ਇਹਦੇ ਨਾਲ ਰਲਦਾ ਮਿਲਦਾ ਜਿਹਾ ਕੁਛ ਹੋਣਾ ਚਾਹੀਦਾ। ਮਤਲਬ ਨਿਊ ਹੋਲੈਂਡ ਬਿਲਕੁਲ ਹੀ ਅਲੱਗ ਜਿਹਾ ਵਾ, ਅਤੇ ਜਾਂ ਫਿਰ ਉਹਦਾ ਇਹ ਵੀ ਸੀ ਕਿ ਜਿੱਦਾਂ ਇਹ ਮਤਲਬ ਦੱਖਣ ਵਾਲਾ ਪਾਸਾ ਹੋ ਗਿਆ ਅਤੇ ਆਸਟ੍ਰੇਲੀਸ ਦਾ ਮਤਲਬ ਆ ਸਦਰਨ।
1: ਓਕੇ,
0: ਸੋ ਇਸ ਲਾਤੀਨੀ ਭਾਸ਼ਾ ਦਾ ਸ਼ਬਦ ਹੈ। ਸੋ ਇਸ ਸ਼ਬਦ ਦੀ ਉਹਨੇ ਸਿਫਾਰਿਸ਼ ਕੀਤੀ ਸੀ ਕਿ ਨਾਂ ਬਦਲ ਕੇ ਅਤੇ ਆਹ ਰੱਖ ਦਿੱਤਾ ਜਾਵੇ। ਜਿਹੜੇ ਪੁਰਾਣੇ ਜਿਹੜੇ ਯੂਰਪੀਅਨ ਲੋਕ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਦੱਖਣ ਦੇ ਵਿੱਚ ਯਾਨੀ ਕਿ ਇਸ ਪਾਸੇ ਨੂੰ ਆਸਟ੍ਰੇਲੀਆ ਵਾਲੇ ਪਾਸੇ ਨੂੰ ਇੱਕ ਬੜੀ ਵੱਡੀ ਇੱਕ ਮਤਲਬ ਜ਼ਮੀਨ ਆ ਜਿਹੜੀ ਕਿ ਜਿੱਥੇ ਆਪਾਂ ਜਾ ਨਹੀਂ ਸਕਦੇ। ਇੱਕ ਸਮਾਂ ਸੀ ਜਦੋਂ ਇਹ ਕਿਹਾ ਜਾਂਦਾ ਕਿ ਉਹ ਉਸ ਪਾਸੇ ਨੂੰ ਆਪਾਂ ਬਿਲਕੁਲ ਨਹੀਂ ਜਾ ਸਕਦੇ, ਉਸ ਜ਼ਮੀਨ ਬਾਰੇ ਸਾਨੂੰ ਕੋਈ ਨਹੀਂ ਪਤਾ, ਅਤੇ ਉਸ ਜ਼ਮੀਨ ਵਾਲੇ ਪਾਸੇ ਨੂੰ ਜੇ ਆਪਾਂ ਜਾਵਾਂਗੇ ਤਾਂ ਉੱਥੇ ਅੱਗੇ ਕਈ ਇੱਥੋਂ ਤੱਕ ਵੀ ਮੰਨਦੇ ਵੀ ਉੱਥੇ ਤਾਂ ਅੱਗੇ ਧਰਤੀ ਖਤਮ ਹੋ ਜਾਣੀ, ਫਿਰ ਅਸੀਂ ਕੀ ਕਰਾਂਗੇ, ਅਤੇ ਕਈ ਇੱਥੋਂ ਤੱਕ ਵੀ ਮੰਨਦੇ ਸੀ ਵੀ ਜਿੱਦਾਂ ਸਮੁੰਦਰ ਆ ਅਤੇ ਆਪਾਂ ਪਰਲੇ ਪਾਸੇ ਡਿੱਗ ਪਾਵਾਂਗੇ, ਹੈ ਨਾ। ਸੋ ਇੰਨੀ ਦੂਰ ਤੱਕ ਜਿਹੜਾ ਉਹ ਨਹੀਂ ਸੀ ਕੁਛ ਵੀ, ਹੈ ਨਾ। ਸੋ ਉਹਨੂੰ ਉਸ ਸਮੇਂ ਕਹਿੰਦੇ ਨੇ ਕਿ ਇਹਨੂੰ ਜਿਹੜਾ ਪੁਰਾਣੇ ਯੂਰਪ ਦੇ ਵਿੱਚ ਤਾਰਾ ਆਸਟ੍ਰੇਲੀਸ ਇਨਕੋਗਨੀਟਾ, ਯਾਨੀ ਇਹਦਾ ਮਤਲਬ ਆ ਕਿ ਉਹ ਵਾਲੀ ਦੱਖਣ ਦੇ ਵਿੱਚ ਉਹ ਵਾਲੀ ਜ਼ਮੀਨ ਜਿਹਦੇ ਬਾਰੇ ਸਾਨੂੰ ਨਹੀਂ ਪਤਾ। ਤਾਂ ਉਹਦੇ ਬਾਰੇ ਅਕਸਰ ਜਿਹੜੇ ਆ ਉਹ ਗੱਲਾਂ ਉਹ ਇੱਦਾਂ ਕਹਿ ਕੇ ਕਰਦੇ ਸੀ ਵੀ ਜਿੱਦਾਂ ਮਤਲਬ ਵੀ ਉਹਨਾਂ ਲਈ ਇੱਕ
1: ਬਿਲਕੁਲ ਅਨਨੋਨ ਪਲੇਸ ਹੈ।
0: ਹਾਂ ਜੀ। ਅਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਮਤਲਬ ਆ ਹੀ ਗਿਆ, ਮਤਲਬ ਲੱਭਿਆ ਗਿਆ, ਅਤੇ ਫਿਰ ਅੱਜ ਦਾ ਦਿਨ ਉਹ ਸੀ ਜਦੋਂ ਪਹਿਲੀ ਵਾਰ
1: ਜਿਹੜਾ
0: ਹਾਂਜੀ ਮੈਥਿਊ ਫਲਿੰਡਰਸ ਨੇ ਪਹਿਲੀ ਵਾਰ ਚਿੱਠੀ ਲਿਖੀ ਸੀ ਵੀ ਹੁਣ ਇਹਦਾ ਨਾਂ ਜਿਹੜਾ ਉਹ ਆਸਟ੍ਰੇਲੀਆ ਰੱਖ ਦਿੱਤਾ ਜਾਵੇ। ਹਾਂਜੀ 17 ਅਗਸਤ 1813 ਦੇ ਵਿੱਚ। ਧੰਨਵਾਦ ਤੇ ਮਿਹਰਬਾਨੀ। ਸੋ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ, ਸਾਡੇ ਮਤਲਬ ਕੰਮ ਜਿਹੜੇ ਆਪਾਂ ਐਵੇਂ ਹੀ ਆਪਾਂ ਮਤਲਬ ਗਾਂ ਦੀ ਗਾਂ ਲਟਕੇ ਹੁੰਦੇ ਜਿਹੜੇ ਸਾਨੂੰ ਤੰਗ ਕਰਦੇ ਸਾਰਾ ਹਫ਼ਤਾ, ਅਤੇ ਸਾਨੂੰ ਇੰਤਜ਼ਾਰ ਹੁੰਦੀ ਵੀ ਵੀਕਐਂਡ ਆਵੇ ਤਾਂ ਆਪਾਂ ਦਵਾ ਦਵ ਕਰੀਏ, ਅਤੇ ਉਸ ਤੋਂ ਬਾਅਦ ਫਿਰ ਕਈ ਤਾਂ ਹੁੰਦੇ ਆ ਵੀ ਜ਼ੋਰ ਮਾਰ ਕੇ ਉਹਨਾਂ ਨੇ ਕਰ ਲੈਣਾ ਹੁੰਦਾ। ਅੱਛਾ, ਕਹਿੰਦੇ ਨੇ ਕਿ ਉਹ ਲੋਕ ਕੰਮ ਕਰ ਲੈਂਦੇ ਆ ਜਿਨ੍ਹਾਂ ਨੇ ਨਾ ਲਿਖ ਕੇ ਰੱਖੇ ਹੁੰਦੇ ਆ, ਜਿਨ੍ਹਾਂ ਨੂੰ ਪਤਾ ਹੁੰਦਾ ਵੀ ਆਪਾਂ ਆਹ ਕੰਮ ਕਰਨੇ ਆ, ਅਤੇ ਜਾਂ ਜਿਨ੍ਹਾਂ ਕੋਲ ਘੱਟ ਕੰਮ ਹੁੰਦੇ ਆ ਅਤੇ ਉਹਨਾਂ ਦੇ ਮਤਲਬ ਯਾਦਾਸ਼ਤ ਦੇ ਵਿੱਚ ਰਹਿ ਜਾਂਦੇ, ਅਤੇ ਨਹੀਂ ਤਾਂ ਬਹੁਤੀ ਵਾਰੀ ਤੁਹਾਨੂੰ ਉਹ ਚੀਜ਼ਾਂ ਭੁੱਲੀ ਜਾਂਦੀਆਂ ਵਾ। ਬਾਏ ਦਾ ਟਾਈਮ ਤੁਸੀਂ ਹੋਰ ਹੋਰ ਕੰਮਾਂ ਦੇ ਵਿੱਚ ਲੱਗ ਜਾਂਦੇ ਹੋ ਅਤੇ ਜਦੋਂ ਤੁਸੀਂ ਕਰਨ ਦਾ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਉਹਨੇ ਚਿਰ ਨੂੰ ਟਾਈਮ ਲੰਘ ਚੁੱਕਾ ਹੁੰਦਾ।
1: ਕਈ ਵਾਰੀ ਕਈ ਚੀਜ਼ਾਂ ਇਹਦੇ 'ਚ ਮੈਨੂੰ ਲੱਗਦਾ ਕਿ ਜ਼ਰੂਰਤ 'ਤੇ ਵੀ ਡਿਪੈਂਡ ਕਰਦਾ, ਆਪਾਂ ਲਮਕਾਉਂਦੇ ਉਹੀ ਕੰਮ ਹੈ ਜਿਹੜੇ ਆਪਾਂ ਨੂੰ ਲੱਗਦਾ ਕਿ ਹੁਣੇ ਐਜ਼ ਇਫ ਨਾਓ ਐਟ ਪ੍ਰੈਜੈਂਟ ਇਹਦੀ ਇੰਨੀ ਜ਼ਿਆਦਾ ਲੋੜ ਨਹੀਂ ਹੈ, ਹੈ ਨਾ। ਬਾਕੀ ਜਿਹੜੇ ਇੱਕਦਮ ਔਨ ਦਾ ਸਪੋਟ ਚਾਹੀਦੇ ਆਪਾਂ ਕਰ ਹੀ ਲੈਂਦੇ ਹਾਂ, ਉਹ ਤਾਂ ਭਾਵੇਂ ਮਹਿੰਗੇ ਹੋਏ ਸਸਤੇ ਹੋਏ ਕਿੱਦਾਂ ਦੇ ਉਹ ਕਰਨੇ ਨੋਨ ਨੈਗੋਸ਼ੀਏਬਲ। ਜਿਹੜੇ ਕੰਮ ਤੁਹਾਨੂੰ ਲੱਗਦਾ ਐਜ਼ ਅ ਹੋਬੀ ਕਰਨਾ, ਉਹ ਮੈਨੂੰ ਲੱਗਦਾ ਸਲੋ ਕਰਨ 'ਚ ਉਹਦਾ ਵੀ ਇੱਕ ਅਲੱਗ ਹੀ ਆਨੰਦ ਹੈ ਨਾ। ਧੀਰੇ ਧੀਰੇ ਤੁਸੀਂ ਕਰੋ, ਸਫਾਈ ਨਾਲ ਕਰੋ, ਹੈ ਨਾ। ਜਿਵੇਂ ਬਿਲਕੁਲ ਬਹੁਤ ਜ਼ਿਆਦਾ ਹੜਬੜ ਨਾਲ ਕਰਦੇ ਹਾਂ, ਕਈ ਵਾਰੀ ਆਪਾਂ ਗੜਬੜ ਵੀ ਕਰ ਦਿੰਦਾ ਉਹਦੇ ਵਿੱਚ।
0: ਹੜਬੜੀ ਜਿਹੜੇ ਤੇ ਮੈਨੂੰ ਲੱਗਦਾ ਆਪਣੇ ਸ਼ੌਂਕ ਵਾਲੇ ਕੰਮ ਹੁੰਦੇ ਨਾ, ਹੋਬੀ ਵਾਲੇ ਯਾਸ਼ੀ, ਉਹ ਸਾਨੂੰ ਇੱਦਾਂ ਨਹੀਂ ਕਰ ਯਾਦ ਨਹੀਂ ਰੱਖਣੇ ਪੈਂਦੇ, ਉਹ ਤੇ ਤੁਸੀਂ ਆਪਣੇ ਆਪ ਹੀ ਕਰਦੇ ਹੋ। ਤੇ ਜਿਹੜੇ ਤੁਸੀਂ ਆਪਣੇ ਆਪ ਕਰਦੇ ਅਸਲ ਦੇ ਵਿੱਚ ਉਹੀ ਹੁੰਦੀ ਹੈ ਹੋਬੀ। ਬੇਸਿਕਲੀ ਉਹਨੂੰ ਜੇ ਤੁਸੀਂ ਲੱਭਣਾ ਮੈਂ ਮੇਰੀ ਹੋਬੀ ਕੀ ਹੈ, ਤੇ ਉਹੀ ਕੰਮ ਨੇ ਜਿਹੜੇ ਆਪਣੇ ਆਪ ਤੁਸੀਂ ਜਾਣੇ ਜਾਣੇ ਆਪਣੇ ਆਪ ਤੁਸੀਂ ਕਰੀ ਜਾਂਦੇ ਹੋ ਨਾਲ ਦੀ ਨਾਲ। ਤੇ ਜਿਹੜਾ ਦੂਸਰਾ ਵਾ ਇਸ਼ੂ ਉਹਦੇ ਵਿੱਚ, ਕਹਿੰਦੇ ਨੇ ਕਿ ਜ਼ਿਆਦਾਤਰ ਜਿਹੜੇ ਲੋਕ ਨੇ ਉਹਨਾਂ ਨੂੰ ਇਸ਼ੂ ਇਹ ਆਉਂਦਾ ਵਾ ਵੀ ਉਹਨਾਂ ਦੇ ਲਈ ਡਿਵਾਈਡ ਕਰਨਾ ਬੜਾ ਔਖਾ ਹੋ ਜਾਂਦਾ। ਸੋ ਡਿਵਾਈਡ ਇਹਨੂੰ ਦੋ ਤਰੀਕੇ ਦੇ ਨਾਲ ਜੇ ਆਪਾਂ ਕਰ ਲਈਏ, ਜੋ ਹੁਣ ਮਤਲਬ ਕਿਤਾਬੀ ਗੱਲਾਂ ਜੇ ਆਪਾਂ ਕਰੀਏ, ਤੇ ਦੋ ਤਰੀਕੇ ਦੇ ਨਾਲ ਡਿਵਾਈਡ ਕਹਿੰਦੇ ਵੀ ਇਹਨੂੰ ਪਹਿਲਾਂ ਕਰ ਲਓ ਤੁਸੀਂ। ਪਹਿਲਾ ਤੇ ਇੰਪੋਰਟੈਂਟ ਟੂ ਲੈਸ ਇੰਪੋਰਟੈਂਟ, ਜਿਹੜੀ ਚੀਜ਼ ਤੁਹਾਨੂੰ ਲੱਗਦਾ ਵਾ ਵੀ ਇਸੇ ਹਫ਼ਤੇ ਹੋਈ ਤਾਂ ਹੋਈ ਅਤੇ ਬਾਅਦ ਵਿੱਚ ਕੋਈ ਫਾਇਦਾ ਨਹੀਂ ਹੈ, ਹੈ ਨਾ। ਉਸ ਤਰੀਕੇ ਦੇ ਨਾਲ ਲਿਸਟ ਬਣਾ ਲਓ ਤੁਸੀਂ। ਅਤੇ ਦੂਸਰਾ ਤਰੀਕਾ ਕਿ ਆਪਣੇ ਕੰਮ ਜਿਹੜੇ ਇਸ ਹਿਸਾਬ ਦੇ ਨਾਲ ਡਿਵਾਈਡ ਕਰ ਲਓ ਵੀ ਉਹ ਤੁਹਾਡੇ ਘਰ ਦੇ ਕੰਮ ਨੇ ਜਾਂ ਤੁਹਾਡੇ ਕਿੱਤੇ ਦੇ ਨਾਲ ਰਿਲੇਟਿਡ ਨੇ, ਤੁਹਾਡੀ ਜੋਬ ਦੇ ਨਾਲ ਰਿਲੇਟਿਡ ਨੇ। ਸੋ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਉਹਨੂੰ ਵੰਡ ਲੈਂਦੇ ਹਾਂ, ਕਈ ਕੰਮ ਜਿਹੜੇ ਨੇ ਉਹ ਫਿਰ ਅੱਗੇ ਫਰਦਰ ਤੁਸੀਂ ਉਹਨੂੰ ਵੰਡ ਲੈਂਦੇ ਹੋ ਵੀ ਇਹ ਮੇਰੇ ਹੀ ਕਰਨ ਵਾਲੇ ਨੇ, ਅਤੇ ਦੂਸਰੇ ਆ ਜਾਂਦੇ ਆ ਜਿਹੜੇ ਕਿਸੇ ਦੇ ਨਾਲ ਤੁਹਾਨੂੰ ਕਰਨੇ ਪੈਣੇ, ਤੁਹਾਨੂੰ ਹੈਲਪ ਦੀ ਲੋੜ ਹੁੰਦੀ ਆ। ਅਤੇ ਬਹੁਤ ਕਿਉਂਕਿ ਉੱਥੇ ਫਿਰ ਤੁਹਾਨੂੰ ਇਹ ਵੀ ਵੇਖਣਾ ਪੈਣਾ ਵੀ ਅਗਲਾ ਵੀ ਵਿਹਲਾ ਕਿ ਨਹੀਂ ਵਿਹਲਾ, ਪਰਿਵਾਰ ਦੀ ਤੁਹਾਨੂੰ ਮਦਦ ਲੈਣੀ ਜਾਂ ਕਿਸੇ ਦੀ, ਹੈ ਨਾ। ਫਿਰ ਉਸ ਤੋਂ ਬਾਅਦ ਆ ਜਾਂਦੇ ਆ ਤੁਹਾਡੇ ਜਿਹੜੇ ਖਰੀਦਦਾਰੀ ਵਾਲੇ ਕੰਮ ਵੀ ਜਿਹੜੇ ਤੁਸੀਂ ਬਾਹਰੋਂ ਅੰਦਰੋਂ ਜਾ ਕੇ ਖਰੀਦ ਕੇ ਕੁਛ ਲੈ ਕੇ ਆਉਣਾ ਅਤੇ ਫਿਰ ਤੁਸੀਂ ਅੱਗੇ ਗੱਡੀ ਤੋਰਨੀ ਆ। ਸੋ ਇਸ ਤਰੀਕੇ ਦੇ ਨਾਲ ਕਿਉਂਕਿ ਉਹਨੂੰ ਫਿਰ ਤੁਹਾਨੂੰ ਮਦਦ ਮਿਲ ਜਾਂਦੀ ਪੜਾਅ ਵਾਰ ਵੰਡਣ 'ਤੇ। ਕਈ ਵਾਰੀ ਇੱਦਾਂ ਹੁੰਦਾ ਅਸੀਂ ਕੰਮ ਸ਼ੁਰੂ ਕਰ ਲੈਂਦੇ ਅਤੇ ਉਸ ਤੋਂ ਬਾਅਦ ਸਾਨੂੰ ਚੇਤਾ ਆਉਂਦਾ ਓਹੋ ਯਾਰ ਕਿੱਲ ਤਾਂ ਆਈ ਨਹੀਂ ਆ।
1: ਕਲਾਸੀਫਿਕੇਸ਼ਨ ਕਰ ਲਓ ਨਾ, ਅਤੇ ਨਾਲੇ ਹੁਣ ਜਿਵੇਂ ਲੈਂਡਸਕੇਪਿੰਗ ਆਪਾਂ ਜਿਵੇਂ ਪਿੱਛੇ ਦੀ ਕੀਤੀ ਹੈ, ਅਤੇ ਉਹ ਪਹਿਲਾਂ ਹੀ ਤੁਸੀਂ ਜੇ ਸੋਚ ਲਓ ਕਿ ਹਾਂ ਇਸ ਏਰੀਆ 'ਚ ਇੰਨੇ 'ਚ ਘਾਹ ਲੱਗੇਗੀ, ਇੰਨੇ 'ਚ ਟਾਈਲਾਂ ਲੱਗਣਗੀਆਂ, ਇੰਨੇ 'ਚ ਇੰਨੀ ਮਿੱਟੀ ਚਾਹੀਦੀਗੀ, ਪਹਿਲਾਂ ਹੀ ਉਹ ਤੁਸੀਂ ਉਹਦੀ ਜਦੋਂ ਲਿਸਟ ਬਣਾ ਲਓ ਅਤੇ ਦੇਖ ਲਓ ਕਿ ਬਲਕ 'ਚ ਕਿੱਥੋਂ ਸਸਤਾ ਮਿਲੇਗਾ, ਕਿੰਨੀ ਉਹ ਡਿਲੀਵਰੀ ਚਾਰਜਿਸ, ਉਹ ਸਾਰਾ ਉਹ ਪੂਰੀ ਮਤਲਬ ਕਹਿ ਲਓ ਗਰਾਊਂਡ ਲੈਵਲ ਦਾ ਤੁਸੀਂ ਰਿਸਰਚ ਰੈਕੀ ਕਹਿ ਲਓ ਉਹ ਕਰਕੇ, ਜਦੋਂ ਤੁਹਾਡੇ ਕੋਲ ਔਨ ਪੇਪਰ ਲਿਖਿਆ ਹੁੰਦਾ ਨਾ ਅਤੇ ਬਜਟ ਤੁਹਾਡਾ ਕਿ ਤੁਹਾਡਾ ਇੰਨਾ ਹੀ ਬਜਟ ਹੈ, ਉੰਨੇ 'ਚ ਫਾਇਦਾ ਹੈ। ਕਈ ਵਾਰੀ ਤਾਂ ਇਹ ਵੀ ਚੀਜ਼ ਹੁੰਦੀ ਹੈ ਕਿ ਆਪਾਂ ਸੋਚਦੇ ਹਾਂ ਆਪਾਂ ਕਰ ਲੈਂਦੇ ਹਾਂ ਸਸਤਾ ਪੈ ਜਾਏਗਾ, ਅਤੇ ਬਾਹਰੋਂ ਵੀ ਉੰਨੇ ਦਾ ਹੀ ਪੈਂਦਾ। ਕਈ ਚੀਜ਼ਾਂ ਦੇ ਵਿੱਚ ਇਹ ਵੀ ਹੁੰਦਾ, ਜਿਵੇਂ ਤੁਸੀਂ ਸਾਈਕਲ ਦਾ ਹੀ ਐਗਜ਼ਾਮਪਲ ਦਿੱਤਾ ਸੀਗਾ ਕਿ ਅਸੈਂਬਲ ਕਰਨ 'ਚ 10 ਵੀ ਐਕਸਟਰਾ ਦੇ ਕੇ ਤੁਸੀਂ ਕਿਉਂ ਸਿਰਦਰਦੀ ਲੈਣੀ। ਹੁਣ ਲੈਂਡਸਕੇਪਿੰਗ 'ਤੇ ਚਲੋ ਮੈਂ ਕਹਿੰਦੀ ਹਾਂ ਉਸ 'ਚ ਤਾਂ ਬਹੁਤ ਮਾਰਜਿਨ ਹੈ, ਔਰ ਨੋ ਡਾਊਟ ਤੁਹਾਨੂੰ ਮਤਲਬ ਤੁਹਾਡੀ ਕਮਰ ਦੀ ਬੈਂਡ ਵੱਜਦੀ ਹੈ, ਲੇਕਿਨ ਜਦੋਂ ਆਊਟਪੁੱਟ ਨਿਕਲ ਕੇ ਆਉਂਦਾ ਨਾ ਤੁਹਾਨੂੰ ਲੱਗਦਾ ਕਿ ਹਾਂ ਇਹ ਮੈਂ ਖੁਦ ਬਣਾਇਆ, ਅਤੇ ਬੱਚੇ ਵੀ ਕਿੰਨਾ ਬੱਚਿਆਂ ਨੂੰ ਵੀ ਕਿੰਨਾ ਕੁਛ ਪਤਾ ਲੱਗਦਾ। ਉਹ ਕਈ ਵਾਰੀ ਲੱਕੜ ਤੁਹਾਡੇ ਨਾਲ ਰਖਵਾਉਂਦੇ ਹੈ, ਕਈ ਵਾਰੀ ਬੱਚੇ ਵੀ ਆਈਡੀਆ ਦਿੰਦੇ ਆਪਾਂ ਇੱਦਾਂ ਕਰ ਲਈਏ, ਅਤੇ ਉਹ ਇੱਕ ਮਜ਼ਾ ਆਉਂਦਾ ਉਹ ਚੀਜ਼ ਦਾ।
0: ਤੁਹਾਨੂੰ ਵੇਖੋ ਬੱਚੇ ਨੂੰ ਇਹ ਵੀ ਪਤਾ ਲੱਗਦਾ ਵੀ ਮੇਰੇ ਮਾਂ ਪਿਓ ਹੱਥੀਂ ਕਰਦੇ ਮਿਹਨਤ ਕਰ ਰਹੇ ਆ, ਰਾਦਰ ਦੈਨ ਕਿ ਸਿਰਫ ਉਹ ਮਤਲਬ ਉਹਨਾਂ ਨੇ ਸਿਰਫ ਇਹੋ ਵੇਖਿਆ ਵੀ ਉਹ ਚੱਲ ਜਾਂਦੇ ਆ ਅਤੇ ਆ ਜਾਂਦੇ ਆ ਅਤੇ ਦੈਟਸ ਇਟ, ਹੈ ਨਾ। ਅਤੇ ਉਹਦੇ ਵਿੱਚ ਤੁਸੀਂ ਨਾਲ ਦੀ ਨਾਲ ਇੱਕ ਤਰ੍ਹਾਂ ਨਾਲ ਐਜੂਕੇਟ ਕਰ ਰਹੇ ਹੋ।
1: ਐਗਜ਼ੈਕਟਲੀ, ਇਨਡਾਇਰੈਕਟ ਐਜੂਕੇਸ਼ਨ ਹੈ।
0: ਹਾਂ, ਸੋ ਮੁੱਖ ਦੀ ਗੱਲ ਤੁਹਾਨੂੰ ਸਭ ਤੋਂ ਜਿਹੜੇ ਇੱਦਾਂ ਦੇ ਕੰਮ ਨੇ ਉਹਨਾਂ ਦੇ ਵਿੱਚ ਇੰਪੋਰਟੈਂਟ ਇਹ ਆ ਕਿ ਤੁਸੀਂ ਸਾਰੀ ਦੀ ਸਾਰੀ ਤੁਹਾਡੇ ਕੋਲ ਘਰ 'ਚ ਸਮਾਨ ਹੋਵੇ ਜਾਂ ਤੁਸੀਂ ਔਡਰ ਕੀਤਾ ਹੋਵੇ ਇਕੱਠਾ, ਜਦੋਂ ਤੁਸੀਂ ਕਰਨ ਬਹੋ ਉਦੋਂ ਨਾ ਤੁਹਾਨੂੰ ਫਿਰ ਇੱਧਰ
1: ਹੋਰ ਖਿੱਚ ਮੱਚਦੀ ਹੈ ਕਿ ਯਾਰ
0: ਜੀ। ਅਤੇ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਇਹਨੂੰ ਹਾਂ ਡਿਵਾਈਡ ਕਰ ਲਾਂਗੇ ਤਾਂ ਫਿਰ ਥੋੜ੍ਹਾ ਜਿਹਾ ਸਾਡੇ ਲਈ ਹੋਰ ਜ਼ਿਆਦਾ ਆਸਾਨ ਹੋ ਜਾਊਗਾ। ਅਤੇ ਬਾਕੀ ਗੱਲ ਇਹ ਆ ਜਾਂਦੀ ਆ ਕਿ ਆਪਾਂ ਸਮਾਨ ਜਿਹੜਾ ਜੇ ਤੁਸੀਂ ਲੈਣਾ ਵਾ ਅਤੇ ਆਪਣੀ ਐਡ ਤੁਸੀਂ ਸੁਣ ਰਹੇ ਹੋਣੇ ਹੋ, ਹਾਂਜੀ
1: ਤੁਸੀਂ ਕਲਾਸ ਬਿਲਡਿੰਗ ਮਟੀਰੀਅਲ,
0: ਸੋ ਇਹਨਾਂ ਦੇ ਵੱਲੋਂ ਜਿੱਦਾਂ ਤੁਸੀਂ ਜੇ ਬਨਿੰਗਸ ਤੋਂ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਸਮਾਨ ਲਿਆਉਣ ਦੀ, ਤਾਂ ਉਹੀ ਸਮਾਨ ਤੁਹਾਨੂੰ ਜਿਹੜਾ ਬਹੁਤ ਸਸਤੇ ਦੇ ਵਿੱਚ ਇੱਥੋਂ ਮਿਲ ਜਾਇਆ ਕਰੂਗਾ। ਵੈਰੀ ਸੂਨ ਇਹ ਓਪਨਿੰਗ ਕਰ ਰਹੇ ਨੇ ਅਤੇ ਆਪਣਾ ਕੈਰੋਲਾਈਨ ਸਪਰਿੰਗ ਦਾ ਜਿਹੜਾ ਟ੍ਰੇਨ ਸਟੇਸ਼ਨ ਹੈ ਵੀ ਲਾਈਨ ਦਾ, ਸੋ ਉਹਦੇ ਲਾਗੇ ਹੀ ਆ ਇਹਨਾਂ ਦਾ। ਤੇ ਬਹੁਤ ਜਲਦ ਚਲੋ ਓਪਨ ਹੁੰਦਾ ਤੇ ਫਿਰ ਤੁਸੀਂ ਜਾ ਕੇ ਤੇ ਵੇਖ ਕੇ ਵੀ ਆਇਓ ਤੇ ਉੱਥੋਂ ਤੁਸੀਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਜਿੰਨਾ ਕੁ ਤੁਸੀਂ ਕਰ ਰਹੇ ਹੋ ਉਹਦੇ ਤੋਂ ਹੋਰ ਸ਼ਾਇਦ ਸਸਤਾ ਤੁਸੀਂ ਹਾਂਜੀ ਸਸਤਾ ਤੁਸੀਂ ਸ਼ਾਇਦ ਕਰ ਸਕਦੇ ਹੋ। ਸੋ ਇਹ ਕੁਛ ਇੱਕ ਚੀਜ਼ਾਂ ਤੇ ਉਸ ਤੋਂ ਇਲਾਵਾ ਕੁਛ ਇੱਕ ਆਪਾਂ ਜਾਣ ਤੋਂ ਪਹਿਲਾਂ ਆਪਾਂ ਉਹ ਕਰ ਦਈਏ ਰਿਸ਼ਤੇ ਜਿਹੜੇ ਨੇ ਉਹ ਸਾਡੇ ਕੋਲ ਇੱਕ ਦੋ ਆਏ ਨੇ ਤੇ ਸੁਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਤੇ ਥਰਡ ਪਰਸਨ ਕਹਿੰਦੇ ਸਿਮਰਨ ਭਾਅ ਜੀ ਓ ਸੀ ਡੀ ਵਾਲੇ ਸਪੈਕਨਮ ਵਾਲੇ ਹਾਂ ਉਹ ਵੀ ਕਹਿੰਦੇ ਹੁੰਦੇ ਆ ਦੱਸੋ ਵੀ ਜਿੰਨਾ ਜਿੰਨਾ ਦੇ ਘਰ ਓ ਸੀ ਡੀ ਵਾਲੇ ਨੇ ਨਾ
1: ਉਹ ਤੇ ਆਪਣਾ ਕੰਮ ਤੋਂ ਆ ਕੇ ਮਤਲਬ ਦੇਖਿਆ ਕਿ ਹਾਂ ਹੈ ਤੇ ਉਹ
0: ਹਿੰਦੀ
1: ਪੰਜਾਬੀ ਮਿਕਸ ਜੀ ਹੋ ਜਾਂਦੀ ਨਾ
0: ਨਹੀਂ ਇਹੋ ਤਾਂ ਖੂਬਸੂਰਤੀ
1: ਧੀਰੇ ਧੀਰੇ ਹਾਂ ਧੀਰੇ ਧੀਰੇ
0: ਹਾਂ ਤੇ ਅੱਛਾ ਇੱਕ ਲੜਕੀ ਦੀ ਭਾਲ ਦੇ ਵਿੱਚ ਨੇ ਤੇ 1999 ਦਾ ਬਰਥ ਆ 36 ਸਾਲ ਉਮਰ ਹੋ ਗਈ 5'10" ਹਾਈਟ ਹੈ ਗ੍ਰੈਜੂਏਸ਼ਨ ਇਹਨਾਂ ਨੇ ਕੀਤੀ ਆ ਅਤੇ ਸਟੂਡੈਂਟ ਨੇ ਅਤੇ ਡਿਵੋਰਸੀ ਨੇ ਅਤੇ ਬੱਚਾ ਕੋਈ ਨਹੀਂ ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ ਪਿੱਛੋਂ ਮੋਗੇ ਤੋਂ ਨੇ ਅਤੇ ਗੋਇਲ ਨੇ ਯਾਨੀ ਕਿ ਬਾਣੀਆਂ ਪਰਿਵਾਰ ਤੋਂ ਨੇ ਅਤੇ ਨੋਨ ਸਮੋਕਿੰਗ ਨੋਨ ਡਰਿੰਕਿੰਗ ਵੈਜੀਟੇਰੀਅਨ ਪੇਰੈਂਟਸ ਪਾਸ ਅਵੇ ਅਤੇ 2 ਐਲਡਰ ਸਿਸਟਰ ਅਤੇ ਦੋਵੇਂ ਮੈਰਿਡ ਨੇ ਅਤੇ ਦੋਵੇਂ ਇੰਡੀਆ ਦੇ ਵਿੱਚ ਸੈਟਲ ਨੇ ਅਤੇ ਆਪਣਾ ਕਹਿੰਦੇ ਨੇ ਐਨੂਅਲ ਇਨਕਮ ਵੀ ਸੋਹਣੀ ਆ ਅਤੇ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਪਾਰਟਨਰ ਲੱਭ ਰਹੇ ਨੇ ਲੁਕਿੰਗ ਫੋਰ ਏ ਓਰੀਐਂਟਿਡ ਗਰਲ ਕਾਸਟ ਨੋ ਬਾਰਸ ਐਨੀ ਵੀਜ਼ਾ ਸਟੇਟਸ ਇਜ਼ ਵੈਲਕਮ ਸੋ ਇਹਨਾਂ ਦਾ ਨੰਬਰ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਇਹ ਇੱਕ ਨੰਬਰ ਰਿਸ਼ਤਾ ਕਹਿ ਕੇ ਤੁਸੀਂ ਲੈ ਲਿਓ ਅਤੇ ਦੂਸਰਾ ਸਾਡੇ ਕੋਲ ਰਿਸ਼ਤਾ ਅੱਜ ਆਇਆ ਸੀਗਾ ਇਹ ਵੀ ਲੜਕੀ ਦੀ ਭਾਲ ਦੇ ਵਿੱਚ ਨੇ 97 5'8" ਹਾਈਟ ਆ ਖੱਤਰੀ ਪਰਿਵਾਰ ਆ ਅਤੇ ਨੈਵਰ ਮੈਰਿਡ ਆਸਟ੍ਰੇਲੀਅਨ ਸਿਟੀਜ਼ਨ ਨੇ ਮਾਸਟਰਸ ਇਹਨਾਂ ਨੇ ਕੀਤੀ ਆ ਅਤੇ ਬਿਜ਼ਨਸ ਅਨੈਲਿਸਿਸਟ ਨੇ ਇਹ ਬੈਂਕ ਦੇ ਵਿੱਚ ਇੱਥੇ ਵਿਕਟੋਰੀਆ ਦੇ ਵਿੱਚ ਅਤੇ ਬੈਕਗਰਾਊਂਡ ਇਹਨਾਂ ਦੀ

0: ਕੰਟੈਕਟ ਨੰਬਰ, ਬਾਕੀ ਗੱਲਬਾਤ ਜਿਹੜੀ ਆ ਉਹ ਤੁਸੀਂ ਆਪਸ ਦੇ ਵਿੱਚ ਕਰ ਲਿਆ ਜੇ। ਅਤੇ ਲਾਸਟ ਸਾਡੇ ਨਾਲ ਹੋਣਗੇ ਦੇਸ਼ਬੰਦ ਭਾਰਦਵਾਜ ਜੀ, ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ। ਹਾਂਜੀ ਭਾਰਦਵਾਜ ਸਾਹਿਬ, ਤੁਸੀਂ ਆਉਂਦੇ ਹੋ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਯਸ਼ ਜੀ, ਕੀ ਹਾਲ ਚਾਲ ਹੈ
2: ਜੀ?
0: ਸਤਿ ਸ਼੍ਰੀ ਅਕਾਲ ਭਾਰਦਵਾਜ
2: ਸਾਹਿਬ, ਠੀਕ ਠਾਕ, ਤੁਸੀਂ ਕਿਵੇਂ ਹੋ?
1: ਮੈਂ ਬਿਲਕੁਲ ਠੀਕ ਹਾਂ ਜੀ, ਬਿਲਕੁਲ। ਹੋਰ ਦਿਨ ਕਿਵੇਂ ਚੱਲ ਰਿਹਾ ਹੁਣ ਤੱਕ ਦਾ?
0: ਜੀ ਠੀਕ, ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ ਤਾਂ ਦਿਨ ਬੜਾ ਵਧੀਆ, ਬਾਹਰ ਧੁੱਪ ਧੱਪ ਜੀ ਲੱਗੀ ਹੈ।
1: ਹੁਣ ਹੀ ਲੱਗੀ ਹੈ, ਪਹਿਲੇ ਇੱਥੇ ਆਪਣੇ ਸਾਊਥ ਈਸਟ ਵਿੱਚ ਤਾਂ ਮੇਰੇ ਖਿਆਲ 11 ਵਜੇ ਤੱਕ ਨਾ ਬੜੀ ਧੁੰਦ ਸੀ।
0: ਹਾਂਜੀ, ਧੁੰਦ ਹੈਗੀ ਸੀ ਇੱਧਰ ਵੀ ਅੱਜ।
1: ਹਾਂਜੀ ਹਾਂਜੀ,
0: 11 ਤੱਕ ਤਾਂ ਨਹੀਂ ਪਰ ਹੈਗੀ ਸੀ ਸਵੇਰੇ ਸਵੇਰੇ।
1: ਹੋਰ ਟੌਪਿਕ ਤੁਹਾਡਾ ਬੜਾ ਇੰਟਰਸਟਿੰਗ ਹੈ, ਤਾਂ ਕਰਕੇ ਮੈਂ ਕਿਹਾ ਜੀ ਕਾਲ ਕਰ ਲਈਏ।
0: ਜੀ ਜੀ ਜੀ ਜੀ, ਪਲੀਜ਼। ਜਿਹਨੇ ਜਿਹਨੇ ਜਿਹਨੇ ਜਿਹਨੂੰ ਤਾਂ ਮੰਨ ਲਓ ਹੁੰਦੀ ਆ ਨਾ ਵੀ ਮੈਂ ਕਰਨਾ ਵਾ, ਉਹਦੇ ਲਈ ਇੰਟਰਸਟਿੰਗ ਹੈ। ਦੂਜੇ ਨੂੰ ਪਿਆਹ ਦਾ ਪਿਆਹ ਕੀ ਫਰਕ, ਇਹਦੇ ਨਾਲ ਕੀ ਫਰਕ?
1: ਆਰਮੀ ਰੂਲ ਹੁੰਦਾ, ਇੱਕ ਵਾਰੀ ਜਿਹੜਾ ਮਤਲਬ ਆਰਡਰ ਮਿਲ ਗਿਆ ਉਹ ਪੂਰਾ ਹੋਣਾ ਚਾਹੀਦਾ। ਤੇ ਆਪਣਾ ਉਹੀ ਆਪਣੇ ਚ ਮਤਲਬ ਪੂਰਾ ਹੈਗਾ, ਆਦਤ ਹੈਗੀ ਬਈ ਕਿ ਜਿਹੜਾ ਕੰਮ ਅਸੀਂ ਕਰਨਾ ਨਾ ਤੇ ਅਸੀਂ ਕਰਨਾ ਹੀ ਕਰਨਾ ਹੈ। ਔਰ ਜਿਵੇਂ ਮੈਨੂੰ ਤੁਹਾਨੂੰ ਪਤਾ ਬਈ ਕਿ ਮੈਨੂੰ ਨਾ ਗਾਰਡਨਿੰਗ ਦਾ ਬੜਾ ਸ਼ੌਕ ਹੈਗਾ। ਤੇ ਇੱਕ ਵਾਰੀ ਮੈਂ ਮਤਲਬ ਜਿਸ ਛੁੱਟੀ ਵਾਲੇ ਦਿਨ ਹੁੰਦਾ ਨਾ, ਮੈਂ ਤਾਂ ਆਪਣੇ 6:30-7 ਵਜੇ ਨਾ ਪਿੱਛੇ ਲੈਣਾ ਮੈਂ ਆਪਣੇ ਸਾਰੇ ਕੰਮ ਕਰਨ, ਫਿਰ ਮੈਨੂੰ ਖਿੱਚ ਕੇ ਅੰਦਰ ਬੁਲਾਉਣਾ ਪੈਂਦਾ, ਬਹੁਤ ਮੈਨੂੰ ਨਾ ਬੁਲਾਓ ਤੇ ਮੈਂ ਬਾਹਰ ਹੀ ਜਾਵਾਂਗਾ।
2: ਇਹ ਬਹੁਤ ਸਾਰੇ ਮਤਲਬ ਗਾਰਡਨਿੰਗ ਵੀ ਵਾਕਈ ਇੱਕ ਥੈਰੇਪੀ ਜਾਂ ਨਸ਼ੇ ਵਰਗੀ ਚੀਜ਼ ਹੈ, ਜਿਹਨੂੰ ਵਧੀਆ ਲੱਗਦਾ ਨਾ ਉਹਨੂੰ ਬੜਾ ਆਨੰਦ ਆਉਂਦਾ ਹੈ।
1: ਹਾਂਜੀ ਬਿਲਕੁਲ, ਮਤਲਬ ਮੈਂ ਤਾਂ ਮਤਲਬ ਜਿਵੇਂ ਬੇਸ਼ੱਕ ਅੱਜ ਕੱਲ੍ਹ ਜਿਹੜੀ ਠੰਡ ਹੈਗੀ ਹੈ, ਲੇਕਿਨ ਫਿਰ ਵੀ ਮੈਂ ਆਪਣਾ ਟੋਪੀ ਸ਼ੋਪੀ ਪਾ ਕੇ ਪੂਰਾ ਨਾ ਆਪਣੇ ਵੱਡੇ ਵਾਲੇ ਸ਼ੂਜ਼ ਪਾ ਕੇ ਮੈਂ ਕੰਮ ਕਰਦੇ ਰਹਿਣਾ ਪੂਰਾ। ਤੇ ਉਹ ਸਾਰਾ ਉਹ ਕਈ ਵਾਰੀ ਜ਼ਮੀਨ ਗਿੱਲੀ ਹੁੰਦੀ ਨਾ, ਸਾਰੇ ਬੂਟ ਨਾਲ ਇੰਨੀ ਮਿੱਟੀ ਲਿਬੜ ਜਾਂਦੀ, ਫਿਰ ਮੈਨੂੰ ਆਰਡਰ ਹੁੰਦਾ ਬਈ ਕਿ ਤੁਸੀਂ ਬਾਹਰ ਹੀ ਰਹੋ, ਪਾਣੀ ਨਾਲ ਸਾਰਾ ਧੋ ਧੋ ਕੇ ਗੰਦ ਅੰਦਰ ਨਹੀਂ ਲਿਆਉਣਾ ਸੀ।
2: ਜਿਹਨੂੰ ਪਸੰਦ ਹੈ ਉਹਨੂੰ ਨੀ ਫਰਕ ਪੈਂਦਾ ਕਿੱਦਾਂ ਦਾ ਵੈਦਰ ਹੈ, ਕੀ ਉਹਨੇ ਕਰਨਾ ਉਹਨੇ ਉੱਥੇ ਕਰ ਹੀ ਲੈਣਾ।
1: ਹਾਂਜੀ, ਬਾਕੀ ਹੈ ਕਿ ਮਤਲਬ ਮੇਰਾ ਪਰਸਨਲ ਹੈ ਕਿ ਮੈਂ ਤਾਂ ਜਿਹੜਾ ਆਪਣਾ ਕੋਈ ਕੋਈ ਟੀਚਾ ਰੱਖਿਆ ਤਾਂ ਮੈਂ ਪੂਰਾ ਕਰ ਦਿੰਦਾ। ਬਾਕੀ ਹੈ ਕਿ ਜਿਹੜਾ ਅਸੀਂ ਮਿਲ ਕੇ ਕਰੀਏ ਉਹਦੀ ਕੋਈ ਗਰੰਟੀ ਨਹੀਂ ਕਦੋਂ ਹੋਏਗਾ, ਕਦੋਂ ਨਹੀਂ ਹੋਏਗਾ।
0: ਹਾਂ ਇਹ ਤਾਂ ਹੈ।
2: ਮੈਂ ਵੀ ਇਸੀ ਚੀਜ਼ ਚ ਸਮਾਪਤੀ ਕਰਾਂਗੀ। ਹਾਂ ਮੇਰਾ ਸਾਡਾ ਤਾਂ ਹੀ 1 ਸਾਲ ਲੱਗ ਗਿਆ ਕਿਉਂਕਿ ਅਗਲਾ ਹੀ ਬਿਜ਼ੀ ਸੀਗਾ, ਮੈਂ ਤੇ ਰੈਡੀ ਸੀਗੀ।
0: ਓ ਵਾਹ,
2: ਵਾਹ, ਗੁੱਡ, ਥੈਂਕ ਯੂ ਮਹਾਰਾਜ ਜੀ। ਕਿਉਂਕਿ ਹਰ ਇੱਕ ਇਨਸਾਨ ਹਰ ਟਾਈਮ ਫ੍ਰੀ ਨਹੀਂ ਹੁੰਦਾ ਨਾ, ਆਪਾਂ ਤੇ ਵੇਲਿਆ।
0: ਚਲੋ ਕੋਈ ਨਹੀਂ, ਚੱਲਦਾ ਰਹਿੰਦਾ ਤੁਸੀਂ, ਅਤੇ ਬਿਹਤਰ ਇਹੋ ਹੀ ਆ ਵੀ ਜਿਹੜੇ ਜਿਹੜੇ ਜੇ ਤੁਸੀਂ ਕਰ ਲਓ। ਕਹਿੰਦੇ ਨੇ ਕਿ ਜੇ ਤੁਹਾਨੂੰ ਬਹੁਤਾ ਤੰਗ ਪਰੇਸ਼ਾਨ ਨਹੀਂ ਇਹ ਚੀਜ਼ ਕਰ ਰਹੀ ਤਾਂ ਬਹੁਤ ਵਧੀਆ ਗੱਲ ਹੈ, ਅਤੇ ਜੇ ਤੁਹਾਨੂੰ ਬਹੁਤ ਕਰ ਰਹੀ ਆ ਤਾਂ ਫਿਰ ਬਿਹਤਰ ਆ ਵੀ ਤੁਸੀਂ ਇੱਕ ਵਾਰੀ ਬਹਿ ਕੇ ਅਤੇ ਡਿਸਾਈਡ ਕਰ ਲਓ ਵੀ ਕੀ ਕਰਨ ਵਾਲਾ। ਹਾਂ ਪਹਿਲਾਂ ਆਪਾਂ ਨੂੰ ਪਤਾ ਲੱਗ ਜੇ ਵੀ ਹੈ ਕੀ ਆ, ਰਾਦਰ ਦੈਨ ਕਿ ਆਪਾਂ ਜਦੋਂ ਸੋਚਣ ਬਹਿੰਦੇ ਹਾਂ ਉਦੋਂ ਸਾਨੂੰ ਲੱਗਦਾ ਵੀ ਹੈ ਹੀ ਕੁਛ ਨਹੀਂ ਆ, ਪਰ ਜਦੋਂ ਤੁਸੀਂ ਇੱਕ ਇੱਕ ਕਰਕੇ ਲਾਗੋਂ ਦੀ ਲੰਘਦੇ ਤੁਹਾਨੂੰ ਚੇਤਾ ਆਉਂਦਾ ਅੱਛਾ ਉਹ ਆ ਵੀ ਪਿਆ ਹੀ ਹਲੇ ਤੇ ਉਹ ਫਿਰ ਉਹ ਜਦੋਂ ਤੁਹਾਨੂੰ ਜਦੋਂ ਇੱਦਾਂ ਦਾ ਵੀ ਹੁੰਦਾ ਵਾ ਤਾਂ ਉਹ ਫਿਰ ਤੁਸੀਂ ਜੇ ਨਹੀਂ ਚੇਤਾ ਰਹਿੰਦਾ ਤਾਂ ਮੇਰੇ ਵਾਂਗੂ ਫਿਰ ਤੁਸੀਂ ਲਿਖਣਾ ਸ਼ੁਰੂ ਕਰ ਦਿਓ, ਉਹ ਤੁਸੀਂ ਲਿਖੀ ਜਾਓ ਅਤੇ ਹੌਲੀ ਹੌਲੀ ਫਿਰ ਉਹ ਆਪੇ ਹੀ ਤੁਹਾਨੂੰ ਜਦੋਂ ਕਿਤੇ ਲੱਗੂਗਾ ਵੀ ਹਾਂ ਅੱਜ ਟਾਈਮ ਹੈਗਾ ਵਾ ਉਦੋਂ ਕੱਢ ਕੇ ਵੇਖ ਲਿਓ ਜੀ, ਕਰਦਾ ਹੋਊਗਾ ਕਰ ਲਿਓ, ਨਹੀਂ ਤਾਂ ਤੁਹਾਡੇ ਘਰ ਹੀ ਆ
2: ਅਗਲੇ ਹਫ਼ਤੇ। ਸਹੀ,
0: ਅਗਲੇ ਨਹੀਂ ਤਾਂ ਅਗਲੇ ਹਫ਼ਤੇ ਸਹੀ ਹੈ ਨਾ, ਗੱਲ ਉਹੀ ਆ ਵੀ ਹਰ ਕੋਈ ਬਹੁਤ ਜ਼ਿਆਦਾ ਇੱਥੇ ਬਿਜ਼ੀ ਆ ਵੇਖੋ ਯਾਸੀ, ਮਤਲਬ ਆਪਾਂ ਲੋੜ ਤੋਂ ਵਧੇਰੇ ਕੰਮ, ਲੋੜ ਤੋਂ ਵਧੇਰੇ ਰਿਸ਼ਤੇਦਾਰੀਆਂ, ਰਿਸ਼ਤੇਦਾਰੀਆਂ ਦਾ ਸੈਂਸ ਵੀ ਜਿਹੜੀਆਂ ਆਪਾਂ ਇੱਥੇ ਕ੍ਰੀਏਟ ਕੀਤੀਆਂ ਨੇ ਹੈ ਨਾ, ਲੋੜ ਸਾਂਝਾ ਕਹਿ ਲਓ, ਲੋੜ ਤੋਂ ਵਧੇਰੇ ਸਾਂਝਾ, ਮਤਲਬ ਹਰ ਇੱਕ ਚੀਜ਼ ਜਿਹੜੀ ਆ ਉਹ ਜਿੰਨੀ ਕੁ ਸਾਡੀ ਕਪੈਸਿਟੀ ਆ, ਜਿੰਨਾ ਕੁ ਸਾਡੇ ਕੋਲ ਟਾਈਮ ਆ, ਉਸ ਤੋਂ ਵਧੇਰੇ ਆਪਾਂ ਸਹੇੜੀ ਆ ਹੈ ਨਾ। ਸੋ ਉਹਦੇ ਵਿੱਚ ਫਿਰ ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਹਰ ਇੱਕ ਚੀਜ਼ ਤੁਸੀਂ ਬਹੁਤ ਵਧੀਆ मैनेज कर लोगे उत्थे भी तुहानू प्रायोरिटी वाइज ये चीज़ वेखनी पैनी है कि बहुत ज़्यादा तुहाडा अर्जेंट की है जिहदे नाल मान लो तुहाडा कोई फाइनैंशियली लॉस हो

0: ਰਿਹਾ ਵਾ, ਤੁਹਾਡਾ ਮੈਂਟਲੀ ਲੋਸ ਹੋ ਰਿਹਾ ਵਾ, ਵੀ ਤੁਹਾਡਾ ਚੱਤੇ ਪੈਰ ਉੱਧਰ ਹੀ ਤੁਹਾਡਾ ਧਿਆਨ ਫਸਿਆ ਵਾ. ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿ ਉਹਦੇ 'ਚ ਵੀ ਅੱਗੇ ਫਿਰ ਉਹ ਝੋਲ ਆ, ਤੁਹਾਡੀ ਪ੍ਰਿਓਰਟੀ ਕੁਛ ਹੋਰ ਹੋ ਸਕਦੀ, ਕਿਸੇ ਦੀ ਕੋਈ ਹੋਰ ਹੋ ਸਕਦੀ, ਹੈ ਨਾ. ਕਿਸੇ ਦੇ ਲਈ ਉਹ ਮੰਨ ਲਓ ਕੋ ਪੈਸਾ ਪ੍ਰਿਓਰਟੀ ਹੋ ਸਕਦਾ ਵਾ, ਵੀ ਇੱਥੇ ਤਾਂ ਮੈਨੂੰ ਆਹ ਫਾਈਨ ਪੈ ਜਾਣਾ $10, ਮੈਂ ਇਹ ਪਹਿਲਾਂ ਕਰਨਾ. ਅਤੇ ਕਿਸੇ ਦੇ ਲਈ ਪ੍ਰਿਓਰਟੀ ਇਹ, ਹਾਂ, ਮੈਂਟਲ ਪੀਸ ਹੋ ਸਕਦੀ ਆ, ਵੀ ਆਹ ਉਹਦਾ ਕੋਈ ਗੱਲ ਨਹੀਂ, ਉਹ 10 ਫਾਈਨ ਦਿੱਤਾ ਜਾਊਗਾ, ਪਰ ਆਹ ਜਿਹੜਾ ਇਹ ਮੈਂ ਥੋੜ੍ਹਾ ਜਿਹਾ ਰਿਲੈਕਸ ਫੀਲ ਕਰਾਂ. ਸੋ ਇਹ ਬੜਾ ਕੁਛ ਆ ਜਿਹੜਾ ਤੁਹਾਨੂੰ ਆਪਣੇ ਮੁਤਾਬਿਕ ਹੀ ਵੇਖਣਾ ਪਊਗਾ, ਉਸ ਹਿਸਾਬ ਦੇ ਨਾਲ ਵੇਖ ਕੇ ਅਤੇ ਤੁਸੀਂ ਉਹਨੂੰ
1: ਸੈੱਟ ਕਰ ਲਓ. ਬਿਲਕੁਲ, ਕਿਉਂਕਿ ਉਹ ਹੈ ਹੀ ਨਾ ਕਿ ਹਰ ਜਦ ਤੱਕ ਆਪਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਹਰ ਇੱਕ ਇਨਸਾਨ ਦੀ ਪ੍ਰਾਇਓਰਿਟੀ ਡਿਫਰੈਂਟ ਹੀ ਹੁੰਦੀ ਹੈ. ਪਰ ਇਹ ਅੱਜ ਦਾ ਜਿਹੜਾ ਟੋਪਿਕ ਹੈ ਮੈਨੂੰ ਇੰਜੋਏਬਲ ਤਾਂ ਲੱਗਿਆ ਕਿਉਂਕਿ ਹਰ ਇੱਕ ਇਨਸਾਨ ਮਤਲਬ ਕੰਮ ਤਾਂ ਹੁੰਦੇ ਹੀ ਹੈ ਨਾ ਕਿੰਨੇ ਸਾਰੇ, ਪਰ ਜਦੋਂ ਆਪਾਂ ਘਰ ਦੇ ਵਿੱਚ ਕੁਛ ਇੱਕ ਵਧੀਆ ਜਿਹਾ ਇੱਕ ਇੰਟਰਸਟਿੰਗ ਜਿਹਾ ਲੈ ਕੇ ਕਰਦੇ ਹਾਂ, ਜਦੋਂ ਧੀਰੇ ਧੀਰੇ ਕਰਕੇ ਇੰਨੇ ਟਾਈਮ ਬਾਅਦ ਜਦੋਂ ਤੁਹਾਨੂੰ ਆਊਟਪੁੱਟ ਮਿਲਦਾ ਨਾ, ਉਹਦਾ ਇੱਕ ਸਵਾਦ ਵੱਖਰਾ ਆਉਂਦਾ ਕਿ ਹਾਂ ਯਾਰ ਇਹ ਚੀਜ਼. ਹਾਂ, ਪੈਸੇ ਦੇ ਕੇ ਤੁਸੀਂ ਬਾਹਰੋਂ ਕਰਾ ਲਓਗੇ, ਹੈ ਨਾ, ਉਹ ਤੁਸੀਂ ਫਿਰ ਨੋਟਿਸ ਵੀ ਨਹੀਂ ਕਰਨਾ, ਉਹਦਾ ਠੀਕ ਹੈ, ਲੇਕਿਨ ਜਦੋਂ ਵੀ ਤੁਸੀਂ ਬਹਿ ਕੇ ਚਾਹ ਪੀਣੀ ਹੈ ਕਿਤੇ, ਹਾਂ ਯਾਰ ਇਹ ਆਪਾਂ ਬਣਾਇਆ ਸੀ, ਕਿਵੇਂ ਕਰਦੇ ਹੁੰਦੇ ਸੀ, ਬਹੁਤ ਕੁਛ ਸਾਰੀ ਚੀਜ਼
0: ਉਹਦੇ 'ਚ ਵੀ ਅੱਗੇ ਕੈਟੇਗਰੀ ਨੇ. ਜਾਂ ਇੱਕ ਉਹ ਆ ਜਿਹੜਾ ਤੁਸੀਂ ਕਰ ਸਕਦੇ ਹੋ, ਹਰ ਕੋਈ ਬੰਦਾ ਨਹੀਂ ਕਰ ਸਕਦਾ ਹੁੰਦਾ. ਕਈ ਕੰਮ ਇੱਦਾਂ ਦੇ ਵੀ ਹੋਣਗੇ ਜਿਹੜਾ ਤੁਸੀਂ ਮੰਨ ਲਓ ਬਾਅਦ 'ਚ ਇਹ ਸੋਚੋਗੇ ਵੀ ਯਾਰ ਜਾਣ ਕੇ ਸਮਝ ਕੇ ਕਰਨਾ, ਕਰ ਲੋ, ਨਹੀਂ ਤੇ ਕਈ ਵਾਰੀ ਹੋਰ ਵੀ ਖਰਾਬ ਹੋ ਜਾਂਦਾ ਕੰਮ.
1: ਕਈ ਵਾਰੀ ਆਪਾਂ ਨੂੰ ਲੱਗਦਾ ਕਿ ਹਾਂ ਇਹਨੇ ਕਰ ਲਿਆ ਮੈਂ ਵੀ ਕਰ ਸਕਦਾ, ਪਰ ਯੂ ਨੈਵਰ ਨੋ ਕਿ ਉਹਨੇ ਕਿਵੇਂ ਕੀਤਾ, ਹੈ ਨਾ. ਉਹ ਵੀ ਤਾਂ ਔਖਾ, ਮਤਲਬ ਆਪਾਂ ਨੂੰ ਲੱਗਦਾ ਕਿ ਹਾਂ ਜਦ ਇਹ ਕਰ ਸਕਦਾ, ਲੇਕਿਨ ਜਦੋਂ ਤੁਹਾਡੇ ਸਿਰ 'ਤੇ ਪੈਂਦੀ ਹੈ ਤੁਹਾਨੂੰ ਪਤਾ ਲੱਗਦਾ ਕਿ ਯਾਰ ਇਹ ਤਾਂ ਬਾੜਾ ਹੀ, ਕਿਉਂਕਿ ਕਈ ਵਾਰੀ ਉੱਤੇ ਆਪਾਂ ਇਹ ਸਮਾਨ ਮੰਗਾ ਲਿਆ ਸਾਰਾ ਕੁਛ, ਹੁਣ ਤਾਂ ਫਿਰ ਕਰਨਾ ਹੀ ਪਏਗਾ ਨਾ, ਅਤੇ ਫਿਰ ਪਛਤਾਉਂਦੇ ਕਈ ਵਾਰੀ ਕਿ ਯਾਰ ਇਹ ਤਾਂ ਗਲਤ ਹੀ ਪੰਗਾ ਲੈ ਲਿਆ,
0: ਇਹ ਔਖਾ ਹੋ ਗਿਆ ਕੰਮ. ਚਲੋ, ਇੰਨਾ ਕਹਿੰਦੇ ਹੋਏ ਫਿਰ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਕਿ ਆਪਣੇ ਕੰਮ ਕਾਰ ਜਿਹੜੇ ਆ ਉਹ ਤੁਸੀਂ ਕੋਸ਼ਿਸ਼ ਕਰੋ ਬਹੁਤੇ ਨਾ ਹੀ ਲਮਕਣ, ਅਤੇ ਜੇ ਤੁਹਾਨੂੰ ਉਹ ਤੰਗ ਕਰ ਰਿਹਾ ਤਾਂ ਫਿਰ ਸਮਾਂ ਕੱਢ ਕੇ ਅਤੇ ਉਹਨਾਂ ਨੂੰ
1: ਕਰ ਲਓ
0: ਤੁਸੀਂ. ਜ਼ਿਆਦਾਤਰ ਮੈਨੂੰ ਲੱਗਦਾ ਬਿਜ਼ਨਸ ਵਾਲਿਆਂ ਨੂੰ ਜਿਹੜੀ ਪ੍ਰੋਬਲਮ ਹੋਰ ਵਧੇਰੇ ਆਉਂਦੀ ਹੈ, ਕਿਉਂਕਿ ਜਿਹੜਾ ਬੰਦਾ ਜੋਬ ਵਾਲਾ ਨਾ ਉਹ ਫਿਰ ਵੀ ਮੰਨ ਲਓ ਜਸਕੀਰਤ ਜੀ ਨੇ ਜਿੱਦਾਂ ਦੱਸਿਆ ਉਹ ਵਿੱਚ ਮਾਰ ਕੇ ਫਰ ਲਓ ਅਤੇ ਕੱਢ ਕਰ ਹੀ ਲੈਂਦਾ ਆਪਣੇ ਅੜੇ ਫੜੇ ਕੰਮ. ਕਹਿਣ ਨੂੰ ਆਪਾਂ ਆਪਣੇ ਕੰਮ ਦੇ ਵਿੱਚ ਜਾਂਦੇ ਹਾਂ ਵੀ ਆਪਣੇ ਕੰਮ ਦੇ ਵਿੱਚ ਹੋਰ ਫਲੈਕਸੀਬਿਲਿਟੀ, ਪਰ ਉੱਥੇ ਤੁਸੀਂ ਕਿੱਦਾਂ ਸਟੱਕ ਹੁੰਦੇ ਹੋ ਇਹ ਇੱਕ ਉਸ ਚੀਜ਼ ਦੀ ਵੀ ਇੱਕ ਐਗਜ਼ਾਮਪਲ ਹੈ, ਕਿਉਂਕਿ ਸਾਨੂੰ ਇਨਕਮ ਰੁਕਦੀ ਸਾਨੂੰ ਬਹੁਤ ਤੰਗ ਕਰਦੀ ਆ, ਸਾਨੂੰ ਲੱਗਦਾ ਵੀ ਆਹ ਇੱਕ ਦਿਨ ਵੀ ਨਾ ਕੰਮ ਹੋਇਆ, ਕਿਉਂਕਿ ਆਪਾਂ ਉਸੇ ਉਹਦੇ 'ਚ ਗੁਜ਼ਾਰਾ ਕਰ ਰਹੇ ਹਾਂ ਵੀ ਹਰ ਰੋਜ਼ ਹੀ ਚਾਹੀਦਾ ਸਾਨੂੰ
1: ਬਿਲਕੁਲ
0: ਮੀਟਰ ਘੁੰਮਣਾ, ਅਤੇ ਉੱਥੇ ਹੀ ਸਾਰੇ ਫਸਦੇ ਨੇ. ਸੋ ਜੇ ਆਪਾਂ ਇੱਕ ਚੀਜ਼ ਮੈਨੇਜ ਕਰ ਲਾਂਗੇ ਆਪਾਂ ਤਾਂ ਬਾਕੀ ਸਾਰੀਆਂ ਕਿਸੇ ਹੱਦ ਤੱਕ ਆਪਣੇ ਆਪ ਹੋ ਜਾਣਗੀਆਂ. ਸੋ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ. ਹਾਂਜੀ,
1: 1674 AM.

0: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494763700 और व्हाट्सएप टू फोल्ड लेंडिंग। ऑन रोड्स ऑनर्स कैंपेन सिर्फ सीमित समय ले, हुन नवा BYD कार ले आओ शानदार ड्राइव अवे ऑफर्स दे नाल। BYD C-Line 7 प्रीमियम सिर्फ $54,990, BYD C-Line 8 डायनामिक FWD सिर्फ $56,990, ते BYD Shark 6 प्रीमियम सिर्फ $57,900। एक खास ऑफर 1 अगस्त तो 30 सितंबर 2026 तक ऑर्डर करन वाले लिए है, डिलीवरी 31 अक्टूबर 2026 तक। हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड्स ऑन अस, कंडीशंस अप्लाई।
1: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। 17 ਤਰੀਕ ਆ, ਅਗਸਤ ਦਾ ਮਹੀਨਾ, ਆਓ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
2: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਇਸਰੋ ਕਾਨਫਰੰਸ ਵਿੱਚ ਕਾਂਗਰਸ ਦੀ ਆਪਸੀ ਫੁੱਟ ਹੋਰ ਗਹਿਰੀ ਹੋਣ ਦੇ ਸੰਕੇਤ ਮਿਲੇ ਨੇ। ਗੁਰਦਾਸਪੁਰ ਤੋਂ MP ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਇੱਕ ਪਰਿਵਾਰ 'ਚ 4 ਟਿਕਟਾਂ ਵੀ ਦੇ ਸਕਦੇ ਹਾਂ, ਜਦਕਿ ਰਾਜਾ ਵੜਿੰਗ ਜੋ ਪ੍ਰਧਾਨ ਨੇ ਉਹ ਇਸ ਕਾਨਫਰੰਸ 'ਚ ਗੈਰ ਹਾਜ਼ਰ ਰਹੇ। ਉੱਧਰ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਇੱਕ ਪਰਿਵਾਰ 'ਚ ਸਿਰਫ ਇੱਕ ਹੀ ਟਿਕਟ ਜਿਹੜੀ ਆ ਉਹ ਮਿਲੇਗੀ। ਤੇ ਦੂਜੀ ਖਬਰ ਬੰਦੇ ਮਾਤਰ ਨੂੰ ਲੈ ਕੇ BJP ਤੇ ਕਾਂਗਰਸ ਦੇ ਵਿੱਚ ਜਿਹੜੀ ਹੈ ਸ਼ਬਦੀ ਜੰਗ ਛਿੜੀ ਹੈ। 15 ਅਗਸਤ ਨੂੰ ਕਾਂਗਰਸ ਦੇ ਹੈੱਡਕੁਆਟਰ ਤੇ ਝੰਡਾ ਲਹਿਰਾਉਣ ਮੌਕੇ BJP ਨੇ ਕਿਹਾ ਕਿ ਇਹ ਗੀਤ ਅਧੂਰਾ ਗਾਇਆ ਗਿਆ। ਤੇ ਉਧਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿਮਾਗੀ ਨਕਸਲਵਾਦ ਅਜੇ ਖਤਮ ਨਹੀਂ ਹੋਇਆ। ਲਾਲ ਕਿਲੇ ਦੀ ਫਸੀਲ ਤੋਂ ਕੀਤੇ ਸੰਬੋਧਨ ਦਾ ਜਾਹਿਰ ਕਾਂਗਰਸ ਨੇ ਤਿੱਖਾ ਪ੍ਰਤੀਕਰਮ ਦਿੱਤਾ। ਉਧਰ ਬੰਗਲਾਦੇਸ਼ ਨੇ ਬ੍ਰਿਕਸ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਦੀ ਮੰਗ ਕੀਤੀ ਹੈ। ਤੇ ਇੱਧਰ 15 ਅਗਸਤ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਕੌਮੀ ਇਨਸਾਫ਼ ਮੋਰਚੇ ਦੇ ਅੰਦੋਲਨਕਾਰੀਆਂ ਨੂੰ ਰੋਕਿਆ ਤੇ ਅਥਰੂ ਗੈਸ ਵਗੈਰਾ ਵੀ ਛੱਡੇ ਗਈ, ਪਾਣੀ ਦੀ ਵਿਛਾੜਾਂ ਛੱਡੀਆਂ ਗਈਆਂ। ਉਧਰੋਂ ਸਿਮਰਜੀਤ ਸਿੰਘ ਮਾਨ ਨੇ ਭੇਸ ਬਦਲ ਕੇ ਰਾਜਭਵਨ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ, ਬਹੁਤ ਸ਼ੁਕਰੀਆ। ਇੱਧਰ ਜੇ ਆਪਾਂ ਕਾਂਗਰਸ ਦੇ ਚੱਲ ਰਹੇ ਇਸ ਕਾਂਡੋ ਕਲੇਸ਼ ਦੀ ਜੇ ਗੱਲ ਕਰੀਏ ਤੇ ਇੱਕ ਵਾਰੀ ਫਿਰ ਤੋਂ ਖੁੱਲ੍ਹ ਕੇ ਚੀਜ਼ਾਂ ਸਾਹਮਣੇ ਆਈਆਂ ਨੇ, ਪਰ ਹਾਲੇ ਤੱਕ ਆਪਾਂ ਵੇਖ ਰਹੇ ਹਾਂ ਵੀ ਹਾਈਕਮਾਂਡ ਦੇ ਵੱਲੋਂ ਕੋਈ ਉੱਦਾਂ ਦੇ ਪੁਖਤਾ ਕਦਮ ਨਹੀਂ ਚੁੱਕੇ ਗਏ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਹੋਰ ਥਾਵਾਂ ਦੇ ਉੱਤੇ ਇੰਨਾ ਕੁ ਜ਼ਿਆਦਾ ਉਲਝੇ ਨੇ ਕਿ ਇੱਧਰਲੇ ਪਾਸੇ ਸ਼ਾਇਦ ਉਹ ਆਪਣੀ ਪ੍ਰੋਪਰ ਤਰੀਕੇ ਦੇ ਨਾਲ ਗੱਲਬਾਤ ਜਾਂ ਫਿਰ ਇਹਦਾ ਹੱਲ ਨਹੀਂ ਕਰ ਪਾ ਰਹੇ। ਕੀ ਲੱਗਦਾ ਫਿਰ ਇਹੋ, ਇਹ ਰੌਲਾ ਤਾਂ ਹੁਣ ਪੁਰਾਣਾ ਹੀ ਆ ਵੀ ਇੱਕ ਪਰਿਵਾਰ ਦੇ ਵਿੱਚ ਟਿਕਟ ਇੱਕ ਦਿੱਤੀ ਜਾਵੇ ਜਾਂ ਕਿੰਨੀਆਂ ਦਿੱਤੀਆਂ ਜਾਣ, ਸੋ ਇਹਦੇ ਉੱਤੇ ਰੌਲਾ ਰੱਪਾ ਜਿਹੜਾ ਵਾ ਜਾਂ ਫਿਰ ਕਾਂਗਰਸ ਜਿਹੜੀ ਆ ਵਾਰ ਵਾਰ ਇਸ ਮਸਲੇ ਦੇ ਉੱਤੇ ਘਿਰਦੀ ਵੀ ਰਹੀ ਹੈ। ਪ੍ਰਧਾਨ ਮੰਤਰੀ ਵੀ ਇਹਦੇ ਉੱਤੇ ਗੱਲ ਇੱਕ ਸਮੇਂ ਜ਼ਰੂਰ ਕਰਦੇ ਰਹੇ, ਸੋ ਹੁਣ ਇੱਕ ਤਰ੍ਹਾਂ ਦੇ ਨਾਲ ਆਪਸ ਦੇ ਵਿੱਚ ਇੱਕ ਦੂਸਰੇ ਦੀ ਗੱਲ ਨੂੰ ਕੱਟਣਾ ਵਿਰੋਧ, ਇਹਦਾ ਮਤਲਬ ਵੀ ਹੋਰ ਤਿੱਖਾ ਹੋ ਗਿਆ।
2: ਨਹੀਂ ਇਹ ਤਾਂ ਖੈਰ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆਪਸ ਦੇ ਵਿੱਚ ਪੰਜਾਬ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਬਾਕੀ ਜਾਂ ਜਿਹੜੀਆਂ ਆਪਾਂ ਕਹਿ ਲਿਓ ਕਿ ਸਿਆਸੀ ਸਰਗਰਮੀਆਂ ਨੂੰ ਲੈ ਕੇ ਧੜੇਬੰਦੀ ਸਗੋਂ ਘਟਣ ਦੀ ਥਾਂ ਤੇ ਹੋਰ ਤੇਜ਼ ਹੋ ਰਹੀ ਆ, ਹੋਰ ਤਿੱਖੀ ਹੋ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਜਿਹੜੇ ਹੈਗੇ ਚੰਨੀ ਕੈਂਪ ਦੇ ਵਿੱਚ ਨੇ ਤੇ ਚਰਨਜੀਤ ਚੰਨੀ ਦੇ ਨਾਲ ਨੇ। ਈਸੜੂ ਜਿਹੜਾ ਹੈ ਪਿੰਡ ਖੰਨਾ ਦੇ ਨੇੜੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ, ਜਿੱਥੇ ਕਰਨੈਲ ਸਿੰਘ ਈਸੜੂ ਦੀ ਯਾਦ ਦੇ ਵਿੱਚ 15 ਅਗਸਤ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਤੇ ਉੱਥੇ ਸਿਆਸੀ ਕਾਨਫਰੰਸਾਂ ਵੱਖ ਵੱਖ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ, ਕਿਉਂਕਿ ਕਰਨੈਲ ਸਿੰਘ ਈਸੜੂ ਜੋ ਸੀ ਉਹ ਜਦੋਂ ਪੁਰਤਗਾਲੀਆਂ ਨੂੰ ਗੋਆ ਤੋਂ ਕੱਢਣ ਦੀ ਜਦੋਂ ਗੱਲ ਸੀ, 15 ਅਗਸਤ ਨੂੰ ਜਿਹੜਾ ਹੈਗਾ ਉਹ ਉੱਥੇ ਪੁਰਤਗਾਲੀ ਜਿਹੜੀ ਫੌਜ ਸੀ ਤੇ ਉਹਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ, ਸ਼ਹੀਦ ਹੋ ਗਿਆ ਸੀ ਤੇ ਉਹਦੀ ਯਾਦ ਦੇ ਵਿੱਚ ਫਿਰ ਉਹ 15 ਅਗਸਤ ਨੂੰ ਜਿਹੜਾ ਇਹ ਮਨਾਇਆ ਜਾਂਦਾ। ਹੋਰ ਪਾਰਟੀਆਂ ਵੱਲੋਂ ਵੀ ਜਿਹੜੀਆਂ ਕਾਨਫਰੰਸਾਂ ਕੀਤੀਆਂ ਜਾਂਦੀਆਂ, ਪਰ ਕਾਂਗਰਸ ਨੇ ਜਿਹੜੀ ਇੱਥੇ ਇਸ ਵਾਰ ਕਾਨਫਰੰਸ ਕੀਤੀ, ਤੇ ਕਿਉਂਕਿ ਇੱਥੇ ਕਾਨਫਰੰਸ ਦੇ ਜੋ ਕਰਤਾ ਧਰਤਾ ਸੀ ਉਹ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਜੋ MLA ਆ ਉਹ ਸੀ, ਤੇ ਗੁਰਕੀਰਤ ਸਿੰਘ ਕੋਟਲੀ ਨੇ ਇਹ ਸਾਰੀ ਜਿਹੜੀ ਸੀ ਉੱਥੇ ਪ੍ਰਬੰਧ ਕੀਤਾ ਸੀ, ਤੇ ਉਸ ਪ੍ਰਬੰਧ ਦੇ ਵਿੱਚ ਜਿਹੜਾ ਸੀ ਉਹ ਰਾਜਾ ਵੜਿੰਗ ਜਿਹੜੇ ਸੀ ਉਹ ਨਹੀਂ ਆਏ ਇਸ ਕਾਨਫਰੰਸ ਦੇ ਵਿੱਚ, ਤੇ ਜਦਕਿ ਚੰਨੀ ਜਿਹੜਾ ਧੜਾ ਸੀ ਉਹ ਉੱਥੇ ਇੱਕ ਤਰੀਕੇ ਦਾ ਆਪਾਂ ਕਹਿ ਲਿਓ ਕਿ ਉਹੀ ਹਾਵੀ ਰਿਹਾ, ਤੇ ਚਰਨਜੀਤ ਸਿੰਘ ਚੰਨੀ ਖੁਦ ਵੀ ਆਏ, ਉਸ ਗਰੁੱਪ ਦੇ ਬਾਕੀ ਹੋਰ ਜਿਹੜੇ ਲੀਡਰ ਸੀਨੀਅਰ ਉਹ ਵੀ ਆਏ, ਖਾਸ ਕਰਕੇ ਜਿਹੜੇ MP, ਕਿਉਂਕਿ ਚਰਨਜੀਤ ਚੰਨੀ ਖੁਦ ਵੀ MP ਹੈ, ਤੇ ਸੁਖਜਿੰਦਰ ਸਿੰਘ ਰੰਧਾਵਾ ਜਿਵੇਂ ਉਹ ਉੱਥੇ ਆਏ। ਉੱਥੇ ਗੱਲ ਜਿਹੜੀ ਸੁਖਜਿੰਦਰ ਸਿੰਘ ਰੰਧਾਵੇ ਨੇ ਜਿਹੜੀ ਗੱਲ ਕੀਤੀ, ਕਿਉਂਕਿ ਉਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਇੱਕ ਦੋ ਵਾਰੀ ਇਹ ਗੱਲ ਦੁਹਰਾਈ ਸੀ ਕਿ ਇੱਕ ਪਰਿਵਾਰ ਦੇ ਵਿੱਚ ਸਿਰਫ ਇੱਕੋ ਹੀ ਟਿਕਟ ਮਿਲੀ ਸੀ, ਤੇ ਰਾਜਾ ਵੜਿੰਗ ਨੇ ਲੁਧਿਆਣੇ ਇੱਕ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਇਹ ਕਿਸੇ ਦੇ ਪਿਓ ਦਾ ਰਾਜ ਨਹੀਂ ਹੈ ਕਿ ਇੱਥੇ ਇੱਕ ਇੱਕ ਪਰਿਵਾਰ ਨੂੰ ਜਿਹੜੀਆਂ ਦੋ ਦੋ ਟਿਕਟਾਂ ਦਿੱਤੀਆਂ ਜਾਣ, ਤੇ ਜਦਕਿ ਇਹਦਾ ਬਿਲਕੁਲ ਸਿੱਧਾ ਜਿਹੜਾ ਜਵਾਬ ਦੇਣ ਦੀ ਜਿਹੜਾ ਦੇਣਾ, ਤੇ ਜਦਕਿ ਹੋਰ ਪਾਰਟੀਆਂ ਦੇ ਖਿਲਾਫ ਜਾਂ ਸੱਤਾਧਾਰੀ ਪਾਰਟੀ ਦੇ ਖਿਲਾਫ ਤਿੱਖੀ ਗੱਲ ਕਰਨ ਦੀ ਬਜਾਏ, ਤੇ ਸੁਖਜਿੰਦਰ ਸਿੰਘ ਰੰਧਾਵੇ ਨੇ ਕਿਹਾ ਕਿ ਜੇ ਜਿੱਤਣ ਦੀ ਸਮਰੱਥਾ ਰੱਖਦੀ ਹੈ ਦਾ ਕੋਈ ਵੀ ਪਰਿਵਾਰ, ਤੇ ਭਾਵੇਂ ਇੱਕ ਪਰਿਵਾਰ ਦੇ ਜਿਹੜੇ ਅਸੀਂ 4 ਮੈਂਬਰਾਂ ਨੂੰ ਵੀ ਜਿਹੜੀ ਉਹ ਟਿਕਟ ਭੇਜ ਸਕਦੇ ਹਾਂ। ਹੁਣ ਟਿਕਟ ਕਿਹਨੇ ਦੇਣੀ ਹੈ, ਕਦੋਂ ਦੇਣੀ ਹੈ, ਕਿਵੇਂ ਦੇਣੀ ਹੈ, ਉਹ ਤਾਂ ਅਜੇ ਸਾਰਾ ਕੁਛ ਵੀ ਸਾਫ਼ ਸਪਸ਼ਟ ਨਹੀਂ ਹੈ। ਹਾਈਕਮਾਂਡ ਟਿਕਟਾਂ ਦਿੰਦੀ ਹੈ, ਤੇ ਵਿਧਾਨ ਸਭਾ ਵਿੱਚ ਵੀ ਈਵਨ ਜਦੋਂ ਕਾਗਜ਼ ਭਰਨ ਦੇ ਆਖਰੀ ਦਿਨ ਨੇੜੇ ਆ ਜਾਂਦੇ ਉਦੋਂ ਟਿਕਟਾਂ ਜਿਹੜੀਆਂ ਉਹ ਅਨਾਊਂਸ ਕੀਤੀਆਂ ਜਾਂਦੀਆਂ, ਉੱਥੇ ਡੇਰੇ ਲਾ ਕੇ ਦਿੱਲੀ 'ਚ ਜਿਹੜੇ ਉਹ ਬੈਠੇ ਰਹਿੰਦੇ। ਉਹਦੇ 'ਚ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਕਿੰਨੀ ਚੱਲਦੀ ਹੈ, ਜਾਂ ਸੁਖਜਿੰਦਰ ਸਿੰਘ ਰੰਧਾਵੇ ਦੀ ਕਿੰਨੀ ਚੱਲਦੀ ਹੈ, ਜਾਂ ਇੱਥੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੀ ਕਿੰਨੀ ਚੱਲਦੀ ਹੈ ਇਹਦੇ ਤੇ ਨਿਰਭਰ ਕਰਦਾ। ਤੇ ਬਾਕੀ ਕਿਉਂਕਿ ਜਿਹੜੀ ਪਹਿਲਾਂ ਇਹ ਗੱਲ ਰਾਹੁਲ ਗਾਂਧੀ ਵੀ ਕਹਿ ਚੁੱਕੇ ਕਿ ਇੱਕ ਜਿਹੜਾ ਹੈਗਾ ਸਿਆਸੀ ਪਰਿਵਾਰ ਹੈ ਉਹਦੇ 'ਚ ਇੱਕੋ ਹੀ ਜਿਹੜੀ ਟਿਕਟ ਆ ਉਹ ਦਿੱਤੀ ਜਾਣੀ ਚਾਹੀਦੀ ਹੈ, ਜਦਕਿ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਵੀ ਅਸੀਂ 4 ਟਿਕਟਾਂ ਵੀ ਜਿਹੜੀਆਂ ਇਹ ਦੇ ਸਕਦੇ ਹਾਂ। ਉਹ ਸਿੱਧੀ ਸਿੱਧੀ ਗੱਲ ਇਹ ਹੈ ਕਿ ਸਿਧਾਂਤਕ ਤੌਰ ਤੇ ਜਿਹੜਾ ਹੈ ਉਹ ਵਿਰੋਧ ਕਰ ਰਹੇ ਹੈ ਰਾਜਾ ਵੜਿੰਗ ਦਾ, ਤੇ ਉਹ ਰਾਜਾ ਵੜਿੰਗ ਦਾ ਵਿਰੋਧ ਕਰਕੇ ਇਹ ਮੈਸੇਜ ਦੇਣਾ ਚਾਹੁੰਦੇ ਹੈ ਕਿ ਰਾਜਾ ਵੜਿੰਗ ਪੰਜਾਬ ਦੇ ਜਿਹੜੇ ਕਾਂਗਰਸੀ ਹੇਠਲੇ ਵਰਕਰ ਨੇ ਜਾਂ ਜਿਹੜਾ ਕੇਡਰ ਹੈ, ਤੇ ਉਸ ਨੂੰ ਜਿਹੜਾ ਹੈਗਾ ਉਹ ਸਵੀਕਾਰ ਯੋਗ ਜਿਹੜਾ ਪ੍ਰਧਾਨ ਹੈ ਉਹ ਨਹੀਂ ਹੈ, ਤੇ ਜਦਕਿ 2-3 ਵਾਰ ਕੋਸ਼ਿਸ਼ਾਂ ਕਰ ਚੁੱਕੇ ਹੈ, ਹਾਈਕਮਾਨ ਇਹ ਕਹਿ ਚੁੱਕੇ ਕਿ ਨਹੀਂ ਬਦਲਿਆ ਜਾਏਗਾ। ਹੁਣ ਤਾਂ ਸਪਸ਼ਟ ਹੀ ਇਹ ਗੱਲ ਹੋ ਗਈ ਸੀ ਕਿ ਅਗਲੀਆਂ ਚੋਣਾਂ ਤੱਕ ਜਿਹੜਾ ਪ੍ਰਧਾਨ ਨਹੀਂ ਬਦਲਿਆ ਜਾਏਗਾ, ਤੇ ਸੋ ਹੁਣ ਜਿਹੜੇ ਕਾਂਗਰਸ ਦੇ ਇੱਥੇ ਲੀਡਰ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਕਿਉਂਕਿ ਇੱਕ ਲੋਕਾਂ ਦਾ ਇੱਕ ਸੱਤਾ ਵਿਰੋਧੀ ਲੋਕਾਂ ਦੇ ਵਿੱਚ ਲਹਿਰ ਹੋ ਜਾਂਦੀ ਹੈ ਕਈ ਵਾਰੀ ਜਦੋਂ ਇੱਕ ਸੱਤਾ ਦੇ ਵਿੱਚ ਹੁੰਦੀ ਹੈ ਪਾਰਟੀ, ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਅਜੇ ਕਿਤੇ ਕਿਸੇ ਗਿਣਤੀ 'ਚ ਹੈ ਨਹੀਂ, ਤੇ ਜਾਂ ਜਿਹੜੇ ਨਵੇਂ ਅਕਾਲੀ ਦਲ ਹੈ ਉਹ ਅਜੇ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਤੇ ਪਿਛਲੀਆਂ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਸੀ ਉਹਨਾਂ ਦੇ ਰਿਜ਼ਲਟ ਨੂੰ ਦੇਖ ਕੇ ਕਾਂਗਰਸ ਨੂੰ ਇਹ ਲੱਗਦਾ ਕਿ ਸਾਡੀ ਸਰਕਾਰ ਆ ਜਿਹੜੀ ਉਹ ਵੱਟਦੀ ਪਈ ਹੈ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ। ਤੇ ਚਲੋ ਸਰਕਾਰ ਬਣਨਾ ਨਾ ਬਣਨਾ ਇਹ ਤਾਂ ਅਜੇ ਬਾਅਦ ਦੀਆਂ ਗੱਲਾਂ ਨੇ, ਫਿਲਹਾਲ ਤਾਂ ਜਿਹੜਾ ਹੈਗਾ ਲੀਡਰਸ਼ਿਪ ਨੂੰ ਲੈ ਕੇ ਰੌਲਾ ਪਿਆ ਹੋਇਆ, ਕਿਉਂਕਿ ਇਹ ਵੀ ਇੱਕ ਪਾਰਟੀਆਂ ਦੇ ਅੰਦਰ ਜਾਂ ਆਗੂਆਂ ਦੇ ਸੀਨੀਅਰ ਆਗੂਆਂ ਦੇ ਅੰਦਰ ਹੁੰਦਾ ਹੈ ਕਿ ਜਿਹੜਾ ਪਾਰਟੀ ਪ੍ਰਧਾਨ ਹੈ ਜਿਹਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣਗੀਆਂ, ਤੇ ਜੇ ਪਾਰਟੀ ਮੈਜੋਰਿਟੀ ਦੇ ਵਿੱਚ ਆਉਂਦੀ ਹੈ ਤਾਂ ਉਸੇ ਦੇ ਜਿਹੜੇ ਮੁੱਖ ਮੰਤਰੀ ਬਣਨ ਦੇ ਚਾਂਸ ਨੇ ਜਿਹੜੇ ਉਹ ਜ਼ਿਆਦਾ ਹੁੰਦੇ ਆ, ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਚੱਲ ਰਹੀ ਹੈ। ਸੋ ਇਸ ਕਰਕੇ ਜ਼ਿਆਦਾਤਰ ਲੋ ਮੱਛੀ ਹੋ ਰਹੇ ਨੇ, ਤੇ ਮੁੱਦੇ ਪੰਜਾਬ ਦੇ ਉਭਾਰਨ ਦੀ ਬਜਾਏ ਤੇ ਆਪਸ ਦੇ ਵਿੱਚ ਇੱਕ ਦੂਜੇ ਦੀ ਦੂਸ਼ਣਬਾਜ਼ੀ ਕਰ ਰਹੇ ਜਾਂ ਇੱਕ ਦੂਜੇ ਦੀਆਂ ਗੱਲਾਂ ਨੂੰ ਕੱਟ ਰਹੇ ਨੇ। ਹੁਣ ਮੈਨੂੰ ਸਮਝ ਤੋਂ ਬਾਹਰ ਹੈ ਕਿ ਸੁਖਜਿੰਦਰ ਰੰਧਾਵਾ ਨੇ ਕਿਵੇਂ ਕਹਿਤਾ ਇੱਕ ਪਰਿਵਾਰ 'ਚ ਜਿਹੜੀਆਂ 4 ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ। ਇਹਦਾ ਮਤਲਬ ਫਿਰ ਤਾਂ BJP ਵਾਲੇ ਜਾਂ ਜੋ ਪ੍ਰਧਾਨ ਮੰਤਰੀ ਪਹਿਲਾਂ ਤੋਂ ਇਹ ਦੋਸ਼ ਲਾਉਂਦੇ ਆ ਰਹੇ ਨੇ ਕਿ ਕਾਂਗਰਸ ਦੇ ਵਿੱਚ ਪਰਿਵਾਰਵਾਦ ਹੈ ਤੇ ਪਰਿਵਾਰਵਾਦ ਨੂੰ ਪਾਲਣ ਦੀ ਕੋਸ਼ਿਸ਼ ਕਰ ਰਹੀ ਹੈ, ਇਹਦਾ ਮਤਲਬ ਕਿ ਉਹ ਦੋਸ਼ ਹੈ ਜਿਹੜੇ ਉਹ ਸਹੀ ਨੇ ਬਿਲਕੁਲ, ਜਿਹੜੇ ਉਹ ਇਲਜ਼ਾਮ ਲਾ ਰਹੀਆਂ ਨੇ ਵਿਰੋਧੀ ਪਾਰਟੀਆਂ। ਤੇ ਸੋ ਇਹ ਸਿਰਫ ਤੇ ਸਿਰਫ ਕਿ ਰਾਜਾ ਵੜਿੰਗ ਨੇ ਇਹ ਕਹਿਤਾ ਤਾਂ ਅਸੀਂ ਇਹ ਕਹਿਣਾ ਹੈਗਾ, ਪਿੱਛੇ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਉਦੋਂ ਰਾਣਾ ਗੁਰਜੀਤ ਨੇ ਬਹੁਤ ਜ਼ੋਰ ਲਾਇਆ ਕਿ ਉਹਨਾਂ ਦੇ ਬੇਟੇ ਨੂੰ ਜਿਹੜੀ ਹੈ ਕਾਂਗਰਸ ਦੀ ਟਿਕਟ ਮਿਲ ਜੇ, ਤੇ ਪਰ ਉਹ ਨਹੀਂ ਮਿਲੀ, ਤੇ ਉਹ ਕਾਂਗਰਸ ਦੇ ਜਿਹੜੇ ਆਫੀਸ਼ੀਅਲ ਕੈਂਡੀਡੇਟ ਦੇ ਖਿਲਾਫ ਆਜ਼ਾਦ ਚੋਣ ਲੜਿਆ ਤੇ ਉਹ ਉੱਥੋਂ ਜਿੱਤ ਵੀ ਗਿਆ, ਕਿਉਂਕਿ ਰਾਣਾ ਗੁਰਜੀਤ ਦਾ ਉੱਥੇ ਅਸਰ ਸੂਖ ਸੀਗਾ। ਤੇ ਸੋ ਇਸ ਤਰ੍ਹਾਂ ਜਿਹੜੀ ਹੈ ਉਹ ਸਾਰੀ ਸਿਚੁਏਸ਼ਨ ਹੁੰਦੀ ਹੈ ਤੇ ਹਾਲਾਂਕਿ ਬਾਅਦ ਚ ਵੀ ਕਾਂਗਰਸ ਨੇ ਉਹਨੂੰ ਸ਼ਾਮਿਲ ਨਹੀਂ ਕੀਤਾ, ਹਾਲਾਂਕਿ ਸੌਖਾ ਸੀਗਾ ਕਾਂਗਰਸ ਆਪਣੀ ਪਾਰਟੀ ਚ ਉਹਨੂੰ ਸ਼ਾਮਿਲ ਕਰ ਸਕਦੀ ਸੀ ਆਜ਼ਾਦ ਜਿੱਤਣ ਤੋਂ ਬਾਅਦ ਦੀ ਬਾਅਦ ਦੀ ਤੇ ਪਰ ਇਹ ਵੀ ਇੱਕ ਪਾਸੇ ਗੱਲ ਅਸੂਲ ਦੀ ਸਿਧਾਂਤ ਦੀ ਹੁੰਦੀ ਹੈ ਤੇ ਦੂਜੇ ਪਾਸੇ ਜਿਹੜੀ ਗੱਲ ਪ੍ਰੈਕਟੀਕਲੀ ਜਿਹੜੀਆਂ ਤੁਹਾਡੀਆਂ ਪਾਰਟੀਆਂ ਲੋਕਾਂ ਚ ਵਿਚਰਦੀਆਂ ਨੇ ਕੰਮ ਕਰਦੀਆਂ ਨੇ ਜਾਂ ਪਰਿਵਾਰ ਜਿਹੜੇ ਇਸ ਪਾਸੇ ਕੰਮ ਕਰਦੇ ਨੇ ਉਹਨਾਂ ਦੀ ਗੱਲ ਹੈ ਕਿ ਉਹਨਾਂ ਦੀ ਕਿੰਨੀ ਜਿਹੜੀ ਉਹ ਭਾਲ ਹੈ ਤੇ ਸੂਬੇ ਦੇ ਵਿੱਚ ਹੋਰ ਪਾਰਟੀਆਂ ਦੇ ਵਿੱਚ ਵੀ ਇਹ ਤਾਂ ਖਰੇ ਬਿਮਾਰੀ ਰਹੀ ਹੈ, ਪਹਿਲਾਂ ਕਾਂਗਰਸ ਚ ਵੀ ਇਹ ਰਹੀ ਹੈ, ਅਕਾਲੀ ਦਲ ਚ ਜ਼ਿਆਦਾ ਹੈ। ਅਕਾਲੀ ਦਲ ਦੇ ਵਿੱਚ ਤਾਂ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਤੇ ਉਦੋਂ ਉਹਨਾਂ ਦੇ ਪਰਿਵਾਰ ਦੇ ਕਿੰਨੇ ਹੀ ਮੈਂਬਰ ਸੀ ਜਿਹੜੇ ਈਵਨ ਕੈਬਨਿਟ ਦੇ ਵਿੱਚ ਸੀਗੇ, ਰਿਸ਼ਤੇਦਾਰ ਉਹ ਤੇ ਆਪਾਂ ਦੇਖ ਸਕਦੇ ਸਾਡੇ ਸਾਹਮਣੇ ਸੀ ਪਿਓ ਪੁੱਤਰ ਦੋਨੇ ਹੀ, ਜਿਹੜਾ ਪਿਤਾ ਸੀ ਉਹ ਮੁੱਖ ਮੰਤਰੀ ਸੀ, ਪੁੱਤਰ ਡਿਪਟੀ CM ਸੀ। ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਰਨਾਂ ਪਾਰਟੀਆਂ ਚ ਵੀ, ਰੀਜਨਲ ਪਾਰਟੀਆਂ ਚ ਵੀ ਹੈਗੀ ਆ, ਉਹ ਦੇਖਣ ਚ ਆਉਂਦੀ ਹੈ। ਤੇ ਉਹ ਇੱਕ ਕਾਰਨ ਇਹ ਵੀ ਹੁੰਦਾ ਹੈ ਕਿਉਂਕਿ ਜਿਹੜੇ ਸਾਡੇ ਲੋਕਾਂ ਦੇ ਵਿੱਚ ਪੁਰਾਣਾ ਇੱਕ ਰਜਵਾੜਾ ਸ਼ਾਹੀ ਵਾਲਾ ਉਦੋਂ ਦਾ ਜਿਹੜਾ ਇੱਕ ਮਾਹੌਲ ਪਿਆ ਤੇ ਕਿ ਆਹ ਪਰਿਵਾਰ ਹੈ ਜੀ, ਇਹ ਪਰਿਵਾਰ ਹੈ, ਆਹ ਘਰਾਣਾ ਹੈ, ਤੇ ਉਸ ਕਰਕੇ ਵੀ ਜਿਹੜੀ ਇਹ ਗੱਲ ਆਉਂਦੀ ਹੈ। ਤੇ ਪਰ ਜੇ ਹੁਣ ਕਾਂਗਰਸ ਇਸ ਗੱਲ ਨੂੰ ਤੋੜਨਾ ਚਾਹੁੰਦੀ ਹੈ ਤੇ ਉਹਨੇ ਜਿਵੇਂ ਰਾਜਾ ਬੜਿੰਗ ਨੇ ਲੁਧਿਆਣੇ ਚ ਕਿਹਾ ਸੀ ਕਿ ਇੱਕ ਆਮ ਜਿਹੜਾ ਹੈਗਾ ਗਰੀਬ ਵਰਕਰ ਹੈ ਕਾਂਗਰਸ ਦਾ, ਉਹ ਕਿਉਂ ਨੀ MLA ਬਣ ਸਕਦਾ, ਜਿਹੜੇ ਪਹਿਲਾਂ ਤੋਂ ਸਥਾਪਿਤ ਨੇ ਸਿਰਫ ਤੇ ਸਿਰਫ ਉਹੀ ਕਿਉਂ ਅੱਗੇ ਆਉਣ, ਜਾਂ ਉਹਨਾਂ ਨੂੰ ਕਿਉਂ ਟਿਕਟਾਂ ਇੱਕ ਇੱਕ ਪਰਿਵਾਰ ਚ ਦੋ ਦੋ ਦਿੱਤੀਆਂ ਜਾਣ, ਗੱਲ ਇਹ ਨੀ ਸੀ। ਪਰ ਹੁਣ ਸੁਖਜਿੰਦਰ ਰੰਧਾਵਾ ਕਹਿੰਦਾ ਅਸੀਂ 4 ਵੀ ਦੇ ਸਕਦੇ ਹਾਂ, ਤੇ ਹੁਣ ਦੇਖ ਲਓ ਇਹ ਗੱਲ ਅੱਗੇ ਕਿੱਥੇ ਜਾ ਕੇ ਨਿਬੜਦੀ ਹੈ, 4 ਤੋਂ ਵੀ ਵੱਧਦੀ ਹੈ ਕਿ ਕੋਈ ਘਟਦੀ ਹੈ, ਇਹ ਤਾਂ ਹੁਣ ਪਤਾ ਲੱਗੇਗਾ। ਪਰ ਇੱਕ ਗੱਲ ਬੜੀ ਸਾਫ਼ ਸਪਸ਼ਟ ਹੈ ਕਿ ਜਦੋਂ ਚੋਣਾਂ ਨੇੜੇ ਆ ਰਹੀਆਂ ਤੇ ਇਹ ਲੱਗਦਾ ਕਿ ਕਿਸੇ ਗੱਲ ਤੇ ਕਾਂਗਰਸ ਆ ਕੇ ਇਕੱਠੀ ਹੋਏਗੀ, ਸਿਰ ਜੋੜ ਕੇ ਬੈਠਣਗੇ ਇਹਨਾਂ ਦੇ ਲੀਡਰ, ਉਹ ਕਿਤੇ ਗੱਲ ਜਿਹੜੀ ਆ ਉਹ ਨਜ਼ਰ ਜਿਹੜੀ ਆ ਉਹ ਨਹੀਂ ਆ ਰਹੀ। ਤੇ ਚਲੋ ਠੀਕ ਆ, ਉੱਥੇ ਜਿਹੜਾ ਇਸਰੂ ਕਾਨਫਰੰਸ ਦੇ ਵਿੱਚ ਜੋ ਬੈਨਰ ਲਾਇਆ ਗਿਆ ਉਹਦੇ ਤੇ ਤਾਂ ਭਾਵੇਂ ਚਲੋ ਖੈਰ ਜਿਹੜੇ ਹੈਗੇ ਆ ਕਾਂਗਰਸ ਦੇ ਪ੍ਰਧਾਨ ਦੀ ਫੋਟੋ ਵੀ ਚਲੋ ਮਜਬੂਰੀ ਚ ਲਾਉਣੀ ਪਈ, ਜਿਹੜੀਆਂ ਫੋਟੋ ਛੋਟੀਆਂ ਛੋਟੀਆਂ ਤਸਵੀਰਾਂ ਉੱਪਰ ਲਾਈਆਂ ਉਹਨਾਂ ਨੇ, ਤੇ ਪਰ ਜਿਹੜੀ ਉਹ ਸਾਰੀ ਜਿਹੜਾ ਉੱਥੇ ਜਿਹੜੀ ਲੀਡਰਸ਼ਿਪ ਜਿਹੜੀ ਬੈਠੀ ਸੀ ਸਟੇਜ ਦੇ ਉੱਤੇ ਮੰਚ ਦੇ ਉੱਪਰ, ਉਹ ਸਾਰੇ ਦਾ ਸਾਰੇ ਜਿਹੜਾ ਉਹ ਧੜਾ ਸੀ ਜਿਹੜਾ ਰਾਜਾ ਬੜਿੰਗ ਦੇ ਖਿਲਾਫ ਹੈ, ਤੇ ਇਸੇ ਜਿਹੜੀ ਹੈਗੀ ਟੋਨ ਦੇ ਵਿੱਚ ਇਸੇ ਤਰਜ਼ ਦੇ ਵਿੱਚ ਜਿਹੜੀ ਹੈ ਉਹ ਸਟੇਜ ਤੋਂ ਸਾਰੀ ਗੱਲਬਾਤ ਚੱਲੀ।
1: ਬਿਲਕੁਲ, ਹੁਣ ਦਿਨੋ ਦਿਨ ਜੇਕਰ ਇਹ ਖਿਲਾਰਾ ਇਸੇ ਤਰ੍ਹਾਂ ਦੇ ਨਾਲ ਵੱਧਦਾ ਰਿਹਾ ਤੇ ਆਪਾਂ ਵੇਖ ਰਹੇ ਹਾਂ ਕਿ ਹੋਰ ਹੋਰ ਪਾਸਿਆਂ ਦੇ ਵਿੱਚ ਧਿਆਨ ਜਿਹੜਾ ਇੱਕ ਵਾਰੀ ਦੂਸਰੇ ਪਾਰਟੀਆਂ ਜਾਂ ਉਹਨਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਹੀ ਜਾਂ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਗੱਲ ਹੀ, ਉਹ ਹੁਣ ਸਾਰੀ ਦੀ ਸਾਰੀ ਐਨਰਜੀ ਇਸ ਟਾਈਮ ਦੇ ਉੱਤੇ ਆਪਸੀ ਲੜਾਈ ਦੇ ਉੱਤੇ ਲੱਗ ਰਹੀ ਹੈ। ਆਪਸੀ ਕਾਂਗਰਸ ਦੀ ਲੜਾਈ ਇਹ ਨਿਬੜਦੀ ਹੈ ਜਾਂ ਨਹੀਂ ਨਿਬੜਦੀ, ਨਿਬੇੜ ਪਾਉਂਦੀ ਆ ਕਾਂਗਰਸ ਇਹਨੂੰ ਜਾਂ ਨਹੀਂ, ਇਹ ਹੁਣ ਸਮਾਂ ਦੱਸੂਗਾ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇੱਕ ਦੂਸਰੇ ਦੇ ਨਾਲ ਖੈਬੜ ਕੇ ਹੋਰ ਜ਼ਿਆਦਾ ਨੁਕਸਾਨ ਆਪਣਾ ਕਰਵਾ ਰਹੇ ਨੇ। ਇੱਧਰ ਅਗਲੀ ਖਬਰ ਤੁਸੀਂ ਜਿਹੜੀ ਸਾਂਝੀ ਕੀਤੀ ਜਿਹਦੇ ਵਿੱਚ ਕਿ ਪ੍ਰਧਾਨ ਮੰਤਰੀ ਦਿਮਾਗੀ ਨਕਸਲਵਾਦ ਦੀ ਗੱਲ ਕਰ ਰਹੇ, ਕੀ ਕਹਿਣਾ ਚਾਹ ਰਹੇ ਨੇ ਅਤੇ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ, ਉੱਧਰ ਕਾਂਗਰਸ ਇਸ ਮਸਲੇ ਦੇ ਵਿੱਚ ਕਿੱਥੇ ਕੁ ਖੜੀ ਹੈ, ਆਮ ਲੋਕਾਂ ਦੇ ਵਿੱਚ ਕੀ ਨੇ ਚਰਚੇ, ਕਿਹੜੀ ਚੀਜ਼ ਜ਼ਿਆਦਾ ਜੱਚ ਰਹੀ?
2: ਅਸਲ ਦੇ ਵਿੱਚ ਤਾਂ ਰਣਜੋਤ ਜੀ ਇਹ ਹੈ ਕਿ BJP ਨੂੰ ਜਾਂ ਇਹ ਕਹਿ ਲਓ ਪ੍ਰਧਾਨ ਮੰਤਰੀ ਨੂੰ ਪਾਰਟੀ, ਕਈ ਵਾਰੀ ਕੋਈ ਸ਼ਬਦ ਬਸ ਇੱਕ ਉਹਨਾਂ ਦੇ ਫਸ ਗਿਆ ਦਿਮਾਗ ਚ, ਉਸੇ ਨੂੰ ਲੈ ਕੇ ਜਿਹੜਾ ਹੈ ਉਹ ਘੁਮਾਈ ਜਾਂਦੇ ਆ। ਅਮਿਤ ਸ਼ਾਹ ਦੇ ਲਗਾਤਾਰ ਇਹ ਬਿਆਨ ਆਉਂਦੇ ਰਹੇ ਆ, ਹੁਣ ਪ੍ਰਧਾਨ ਮੰਤਰੀ ਨੇ ਕਹਿ ਤਾ ਕਿ ਅਸੀਂ ਹਥਿਆਰਬੰਦ ਨਕਸਲਵਾਦ ਤਾਂ ਖਤਮ ਕਰਤਾ, ਪਰ ਦਿਮਾਗੀ ਨਕਸਲੀ ਅਜੇ ਵੀ ਜਿਹੜੇ ਲੁਕੇ ਹੋਏ ਨੇ। ਤੇ ਹੁਣ ਦੋ ਤਿੰਨ ਗੱਲਾਂ ਜਿਹੜੀਆਂ ਇਹਦੇ ਨਾਲ ਬਹੁਤ ਸਮਝਣ ਵਾਲੀਆਂ ਨੇ ਕਿ ਇੱਕ ਵਿਚਾਰਧਾਰਾ ਜਾਂ ਇੱਕ ਚਲੋ ਜਿਵੇਂ ਇੱਕ ਪੋਲੀਟੀਕਲ ਮੂਵਮੈਂਟ ਵੱਡੀ ਜਿਹੜੀ ਹੈ ਉਹ ਦੇਸ਼ ਦੇ ਵਿੱਚ ਮਰਜ ਹੁੰਦੀ ਹੈ, ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਮੁੱਦਾ ਬਣਾ ਕੇ ਜਿਹੜਾ ਪੇਸ਼ ਕਰਨਾ। ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪ੍ਰਧਾਨ ਮੰਤਰੀ ਕਹਿ ਸਕਦੇ ਸੀ ਲਾਲ ਕਿਲੇ ਦੀ ਤਸੀਲ ਤੋਂ, 13ਵੀਂ ਵਾਰੀ ਉਹਨਾਂ ਨੇ ਸੰਬੋਧਨ ਕੀਤਾ ਪਰਸੋਂ ਜਿਹੜਾ ਹੈਗਾ ਕੌਮ ਨੂੰ ਜਾਂ ਦੇਸ਼ ਨੂੰ ਕਹਿ ਲਓ। ਤੇ ਹੁਣ ਜਿਹੜੀ ਜਦੋਂ ਪਹਿਲੀ ਵਾਰੀ ਉਹ ਪ੍ਰਧਾਨ ਮੰਤਰੀ ਬਣੇ ਨੇ ਜਦੋਂ 2000 ਜਿਹੜੀ ਹੈ ਉਹ 14 ਦੇ ਵਿੱਚ, ਤੇ ਜਿਹੜੀ ਉਦੋਂ ਜਿਹੜੀ ਟੋਨ ਸੀ ਜਾਂ ਉਦੋਂ ਸੁਰ ਸੀ ਤੇ ਹੁਣ ਵਾਲੀ ਸੁਰ ਦੇ ਵਿੱਚ ਜਿਹੜਾ ਹੈਗਾ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਹੈ। ਤੇ ਇੱਕ ਤਾਂ ਉਹ ਜੋ ਲਗਾਤਾਰ ਚਲੋ ਜਿਹੜੀਆਂ ਦੇਸ਼ ਦੀਆਂ ਉਹ ਤਾਂ ਕਿਤੇ ਜੋ ਵੀ ਅਚੀਵਮੈਂਟ ਹੁੰਦੀਆਂ ਨੇ ਉਹ ਤਾਂ ਲਗਾਤਾਰ ਇੱਕ ਸਿਸਟਮ ਹੈ। ਦੇਖੋ ਅਚੀਵਮੈਂਟ ਦਾ ਤਾਂ ਸਾਰੇ ਮਹਿਕਮੇ ਨੇ, ਮੰਤਰਾਲੇ ਨੇ ਜਾਂ ਅਦਾਰੇ ਨੇ, ਉਹ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ, ਉਹ ਪੂਰੀ ਇੱਕ ਪੈਰਲਲ ਡਿਵੈਲਪਮੈਂਟ ਪੂਰੀ ਦੁਨੀਆਂ ਦੇ ਵਿੱਚ ਜਿਹੜੀ ਉਹ ਚੱਲਦੀ ਹੈ, ਉਹਦੇ ਚ ਕੋਈ ਬਾਹਲੀ ਵੱਡੀ ਬਹੁਤੀ ਗੱਲ ਨੀ। ਹਾਂ ਠੀਕ ਹੈ, ਉਹ ਚ ਕੋਈ ਬਹੁਤੀ ਜੇ ਹੈ ਕਿ ਕੰਟਰੀ ਨੇ ਕੋਈ ਬਹੁਤਾ ਵੱਡਾ ਕੰਮ ਕੀਤਾ ਉਹ ਕਿਤੇ ਗਿਣਾਉਣ ਯੋਗ ਹੁੰਦਾ, ਚਲੋ ਉਹ ਤਾਂ ਹਰ ਵਾਰੀ ਆਗੂਆਂ ਵੱਲੋਂ ਗਿਣਾਇਆ ਜਾਂਦਾ, ਭਾਵੇਂ ਕਿਸੇ ਪਾਰਟੀ ਦਾ ਪ੍ਰਧਾਨ ਮੰਤਰੀ ਹੋਵੇ, ਮੁੱਖ ਮੰਤਰੀ ਹੋਵੇ, ਪਰ ਜਿਹੜੀ ਕਿ ਉੱਥੇ ਪੋਲੀਟੀਕਲ ਨੈਰੇਟਿਵ ਸੈੱਟ ਕਰਨਾ ਹੁੰਦਾ ਤੇ ਉਹ ਜਿਹੜਾ ਉਹ ਬਹੁਤ ਜ਼ਰੂਰੀ ਹੈ। ਮੇਰਾ ਖਿਆਲ ਹੈ ਕਿ ਉਹ ਜਿਹੜਾ ਹੈਗਾ ਉਸ ਤਰਜ਼ ਦੇ ਵਿੱਚ ਹੋਣਾ ਚਾਹੀਦਾ ਜਿਹੜਾ ਦੇਸ਼ ਨੂੰ ਜਿਹੜੇ ਕੋਈ ਇਨੋਵੇਸ਼ਨ ਵਾਲੇ ਜਾਂ ਉਸ ਪਾਸੇ ਸੋਚਣ ਲਾਵੇ ਤੇ। ਪਰ ਅਜੇ ਉਹ ਇੱਥੇ ਗੱਲ ਟਿਕੀ ਹੋਈ ਹੈ ਜਿੱਥੇ ਅਮਿਤ ਸ਼ਾਹ ਦੀ ਗੱਲ ਟਿਕੀ ਸੀ ਕਿ ਹਥਿਆਰਬੰਦ ਨਕਸਲਵਾਦ ਅਸੀਂ ਖਤਮ ਕਰਤਾ, ਦਿਮਾਗੀ ਨਕਸਲੀ ਅਜੇ ਲੁਕੇ ਨੇ। ਇਹ ਬਹੁਤ ਵੱਡੇ ਇੱਕ ਜਿਹੜਾ ਹੈਗਾ ਜਿਹੜਾ ਬਹਿਸ ਦਾ ਜਿਹੜਾ ਵਿਸ਼ਾ ਹੈ ਰਣਜੋਤ ਜੀ, ਕਿ ਜੋ ਕੁਛ ਹੋਇਆ ਉਹਨਾਂ ਕੰਟਰੀ ਦੇ ਵਿੱਚ, ਉਹਨਾਂ ਸੂਬਿਆਂ ਦੇ ਵਿੱਚ ਜਿੱਥੇ ਇਹ ਸਾਰਾ ਕੁਛ ਜੋ ਉਹ ਚੱਲਿਆ, ਜਿਹਨੂੰ ਆਪਾਂ ਇਹ ਆਪਣੀ ਪਿੱਠ ਥਾਪੜਦੇ ਨੇ ਕਿ ਅਸੀਂ ਇੰਨੇ ਹਥਿਆਰਬੰਦਾਂ ਨੂੰ ਜਿਹੜੇ ਸੀਗੇ ਅਸੀਂ ਮਾਰਤਾ, ਇਹਨਾਂ ਦੇ ਹਥਿਆਰ ਸੁਟਾ ਲਏ, ਆਤਮ ਸਮਰਪਣ ਕਰਾ ਲਿਆ, ਉਹ ਇਲਾਕੇ ਕਿਹੜੇ ਨੇ? ਉਹ ਇਲਾਕੇ ਉਹ ਨੇ ਜਿੱਥੇ ਆਦਿਵਾਸੀ ਰਹਿੰਦੇ ਆ, ਜੰਗਲ ਦੇ ਉਹ ਇਲਾਕੇ ਨੇ, ਭਾਵੇਂ ਉਹ ਕੁਛ ਮਹਾਰਾਸ਼ਟਰ ਦਾ ਹਿੱਸਾ ਹੋਵੇ, ਭਾਵੇਂ ਉੜੀਸਾ ਹੋਵੇ ਤੇ ਭਾਵੇਂ ਝਾਰਖੰਡ ਹੋਵੇ, ਤੇ ਉਹਨਾਂ ਇਲਾਕਿਆਂ ਦੇ ਵਿੱਚ ਜੋ ਲਗਾਤਾਰ ਕਾਰਪੋਰੇਟ ਦੀ ਕੋਸ਼ਿਸ਼ ਹੈ ਕਿ ਇਹ ਜੰਗਲਾਂ ਤੇ ਕਬਜ਼ਾ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹ ਜਿਹੜੀ ਆਦਿਵਾਸੀਆਂ ਦੀ ਲੜਾਈ ਹੈ, ਉਹ ਇੱਕ ਖਾਸ ਵਿਚਾਰਧਾਰਾ ਵਾਲੇ ਲੋਕ ਜਿਹੜੇ ਆ ਉਹ ਲੜ ਰਹੇ ਨੇ, ਜਿਹੜੇ ਆਦਿਵਾਸੀਆਂ ਦੇ ਵਿੱਚ ਜਾ ਕੇ ਅੱਗੇ ਰਹਿੰਦੇ ਵੀ ਨੇ, ਉਹ ਹੁਣ ਖਾਸ ਤਾਂ ਵਿਚਾਰਧਾਰਾ ਉਹੀ ਹੈ ਜਿਹੜੀ ਲੈਨਨਵਾਦੀ ਮਾਓਵਾਦੀ ਵਿਚਾਰਧਾਰਾ ਜਾਂ ਲੈਫਟ ਵਿਚਾਰਧਾਰਾ ਵਾਲੇ ਲੋਕ ਨੇ। ਹੁਣ ਉਹ ਆਈ ਉੱਥੋਂ ਆ ਜਦੋਂ ਨਕਸਲਵਾੜੀ ਮੂਵਮੈਂਟ ਸ਼ੁਰੂ ਹੋਈ ਬਹੁਤ ਪਹਿਲਾਂ, ਤੇ ਉਹ ਪੂਰੇ ਦੇਸ਼ ਦੇ ਵਿੱਚ ਫੈਲੀ, ਤੇ ਹੁਣ ਉਹ ਜਿਹੜਾ ਸ਼ਬਦ ਹੈ ਉਹ ਤਾਂ ਕਿਤੇ ਇੱਧਰ ਉੱਧਰ ਸ਼ਬਦ ਕਿਤੇ ਖਤਮ ਹੀ ਹੋ ਗਿਆ ਸੀ ਜਾਂ ਆਪਾਂ ਇਹ ਕਹਿ ਸਕਦੇ ਹਾਂ, ਤੇ ਪਰ ਉਹਨੂੰ ਪੋਲੀਟੀਕਲੀ ਜਿਹੜਾ ਹੈਗਾ ਇੱਕ ਇਹ ਜੁਮਲਾ ਬਣਾ ਕੇ ਜਿਹੜੀ ਕੋਸ਼ਿਸ਼ ਇਹ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ, ਪਹਿਲਾਂ ਕਿੰਨੀ ਵਾਰੀ ਜਿਹੜਾ ਹੈਗਾ ਇਹ ਸ਼ਬਦ ਵਰਤਿਆ ਗਿਆ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਇਹ ਸ਼ਬਦ ਵਾਰ ਵਾਰ ਵਰਤਿਆ ਗਿਆ, ਫਿਰ ਇਹਦੇ ਲਈ ਇੱਕ ਨਵਾਂ ਸ਼ਬਦ ਘੜਿਆ ਗਿਆ ਅਰਬਨ ਨਕਸਲ, ਤੇ ਜਦੋਂ ਦਿੱਲੀ ਦੇ ਵਿੱਚ ਜਿਹੜਾ ਸੀਗਾ ਸ਼ਾਹੀ ਬਾਗ ਵਾਲਾ ਮੋਰਚਾ ਚੱਲ ਰਿਹਾ ਸੀ ਉੱਥੇ ਵੀ ਜਿਹੜੇ ਏਦਾਂ ਦੀ ਜਿਹੜੀ ਸ਼ਬਦ ਵਰਤੀ ਗਈ। ਤੇ ਹੁਣ ਦੇਖੋ ਜਿਹੜੀ ਵਿਚਾਰਧਾਰਾ ਕੋਈ ਵੀ ਹੋ ਸਕਦੀ ਹੈ, ਇਸ ਵਿਚਾਰਧਾਰਾ ਨਾਲ ਸੰਬੰਧਿਤ ਲੋਕ ਰਾਜਨੀਤੀ ਚ ਵੀ ਆਏ ਨੇ, ਬਿਹਾਰ ਦੇ ਵਿੱਚ CPI ML ਲਿਬਰੇਸ਼ਨ ਦੇ ਕਿੰਨੇ ਜਿਹੜੇ MLA ਨੇ, ਉਹਨਾਂ ਦੇ MP ਵੀ ਜਿੱਤ ਕੇ ਜਿਹੜੇ ਉਹ ਆਉਂਦੇ ਰਹੇ ਨੇ, ਉਹ ਇਸੇ ਕੰਸਟੀਟਿਊਸ਼ਨ ਦੇ ਵਿੱਚ ਹੀ ਆਉਂਦੇ ਰਹੇ ਨੇ, ਤੇ ਗੁਆਂਢੀ ਸੂਬੇ ਗੁਆਂਢੀ ਦੇਸ਼ ਹੈ ਜਿਹਦੇ ਨਾਲ ਤੁਹਾਡਾ ਬੜੇ ਵਧੀਆ ਡਿਪਲੋਮੈਟਿਕ ਰਿਲੇਸ਼ਨ ਨੇ, ਡਿਪਲੋਮੈਟਿਕ ਰਿਲੇਸ਼ਨ ਇਸ ਲੈਵਲ ਤੱਕ ਕਿ ਉੱਥੇ ਤੁਹਾਨੂੰ ਪਾਸਪੋਰਟ ਦੀ ਵੀ ਲੋੜ ਨਹੀਂ ਪੈਂਦੀ। ਨੇਪਾਲ ਦੇ ਵਿੱਚ, ਨੇਪਾਲ ਦੇ ਵਿੱਚ ਕਿੰਨੇ ਸਾਲ ਜਿਹੜੀ ਮਾਓਇਸਟ ਜਿਹੜੇ ਸੀਗੇ ਉਹਨਾਂ ਦੀ ਸਰਕਾਰ ਰਹੀ ਹੈ, ਤੇ ਸੋ ਇਹ ਵੀ ਕਿਸੇ ਤੁਸੀਂ ਇੱਕ ਸਿਰਫ ਇੱਕ ਵਿਚਾਰਧਾਰਾ ਨੂੰ ਜਿਹਦੇ ਬਾਰੇ ਅਜੇ ਬਹੁਤੇ ਲੋਕ ਜਾਣਦੇ ਨੀ, ਤੇ ਕਿਉਂਕਿ ਜਿਹੜੇ ਲੋਕ ਪੋਲੀਟੀਕਲੀ ਥੋੜੇ ਚੇਤੰਨ ਨੇ ਉਹ ਤਾਂ ਜਾਣਦੇ ਨੇ ਇਹਨਾਂ ਮੂਵਮੈਂਟ ਬਾਰੇ ਜਾਂ ਇਸ ਆਈਡੀਓਲੋਜੀ ਬਾਰੇ, ਬਹੁਤ ਤਾਂ ਜਾਣਦੇ ਨੀ, ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਡਾਕੂ ਨੇ ਤੇ ਸ਼ਾਇਦ ਇਹ ਲਟੇਰੇ ਨੇ ਜਿਹਨਾਂ ਨੂੰ ਇਹ ਸਰਕਾਰ ਜਿਹੜੀ ਆ ਉਹ ਖਤਮ ਕਰ ਰਹੀ ਹੈ, ਤੇ ਇਸ ਤਰ੍ਹਾਂ ਲੱਗਦਾ। ਤੇ ਉਹ ਹੈ ਵੀ ਜਿੱਥੇ ਵੀ ਕਿਤੇ ਫੋਰਸ ਵਰਤੀ ਜਾਂਦੀ ਹੈ, ਇੱਥੇ ਹਥਿਆਰਬੰਦ ਮੂਵਮੈਂਟ ਜਿਹੜੀ ਕੋਈ ਚੱਲਦੀ ਹੈ, ਅਸੀਂ ਉਹਦੇ ਖਿਲਾਫ਼ ਹੋਈ ਹੈ, ਹੱਕ ਚ ਹੋਈ, ਉਹ ਅਲੱਗ ਗੱਲ ਹੈ, ਤੇ ਉੱਥੇ ਫਿਰ ਤੁਹਾਡਾ ਪੁਲਿਸ ਨਾਲ ਵੀ ਇਹ ਪੰਗਾ ਪੈਂਦਾ ਹੈ, ਮੁਕਾਬਲੇ ਵੀ ਹੁੰਦੇ ਨੇ, ਝੂਠੇ ਮੁਕਾਬਲੇ ਵੀ ਹੁੰਦੇ ਨੇ, ਬਹੁਤ ਕੁਛ ਹੁੰਦੇ ਨੇ। ਪਰ ਇੱਕ ਦੇਸ਼ ਦੀ ਆਜ਼ਾਦੀ ਵਾਲੇ ਦਿਨ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਜਦੋਂ ਪ੍ਰਧਾਨ ਮੰਤਰੀ ਇਸ ਗੱਲ ਤੇ ਲਿਆ ਕੇ ਸਾਰਾ ਤੋੜਾ ਝਾੜਦੇ ਨੇ, ਤੇ ਉਹ ਖਾਸ ਕਰਕੇ ਉਹਨਾਂ ਦਾ ਇਸ਼ਾਰਾ ਜਿਹੜੇ ਦੇਸ਼ ਦੇ ਵਿੱਚ ਕੋਈ ਪੜ੍ਹੇ ਲਿਖੇ ਜਾਂ ਲੋਕ ਨੇ, ਬੁੱਧੀਜੀਵੀ ਨੇ, ਉਹਨਾਂ ਵੱਲ ਹੈ, ਜਿਹੜੇ ਹਰ ਸਮੇਂ ਜਦੋਂ ਦੇਸ਼ ਦੇ ਵਿੱਚ ਕਿਤੇ ਧੱਕਾ ਹੁੰਦਾ ਜਾਂ ਏਦਾਂ ਦੀਆਂ ਕਿਤੇ ਜ਼ਿਆਦਤੀਆਂ ਭਾਵੇਂ ਫੌਜ ਕਰਦੀ ਹੈ, ਪੁਲਿਸ ਕਰਦੀ ਹੈ, ਉਹਦੇ ਵੱਲ ਇਸ਼ਾਰਾ ਕਰਦੇ ਆ, ਉਹਦੇ ਤੇ ਅੰਦੋਲਨ ਸ਼ੁਰੂ ਕਰਦੇ ਨੇ, ਕਿੰਨੇ ਤਾਂ ਜੇਲ੍ਹਾਂ 'ਚ ਹੀ ਬੈਠੇ ਨੇ, ਤੇ ਇਹ ਇਸ਼ਾਰਾ ਜਿਹੜਾ ਉਹਨਾਂ ਵੱਲ ਹੈ ਕਿ ਜਿਹੜੇ ਉਹਨਾਂ ਨੂੰ ਇੱਕ ਹਊਆ ਬਣਾ ਕੇ ਜਿਹੜਾ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਹਊਏ ਨਾਲ ਹੀ ਸਾਡੇ ਦੇਸ਼ ਦੇ ਵਿੱਚ ਵੋਟਾਂ ਮਿਲਦੀਆਂ ਨੇ, ਜਾਂ ਹਊਆ ਬਣਾ ਕੇ ਤੇ ਜਾਂ ਕੋਈ ਧਾਰਮਿਕ ਕੋਈ ਨਾ ਕੋਈ ਏਦਾਂ ਦਾ ਫਿਰਕੂ ਜਿਹੜਾ ਸੀ ਉਹ ਜੁਮਲਾ ਤਿਆਰ ਕਰਕੇ, ਸੋ ਇਸ ਤਰ੍ਹਾਂ ਦੀ ਜਿਹੜੀ ਇਹ ਕੋਸ਼ਿਸ਼ ਹੈ। ਹੁਣ ਕਾਂਗਰਸ ਨੇ, ਚਲੋ ਕਾਂਗਰਸ ਨੇ ਜਿਹੜਾ ਉਹਦਾ ਰਿਐਕਸ਼ਨ ਹੈ ਜਿਹੜਾ ਉਹ ਜਿਹੜਾ ਦਿੱਤਾ, ਤੇ ਉਹ ਇਸ ਚੱਕਰ ਦੇ ਵਿੱਚ ਦਿੱਤਾ ਕਿ ਜਿਹੜੇ ਤੁਸੀਂ ਜਦੋਂ ਇਹਨਾਂ ਇਸ਼ੂਜ ਨੂੰ ਲੈ ਕੇ ਭਾਵੇਂ ਪਾਰਲੀਮੈਂਟ ਦੇ ਵਿੱਚ ਭਾਵੇਂ ਵਿਧਾਨ ਸਭਾਵਾਂ ਜਿੱਥੇ ਵੀ ਬੀਜੇਪੀ ਦੀ ਸੱਤਾ ਜਾਂ ਬੀਜੇਪੀ ਦੀਆਂ ਭਾਈਵਾਲ ਪਾਰਟੀਆਂ ਸੱਤਾ, ਜਦੋਂ ਉੱਥੇ ਬੋਲਦੇ ਜ਼ਿਆਦਾ ਕਾਂਗਰਸ ਦੇ ਆਗੂ ਬੋਲਦੇ ਨੇ ਕਿ ਟੇਢੇ ਢੰਗ ਨਾਲ ਉਹ ਇਹ ਕਹਿ ਰਹੇ ਕਿ ਕਾਂਗਰਸ ਉਹਨਾਂ ਦੀ ਸਪੋਰਟ ਕਰਦੀ ਹੈ ਜਾਂ ਕਾਂਗਰਸ ਵਾਲੇ ਹੀ ਜਿਹੜੇ ਹੈਗੇ ਉਹ ਦਿਮਾਗੀ ਨਕਸਲੀ ਉਹ ਨੇ। ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਦਾ ਤਿੱਖਾ ਜਿਹੜਾ ਹੈਗਾ ਰਿਐਕਸ਼ਨ ਇਹਦਾ ਦਿੱਤਾ, ਕਿਉਂਕਿ ਬਾਕੀ ਚਲੋ ਦੇਸ਼ ਦੇ ਵਿੱਚ ਜਿਹੜੀਆਂ ਹੋਰ ਪੋਲੀਟੀਕਲ ਪਾਰਟੀਜ਼ ਨੇ ਜਾਂ ਵਿਚਾਰਧਾਰਾਵਾਂ ਨੇ ਤੇ ਉਹਨਾਂ ਦਾ ਅਜੇ, ਕਿਉਂਕਿ ਕੱਲ ਸਾਰਾ 15 ਅਗਸਤ ਦੀ ਛੁੱਟੀ ਹੋਣ ਕਰਕੇ ਕੱਲ ਮੀਡੀਆ ਚ ਬਹੁਤੀ ਗੱਲ ਆਈ ਨੀ ਤੇ ਉਹਦੇ ਤੇ ਅਜੇ ਜਿਹੜਾ ਹੈਗਾ ਉਹ ਰਿਐਕਸ਼ਨ ਆਉਣਾ ਬਾਕੀ ਹੈ ਕਿ ਕਿਸ ਤਰ੍ਹਾਂ ਆਉਂਦਾ। ਤੇ ਉਹ ਹੁਣ ਜਿਹੜਾ ਬੀਜੇਪੀ ਵਾਲੇ ਇਹ ਕਹਿੰਦੇ ਕਿ ਅਸੀਂ ਤਾਂ ਕਾਂਗਰਸ ਨੂੰ ਕਿਹਾ ਹੀ ਨੀ, ਅਸੀਂ ਤਾਂ ਉਹਨਾਂ ਨੂੰ ਕਿਹਾ ਜਿਹੜੇ ਉਹਨਾਂ ਦੀ ਸਪੋਰਟ ਕਰਦੇ ਨੇ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਹੱਕ ਚ ਕਿਤੇ ਬੋਲਦੇ ਨੇ ਜਾਂ ਕਿਤੇ ਲਿਖਦੇ ਨੇ, ਉਹਨਾਂ ਬੁੱਧੀਜੀਵੀਆਂ ਦੀ ਇਸ ਤਰ੍ਹਾਂ ਜਿਹੜੀ ਆ ਉਹ ਗੱਲ ਕੀਤੀ ਹੈ। ਸੋ ਇਸ ਤਰੀਕੇ ਦਾ ਜਿਹੜਾ ਹੈਗਾ, ਪਹਿਲੀ ਗੱਲ ਤਾਂ ਇੱਦਾਂ ਦਾ ਜਿਹੜਾ ਇੱਕ ਨੈਰੇਟਿਵ ਹੈ ਜਿਹੜਾ ਵਰਤਾਂਤ ਖੜਾ ਕਰਨਾ ਤੇ ਉਹੀ ਵੈਸੇ ਖਤਰਨਾਕ ਹੁੰਦਾ ਦੇਸ਼ ਦੇ ਵਿੱਚ। ਇੱਕ ਕੋਈ ਉਹ ਪੋਲੀਟੀਕਲ ਪਾਵਰ ਹੈ, ਠੀਕ ਹੈ, ਤੁਸੀਂ ਜੇ ਉਹਨਾਂ ਨੂੰ ਮੁੱਖ ਧਾਰਾ ਚ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਚੰਗੀ ਗੱਲ ਹੈ, ਉਹ ਕੋਸ਼ਿਸ਼ ਹੋਣੀ ਚਾਹੀਦੀ ਹੈ, ਪਰ ਇਹਨੂੰ ਇੱਕ ਇੱਕ ਪੋਲੀਟੀਕਲ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹੁਣ ਤੁਹਾਡੇ ਕੋਲ ਕੋਈ ਹੋਰ ਮੁੱਦਾ ਨਹੀਂ ਰਿਹਾ ਤੇ ਰਾਮ ਮੰਦਿਰ ਵਾਲੀ ਗੱਲ ਵੀ ਖਤਮ ਹੋ ਗਈ, ਉਹ ਤਾਂ ਸਗੋਂ ਉਲਟਾ ਤੁਹਾਡੇ ਗੱਲ ਪੈ ਗਈ ਜਦੋਂ ਚੜਾਵੇ ਦੀ ਚੋਰੀ ਵਾਲੀ ਗੱਲ ਤੇ। ਸੋ ਉਹ ਸਾਰੀਆਂ ਗੱਲਾਂ ਉਹ ਪਿੱਛੇ ਜਿਹੜੀਆਂ ਉਹ ਛੱਡ ਕੇ ਨਵੇਂ ਨਵੇਂ ਕੋਈ ਲੱਭਣਾ ਚਾਹੁੰਦੇ ਨੇ ਕਿ ਹੋਰ ਕੀ ਨਵਾਂ ਲੱਭੇ। ਹੁਣ ਜਿਹੜਾ ਹੈਗਾ ਆ ਇੱਕ ਇਹ ਨਵੀਂ ਗੱਲ ਲੱਭ ਲਈ ਕਿ ਜਿਹੜੇ ਹੈਗੇ ਆ ਦਿਮਾਗੀ ਨਕਸਲੀ ਅਜੇ ਹੈਗੇ ਆ ਇੱਥੇ, ਸੋ ਹੁਣ ਅਸੀਂ ਇਹਨਾਂ ਦੇ ਖਿਲਾਫ਼ ਲੜਾਈ ਲੜਾਂਗੇ
1: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
2: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ। ਹਾਂਜੀ, 1674
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਿਲਕੁਲ ਡਰ ਲੱਗਦਾ। ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 4 February 2802 5 2 3 2 4 0 2 5 2 3 Rhythm Boys Entertainment presents Bol Paave Na Bol. Pyar nu sunan layi kanna di ni, dil di lod hundi. Kuch gallan kehniyan nahi pendiyan, bas mehsoos karniyan pendiyan ne. Eho galle te main hune apni zuban vad ke ho jaanga. Is var gal sirf bolan di nahi, dil di sunan di hai. Kisi dikhi kive kattangi, main nahi reh sakti ode bina. Mainu oh chahida. Releasing worldwide 4 September. Written and directed by Rakesh Dhawan. Love, emotions, adi relationships di kahani. Bol Paave Na Bol.

0: ਪੰਜ ਸੱਤ ਚੀਜ਼ਾਂ ਹੋਣ ਤੇ ਵਿੱਚੋਂ ਇੱਕ ਐਲਵੀ ਦਾ ਲੀੜਾ ਹੋਵੇ
1: ਹੈ, ਤੁਹਾਨੂੰ ਇਹ ਗੱਲ ਪਤਾ ਵਾ
0: ਕਿ
1: ਕੁਝ ਕਰਨ ਦਾ ਅੰਦਰ ਜੇ ਕੀੜਾ ਹੋਵੇ,
0: ਇਹ ਗੱਲ ਸਹੀ ਆ,
1: ਇਹ ਗੱਲ ਜੱਟ ਥੋੜਾ ਚੀੜਾ ਹੋਵੇ ਫੇਰ ਹੀ ਹੁੰਦਾ,
0: ਕਿੱਦਾਂ ਚੀੜਿਆ, ਠੀਕ ਹੈ, ਸਵਾਗਤ ਹੈ ਤੇਰਾ,
1: ਮੀਂਹ ਸ਼ੁਕਰ ਆ ਤੂੰ ਮੇਰਾ ਸਵਾਗਤ ਕੀਤਾ ਭਰਾ,
0: ਠੀਕ ਹੈ,
1: ਵਧੀਆ ਵਧੀਆ ਡਾਇਰੈਕਟਰ,
0: ਤੁਸੀਂ
1: ਸੀਟ ਆਪਣੀ ਕੀਤੀ ਹੋਣੀ,
0: ਬਕਲ ਅਪ ਕੀਤੀ, ਹਾਂਜੀ ਲੋਕਾਂ ਨੇ ਕੀਤੀ ਹੋਣੀ, ਉਹਨਾਂ ਨੂੰ ਪਤਾ ਕਿ ਗੱਲਾਂ ਬਾਤਾਂ ਹੋਣੀਆਂ ਉੱਤਲੇ ਲੈਵਲ ਦੀਆਂ,
1: ਹਾਂ ਹਾਂ
0: ਗੱਲਾਂ ਨੇ ਗੱਲਾਂ ਤੇਰੇ ਯਾਰ ਦੀਆਂ
1: ਗੱਲਾਂ ਆਪਾਂ ਕਰਦੇ ਨੀ,
0: ਸਿੰਪਲ
1: ਕਹਿਤਾ ਫਿਰ ਪਤਾ ਕਿੱਦਾਂ ਲੱਗੂ ਕ੍ਰਿਸ਼ਨਾ ਨੇ ਕਹੀ,
0: ਓ ਮਾਈ ਗੋਡ,
1: ਓ ਯੇ
0: ਤੂੰ ਲੱਲੀ ਕਰਾਈ ਜਾਣਾ ਆ ਮੇਰੇ ਨਾਲ,
2: ਕਮ ਔਨ ਬੇਬੀ,
0: ਕਿੱਦਾਂ ਫਿਰ ਕਿੱਦਾਂ ਰਿਹਾ ਤੇਰਾ ਪੂਰਾ ਦਾ ਪੂਰਾ ਹਫਤਾ, ਵਧੀਆ ਹੀ ਕਰੇ, ਯਾ
1: ਹਾਂ ਕੁਛ ਕੁ ਦਿਨ ਵਧੀਆ ਨਿਕਲੇ,
2: ਕੁਛ ਕੁਛ ਬਹੁਤ ਖਾਦ ਸੀ,
0: ਕਾਫੀ ਖਾਦ ਸੀ,
2: ਯਾ
0: ਤੈਨੂੰ ਪਤਾ ਆਪਾਂ ਕਿਸ ਬਾਰੇ ਗੱਲ ਕਰਨੀ ਹੈ,
2: ਕਿਸ ਬਾਰੇ ਗੱਲ ਕਰਨੀ ਹੈ,
0: ਜਦੋਂ ਆਪਾਂ ਪਿਛਲੇ ਹਫਤੇ ਕਰਦੇ ਪਏ ਸੀਗੇ ਹੈਂਗ ਆਊਟ ਸਿਟੀ ਚ, ਯਾ ਆਪਾਂ ਫਿਰ ਨਿਕਲੇ ਮਾਲ ਦੇ ਬਾਹਰੋਂ, ਯਾ
2: ਓ ਯਾ
0: ਉੱਥੇ ਪਈ ਸੀਗੀ ਰੋਲੈਕਸ ਦੀ ਘੜੀ, ਯਾ
2: ਓ ਯਾ ਜਿਹੜੀ ਵੇਖ ਕੇ ਬਾਹਰੋਂ ਮੋੜਾ, ਯਾ
0: ਯਾ
2: ਜਦੋਂ ਤੁਸੀਂ ਪਿੱਛੇ ਵੇਖ ਕੇ ਆਵਾਜ਼ ਮਾਰੀ
0: ਗੁੱਚੀ ਸਾਡਾ ਕੰਮ ਹੈ ਲੂਚੀ, ਚਲੋ ਚੱਲਦੇ,
2: ਫਿਰ ਉਸ ਤੋਂ ਅੱਗੇ ਵੇਖਿਆ ਯੂਨੀਕਲੋ,
0: ਨਹੀਂ ਨਹੀਂ ਨਹੀਂ ਉਹ ਥੋੜਾ ਨਾ ਸੀਗਾ, ਚਿਕਨ ਚੁਕਨ ਵਾਲੀਆਂ ਦੁਕਾਨਾਂ ਸ਼ੁਰੂ ਹੋ ਗਿਆ ਸੀ ਮੇਰੇ ਖਿਆਲ ਨਾਲ, ਰੋਟੀ ਰੋਟੀ
2: ਜਦੋਂ ਆਪਾਂ ਐਂਡ ਦੇ ਉੱਤੇ ਸ਼ਨੈਲ ਤੋਂ ਸੈਂਟ ਲਿਆ,
0: ਸਪਨਿਆਂ ਚ ਤੇ ਆ ਕੇ ਫਿਰ ਵਾਪਸ, ਜੀ ਹਾਂ ਗੱਲਬਾਤ ਅੱਜ ਕਰਾਂਗੇ ਕਿ ਯਾਰ ਇਹ ਬ੍ਰਾਂਡ ਸ਼ਰੈਂਡ,
2: ਫਿਰ ਆਪਾਂ ਉਸ ਤੋਂ ਉੱਤੇ ਵਾਪਿਸ ਆ ਕੇ ਘਰ ਦੇ ਲਾਗੇ ਵੱਲ ਖੇਮਣ ਗਏ, ਯੇ
0: ਯਹਾਂ ਫਿਰ ਮੈਂ ਲਿੱਤੀ ਐਨਕੋ ਤੋਂ ਟੀ-ਸ਼ਰਟ, ਯਹਾਂ
2: ਓ ਯੇ ਤੇਰੇ ਫੇਵਰਿਟ ਬ੍ਰਾਂਡ ਐਂਕਰ ਬ੍ਰੋ,
0: $16 ਓਨਲੀ, ਯੇ 16 ਵੀ ਨਹੀਂ ਵੈਸੇ ਜ਼ਿਆਦਾ ਸਸਤੀਆਂ ਮਿਲ
2: ਜਾਂਦੀਆਂ, ਟੀ-ਸ਼ਰਟ ਇਜ਼ ਓਨਲੀ ਫॉर $4 ਬ੍ਰੋ, ਦ ਟੀਸ,
0: ਮੈਂ ਵੈਸੇ ਜਿਹੜੀ ਪਲੇਨ ਟੀ-ਸ਼ਰਟ ਲੈਣਾ ਨਾ ਇੱਥੇ ਜਦੋਂ ਵੀ ਬਹੁਤੀ ਵਾਰੀ ਨਹੀਂ ਲਿੱਤੀਆਂ, ਪਰ ਮੈਂ ਕੇਮਾਰਟ ਨਾਲੋਂ ਜ਼ਿਆਦਾ ਬੈਟਰ ਪ੍ਰੈਫਰ ਕਰਦਾ ਟਾਰਗੇਟ,
1: ਓਹੀ ਹੈ ਟਾਰਗੇਟ,
0: ਟਾਰਗੇਟ ਕੋਲ ਬੈਟਰ ਹੁੰਦੀਆਂ, ਖਾਸ ਕਰ ਜਿਹੜੀਆਂ ਉਹ ਲਈ ਹੋਣਾ ਕਿ ਨੋਰਮਲ ਬਸ ਥੱਲੇ ਪਾਉਣ ਨੂੰ ਵਾਈਟਸ ਬਲੈਕਸ ਬੇਜ ਗ੍ਰੀਨ ਉਹ ਗੁੱਡ ਨੇ, ਹੰਡਦੀਆਂ,
1: ਹਾਂ ਨਾਈਸ ਆ,
0: ਬਿਗ ਡਬਲਿਊ ਈਵਨ ਗੁੱਡ, ਹਾਂ ਬਿਗ ਡਬਲਿਊ ਵੀ ਠੀਕ, ਬਿਗ ਡਬਲਿਊ ਵੀ ਗੁੱਡ, ਹਾਂ ਪਰ ਹਾਂ ਉਹੀ ਗੱਲ ਜਿਸ ਮੈਨੂੰ ਥੋੜ੍ਹਾ ਈਜ਼ੀ ਲੱਗਦਾ ਜੇ ਮੈਂ ਜਾਣਾ ਹੋਵੇ ਟਾਰਗੇਟ, ਟਾਰਗੇਟ ਇਜ਼ ਈਜ਼ੀਅਰ ਫੋਰ ਮੀ,
1: ਟਾਰਗੇਟ ਥੋੜ੍ਹਾ ਬੈਟਰ ਕੁਆਲਿਟੀ ਆ, ਬੈਟਰ ਦੈਨ ਮਤਲਬ ਆਪਣਾ ਆਪਣਾ,
0: ਜਿਵੇਂ ਯੂ ਐਸ ਪੋਲੋ ਵਗੈਰਾ ਰੱਖਿਆ ਹੁੰਦਾ ਉਹਨਾਂ ਨੇ, ਜਿਸ ਇੰਡੀਆ 'ਚ ਤਾਂ ਯੂ ਐਸ ਪੋਲੋ ਕਾਫੀ ਮਹਿੰਗਾ ਮਤਲਬ,
1: ਹਾਂ
0: ਇੱਥੇ ਇੰਨੀ ਵੈਲਿਊ ਨਹੀਂ ਹੈ ਵਿਚਾਰੇ ਦੀ, ਪਰ ਉੱਥੇ ਐਂਡ ਇੱਕ ਗੱਲ ਦੱਸਾਂ ਕਿਉਂ, ਇਹਦੇ ਪਿੱਛੇ ਕਾਰਨ ਇੱਕ ਮਾਇੰਡ ਸੈੱਟ ਆ, ਮੈਂ ਤੁਹਾਨੂੰ ਸਹੀ ਦੱਸਦਾ, ਮੈਂ ਨਾ ਜਦੋਂ ਮੈਨੂੰ ਜੇ ਆਪਣੀ ਮੈਂ ਕਦੀ ਗੱਲ ਕਰਾਂ, ਮੈਨੂੰ ਸ਼ੌਂਕ ਰਿਹਾ ਕਿ ਘੜੀਆਂ ਦਾ ਹਨਾ, ਪਰ ਅਗੇਨ ਹੁਣ ਜਦੋਂ ਮੈਂ ਘੜੀਆਂ ਦਾ ਸ਼ੌਂਕ ਕਹਿ ਦਿੱਤਾ, ਤੇ ਇਹ ਪਲੀਜ਼ ਸੁਣਨ ਵਾਲੇ ਗੱਲ ਨੂੰ ਸਮਝਣ,
1: ਹਾਂ ਸੁਣਨ ਵਾਲੇ ਘੜੀ ਨਾ ਲਿਆਇਓ ਕਿਤੇ ਕ੍ਰਿਸ਼ਨ ਜੀ ਦੀ,
0: ਨਹੀਂ ਨਹੀਂ ਉਹ ਤਾਂ ਚਲੋ ਲੈ ਆਇਓ, ਉਹਦੇ ਵੱਲੋਂ ਕੋਈ ਨਾ ਨਹੀਂ, ਪਰ ਇਹ ਕਿ ਤੁਹਾਡੀ ਦੁਨੀਆਂ ਉਹੀ ਹੈ ਜੋ ਤੁਸੀਂ ਦੇਖਿਆ ਪਰਖਿਆ ਸੁਣਿਆ ਹਨਾ, ਹੁਣ ਤੁਸੀਂ ਜਦੋਂ ਜਲੰਧਰ ਚਲ ਜਾਂਦੇ ਮਾਲ ਟਾਊਨ ਹਨਾ, ਉੱਥੇ ਵਧੀਆ ਸ਼ੋਰੂਮ ਹੈਗੇ ਆ ਹਨਾ, ਹੀਲੀਓਸ ਦਾ ਸ਼ੋਰੂਮ ਆ ਹਨਾ, ਉੱਥੇ ਚਲ ਗਏ ਤਾਂ ਉੱਥੇ ਮਾਈਕਲ ਕੋਰਸ ਦੀ ਘੜੀ ਇਜ਼ ਦਾ ਬੈਸਟ ਯੂ ਕੈਨ ਗੈਟ, ਕਿਉਂਕਿ ਉਹ ਹਜ਼ਾਰਾਂ 'ਚ ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ਯਾਰ ਅੱਛਾ 27,000 ਦੀ ਘੜੀ ਹੈ, 25,000 ਦੀ ਘੜੀ ਹਨਾ, ਗੈਸ ਪੁਲਿਸ ਹੋਰ ਕਿਹੜੇ ਬ੍ਰਾਂਡ ਹੈ ਯਾਰ ਇਸ ਰੇਂਜ 'ਚ, ਟੋਮੀ ਯੂਜ਼ ਟੂ ਬੀ ਅ ਗੁੱਡ ਬ੍ਰਾਂਡ ਹਨਾ, ਇਹ ਸਾਰੇ ਬ੍ਰਾਂਡਸ ਦੀਆਂ ਘੜੀਆਂ ਹਨਾ, ਫੋਸਲ ਦੀ ਘੜੀਆਂ ਹਮੇਸ਼ਾ ਵਧੀਆ ਗੁੱਡ ਕੁਆਲਿਟੀ ਹਨਾ, ਸੋਹਣੇ ਡਿਜ਼ਾਇਨ, 12,000-15,000-16,000 ਦੇ ਗੇੜੇ 'ਚ ਤੁਸੀਂ ਮਤਲਬ ਬੰਦਾ ਫਿਰ ਇੱਦਾਂ ਫੀਲ ਕਰਦਾ ਹੈ ਕਿ ਹਨਾ ਵੇਅਰਿੰਗ ਸਮਥਿੰਗ ਬੈਟਰ, ਜਦੋਂ ਤੁਸੀਂ ਇੱਥੇ ਆ ਨਾ ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਯਾਰ ਇਹ ਬਹੁਤ ਜ਼ਿਆਦਾ ਐਂਟਰੀ ਲੈਵਲ ਬ੍ਰਾਂਡ ਨੇ, ਬ੍ਰਾਂਡਿੰਗ ਉਹਨਾਂ ਦੀ ਵੀ ਉਸ ਤਰੀਕੇ ਦੀ ਹੈ ਤਗੜੀ, ਹਨਾ ਜਿਨ੍ਹਾਂ ਦਾ ਮੈਂ ਨਾਂ ਲਿੱਤਾ, ਪਰ ਇਹ ਐਂਟਰੀ ਲੈਵਲ ਬ੍ਰਾਂਡ ਨੇ ਜੇ ਤੁਸੀਂ ਸਿਰਫ ਘੜੀਆਂ ਦੀ ਗੱਲ ਕਰਦੇ ਹੋ ਹਨਾ, ਕਿਉਂਕਿ ਘੜੀ ਦਾ ਜਿਹੜੀ ਜੇ ਆਪਾਂ ਲਗਜ਼ਰੀ ਵਾਚ ਦੀ ਗੱਲ ਕਰਦੇ ਮੈਂ ਹਨਾ, ਆਪਾਂ ਐਕਚੁਅਲੀ ਗੱਲ ਕਰ ਰਹੇ ਹਾਈ ਐਂਡ ਬ੍ਰਾਂਡਸ ਤੇ ਲਗਜ਼ਰੀ ਦੀ, ਉਹਦੇ ਹਿਸਾਬ ਨਾਲ ਐਂਟਰੀ ਲੈਵਲ ਬ੍ਰਾਂਡ ਹੋ ਜਾਂਦਾ ਸੀਕੋ, ਗ੍ਰੈਂਡ ਸੀਕੋ, ਟਿਸੋ, ਤੇ ਉਹ ਮਤਲਬ ਇੱਥੇ ਦੇ ਗੇੜੇ ਦੇ ਹਿਸਾਬ ਨਾਲ $1,200-1,300 ਦਾ ਤੁਹਾਡਾ ਖਰਚਾ, ਜਿਹਨੂੰ ਤੁਸੀਂ ਹੁਣ ਗੁਣਾ ਕਰ ਲਓ ਤੇ ਅੱਜ ਦੇ ਹਿਸਾਬ ਨਾਲ 80-85-90,000 ਰੁਪਏ ਦੀ ਇੰਡੀਆ ਦੇ ਹਿਸਾਬ ਦੀ ਘੜੀ। ਗੈਸ ਉਹੀ ਗੈਸ ਆਹੀ ਕਿਸੇ ਮੌਲ ਵਗੈਰਾ ਜਾਓ ਤੇ ਪਈਆਂ ਹੋਣ ਹਨਾ, ਤੇ ਉਹ 150-200 ਦੀਆਂ ਲੱਗੀਆਂ ਹੁੰਦੀਆਂ ਘੜੀ ਤੁਹਾਡੀ ਨਜ਼ਰਾਂ ਚ, ਕਿਉਂਕਿ ਹਾਈ ਵੈਲਿਊ ਆਈਟਮ ਨਾਲ ਦੇ ਸ਼ੈਲਫ ਤੇ ਪਈ ਆ, ਤੁਸੀਂ ਆਟੋਮੈਟਿਕਲੀ ਇਹਨੂੰ ਡਾਊਨ ਸਮਝਣਾ ਸ਼ੁਰੂ ਕਰ ਦਿੰਦੇ ਹੋ। ਇਫੈਕਟ ਆ,
1: ਕੰਪੈਰੀਜ਼ਨ ਹੋ ਗਿਆ,
0: ਕੰਪੈਰੀਜ਼ਨ ਹੋ ਗਿਆ। ਅਰਮਾਨੀ ਐਕਸਚੇਂਜ ਦੀ ਘੜੀ ਦੀ ਵੈਲਿਊ ਹੁਣ ਨਹੀਂ ਲੱਗ ਰਹੀ, ਕਿਉਂ ਨਹੀਂ ਲੱਗ ਰਹੀ? ਕਿਉਂਕਿ ਜਾਰਜੀਆ ਅਰਮਾਨੀ ਦੀ ਸਾਈਡ ਤੇ ਪਈ ਹੋਈ ਆ ਓਬਵੀਅਸਲੀ,
1: ਤੇ ਉੱਤੋਂ ਕਰਨ ਓਇਲੇ ਨੇ ਆਰਐਮ ਦੀ ਪਾਈ ਆ,
0: ਉਹ ਫੇਰ ਤਾਂ ਗੱਲ ਹੀ ਖਤਮ। ਉਹ ਹਾਂ, ਹੁਣ ਜਦੋਂ ਤੁਸੀਂ ਉੱਧਰ ਚਲੇ ਜਾਓ ਤੇ ਗੱਲ ਹੀ ਮੁੱਕ ਜਾਂਦੀ ਹੈ। ਮੈਂ ਵਨ ਆਫ ਮਾਈ ਰਿਸ਼ਤੇਦਾਰ, ਉਹਨਾਂ ਨੇ ਹਨਾ ਲਿੱਤੀ ਰੋਲੈਕਸ ਦੀ ਵਾਚ, ਰੋਲੈਕਸ ਦੀ, ਤੇ ਮੈਂ ਉਹਨਾਂ ਨਾਲ ਗਿਆ। ਜੋ ਐਕਸਪੀਰੀਅੰਸ ਉਹ ਲੋਕ ਦਿੰਦੇ ਹਨਾ, ਇਟਸ ਡਿਫਰੈਂਟ। ਹਾਂ, ਕਿ ਸਪਾਰਕਲਿੰਗ ਵਾਟਰ ਲਓਗੇ ਕਿ ਨਹੀਂ ਲਓਗੇ, ਹਨਾ ਕਾਫੀ ਸਰਵ ਕਰਦੇ ਆ, ਅੰਦਰ ਜਾਣਾ ਓਬਵੀਅਸਲੀ ਕਾਫੀ ਲੋਕ ਉਹ ਵੀ ਸੁਣ ਰਹੇ ਆ।
1: 20% ਪੈਸੇ ਤੇ ਉਹਨਾਂ ਦੀ ਕਸਟਮਰ ਸਰਵਿਸ ਦੇ ਹੁੰਦੇ, ਇੱਕ ਸਿਕਿਉਰਿਟੀ ਗਾਰਡ ਰੱਖਿਆ ਹੁੰਦਾ ਉਹਨਾਂ ਨੇ, ਉਹਦੇ ਵੀ ਪੈਸੇ ਉੱਥੇ ਖੜਨੇ,
0: ਉਹਨੂੰ ਹੀ ਬਾਹਰ ਹੀ ਖੜਾ ਕਰਦਾ, ਪਹਿਲੇ ਖੜਾ ਕਰਦਾ ਤੁਹਾਡੀ ਅਪਾਇੰਟਮੈਂਟ ਹੈ ਕਿ ਨਹੀਂ, ਹਨਾ। ਫਿਰ ਤੁਸੀਂ ਜਦੋਂ ਘੜੀ ਲੈਣੀ ਹੈ, ਪਹਿਲੇ ਤੁਸੀਂ ਜਾ ਕੇ ਐਕਸਪ੍ਰੈਸ਼ਨ ਆਫ ਇੰਟਰਸਟ ਦਿਓ, ਫਿਰ ਉਹ ਕਹਿਣਗੇ ਕਿ ਹਾਂ ਯਾਰ ਇਹ ਘੜੀ ਤਾਂ 2 ਸਾਲ ਦੀ ਵੇਟਿੰਗ ਹੈ, 3 ਸਾਲ ਦੀ ਵੇਟਿੰਗ ਹੈ। ਫਿਰ ਬਾਕੀ ਉਹਨਾਂ ਦਾ ਸਾਲ ਬਾਅਦ ਫੋਨ ਆਇਆ ਕਿ ਸਾਡੇ ਇੱਕ ਗਾਹਕ ਨੇ ਲੈਣੀ ਸੀ, ਉਹ ਮੁੱਕਰ ਗਿਆ, ਨੈਕਸਟ ਇਨ ਲਾਈਨ ਤੂੰ ਆ ਮੈਲਬਨ ਚ, ਡੂ ਯੂ ਵਾਂਟ ਇਟ? He said yes, I want it. ਤੇ ਗਏ ਤੇ ਹਨਾ ਲੈ ਆਏ ਐਂਡ ਆਲ ਦੈਟ, ਹਨਾ। ਸੇਮ ਇਜ਼ ਦਾ ਕੇਸ ਜੇ ਤੁਸੀਂ ਐਲਵੀ ਟਾਈਪ ਕਿਤੇ ਜਾ ਰਹੇ ਹੋ, ਹਨਾ, ਉਹ ਵੀ ਪਹਿਲੇ ਬੰਦਾ ਬਾਹਰ ਖੜਾ ਕਰਦਾ ਤੁਹਾਨੂੰ ਕਿ ਰੁਕੋ ਬਾਈ 15 ਮਿੰਟ, ਅਸੀਂ ਪਰ ਪਰਸਨ ਉਨੇ ਕੁ ਬੰਦੇ ਨੂੰ ਅੰਦਰ ਜਾ ਰਹੇ ਹੋ, ਸ਼ੈਂਪੇਨ ਦੇ ਗਲਾਸ ਯੂਸ ਹਨਾ ਤੁਹਾਡੇ ਹੱਥ 'ਚ ਫੜਾਉਂਦੇ, ਹਾਂਜੀ ਵੇਖੋ ਜੀ ਕੀ ਵੇਖਣਾ, ਲਓ ਜੀ ਕੀ ਲੈਣਾ, ਹਨਾ। ਕਿ ਕਸਟਮਰ ਐਕਸਪੀਰੀਅੰਸ ਨੂੰ ਇੰਨਾ ਐਨਹੈਂਸ ਕੀਤਾ ਹੁੰਦਾ, ਐਂਡ ਇੰਨੀ ਹੈਵੀ ਅਤੇ ਹਾਈ ਫੈਸ਼ਨ ਸਟਰੀਟਸ 'ਚ ਇਹ ਸਾਰੀਆਂ ਦੁਕਾਨਾਂ ਹੁੰਦੀਆਂ ਕਿ ਬਾਕੀ ਚੀਜ਼ਾਂ ਦੀ ਵੈਲਿਊ ਨਹੀਂ ਤੁਹਾਨੂੰ ਨਜ਼ਰ ਆਉਂਦੀ। ਇਹ ਫੈਕਟ ਆ, ਕੱਪੜਾ ਤਾਂ ਉਹੀ ਰਹਿੰਦਾ, ਕੱਪੜੇ ਦੀ ਸਟੱਫ ਦਾ ਥੋੜ੍ਹਾ ਨਾ ਕੋਈ ਫਰਕ ਆ।
1: ਹਾਂ, ਕਾਟਨ ਤੇ ਕਾਟਨ,
0: ਕਾਟਨ ਤੇ ਕਾਟਨ ਹੀ। ਹਾਂ, ਇਹ ਹੈ ਕਿ ਸ਼ਾਇਦ ਕਾਟਨ ਦੀ ਕੁਆਲਿਟੀਆਂ ਹੁੰਦੀਆਂ, ਪਰ ਉਹ ਵਾਲੀ ਜਿਹੜੀ ਕੁਆਲਿਟੀਆਂ ਦਾ ਫਰਕ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ $2,500 ਦੀ ਕਮੀਜ਼ ਜਿਹੜੀ ਆ ਤਾਂ ਉਹਨਾਂ ਨੂੰ $1,800 or $1,900 ਦੀ ਪਈ ਹੋਣੀ ਹੈ, ਇੱਦਾਂ ਦੀ ਕਾਟਨ ਕੋਈ ਨਹੀਂ ਹੈ। ਇਟ ਇਜ਼ ਜਸਟ ਕਿ ਦ ਕਾਇੰਡ ਆਫ ਐਕਸਪੀਰੀਅੰਸ ਦੇ ਆਰ ਗਿਵਿੰਗ ਯੂ, ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਤੁਹਾਨੂੰ ਕੀ ਕਹਿੰਦਾ ਫਲਫਿੰਗ, ਇਹਨੂੰ ਫਲਫਿੰਗ ਕਹਿੰਦੇ ਇਸ ਟਰਮ ਨੂੰ, ਕਿ ਤੁਹਾਡੀ ਜਿਹੜੀ ਸਟੇਟਸ ਹੈ ਨਾ ਉਹਨੂੰ ਆਪ ਹੀ ਕਹਿ ਰਿਹਾ ਯਾਰ ਤੂੰ ਤਾਂ ਬਹੁਤ ਘੈਂਟ ਹੈ, ਤੂੰ ਤਾਂ ਬਹੁਤ ਘੈਂਟ ਹੈ, ਤੂੰ ਸਾਡੀ ਚੀਜ਼ ਹੈ, ਤੂੰ ਬਹੁਤ ਘੈਂਟ ਹੈ। ਇੱਕ ਤਾਂ ਤੁਹਾਨੂੰ ਫਲਫ ਕਰਤਾ, ਠੀਕ ਹੈ, ਐਂਡ ਓਬਵੀਅਸਲੀ ਇਫ ਯੂ ਆਰ ਵੇਅਰਿੰਗ ਅ ਬ੍ਰਾਂਡ ਤੇ ਤੁਹਾਨੂੰ ਆਪਣੇ ਆਪ 'ਚ ਸੁਣਦਾ ਕਿ ਹਾਂ ਬਈ ਮੈਂ ਇਸ ਸਬਕੇ 'ਚ, ਇਸ ਸਮਾਜ 'ਚ।
1: ਹਾਂ, ਇੱਕ ਉਹਨਾਂ ਨੇ ਜਿੱਦਾਂ ਉਹਦੇ ਵਿੱਚ ਆਪਣਾ ਤਮਾ ਜਾਂ ਮਮੀ 'ਤੇ ਬਣਾਇਆ ਹੁੰਦਾ ਨਾ, ਹੁਣ ਨਾਮ ਬਣਾਉਣਾ ਇੱਕ ਨਿੱਕੀ ਗੱਲ ਥੋੜ੍ਹਾ ਵਾ, ਮੰਨ ਲਓ ਕੋਈ ਕਿਸੇ ਚੀਜ਼ ਦਾ ਨਾਮ ਬਣਾਉਣਾ ਤਾਂ ਹੋ ਸਕਦਾ ਤੁਹਾਡੀ ਸਾਰੀ ਉਮਰ ਲੱਗ ਜਾਵੇ, ਅਤੇ ਗਾਂ ਤੁਹਾਡੇ ਨਿਆਣੇ ਜਾ ਕੇ ਉਹ ਚੀਜ਼ ਦਾ ਕੈਸ਼ ਕਰ ਪਾਉਣ, ਤੁਸੀਂ ਨਾਮ ਬਣਾ ਕੇ ਗਏ। ਹੁਣ ਇਹੀ ਚੀਜ਼ਾਂ ਦਾ ਇਹਨਾਂ ਨੇ ਕੀਤਾ ਨਾ, ਹੁਣ ਜਿਹੜੇ ਵੱਡੇ ਬ੍ਰਾਂਡ ਆ, ਹੁਣ ਇਹਨਾਂ ਦੀ ਤੁਸੀਂ ਵੇਖੋ ਪਿੱਛੇ ਜਾ ਕੇ ਹਿਸਟਰੀਆਂ ਵੇਖੋ, ਤੇ ਅੱਜ ਦੇ ਥੋੜੀ ਨੇ ਇਹਨਾਂ ਨੇ ਨਾਮ ਬਣਾਉਣ ਦੇ ਉੱਤੇ ਵੀ ਤੇ ਕਿੰਨਾ ਟਾਈਮ,
0: ਬਹੁਤ ਸਮਾਂ ਲਾਇਆ। ਤੇ ਸਭ ਤੋਂ ਵੱਡੀ ਚੀਜ਼ ਆ ਸਬਰ, ਕਿ ਬਈ ਪਹਿਲੇ ਇਹ ਸਾਰੇ ਸਾਰੇ ਬ੍ਰਾਂਡ ਜਿਨ੍ਹਾਂ ਦੇ ਆਪਾਂ ਨਾਮ ਲਿੱਤੇ ਹਨਾ, ਕੋਕੋ ਸ਼ਨੈਲ ਹੋ ਜਾਣ, ਡੋਲਚੇ ਗਬਾਨਾ, ਲੂਈ ਵਿਟੋਨ, ਫਿਰ ਆ ਵਾਈ ਐਸ ਐਲ ਵਗੈਰਾ ਬਹੁਤ ਚੱਲਦਾ, ਕ੍ਰਿਸਚਨ ਲੂਬੂਟੋਨ ਕਿੰਨਾ ਚੱਲਦਾ, ਰੈੱਡ ਬੋਟਮ ਵਾਲਾ ਸ਼ੂਜ਼ ਵਾਲਾ ਹਨਾ, ਡਿਓਰ ਹੋ ਗਿਆ ਹਨਾ। ਇਹ ਸਾਰਿਆਂ ਨੇ ਉਹ ਕੌੜਾ ਘੁੱਟ ਪੀਤਾ ਕਿ ਬਈ ਮਹਿੰਗਾ ਇਹੀ ਰੇਟ ਵੇਚਣਾ, ਮਹਿੰਗਾ ਹੀ ਵੇਚਣਾ, ਸਾਡੀ ਵੈਲਿਊ ਇਹ ਆ, ਲਓ ਲਓ ਨਹੀਂ ਲੈਣਾ।
1: ਮੈਂ ਕਹਿੰਦਾ ਤੁਸੀਂ ਆਪਾਂ ਆਪਣਾ ਜੇ ਵੇਖ ਲਈਏ, ਤੇ ਆਪਾਂ ਅੱਜ ਮੰਨ ਲਓ ਕੋਈ ਖੋਲਦੇ ਹਾਂ ਕੱਪੜੇ ਦਾ ਬ੍ਰਾਂਡ, ਤੁਸੀਂ ਤੇ ਚਲੋ ਕਰਦੇ ਵੀ ਰਹੇ ਜੇ ਕੱਪੜੇ ਦਾ ਕੰਮ, ਤੁਹਾਨੂੰ ਤੇ ਬੈਟਰ ਪਤਾ ਹੋਣਾ। ਜੇ ਅੱਜ ਤੁਸੀਂ ਖੋਲਦੇ ਹੋ ਤੇ ਤੁਹਾਡੀ 2 ਚੀਜ਼ਾਂ ਨਹੀਂ ਨਾ ਵਿਕਦੀਆਂ, ਤੇ ਤੁਸੀਂ ਹਫ਼ਤੇ ਬਾਅਦ ਕਹਿਣਾ ਵੀ ਯਾਰ ਆਪਾਂ ਪ੍ਰਾਈਜ਼ ਸੁੱਟੀਏ, ਆਪਾਂ ਜੇ ਪ੍ਰਾਈਜ਼ ਨਹੀਂ ਸੁੱਟਣਾ ਤੇ ਆਪਾਂ ਕੁਛ ਕਰੀਏ,
0: ਆਪਣਾ ਤੇ ਵਿਕਣ ਨਹੀਂ ਦਿਆ ਜਿਹੜੇ ਨੇ ਉਹ ਇਦਾਂ ਹੀ ਕਰਦੇ, ਜੋ ਇੱਥੇ ਦੇ ਆਪਾਂ ਕਹਿੰਦੇ ਇਸ ਤਰ੍ਹਾਂ ਕਾਟਨ ਔਨ ਟਾਈਪ ਬ੍ਰਾਂਡ ਹੋ ਗਏ ਹਨਾ,
1: ਕਿਉਂਕਿ ਫਿਰ ਤੁਸੀਂ ਕਹਿਣਾ ਕਿ ਯਾਰ ਆਪਾਂ ਦੇ ਤੇ ਕੰਮ ਹੀ ਨਹੀਂ ਆਉਣੀ ਮੁੜ ਕੇ, ਜੇ ਤੇ ਮੰਨ ਲਓ ਇੱਕ ਤੇ ਆਊਟ ਆਫ ਫੈਸ਼ਨ ਹੋ ਜੂਗੀ, ਦੂਜੀ ਚੀਜ਼ ਪੁਰਾਣੀ ਹੋ ਜੂਗੀ, ਕਿੰਨਾ ਚਿਰ ਤੁਸੀਂ ਉਹਨੂੰ ਰੱਖ ਲਓਗੇ? ਤੁਸੀਂ ਕਹਿਣਾ ਵੀ ਇਹਨੂੰ ਪੈਸੇ ਘਟਾ ਕੇ ਕਿਸੇ ਨਾ ਕਿਸੇ ਤਰ੍ਹਾਂ ਵੇਚੀਏ, ਤੇ ਦੂਜੇ ਪਾਸੇ ਉਹਨਾਂ ਦੀ ਸੋਚ ਕੀ ਆ, ਵਿਕੇ ਨਾ ਵਿਕੇ, ਪੁਰਾਣੀ ਹੋ ਜੇ, ਸੁੱਟਣੀ ਪਵੇ, ਘੱਟਾ ਪੈ ਜੇ, ਪਰ ਚੀਜ਼ ਵਿਕੂਗੀ ਤੇ ਉਹਨੇ ਦੀ ਹੀ ਵਿਕੂਗੀ।
0: ਹਾਂ ਹਾਂ, ਉਹ ਤਾਂ ਮਤਲਬ ਦੇਖਣਾ ਪੂਰੀ ਫੈਸ਼ਨ ਇੰਡਸਟਰੀ ਇਸ ਚੀਜ਼ 'ਤੇ ਬੇਸਡ ਹੈ, ਫੈਸ਼ਨ ਵੀਕ ਇਸ ਚੀਜ਼ 'ਤੇ ਬੇਸਡ ਹੈ, ਮਤਲਬ ਇਹਨਾਂ ਲੋਕਾਂ ਨੇ ਵੀ ਇਨਵੈਸਟਮੈਂਟ ਇਸ ਲੈਵਲ ਦੀ ਕੀਤੀ ਹੋਈ ਆ, ਕਿੰਨੀ ਮੈਗਜ਼ੀਨਸ ਹੈ ਨਾ ਇਹਨਾਂ ਚੀਜ਼ਾਂ ਦੇ ਸਿਰ ਤੇ ਚੱਲਦੀਆਂ, ਵੋਗ ਵਰਗੀਆਂ ਮੈਗਜ਼ੀਨਾਂ ਹੋ ਗਈਆਂ, ਉਹ ਇਹ ਲੋਕ ਹੀ ਫੰਡ ਕਰਦੇ, ਹਾਈ ਐਂਡ ਬ੍ਰਾਂਡਸ ਹੀ ਕਰਦੇ ਫੰਡ, ਹੈ ਨਾ,
1: ਤੇ ਉਹ ਮਸ਼ਹੂਰੀ ਵੀ ਤੇ ਇਹਨਾਂ ਦੀ ਕਰਦੇ
0: ਬਿਲਕੁਲ। ਐਂਡ ਪਤਾ ਨਹੀਂ ਤੈਨੂੰ ਖਿਆਲ ਹੋਣਾ ਨਹੀਂ ਹੋਣਾ ਕਿ ਕੋਵਿਡ ਤੋਂ ਜਸਟ ਬਾਅਦ ਨਾ ਇੱਕ ਬੰਦਾ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣਿਆ ਸੀ ਕੁਛ ਮਹੀਨਿਆਂ ਵਾਸਤੇ, ਹੈ ਉਹਦਾ ਨਾਮ ਨਹੀਂ ਮੈਨੂੰ ਧਿਆਨ ਚ, ਮਾੜਾ ਤੁਸੀਂ ਸਰਚ ਮਾਰੋ ਵੇਖੋ ਕੌਣ ਸੀਗਾ, ਉਹ ਆਲਮੋਸਟ ਇਸ ਦੁਨੀਆਂ ਦੇ ਆਲਮੋਸਟ ਸਾਰੇ ਦੇ ਸਾਰੇ ਜਿਹੜੇ ਲਗਜ਼ਰੀ ਬ੍ਰਾਂਡ ਆ ਉਹੀ ਓਨ ਕਰਦਾ। ਸੋ ਬੇਸਿਕਲੀ ਕਾਰਖਾਨਾ ਇੱਕੋ ਹੀ ਆ, ਜਿੱਥੋਂ ਇਹ ਗੁੱਚੀ ਜਾ ਰਿਹਾ ਤੁਹਾਡਾ ਜੀ ਬਣ ਕੇ, ਉਧਰੋਂ ਹੀ ਐਲ ਵੀ ਜਾ ਰਿਹਾ, ਉੱਥੇ ਡਿਓਰ ਜਾ ਰਿਹਾ, ਬੰਦੇ ਦਾ ਨਾਮ ਨਹੀਂ ਮੇਰੇ ਹੁਣ ਧਿਆਨ ਚ ਆ ਰਿਹਾ, ਅੱਜ ਵੀ ਨੰਬਰ 5-7 ਤੇ ਉਹ ਫਿਰਦਾ। ਤੇ ਵਰਸਿਸ, ਹੁਣ ਮੈਂ ਵਰਸਿਸ ਤੇ ਲੈ ਕੇ ਆ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਸੇਲ ਵਾਲੇ, ਕਿ ਕਈ ਬ੍ਰਾਂਡ ਹੁੰਦੇ ਸੇਲ ਵਾਲੇ, ਵਰਸਿਸ ਫਾਸਟ ਫੈਸ਼ਨ, ਫਾਸਟ ਫੈਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਬਈ ਇੰਨੀ ਕ੍ਰੇਡ ਦੀ ਆਈਟਮ ਆ ਕਿ ਲਗਜ਼ਰੀ ਵਰਗੀ ਲੁੱਕ ਹੈ, ਲਗਜ਼ਰੀ ਵਰਗੀ ਫੀਲ ਹੈ, ਪਰ ਰੇਟ ਉਸ ਤੋਂ 10-15-20 ਗੁਣਾ ਸਸਤਾ। ਅਤੇ ਇਸ ਸਾਲ ਵੇਚਣ ਨੂੰ ਲਾ ਤਾ, ਵਿਕ ਗਿਆ ਨਹੀਂ ਵਿਕਿਆ ਤਾਂ ਇਹਨਾਂ ਨੇ ਹੋਰ ਕਲੀਅਰੈਂਸ ਲਾ ਕੇ ਕੱਢ ਦੇਣਾ, ਅਤੇ ਤੁਸੀਂ ਵੀ ਜਦੋਂ ਲੈ ਕੇ ਜਾਣਾ ਤੁਸੀਂ ਵੀ ਹੰਢਾ ਲਿਆ ਤਾਂ 3-4-5 ਮਹੀਨੇ ਹੰਢਾ ਲਿਆ, ਅਗਲੇ ਸੀਜ਼ਨ ਹੰਢਾਇਆ ਨਹੀਂ ਹੰਢਾਇਆ ਇੱਕ ਬਰਾਬਰ, ਹੈ ਨਾ। ਉਹ ਸਭ ਤੋਂ ਵੱਡਾ ਬ੍ਰਾਂਡ ਹੈ, ਸਭ ਤੋਂ ਵੱਡਾ ਐਗਜ਼ਾਮਪਲ ਹੈ ਜ਼ਾਰਾ।
1: ਤੁਸੀਂ ਉਹਦੀ ਗੱਲ ਕਰਦੇ ਜਿਹੜਾ ਆਪਣਾ ਫਰਾਂਸ ਦਾ ਹੀ ਬੰਦਾ,
0: ਹਾਂ ਫਰਾਂਸ ਦਾ ਹੀ ਹੈ, ਫਰਾਂਸ ਦਾ ਹੀ ਹੈ,
1: ਉਹਦਾ ਨਾਮ ਹੈਗਾ ਵਾ ਬਰਨਾਰਡ,
0: ਹਾਂ ਬਰਨਾਰਡ, ਹਾਂ ਬਰਨਾਰਡ ਆਰਨੋਲਡ। ਆਲਮੋਸਟ ਆਲ ਦਾ ਬਿਗ ਬ੍ਰਾਂਡਸ ਇਨ ਦਾ ਵਰਲਡ ਕੱਪੜਿਆਂ ਦੇ ਡਿਜ਼ਾਈਨਰ ਬ੍ਰਾਂਡਸ,
1: 75+ ਬ੍ਰਾਂਡਸ ਓਨ ਕਰਦਾ ਹੈ,
0: 75 ਤੋਂ ਵੱਧ, ਤੇ ਇਹ ਸਾਰੇ ਮੇਨ ਉਹਦੇ ਪੋਰਟਫੋਲੀਓ ਚ। ਤੇ ਤੁਸੀਂ ਫਿਰ ਆਪੇ ਹੀ ਸੋਚ ਲਓ ਕਿ ਜਿਹੜਾ ਤੁਹਾਡਾ ਬੈਗ, ਇਹੀ ਲਗਜ਼ਰੀਆਂ ਚ ਹੀ ਜਿਹੜਾ ਬੈਗ ਤੁਹਾਡਾ,
1: ਇਹਨੇ ਨਾਂ ਰੱਖਿਆ LVMH,
0: LVMH,
1: ਹਾਂ ਇਹ LVMH ਨਾਮ ਦੀ ਇਹਦੀ ਕੰਪਨੀ ਆ, ਤੇ ਉਹਦੇ ਥੱਲੇ ਲੂਈ ਵਿਟੋਨ, ਡਿਓਰ, ਫੈਂਡੀ ਜਿਹੜਾ ਟੌਪ ਦਾ ਬ੍ਰਾਂਡ ਆ, ਔਰ ਟਿਫਨੀ ਐਂਡ ਕੋ, ਤੁਸੀਂ ਵੇਖਿਓ ਵਾ ਬਹੁਤ ਚੀਜ਼ ਦਾ, ਬੁਲਗਾਰੀ ਜਿਹੜਾ ਵਨ ਆਫ ਦਾ ਟੌਪ ਆ ਨਾ, ਫਿਰ ਉਹ ਚ 4 ਇਦਾਂ ਦੇ 75+ ਨੇ
0: ਜਿਹੜੇ, ਇਹਦਾ ਇਹਦਾ ਬਹੁਤ ਜ਼ਿਆਦਾ ਨਾਮ ਸੁਰਖੀਆਂ ਚ ਰਿਹਾ, ਫੋਰ ਬੈਡ ਰੀਜ਼ਨਸ ਆਲਸੋ, ਕਿਉਂਕਿ ਐਪਸਟੀਨ ਜਿਹੜਾ ਸੀਗਾ ਸਾਰਿਆਂ ਨੂੰ, ਜੈਫਰੀ ਐਪਸਟੀਨ ਦਾ, ਜਿੰਨਾ ਸਾਨੂੰ ਸਾਰਿਆਂ ਨੂੰ ਪਤਾ, ਤੇ ਉਹਦਾ ਬਹੁਤ ਕਹਿੰਦੇ ਗੂੜਾ ਮਿੱਤਰ ਸੀ, ਕਹਿੰਦੇ ਕਿ ਮਾਡਲਸ ਬਹੁਤ ਸਾਰੀਆਂ ਇਹਨਾਂ ਦੇ ਬ੍ਰਾਂਡਸ ਵਾਸਤੇ ਐਪਸਟੀਨ ਨੇ ਲਿਆ ਕੇ ਦਿੱਤੀਆਂ, ਇੰਟਰੋਡਿਊਸ ਕੀਤੀਆਂ। ਸੋ ਲੋਕੀ ਕਹਿੰਦੇ ਕਿ ਇਹਦਾ ਵੀ ਨਾਮ ਹੈਗਾ ਉਸ ਲਿਸਟ 'ਚ, ਜਿਸ ਲਿਸਟ 'ਚ ਐਪਸਟੀਨ, ਹੈ ਨਾ, ਵੀ ਆਲ ਨੋ ਪੈਡੋਫੈਲੀਆ ਦਾ ਕੰਮ ਹੁੰਦਾ ਸੀਗਾ ਉਹਦੇ ਬਾਰੇ, ਪਰ ਅੱਜ ਤੱਕ ਕਦੀ, ਮਤਲਬ ਇਹ, ਮਤਲਬ ਉਹੀ ਗੱਲ ਆ ਕਿ ਮੈਂ ਕਹਿਤੀ ਤਾਂ ਸੁਣ ਲਈ, ਕੁਛ ਓਫੀਸ਼ੀਅਲ ਨਹੀਂ, ਕੁਛ ਕਾਗਜ਼ 'ਤੇ ਨਹੀਂ, ਕੁਛ ਪੱਤਰ 'ਤੇ ਨਹੀਂ, ਪਰ ਹਾਂ ਮਤਲਬ ਇੱਕ ਬੰਦਾ ਤੁਹਾਡਾ ਫੈਸ਼ਨ ਸੈਂਸ, ਤੁਹਾਡਾ ਫੈਸ਼ਨ ਸੈਂਸ ਤਾਂ ਨਹੀਂ ਪਰ ਤੁਹਾਡੀ ਫੈਸ਼ਨ ਦੀ ਡਿਜ਼ਾਇਰ ਜਿਹੜੀ ਆ ਉਹ ਤਾਂ, ਹੈ ਨਾ, ਉਹ ਇੱਕ ਬੰਦੇ ਦੇ ਥਰੂ ਆ, ਕਿਉਂਕਿ ਫੈਕਟ ਆ ਜੋ ਐਲਵੀ ਜਾਂ ਫਿਰ ਜੋ ਡਿਓਰ ਜਾਂ ਫਿਰ ਜੋ ਫੈਂਡੀ ਵਰਗੇ ਇਹ ਸਾਰੇ ਬ੍ਰਾਂਡਸ ਦੇ ਡਿਜ਼ਾਈਨਰ ਜੋ ਨੇ, ਹੈ ਨਾ, ਜੋ ਕੰਮ ਕਰਦੇ ਆ, ਜੋ ਕਲਰ ਜੋ ਡਿਜ਼ਾਈਨ ਉਹਨਾਂ ਨੇ 26 ਲਈ ਰੱਖਿਆ ਨਾ, ਉਹ ਜ਼ਾਰਾ ਕੋਲ, H&M ਕੋਲ ਅਲਟੀਮੇਟਲੀ ਆ ਜਾਣਾ 27 ਚ, ਜੋ ਅਸੀਂ ਜਾ ਕੇ ਲੈ ਕੇ ਆਉਣਾ, ਹੈ ਨਾ। ਸੋ ਬੇਸਿਕਲੀ ਫਰਕ ਇਹੀ ਹੈ ਕਿ ਅਸੀਂ 18 ਮਹੀਨੇ ਪਿੱਛੇ ਰਹਿ ਕੇ ਕੋਈ ਚੀਜ਼ ਖਰੀਦ ਰਹੇ ਹਾਂ, ਦੈਟਸ ਇਟ, ਹੋਰ ਕੁਛ ਨਹੀਂ।
1: ਹਾਂ,
0: ਤਾਂ ਹੀ ਇਹੀ ਵਾਲੇ ਜਿਹੜੇ ਆ, ਜਦੋਂ ਰੀਸੈਲਰ ਸਟੋਰ 'ਚ ਚਲੇ ਜਾਂਦਾ, ਮੈਲਬਰਨ 'ਚ ਬਹੁਤ ਜ਼ਿਆਦਾ ਰੀਸੈਲਰ ਸਟੋਰ ਨੇ, ਜਦੋਂ ਉੱਥੇ ਚਲੇ ਜਾਂਦੇ ਤਾਂ ਇਹਨਾਂ ਦਾ ਰੇਟ ਕਈਆਂ ਦਾ ਬਹੁਤ ਉੱਪਰ ਹੁੰਦਾ, ਕਈਆਂ ਦਾ ਬਹੁਤ ਥੱਲੇ ਹੁੰਦਾ, ਇਹ ਵੀ ਬੜਾ ਚੱਕਰ ਆ, ਖਾਸ ਕਰ ਘੜੀਆਂ ਅਤੇ ਔਰਤਾਂ ਦੇ ਅੰਦਰ। ਤੁਸੀਂ ਹੈਂਡ ਬੈਗ ਦੀ ਗੱਲ ਕਰ ਲਓ ਕਿ ਜੋ ਆਦਮੀ ਲਗਜ਼ਰੀ ਘੜੀ ਖਰੀਦ ਲੈਂਦਾ ਜਾਂ ਲਗਜ਼ਰੀ ਹੈਂਡ ਬੈਗ ਖਰੀਦ ਲੈਂਦਾ, ਉਹਨੂੰ ਐਜ਼ ਅ ਇਨਵੈਸਟਮੈਂਟ ਵੀ ਸਮਝਦੇ ਆ ਕਿ ਕੱਲ੍ਹ ਨੂੰ ਮੈਂ ਇਹਨੂੰ ਥੋੜ੍ਹਾ ਹੋਰ ਮਹਿੰਗਾ ਵੇਚ ਸਕਦਾ, ਕਿਉਂਕਿ ਡਿਮਾਂਡ ਬਹੁਤ ਆ, ਸਪਲਾਈ 19 ਕਿ ਆ, ਤਾਂ ਬਾਅਦ ਚੋਂ ਮੈਂ ਵਧੀਆ ਵੀ ਲਾ।
1: ਨਹੀਂ, ਘੜੀ ਦਾ ਤਾਂ ਵੇਖੋ ਇੱਕ ਤਰ੍ਹਾਂ ਨਾਲ ਪਈ ਐਸੈਟ ਹੋ ਗਿਆ ਨਾ ਤੁਹਾਡੇ ਕੋਲ,
0: ਹਾਂ ਘੜੀਆਂ ਨਾਲ
1: ਤੁਸੀਂ ਲਾਇਬਿਲਟੀ ਨਹੀਂ ਕਹਿਣ ਸਕਦੇ।
0: ਪਾਟੇਕ ਫਿਲਿਪ ਹੋ ਗਈ, ਰੋਲੈਕਸ ਹੋ ਗਈ, ਇਹ ਦੋਨੋਂ ਇੱਕ ਦੂਸਰੇ ਦੇ ਕਹਿ ਲਓ ਕੰਪੈਟੀਟਰ ਨੇ, ਮੇਜਰ ਮੇਜਰ ਸੇਮ ਪ੍ਰਾਈਸ ਰੇਂਜ 'ਚ। ਫਿਰ ਉਸ ਤੋਂ ਉੱਪਰ ਆਉਂਦੀ ਉਹ AP ਦੀਆਂ ਘੜੀਆਂ, ਆਡਮੇਰ ਪੀਜੇ ਅਤੇ ਆਹਾ ਰਿਚਰ ਮਿਲੇ, ਇਹ ਤਾਂ ਫਿਰ ਉਹ ਹਾਰਦਿਕ ਪਾਂਡਿਆ ਦਾ ਜਾਂ ਕਰਨ ਔਜਲਾ ਦੇ ਗੁੱਟਾਂ ਦੀ
1: ਡਰੈਗਨ
0: ਬਣੀ ਹੁੰਦੀ ਹੈ ਹਮੇਸ਼ਾ, ਹੈ ਨਾ।
1: ਅਤੇ ਬਿਲਕੁਲ ਘੜੀਆਂ ਤੋਂ ਜੇ ਆਪਾਂ ਗੱਲ ਕਰੀਏ ਨਾਲ, ਤਾਂ ਆਪਾਂ ਕੱਪੜਿਆਂ ਦੀ ਵੀ ਉਨੀ ਗੱਲ ਕਰ ਰਹੇ ਹਾਂ, ਕਿਉਂਕਿ ਬ੍ਰਾਂਡ ਆ ਅਤੇ ਬ੍ਰਾਂਡ ਦੀ ਹਰ ਇੱਕ ਚੀਜ਼ ਦੀ ਆਊਗੀ। ਅਤੇ ਉਹਦੇ ਨਾਲ ਤੁਸੀਂ ਉਹਦੀ ਗੱਲ ਕੀਤੀ ਸੀ ਨਾ ਜਿਹੜੀ ਆਪਾਂ ਦੱਸਣ ਡੇ, LVMH ਵਾਲਾ ਉਹ ਆਰਨੋਲਟ, ਉਹਦੇ ਨਾਲ ਹੀ ਜਿਹੜੇ ਗੁੱਚੀ ਆ ਨਾ, ਪੈਰੈਂਸੀ ਅੱਗਾ ਜਾਂ YSL ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇੱਦਾਂ ਦੇ ਜਿਹੜੇ ਬ੍ਰਾਂਡ ਆ ਇਹ ਓਨ ਕਰਦੀ ਕੀਰਿੰਗ,
0: ਕੀਰਿੰਗ,
1: ਹਾਂ ਮਤਲਬ ਕੰਪਨੀ ਇੱਕ ਕੀਰਿੰਗ ਆ। ਹੁਣ ਤੁਸੀਂ ਵੇਖਿਆ ਹੋਊਗਾ ਆਪਣੇ ਵੀ ਇੱਥੇ ਮੰਨ ਲਓ ਕੋਈ ਕੋਈ ਕੰਮ ਆ, ਮੰਨ ਲਓ ABC ਕੋਈ ਵੀ ਕੰਮ ਆ, ਤੇ ਉਹਦੀ ਜਿਹੜੀ ਪੇਰੈਂਟ ਕੰਪਨੀ ਆ ਉਹ ਕੋਈ ਹੋਰ ਹੀ ਹੁੰਦੀ ਆ, ਉਹਦੇ ਗਾਂਹ ਟ੍ਰੇਡਿੰਗ ਨੇਮਸ ਹੁੰਦੇ ਨੇ। ਹੁਣ ਮੰਨ ਲਓ ਅੱਜ ABC ਆਪਾਂ ਕੰਪਨੀ ਖੋਲੀ ਆ, ਟ੍ਰੇਡਿੰਗ ਨੇਮ ਆਪਾਂ ਕ੍ਰਿਸ਼ਨਾ ਰੱਖਤਾ, ਪਰ ਉਹ ਕੰਪਨੀ ਵਿੱਚ ABC ਆ, ਹੁਣ ਉਹ ਕ੍ਰਿਸ਼ਨਾ ਰੱਖਤਾ, ਬਲਕੀਰਤ ਰੱਖਤਾ, ਕੋਈ ਤੀਜਾ ਨਾਮ ਰੱਖ ਦੋ, ਉਹ ਤੁਸੀਂ 10 ਬਣਾ ਲਓ ਭਾਵੇਂ, ਪਰ ਉਹਦੀ ਪੇਰੈਂਟ ਕੰਪਨੀ ਇੱਕ ਹੀ ਰਹਿਣੀ ਆ, ਤੇ ਏਦਾਂ ਕੀ ਆ ਪਤਾ ਵੀ ਨਹੀਂ ਲੱਗਦਾ ਵੀ ਇਹ ਕਿਹਦੀ ਆ ਕਿਹਦੀ ਨਹੀਂ, ਕਿਉਂਕਿ ਮੇਨ ਨਾਮ ਤੇ ਬਾਹਰ ਆਉਣਾ ਨਹੀਂ।
0: ਐਕਚੁਅਲੀ ਅਲਟੀਮੇਟਲੀ ਇਹ ਸਾਰੇ ਜਦੋਂ ਸਿੰਗਲ ਓਨਡ ਬ੍ਰਾਂਡ ਸੀਗੇ, ਮਤਲਬ ਜਦੋਂ ਲੂਈ ਵਿਟੋਂ ਖੁਦ ਜ਼ਿੰਦਾ ਸੀ, ਹੈ ਨਾ, ਸ਼ਨੈਲ ਖੁਦ ਜੀਂਦੀ ਸੀ, ਤਦ ਤੇ ਆਪਣਾ ਚਲਾਉਂਦੇ ਰਹੇ, ਮੁੜ ਕੇ ਜਦੋਂ ਇਹਨਾਂ ਦੇ ਬ੍ਰਾਂਡ ਕਿਸੇ ਨੇ ਗਾਂ ਆਪਣੇ, ਹੈ ਨਾ, ਪੋਤੇ ਪੜੋਤੇ ਨੂੰ ਦੇ ਦਿੱਤਾ, ਕਿਸੇ ਨੇ ਗਾਂ ਸਿੰਪਲ ਇੱਕ ਬੋਰਡ ਆਫ ਡਾਇਰੈਕਟਰ ਜਿਹੜੇ ਵੀ ਸੀਗੇ ਉਹਨਾਂ ਕੋਲ ਚਲਾ ਗਿਆ, ਉਹ ਸਾਰੇ ਆਪਣਾ ਹਿੱਸਾ ਵੇਚ ਬੂਝ ਕੇ ਇਹ ਵੱਡੇ ਵੱਡੇ ਕੰਗਲੋਮਰੇਟਾਂ ਨੂੰ ਪੈਸੇ ਲੈ ਕੇ ਉਹਨਾਂ ਤੋਂ, ਤੇ ਹੁਣ ਵਿਹਲੇ ਹੋ ਗਏ ਆ, ਕਿਉਂਕਿ ਇਹ ਸਾਰੇ ਆਪ ਫਸਟ ਜਨਰੇਸ਼ਨ ਕੋਈ ਨੀ ਜਿੰਦਾ, ਹੈ ਨਾ,
1: ਏਦਾਂ ਹੀ
0: ਰੋਲੈਕਸ ਦੇ ਮਾਲਕ ਕਰਦੇ ਬਹਿ ਬਹਿ ਹੋ ਗਏ, ਸੇਮ ਗੋਸ ਵਿਦ ਐਵਰੀ ਅਦਰ ਥਿੰਗ, ਹੈ ਨਾ, ਜਿਹੜੇ
1: ਵਰਸਾਚੇ ਦੇ ਪਿਛਲੇ ਸਾਲ ਜਿਹੜਾ ਪ੍ਰਾਡਾ ਗਰੁੱਪ ਨੇ ਖਰੀਦ ਲਿਆ 2025 ਚ,
0: ਤੋ ਇਹ ਇਹ ਤਾਂ ਹੁਣ ਸਮੇਂ ਦੀ ਮਾਰ ਇਹੋ ਜਿਹੀ ਆ, ਕੋਈ ਵੀ ਬਿਜ਼ਨਸ ਆ ਉਹ ਆਪਣੇ ਆਪ ਨੂੰ ਮੋਨੋਪਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਹੀ ਵੇਚੀਏ ਸਭ, ਤਾਂ ਹੀ ਕਮਾਈਏ, ਨਹੀਂ
1: ਸਾਡੇ ਅੰਡਰ ਹੀ ਰਹੇ ਸਾਰਾ ਕੁਝ।
0: ਇਹ ਤਾਂ ਮਤਲਬ ਸਾਡੇ ਇੱਥੇ ਕਰਿਆਨੇ ਤੱਕ, ਹੈ ਨਾ, ਕਿ ਜਾਂ ਕੋਲਜ਼ਾਂ ਜਾਂ ਵੂਲੀਜ਼ ਇੰਡੀਆ ਵਾਲਾ ਹਿਸਾਬ ਥੋੜਾ ਨਾ ਕਿ ਪ੍ਰੋਪਰ ਇੱਕ ਬਾਜ਼ਾਰ ਬਣਿਆ ਪਿਆ ਆ ਫਲਾਨੀ ਦੁਕਾਨ ਤੋਂ ਪਤਾ ਕਰ ਲੈਣ।
1: ਤੇ ਹੁਣ ਤੁਸੀਂ ਇਹ ਗੱਲ ਵੇਖ ਲਓ ਕਿ ਜਿੰਨੇ ਵੀ ਵੱਡੇ ਬ੍ਰਾਂਡਸ ਨੇ ਜਿਨ੍ਹਾਂ ਨੂੰ ਲਗਜ਼ਰੀ ਬ੍ਰਾਂਡ ਕਿਹਾ ਜਾਂਦਾ, ਉਹਦੇ ਜਿਹੜੇ ਓਨਰਸ ਨੇ ਫਰਾਂਸ ਤੋਂ, ਸਵਿਟਜ਼ਰਲੈਂਡ ਤੋਂ,
0: ਬਿਊਟੀਫੁਲ
1: ਇਟਲੀ ਤੋਂ, ਇਟਲੀ ਤੋਂ ਤੁਸੀਂ ਹੈਰਾਨ ਹੋ ਗਏ ਕਿ ਇਟਲੀ ਦੇ ਵਿੱਚ ਜਿਹੜੇ ਓਨਰਸ ਨੇ ਉਹ ਬੜੇ ਤਕੜੇ ਤਕੜੇ ਬ੍ਰਾਂਡਾਂ ਦੇ ਓਨਰ ਬੈਠੇ ਨੇ। ਇਟਲੀ ਤੋਂ ਵੈਸੇ ਵੀ ਤੁਸੀਂ ਇਟਲੀ ਤੋਂ ਕੋਈ ਅੱਜ ਬ੍ਰਾਂਡ ਦਾ ਮੰਗਾਉਂਦੇ ਹੋ ਨਾ ਤੇ ਤੁਹਾਨੂੰ ਸਸਤੇ ਰੇਟ ਤੇ ਮਿਲੂਗਾ।
0: ਮਿਲਾਨ ਇਟਲੀ ਦੇ ਅੰਦਰ ਹੀ ਹੈ ਨਾ ਮੇਰੇ ਖਿਆਲ ਨਾਲ ਜਿਹੜਾ,
1: ਹਾਂਜੀ
0: ਹਾਂ, ਕਿਉਂਕਿ ਫਿਰ ਉਹ ਦੇਖਣਾ
1: ਪ੍ਰਾਡਾ, ਵਰਸਾਚੇ ਇਹ ਸਾਰੇ,
0: ਉਹੀ ਗੱਲ ਹੋਈ ਕਿ ਕਬੱਡੀ ਦੇ ਸਾਰੇ ਘੈਂਟ ਪਲੇਅਰ,
1: ਇੱਕ ਤੁਸੀਂ ਸੁਣਿਆ ਮਿਊ ਮਿਊ ਬ੍ਰਾਂਡ,
0: ਮਿਊ ਮਿਊ,
1: ਹਾਂ ਉਹ ਵੀ, ਮਤਲਬ ਇਟਲੀ ਤੋਂ ਜੇ ਤੁਸੀਂ ਮੰਗਾਓ ਤੇ ਉਹ ਵੀ ਤੁਹਾਨੂੰ ਸਸਤੇ ਪੈਣਗੇ, ਇੱਥੋਂ ਨਾਲੋਂ ਵੀ ਸਸਤੇ ਬ੍ਰਾਂਡਸ ਨੇ ਉੱਥੇ।
0: ਹਾਂ ਮਤਲਬ ਜਿਸ ਤਰ੍ਹਾਂ ਆਪਣੇ ਇੱਥੇ DFO ਹੈ, ਇਹ ਸਾਰੇ ਬ੍ਰਾਂਡਸ ਦੇ DFO ਇਟਲੀ, ਫਰਾਂਸ, ਚੀਨ ਹੈ, ਕਿਉਂਕਿ ਉੱਥੇ ਲਈ ਤਾਂ ਫਿਰ ਮਤਲਬ ਇਟਸ ਅ ਪਾਰਟ ਆਫ ਲਾਈਫਸਟਾਈਲ ਨਾ।
1: ਹਾਂਜੀ, ਇਹ ਤਿੰਨਾਂ ਚੌਵਾਂ ਕੰਟਰੀਆਂ ਦੇ ਵਿੱਚ ਹੀ ਜਿਹੜੇ ਓਨਰ ਉਹ ਸਾਰੇ ਬੈਠੇ ਨੇ, ਮਤਲਬ ਤੁਸੀਂ ਆਪੇ ਹਿਸਾਬ ਲਾ ਲਓ ਵੀ ਉੱਥੇ ਤਾਂ ਹੀ ਤੇ ਉਹ ਕੰਟਰੀਜ਼ ਹੀ। ਫਿਰ ਹੁਣ ਸਵਿਟਜ਼ਰਲੈਂਡ ਕੰਟਰੀ ਕਿੱਦਾਂ ਦੀ ਆ, ਸਵਿਟਜ਼ਰਲੈਂਡ ਦੇ ਵਿੱਚ ਜੇ ਇੰਨਾ ਪੈਸਾ ਜਾਣ ਡਿਆ ਵਾ ਤੇ ਉਹ ਤੇ ਹੋਣੀ ਹੋਣੀ ਆ, ਕਿਉਂ ਨਹੀਂ ਹੋ ਗਈ ਵਧੀਆ ਕੰਟਰੀ।
0: ਬਿਲਕੁਲ,
1: ਤੇ ਉਹ ਪਰਾਂ ਜਿਹੜੀ ਗੱਲ ਆ ਉਹ ਤੇ ਚਲੋ ਤੁਹਾਡੇ ਨਾਲੇ ਆਪਾਂ ਸਾਂਝਾ ਪਾਈਆਂ, ਕਿਉਂਕਿ ਇਹ ਵੀ ਜ਼ਰੂਰੀ ਆ ਥੋੜ੍ਹਾ ਜਿਹਾ ਪਤਾ ਹੋਣਾ ਵੀ ਕਿਹੜੇ ਪੈਸੇ ਕਿੱਥੇ ਜਾਣ ਡੇ ਨੇ। ਪਰ ਵੈਸੇ ਜਿਹੜੀ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਆਪਾਂ ਕੀ, ਆਪਾਂ ਵੀ ਬ੍ਰਾਂਡ ਕੌਨਸ਼ੀਅਸ ਹਾਂ ਜਾਂ ਫਿਰ ਆਪਾਂ ਬ੍ਰਾਂਡ ਵਾਸਤੇ ਜਾਂਦੇ ਹਾਂ ਕਿ ਆਪਾਂ ਬ੍ਰਾਂਡਿਡ ਹੀ ਲੈਣਾ ਵਾ ਕਿ ਜਾਂ ਫਿਰ ਆਪਾਂ ਨੂੰ ਸੋਹਣੀ ਚੀਜ਼ ਜ਼ਿਆਦਾ ਵਧੀਆ ਵਾ, ਭਾਵੇਂ ਉਹ ਕਿਸੇ ਵੀ ਬ੍ਰਾਂਡ ਦੀ ਹੋਵੇ, ਭਾਵੇਂ ਉਹ ਕੋਟਨ ਆਨ ਦੀ ਹੋਵੇ,
0: ਜਾਂ ਫਿਰ ਜੇ ਸ਼ੌਂਕ ਹੈ ਤਾਂ ਕਿਸ ਤਰ੍ਹਾਂ ਦੀ ਚੀਜ਼ ਦਾ ਸ਼ੌਂਕ,
1: ਭਾਵੇਂ ਤੁਸੀਂ ਕੋਈ ਮੰਨ ਲਓ ਜੈਕਟ ਖਰੀਦ ਲਓ। ਹਾਂ, ਮੰਨ ਲਓ ਵੇਖ ਇੱਕ ਨਾ ਮੈਂਟੈਲਿਟੀ ਹੁੰਦੀ ਆ, ਹੁਣ ਮੇਰੀ ਮੈਂਟੈਲਿਟੀ ਇਹ ਆ ਕਿ ਮੈਂ ਮੂੰਹ ਮੱਥੇ ਲੱਗਦੀ ਚੀਜ਼ ਪਾਉਣੀ ਆ, ਉਹ ਯੂਨੀਕਲੋ ਤੋਂ ਹੋਵੇ, ਉਹ ਐਂਕੋ ਤੋਂ ਹੋਵੇ, ਉਹ ਟਾਰਗੇਟ ਤੋਂ ਹੋਵੇ, ਉਹ BIG W ਤੋਂ ਹੋਵੇ, ਉਹ ਟੋਮੀ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ, ਪੋਲੋ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ ਹੋਵੇ,
0: ਚੱਜ ਦੀ
1: ਹੋਵੇ। ਹੁਣ ਕਈ ਏਡੇ ਏਡੇ ਵੱਡੇ ਬ੍ਰਾਂਡ ਆ ਕਿ ਉਹਨਾਂ ਦਾ ਫੈਸ਼ਨ ਜਾਂ ਜਿੱਦਾਂ ਦੇ ਉਹ ਆਰਟੀਕਲਸ ਬਣਾਉਂਦੇ ਨੇ ਉਹ ਨਹੀਂ ਪਸੰਦ ਹੁੰਦੇ
0: ਸਾਡੇ ਹਿਸਾਬ ਦੇ ਨਹੀਂ।
1: ਹਾਂ, ਉਹ ਲੱਗਦਾ ਕਿ ਯਾਰ ਕੀ ਆ ਇਹ,
0: ਇਹ ਫੈਕਟ ਆ।
1: ਜਿਸ ਤਰ੍ਹਾਂ ਜਿਹੜਾ ਬੰਦਾ ਉਹ ਪਾਉਂਦਾ ਵਾ ਉਹਨੂੰ ਦੂਜੇ ਲੱਗਦੇ ਵੀ ਯਾਰ ਇਹ ਕੀ ਪਾਈ ਫਿਰਦੇ।
0: ਨਹੀਂ, ਠੀਕ ਗੱਲ ਆ, ਬਿਲਕੁਲ ਸਹੀ ਗੱਲ ਆ। ਮੈਂ ਖੁਦ ਪਰਸਨਲ ਤੌਰ ਤੇ, ਮੈਨੂੰ ਵੈਸੇ ਇੱਥੇ ਸਭ ਤੋਂ ਵਧੀਆ, ਆਲਦੋ ਇਟਸ ਨੋਟ ਅ ਲਗਜ਼ਰੀ ਬ੍ਰਾਂਡ, ਪਰ ਯੂਨੀਕਲੋ ਬਹੁਤ ਵਧੀਆ, ਬੇਸਿਕ ਜੇ ਸਿੱਧੇ ਜੇ ਕਲਰ,
1: ਸਿੱਧੀਆਂ ਪੈਂਟਾਂ ਵੀ ਨਹੀਂ ਆ।
0: ਹਾਂ, ਠੀਕ ਹੈ, ਜੇ ਇਸ ਤੋਂ ਥੋੜ੍ਹਾ ਬੈਟਰ 'ਚ ਲੈਣਾ ਚਾਹੁੰਦੇ ਹੋ, ਐਂਡ ਮਤਲਬ ਅਗੇਨ ਮੇਰੀ ਵਰਗੀ ਜਿਸ ਚੋਇਸ ਹੈ ਕਿ ਅਰਥ ਕਲਰਸ, ਨੋਰਮਲ ਪਲੇਨ ਜਾਂ ਫਿਰ ਬੇਸਿਕ ਜੇ ਚੈੱਕ ਹੋਣ, ਫਿਰ ਕੰਟਰੀ ਰੋਡ,
1: ਜਿਹੜੇ 2025-26 ਦੇ ਬ੍ਰਾਂਡ ਆ ਨਾ ਫਾਈਨਲਿਸਟ ਬ੍ਰਾਂਡ, ਉਹਨਾਂ ਦੇ ਵਿੱਚੋਂ ਤੁਸੀਂ ਗੈਸ ਕਰੋ ਕਿ ਸਭ ਤੋਂ ਉੱਤੇ ਬ੍ਰਾਂਡ ਕਿਹੜਾ ਹੋਊਗਾ,
0: ਪਰ ਕਿਸ ਚੀਜ਼ 'ਚ, ਕੱਪੜੇ 'ਚ, ਕਲੋਥਿੰਗ ਦਾ?
1: ਹਾਂਜੀ, ਕਲੋਥਿੰਗ 'ਚ ਤੇ ਮੇਨ ਫੁੱਟਵੇਅਰ 'ਚ, ਮਤਲਬ ਫੁੱਟਵੇਅਰ ਤੇ ਕਲੋਥਿੰਗ ਦਾ ਲਾ ਲਓ, ਵਿੱਚ ਸਪੋਰਟਸ ਵੇਅਰ ਵੀ ਆ,
0: ਹਾਈ ਐਂਡ ਲਗਜ਼ਰੀ
1: ਨਹੀਂ, ਹਾਈ ਐਂਡ ਲਗਜ਼ਰੀ ਨਹੀਂ, ਮਤਲਬ ਜਿਹੜਾ ਸਭ ਤੋਂ ਵਿਕਣ ਵਾਲਾ ਬ੍ਰਾਂਡ ਆ, ਮਤਲਬ ਜਿਹੜੇ ਸਭ ਤੋਂ ਜ਼ਿਆਦਾ ਖਰੀਦਿਆ ਗਿਆ।
0: ਐਚਨਮ ਜੇ ਤਾਂ ਆਪਾਂ ਸਸਤਿਆਂ 'ਚ ਕਹਿ ਰਹੇ ਹਾਂ, ਨਾਰਮਲ ਰੇਟ 'ਚ ਕਹਿ ਰਹੇ ਹਾਂ, ਵਰਸਾਚੀ
1: ਨਹੀਂ,
0: ਫਿਰ ਨਹੀਂ,
1: ਨਾਈਕੀ
0: ਮਾਇਕਲ ਜਾਰਡਨ ਸਿਰਫ ਇੱਕ ਲਾਇਸੈਂਸਿੰਗ ਫੀ ਲੈਂਦਾ ਆਪਣੇ ਨਾਇਕੀ ਦਾ ਇੱਕ ਹਿੱਸਾ ਉਹਦਾ ਜਾਰਡਨ ਦੇ ਕੱਪੜੇ ਦਾ ਉਹਦੀ ਅੱਜ ਵੈਲੂਏਸ਼ਨ $5 billion ਆ ਨਾਇਕੀ ਦਾ ਮਤਲਬ
1: ਆਰਟੀਕਲ
0: ਆਇਆ ਨਾ ਬੂਟਾਂ ਦਾ ਨਿਊ ਬੈਲੈਂਸ ਦਾ
1: ਕਿਹੜਾ
0: 3-6 something ਨਾਮ ਹੈ ਉਹਦਾ ਪੀ ਮਤਲਬ ਮੈਨੂੰ ਪ੍ਰੋਪਰ ਨਹੀਂ ਚੇਤਾ ਉਹ ਨਵਾਂ ਹੀ ਆਇਆ ਆਰਟੀਕਲ ਉਹਦੇ ਵਿੱਚ ਕਾਫੀ ਸਾਰੇ ਕਲਰਸ ਆਪਸ਼ਨ ਨੇ ਉਹ ਤੁਸੀਂ ਵੇਖੋਗੇ ਤੇ ਵਿਊ ਗੋਣਾ
1: ਹਾਂ ਮੈਨੂੰ ਵਧੀਆ ਲੱਗਦਾ ਨਿਊ ਬੈਲੈਂਸ ਨਾ ਚੰਕੀ ਜੇ ਤੈਨੂੰ ਗੱਲ ਪਤਾ
0: ਤੇ ਲਗਜ਼ਰੀ ਦੇ ਵਿੱਚ ਸਭ ਤੋਂ ਪਹਿਲੇ ਤੇ ਕੌਣ ਹੋਊਗਾ
1: ਲਗਜ਼ਰੀ ਦੇ ਅੰਦਰ ਤਾਂ ਆਈ ਗੈਸ ਆਈਵ ਸੀਨ ਮੋਰ ਪ੍ਰਾਡਾ ਅਰਾਊਂਡ ਮੀ ਗੁੱਚੀਆਂ ਪ੍ਰਾਡਾ
0: ਲਗਜ਼ਰੀ ਦੇ ਵਿਚ ਜਿਹਨਾਂ ਦੀ 25-26 ਦੀ ਸੇਲ ਵੱਧ ਰਹੀ ਆ ਜਿਹੜੇ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਸੀ
1: ਤੈਨੂੰ ਨਾ ਪਹਿਲੇ ਗਾਣਾ ਸੁਣਾਉਣਾ ਫਿਰ ਆ ਕੇ ਤੈਨੂੰ ਕਿੱਸਾ ਸੁਣਾਉਣਾ ਬਹੁਤ ਮਜ਼ੇਦਾਰ
0: ਹੱਸਣਾ
1: ਠੀਕ ਹੈ
0: ਕਿੱਸੇ ਹੀ ਸੁਣਨੇ ਤੁਹਾਡੇ
1: ਕਿੱਸੇ ਹੀ ਆ ਹੋਰ ਕੀ ਆ ਬਾਕੀ ਤੈਨੂੰ ਪਤਾ ਮੇਰਾ ਮੇਰੇ ਨਾਲ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042.
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FoldLending। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ।
2: ਆਰ ਯੂ ਰੈਡੀ?
1: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।

0: खास करके पहला हो सकता आप गल कर दो कृष्णा जी ने आ पाया हूं कृष्णा जी
1: नो बन के
0: जो मर्जी पाया
1: वैसे वैसे गल दस जे तुसी बहुत हाई एंड फैशन देख लो वधिया है ना बहुत नामात्र ब्रांडिंग यूज करते मतलब इट इज
0: यार आजकल ते यही चल पया वा पी जिन्ना निक्का लोगो होगा ओनी चीज चलनी है जी अखा च वजूगा ते नोबडी गाना बाय दैट
1: फिर वो लगता ना ज्योति चौंक से 150
0: विशा बन जाता
1: 150
0: होना भी ये आप आंदे करांदे आ ਵੱਡੇ ਬ੍ਰਾਂਡ ਵੀ ਆਰ ਲੈ ਚੁੱਕੋ ਸਾਡਾ ਵੀ ਓਦਾਂ ਹੀ ਸਹੀ ਮਸ਼ਹੂਰੀ ਕਰਾਓ
1: ਪਰ ਇੱਕ ਆਪਾਂ ਬ੍ਰਾਂਡਾਂ ਦੀ ਗੱਲ ਕੀਤੀ ਕਈ ਲੋਕਾਂ ਦੀ ਜਿਹੜਾ ਮੈਂ ਤੁਹਾਨੂੰ ਕਿੱਸਾ ਸੁਣਾਉਣਾ ਸੀਗਾ ਤੂੰ ਦੇਖ ਬੈਕ ਹੁਣ ਦੂਸਰੇ ਪਾਸੇ ਚੱਲੀਏ ਬਣਾਉਣ ਵਾਲਿਆਂ 'ਤੇ ਹੈ ਨਾ ਕਹਾਣੀ ਹੈ 1940 ਦੀ ਠੀਕ ਹੈ 38-40 ਟਾਈਪ ਦੀ ਆ ਜਰਮਨ ਦੀ
0: ਜਰਮਨ
1: ਦੇ ਅੰਦਰ ਵਰਲਡ ਵਾਰ 2 ਵੀ ਸਾਈਡ 'ਤੇ ਹਲਕਾ ਹਲਕਾ ਚੱਲਦਾ ਪਿਆ ਠੀਕ ਹੈ ਬਹੁਤ ਛੋਟਾ ਜਿਹਾ ਇੱਕ ਸ਼ਹਿਰ ਹੈ ਬਹੁਤ ਸਾਈਡ ਤੇ ਕੋਨੇ ਜੇ ਤੇ ਜਰਮਨੀ ਦੇ ਉੱਥੇ ਇੱਕ ਭਰਾਵਾਂ ਨੇ ਨਾ ਦੋ ਭਰਾਵਾਂ ਨੇ ਰਲ ਕੇ ਫੈਕਟਰੀ ਖੋਲੀ ਬੂਟ ਬਣਾਉਣ ਦੀ
0: ਓਕੇ
1: ਉਹਨਾਂ ਸ਼ੂਜ਼ ਬਣਾਏ ਕਾਫੀ ਬਣਾਏ ਬਹੁਤ ਮਸ਼ਹੂਰ ਹੈ ਉਹ ਇੰਨੀ ਮਸ਼ਹੂਰ ਹੋ ਗਈ ਫੈਕਟਰੀ ਉਹ ਵਾਲੀ ਉਹਨਾਂ ਦੀ ਕਿ ਸਾਰਾ ਸ਼ਹਿਰ ਦਾ ਆਦਮੀ ਤੇ ਔਰਤ ਜਿਹੜਾ ਕੰਮ ਕਰ ਸਕਦਾ ਸੀਗਾ ਉਹ 80-90% ਉਸ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਹੋ ਗਿਆ ਠੀਕ ਹੈ ਬਹੁਤ ਵਧੀਆ ਚੱਲਦਾ ਵੈਸੇ ਹੁਣ ਜੀ ਇੱਧਰ ਇਹ ਹਾਰ ਗਏ ਜਰਮਨੀ ਵਾਲੇ ਦੋਨਾਂ ਦਾ ਮਾੜਾ ਰਸੂਖ ਹੋ ਗਿਆ ਨਾ ਇਸ ਹੁੰਦਾ ਛੋਟੇ ਸ਼ਹਿਰਾਂ ਦੇ ਅੰਦਰ ਕੋਈ ਤਗੜਾ ਲਾਲਾ ਹੋਵੇ ਤਾਂ ਉਹਨੂੰ ਹਨਾ MLA MP ਲੈਵਲ ਦੇ ਤਾਂ ਲੋਕ ਜਾਣਦੇ ਹੁੰਦੇ ਆ ਦੋਨੋਂ ਭਰਾਵਾਂ 'ਚ ਨਾ ਮਿਸਅੰਡਰਸਟੈਂਡਿੰਗ ਹੋ ਗਈ ਉਹਨਾਂ ਲੱਗਾ ਕਿ ਇੱਕ ਨੇ ਦੂਸਰੇ ਦੀ ਚੁਗਲੀ ਕਰਤੀ ਲੋਕਲ MP MLA ਕੋਲ ਜਿਸ ਕਰਕੇ ਕਲੇਸ਼ ਪੈ ਗਿਆ ਕਿਉਂਕਿ ਤਾਂ ਹਿਟਲਰ ਦਾ ਰਾਜ ਖਤਮ ਹੋਇਆ ਸੀਗਾ ਤਾਂ ਇਸ ਤਰ੍ਹਾਂ ਕਹਿ ਤਾ ਇਹ ਤਾਂ ਨਾਜ਼ੀ ਹੈ ਤਾਂ ਹਿਟਲਰ ਆਉਣ ਦਾ ਤਾਂ ਉਹਨੂੰ ਚੁੱਭ ਗਈ ਕਿ ਤੂੰ ਇਸ ਤਰ੍ਹਾਂ ਕਹਿ ਤਾ ਖੈਰ ਉਹ ਕਲੇਸ਼ ਹੋ ਗਿਆ ਫੈਕਟਰੀ ਵੰਡੀ ਗਈ
0: ਓਕੇ
1: ਉਹ ਫੈਕਟਰੀ ਦੇ ਦੋ ਪਾਰਟ ਹੋ ਗਏ ਦੂਸਰੇ ਪਾਸੇ ਫੈਕਟਰੀ ਪੈ ਗਈ ਨਦੀ ਦੇ ਕਿਨਾਰੇ ਇੱਕ ਫੈਕਟਰੀ ਦੂਸਰੇ ਕਿਨਾਰੇ ਇੱਕ ਫੈਕਟਰੀ ਵਰਕਰ ਵੀ ਵੱਖੋ ਵੱਖ ਹੋ ਗਏ
0: ਅੱਡ ਅੱਡ ਹੋ ਗਏ
1: ਉਹ ਵਰਕਰਾਂ ਦੇ ਅੰਦਰ ਇਸ ਤਰੀਕੇ ਦਾ ਮਤਲਬ ਪੈਸ਼ਨ ਦੇਖ ਲਾ ਸ਼ੂਜ਼ ਬਣਾਉਣ ਦਾ ਤੇ ਆਪਣੇ ਮਾਲਕਾਂ ਵਾਸਤੇ ਆਪਣੇ ਬ੍ਰਾਂਡ ਵਾਸਤੇ ਹਨਾ ਕਿ ਉਹ ਸ਼ਾਮ ਨੂੰ ਜਦੋਂ ਕਿਤੇ ਪੱਬ ਵਗੈਰਾ ਲੋਕ ਇਕੱਠੇ ਹੋਣੇ ਨਾ ਤੇ ਉਹਨਾਂ ਨੇ ਇੱਕ ਦੂਸਰੇ ਦਾ ਨਾ ਹੱਥ ਮਿਲਾਉਣ ਤੋਂ ਪਹਿਲਾਂ ਇੱਕ ਦੂਸਰੇ ਦੇ ਸ਼ੂਜ਼ ਦੇਖਣੇ ਸਾਡੀ ਫੈਕਟਰੀ ਦਾ ਸ਼ੂ ਪਾਇਆ ਮਤਲਬ ਸਾਡੇ ਹਿਸਾਬ ਦਾ ਬੰਦਾ ਫੇਰ ਗੱਲਬਾਤ ਕਰਨੀ ਤਾਂ ਪਤਾ ਕਿ ਇਹ ਤਾਂ ਸ਼ਰਾਬ ਪੀਣ ਬੈਠੇ ਖੜਕਾ ਦੜਕਾ ਹੋਇਆ ਨਾ ਇਹ ਫੈਕਟ ਚੀਜ਼ਾਂ ਨੇ ਸਭ ਸੱਚ ਆ ਖੈਰ ਉਹ ਭਰਾਵਾਂ ਦਾ ਨਾਮ ਸੀਗਾ ਡੈਸ ਬ੍ਰਦਰਸ ਇੱਕ ਦਾ ਨਾਮ ਸੀਗਾ ਐਡੋਲਫ ਡੈਸ ਉਹਨੇ ਫਿਰ ਆਪਣੀ ਕੰਪਨੀ ਦਾ ਨਾਮ ਰੱਖਿਆ ਆਪਣੇ ਨਾਮ ਅੱਧਾ ਤੇ ਬਾਕੀ ਆਪਣੀ ਕਾਸ ਐਡੀ ਡੈਸ ਜੋ ਬਣ ਗਿਆ ਅਡੀਡਾਸ ਤੇ ਦੂਸਰੇ ਨੇ ਨਾਂ ਰੱਖਿਆ ਆਪਣੇ ਫੇਵਰੇਟ ਜਾਨਵਰ ਦੇ ਉੱਪਰ ਪੂਮਾ
0: ਓਕੇ
1: ਸੋ ਪੂਮਾ
0: ਹੋ ਗਿਆ ਪੂਮਾ
1: ਐਂਡ ਐਡੀਡਾਸ ਦੋ ਸਖੇ ਭਰਾ ਨੇ ਜੋ ਅੱਜ ਵੀ ਇਹਨਾਂ ਦੀ ਵਾਲੀ ਰਾਇਵਲਰੀ ਚੱਲਦੀ ਹੈ ਇਨ ਟਰਮਸ ਆਫ ਮਾਰਕੀਟਿੰਗ ਪਰ ਉਹ ਇੱਦਾਂ ਦਾ ਰਾਜੀਨਾਮਾ ਹੁਣ ਕਿ ਸਮਝ ਫੁੱਟਬਾਲ ਵਰਲਡ ਕੱਪ ਤੇ ਜੇ ਤੂੰ ਬਿਡ ਨਹੀਂ ਕਰਨੇਗਾ ਤਾਂ ਮੈਂ ਵੀ ਨਹੀਂ ਕਰੂੰਗਾ ਜੇ ਦੋਨੋਂ ਗਏ ਤਾਂ ਨਹੀਂ ਆਪਸ ਚ ਇੱਕ ਰਾਜੀਨਾਮਾ ਜਾਇਆ ਕਿਉਂਕਿ ਓਬਵੀਅਸਲੀ ਭਰਾ ਭਰੂ ਤਾਂ ਮਰ ਗਏਗਾ ਬੱਚਿਆਂ ਦਾ ਨੇ
0: ਸੈਟਲਮੈਂਟ ਰੈਕਗਨੀਸ਼ਨ ਹੋਈ ਉਹਨਾਂ
1: ਦੇ ਫਿਰ ਬਾਅਦ ਚ ਕੰਪਨੀਆਂ ਤਾਂ ਬੋਰਡ ਆਫ ਡਾਇਰੈਕਟਰ
0: ਜ਼ਰੂਰੀ ਨਹੀਂ ਵੈਸੇ ਚੀਜ਼ਾਂ
1: ਪਰ ਇੱਕ ਫਤੂਰ ਸ਼ੂ ਬਣਾਉਣ ਦਾ ਤੇ ਦੂਸਰਾ ਫਤੂਰ ਇੱਕ ਦੂਸਰੇ ਤੋਂ ਉੱਪਰ ਉੱਠਣ ਦਾ ਕਿੰਨਾ ਵੱਡਾ ਕਿ ਤੁਸੀਂ
0: ਹਾਲੇ ਵੀ ਉੱਤੇ ਥੱਲੇ ਹੀ ਨੇ ਦੋਵੇਂ
1: ਕਿ ਤੁਸੀਂ ਮੈਨੂੰ ਦੱਸਿਆ ਕਿ ਦੁਨੀਆ ਦੇ ਅੰਦਰ 5 ਸਭ ਤੋਂ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਜਿਹੜੇ ਨੇ
0: ਦੋਵੇਂ ਦਾ ਨਾਮ
1: ਉਹਨਾਂ ਵਿੱਚੋਂ ਦੋਨੋਂ ਦਾ ਨਾਮ ਹੈ ਤੇ ਕਿੰਨੇ ਘੱਟ ਲੋਕਾਂ ਨੂੰ ਪਤਾ ਕਿ ਇੱਕੋ ਘਰ ਦੇ ਨੇ ਮੁੰਡੇ
0: ਨਾਲੇ ਸਕੇ ਭਰਾ ਨੇ
1: ਤੇ ਸੋਚ ਜੇ ਇਹਨਾਂ ਦਾ ਕਲੇਸ਼ ਨਾ ਪਿਆ ਹੁੰਦਾ ਤੇ ਇਹ ਦੋਨੋਂ ਕੰਪਨੀ ਕੰਬਾਈਨਡ ਸੋਚੋ ਕਿਆ ਵੈਲਿਊ ਹੋਵੇ
0: ਓਹੋ ਡਬਲ ਫਿਰ ਤਾਂ ਨਾਇਕੀ ਗਿਆ
1: ਪਰ ਖੈਰ ਗੱਲਾਂ ਹੀ ਨੇ ਪਰ ਇਹ ਵੀ ਫਤੂਰ ਹੈ ਜਿਸਰ ਰੋਲੈਕਸ ਬੇਸਿਕਲੀ ਬਣਾਉਣ ਵਾਲੇ ਨੇ ਇਸ ਕਰਕੇ ਬਣਾਈ ਸੀ ਆਟੋਮੈਟਿਕ ਵਾਚ ਹੈ ਕਿਉਂਕਿ ਇਸ ਤਰੀਕੇ ਬਣਾਈ ਸੀ ਕਿ ਜਿਹੜੇ ਸਾਡੇ ਸੋਲਜਰ ਇਹਨੂੰ ਬੰਨ ਕੇ ਜਾਣਾ ਕੁਛ ਵੀ ਹੋਵੇ ਟਾਈਮ ਪਤਾ ਲੱਗਦਾ
0: ਰਹੇ
1: ਹਨਾ ਤੇ ਉਹ ਅਲਟੀਮੇਟਲੀ ਇੱਕ ਸਟੇਟਸ ਸਿੰਬਲ ਹੋ ਗਿਆ ਕਿ ਉਹਨਾਂ ਦੀ ਹਨਾ ਵਾਚ ਖਰੀਦਣੀ ਐਂਡ ਆਲ
0: ਤਾਂ ਹੀ ਕਹਿੰਦੇ ਨਾ ਕਿ ਕੰਮ ਸ਼ੁਰੂ ਜੇ ਤੁਹਾਡੇ ਦਿਮਾਗ 'ਚ ਕੁਛ ਹੈਗਾ ਵੀ ਅੱਜ ਤੁਸੀਂ ਕੁਛ ਕਰਨਾ ਆ ਤੇ ਤੁਸੀਂ ਉਹ ਸ਼ੁਰੂ ਕਰ ਦਿਓ ਬਜਾਏ ਕਿਸੇ ਦੀਆਂ ਗੱਲਾਂ ਸੁਣੇ ਤੁਸੀਂ ਉਹਨੂੰ ਸ਼ੁਰੂ ਕਰੋ ਹਾਂ ਘਾਟਾ ਵਾਧਾ ਅੱਗੇ ਪਿੱਛੇ ਜਾਂਦਾ ਉਹ ਬਾਅਦ ਦੀ ਗੱਲ ਆ ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਨੇ ਕਿੱਧਰ ਨੂੰ ਤੁਰ ਪੈਣਾ
1: ਹਾਂ
0: ਪਰ ਤੁਸੀਂ ਤੁਹਾਡੇ ਮਨ ਦੇ ਵਿੱਚ ਨਹੀਂ ਕੁਛ ਰਹਿਣਾ ਚਾਹੀਦਾ ਅੱਜ ਮੇਰੇ ਮੰਨ ਲਓ ਥੋਟ ਬੜੇ ਚਿਰ ਦਾ ਹੁੰਦਾ ਕਿ ਮੈਂ ਆਹ ਚੀਜ਼ ਯਾਰ ਕਰਕੇ ਵੇਖਣੀ ਆ ਤੇ ਕਰਕੇ ਵੇਖ ਲਓ ਕੁਝ ਨਹੀਂ ਹੋਣਾ ਜੋ ਉਹ ਵੀ ਹੋਊਗਾ ਵੇਖੀ ਜਾਊਗੀ ਤੁਸੀਂ ਵਧੀਆ ਜੇ ਉਹ ਕਿਸੇ ਪਾਸੇ ਨੂੰ ਚੱਲ ਗਿਆ ਤੇ ਉਹ ਵੀ ਉੱਥੋਂ ਹੀ ਨਿਕਲਣਾ। ਜੇ ਤੁਸੀਂ ਉਹ 'ਚੋਂ ਕੁਛ ਸਿੱਖਿਆ, ਤੁਸੀਂ ਇਹ ਨਹੀਂ ਸੋਚਣਾ ਕਿ ਯਾਰ ਮੈਂ ਡਿੱਗ ਜੂੰਗਾ ਜਾਂ ਮੇਰਾ ਨੁਕਸਾਨ ਹੈ, ਤੁਸੀਂ ਇਹ ਸੋਚੋ ਕਿ ਸਿੱਖਣਾ ਹੈ ਉਹ 'ਚੋਂ ਕੀ ਸਿੱਖਣਾ। ਜੇ ਹਿਸਾਬ ਨਾਲ ਸੋਚੋਗੇ ਤਾਂ ਫਿਰ ਤੁਸੀਂ ਉਹਦੇ 'ਚੋਂ ਵੀ ਕੁਛ ਨਾ ਕੁਛ ਸਿੱਖ ਕੇ ਗਾਂਹ ਹੋ ਸਕਦਾ ਹੋਰ ਕੋਈ ਕੰਮ ਗਾਂਹ ਤੁਹਾਡੇ ਕੋਲ ਵਧੀਆ ਤੁਹਾਡਾ ਚੱਲ ਪਏ ਜੇ ਬਿਜ਼ਨਸ ਪੁਆਇੰਟ ਆਫ ਵਿਊ।
1: ਬਿਲਕੁਲ ਬਿਲਕੁਲ। ਮੈਂ ਨਾ ਮੇਰੀ ਇਹ ਇਮੈਚੋਰਿਟੀ ਮੈਂ ਕਹੂੰਗਾ ਸੀ ਕਿ ਮੈਂ ਇਸ ਤਰ੍ਹਾਂ ਜੱਜ ਕਰਨਾ ਕਿ ਆਹ ਬਕਵਾਸ ਆ, ਇੰਨੇ ਮਹਿੰਗੇ ਕੱਪੜੇ ਜਾਂ ਫਿਰ ਇੰਨੇ ਮਹਿੰਗੇ ਸ਼ੂ, ਇੰਨੇ ਮਹਿੰਗੇ ਹੋ, ਹੈ ਨਾ। ਮੈਂ ਹਜੇ ਵੀ ਇਹ ਨਹੀਂ ਕਹਿੰਦਾ ਕਿ ਇਟਸ ਗ੍ਰੇਟ ਦੈਟ ਦੇ ਡੂ ਇਟ, ਪਰ ਮੈਨੂੰ ਹੁਣ ਸਮਝ ਆਉਂਦਾ ਕਿ ਜਿਸ ਬੰਦੇ ਨੇ ਬਹੁਤ ਫਿਤੂਰ ਨਾਲ ਆਪਣਾ ਇੱਕ ਬ੍ਰਾਂਡ ਖੜਾ ਕੀਤਾ ਹੋਵੇ ਨਾ, ਆਪਣਾ ਕੰਮ ਖੜਾ ਕੀਤਾ, ਫਿਰ ਉਹਦੀ ਮਰਜ਼ੀ ਹੈ ਯਾਰ।
0: ਹਾਂ ਹਾਂ,
1: ਉਹ ਫਿਰ ਤੁਹਾਨੂੰ ਜਚਾਉਣ ਲਈ ਤੁਹਾਨੂੰ ਤੁਹਾਡਾ ਵੀ ਉਹ ਸਟੇਟਸ ਉੱਪਰ ਕਰਨਾ ਚਾਹ ਰਿਹਾ, ਤੁਹਾਨੂੰ ਤਕੜੀ ਸਰਵਿਸ ਦੇ ਰਿਹਾ, ਉਹਦੇ 100 ਤਰੀਕੇ ਹੋਣ, ਟਿਪਸ ਐਂਡ ਟ੍ਰਿਕਸ ਹੋਣ। ਮੈਂ ਇੱਕ ਇੰਟਰਵਿਊ ਦੇਖਿਆ ਸੀਗਾ, ਬਹੁਤ ਵਾਇਰਲ ਇੰਟਰਵਿਊ ਹੈ ਰੈਲਫ ਲੋਰਨ ਦਾ, ਜਿਹੜਾ ਬੰਦਾ ਮਤਲਬ ਰੈਲਫ ਲੋਰਨ ਦਾ ਮਾਲਕ ਖੁਦ ਰੈਲਫ ਲੋਰਨ ਦਾ, ਉਹ ਇੰਟਰਵਿਊ 'ਤੇ ਬੈਠਾ ਕਹਿੰਦਾ ਕਿ ਆਈ ਡੋਂਟ ਸਟੈਂਡ ਫੋਰ ਲਗਜ਼ਰੀ ਕਿ ਮੈਂ ਪੈਸੇ ਵੱਟ ਲਵਾਂ ਲੋਕਾਂ। ਕਹਿੰਦਾ ਮੈਂ ਜਿਹੜੀ ਅੱਜ ਕਮੀਜ਼ ਪਾ ਕੇ, ਉਹਨੇ ਗ੍ਰੀਨ ਕਲਰ ਦੀ ਚੈੱਕ ਸ਼ਰਟ ਪਾਈ ਸੀ, ਕਹਿੰਦਾ ਮੈਂ ਕੇ ਮਾਰਟ ਦੀ ਪਾਈ ਹੋਈ ਹੈ ਕਮੀਜ਼, ਠੀਕ ਹੈ। ਕਹਿੰਦਾ ਦਿਸ ਇਜ਼ ਵਾਟ ਆਈ ਸਟੈਂਡ ਫੋਰ, ਕਿ ਮੇਰਾ ਡਿਜ਼ਾਈਨ ਜਿਹੜਾ ਹੋਣਾ ਚਾਹੀਦਾ, ਮੇਰੇ ਕੱਪੜੇ ਦਾ ਜੋ ਦਿੱਖ ਹੋਣੀ ਚਾਹੀਦੀ ਹੈ ਉਹ ਇੱਦਾਂ ਦੀ ਹੋਣੀ ਚਾਹੀਦੀ ਹੈ, ਮੈਂ ਅੱਜ ਪਾਈ ਆ, ਮੈਂ 5 ਸਾਲ ਬਾਅਦ ਪਾਈ ਆ, ਮੈਂ 15 ਸਾਲ ਬਾਅਦ ਪਾਈ ਆ, ਉਹ ਹਮੇਸ਼ਾ ਇਨ ਫੈਸ਼ਨ ਲੱਗੇ। ਐਂਡ ਉਹਨਾਂ ਦੇ ਡਿਜ਼ਾਈਨ ਦਾ ਦੱਸਦਾ,
0: ਹੈਨਾ,
1: ਉਹ ਬਹੁਤ ਬੇਸਿਕ ਜਿਹੀਆਂ ਚੀਜ਼ਾਂ ਬਣਾਉਂਦੇ ਐਂਡ ਤੂੰ ਅੱਜ ਕੋਈ ਚੀਜ਼ ਲਿਆ ਰੈਲਫ ਲੋਰਨ ਦੀ, ਹੈ ਨਾ, ਕੋਈ ਕਮੀਜ਼
0: ਪੋਲੋ ਤੇ ਬਹੁਤ ਹੀ ਬੇਸਿਕ,
1: ਹੈ ਨਾ, ਤੂੰ 6-7 ਸਾਲ ਬਾਅਦ ਵੀ ਪਾਏਗਾ, ਇੱਦਾਂ ਹੀ ਲੱਗਣਾ ਕਿ ਹਾਂ ਇਟਸ ਨੋਟ ਆਊਟ ਆਫ ਫੈਸ਼ਨ ਬਿਕੋਜ਼ ਇਟਸ ਵੈਰੀ ਬੇਸਿਕ, ਹੈ ਨਾ, ਕਿ ਸਟੈਂਡਿੰਗ ਅਪ ਟੂ ਵਟ ਯੋਰ ਵਿਜ਼ਨ ਇਜ਼, ਇਹ ਵੀ ਬਹੁਤ ਔਖਾ ਕੰਮ ਹੈ, ਹੈ ਨਾ। ਸੋ ਕੂਡੋਸ ਟੂ ਦੈਮ ਜਿਹੜੇ ਲੋਕ ਇਹ ਕਰ ਪਾਉਂਦੇ।
0: ਬਿਲਕੁਲ, ਕਿਉਂਕਿ ਤੇ ਜਿਹੜੇ ਬੰਦੇ ਉਹ ਲੈਂਦੇ ਨੇ ਉਹਨਾਂ ਲਈ ਵੀ, ਕਿਉਂਕਿ ਵੇਖੋ ਚੀਜ਼ ਕੋਈ ਤਾਂ ਹੀ ਚੱਲਦੀ ਹੈ ਜੇ ਆਪਾਂ ਉਹਨੂੰ ਬਾਏ ਕਰਦੇ ਹਾਂ, ਹੈ ਨਾ, ਨਹੀਂ ਤਾਂ ਠੱਪ ਦੀ ਠੱਪ ਆ, ਫਿਰ ਨਹੀਂ ਕੋਈ ਖਰੀਦੂਗਾ ਤਾਂ ਉਹ ਕਿੱਦਾਂ ਚੱਲ ਜੂਗੀ। ਪਰ ਇਹ ਵੀ ਚੀਜ਼ ਨਾਲ ਨਾਲ ਜ਼ਰੂਰੀ ਹੈ ਕਿ ਤੁਸੀਂ ਜੋ ਲੈ ਰਹੇ ਹੋ ਜਿੱਥੋਂ ਵੀ ਲੈ ਰਹੇ ਹੋ, ਮੇਕ ਸ਼ੋਰ ਕਿ ਤੁਸੀਂ ਉਹੀ ਚੀਜ਼ ਬਾਏ ਕਰੋ ਜਿਹੜੀ ਤੁਹਾਡੇ ਦਿਲ ਨੂੰ ਲੱਗਦੀ ਆ। ਉਹ ਕ੍ਰਿਸ਼ਨ ਡਿਓਰ ਦੀ ਲੱਗ ਜੇ, ਉਹ ਕੇ ਮਾਰਟ ਦੀ ਲੱਗ ਜੇ, ਉਹ ਪੋਲੋ ਦੀ ਲੱਗ ਜੇ, ਡਜ਼ਨਟ ਮੈਟਰ।
1: ਬੈਸਟ ਕੇਸ ਸਿਨੈਰੀਓ ਇਹੀ ਆ ਕਿ ਕਿਸੇ ਦੇ ਪ੍ਰੈਸ਼ਰ 'ਚ ਜਾਂ ਕਿਸੇ ਨੂੰ ਵੇਖ ਕੇ ਨਾ ਲਿੱਤੀ ਹੋਵੇ ਚੀਜ਼, ਮੈਨੂੰ ਸ਼ੌਂਕ ਹੈ ਮੈਂ ਲਿੱਤੀ
0: ਆ,
1: ਤੇ ਇੱਕ ਤੁਹਾਡੀ ਜੇਬ ਜ਼ਰੂਰ ਲਾਓ ਕਰਦੀ ਹੋਵੇ ਯਾਰ, ਆਫਟਰ ਪੇ ਜ਼ਿੱਪੇ ਵਗੈਰਾ ਮਾਰ ਕੇ ਨਹੀਂ।
0: ਉਹ ਤੇ ਯਾਰ ਮੈਨੂੰ ਲੱਗਦਾ
1: ਮੇਰੇ ਖਿਆਲ ਨਾਲ ਮੋਟੀਵੇਸ਼ਨ ਹੀ ਹੈ,
0: ਬੰਦਾ ਕੋਈ ਇਦਾਂ ਕਰਦਾ ਨਹੀਂ।
1: ਹਾਂ,
0: ਜਿਹੜਾ ਅਫੋਰਡ ਕਰ ਸਕਦਾ ਉਹੀ ਲਊਗਾ,
1: ਉਹੀ ਕਰਦਾ,
0: ਜਿਹੜਾ ਨਹੀਂ ਕਰ ਸਕਦਾ ਉਹ ਇੱਕ ਵਾਰੀ ਲੈ ਲਊਗਾ, ਦੂਜੀ ਵਾਰੀ ਫਿਰ ਨਹੀਂ ਲਊਗਾ। ਪਰ ਗੱਲ ਇਹ ਕਿ ਜੇ ਕਰ ਸਕਦੇ ਹੋ ਤੇ ਗੋ ਫੋਰ ਇਟ,
1: ਵਾਈ ਇੰਜੋਏ ਕਰੋ।
0: ਇਹ ਨਹੀਂ ਕਿ ਤੁਸੀਂ ਲੈਣੀ ਨਹੀਂ ਆ ਜੀ, ਤੁਸੀਂ ਇਹੋ ਪਾਈ ਜਾਓ, ਪਾਓ ਯਾਰ, ਕਾਹਤੋਂ ਨਹੀਂ ਪਾਉਣਾ
1: ਯਾਰ। ਇਹ ਨਾ ਲੋਕ ਕੀ ਕਹਿਣਗੇ, ਮੇਰੇ ਕੋਲ ਇਹ ਵਧੀਆ ਚੀਜ਼ ਨਹੀਂ ਹੈਗੀ, ਐਂਡ ਆਲਸੋ ਲੋਕ ਕੀ ਕਹਿਣਗੇ ਕਿ ਮੈਂ ਇੰਨਾ ਮਹਿੰਗਾ ਰੱਖ ਲਿੱਤਾ, ਇਹ ਦੋਨੋਂ ਬੰਦਿਆਂ ਤੋਂ ਨਾ ਦੂਰੀ ਬਣਾ ਕੇ ਨਾ ਆਪਣੀ ਮਰਜ਼ੀ ਦਾ ਕਰਨਾ ਚਾਹੀਦਾ।
0: ਹਾਂ ਯਾਰ, ਇੱਕ ਮੈਂ ਨਾ ਗੱਲ ਵੇਖੀ ਆ, ਤੁਸੀਂ ਵੇਖੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮੈਂਟਰ ਹੁੰਦਾ, ਠੀਕ ਆ, ਕਈਆਂ ਦਾ ਉਹਦਾ ਪਿਓ ਹੁੰਦੇ ਆ, ਕਈਆਂ ਦਾ ਮਾਮੇ ਚਾਚੇ ਤਾਏ ਹੁੰਦੇ ਆ, ਕਈਆਂ ਦੇ ਮਾਸੜ ਹੋ ਗਏ, ਕੋਈ ਵੀ ਹੋ ਸਕਦਾ, ਤੁਹਾਡਾ ਹੋ ਸਕਦਾ ਕੋਈ ਵੱਡੀ ਉਮਰ ਦਾ ਕੋਈ ਫਰੈਂਡ ਤੁਹਾਡਾ ਹੋਵੇ ਜਾਂ ਤੁਹਾਡਾ ਵੱਡਾ ਭਰਾ ਹੋਵੇ, ਕੋਈ ਵੀ ਤੁਹਾਡਾ ਮੈਂਟਰ ਹੋ ਸਕਦਾ। ਪਰ ਹਾਂ, ਇਹ ਧਿਆਨ ਰਵੇ ਕਿ ਤੁਸੀਂ ਇੱਕ ਵਾਰੀ ਜਿਹੜਾ ਸਲਾਹ ਮਸ਼ਵਰਾ ਜ਼ਰੂਰ ਕਰਨਾ ਵਾ, ਪਰ ਜੇ ਤਾਂ ਉਹ ਤੁਹਾਡਾ ਵਧੀਆ ਮੈਂਟਰ ਆ ਤਾਂ ਤੁਹਾਨੂੰ ਉਹ ਵੀ ਉਹੀ ਕਹੂਗਾ ਉਹਦੇ ਫਾਇਦੇ ਨੁਕਸਾਨ ਦੱਸ ਕੇ ਕਿ ਵੇਖ ਆਹ ਫਾਇਦੇ ਆਹ ਨੁਕਸਾਨ ਆ, ਪਰ ਜੋ ਤੇਰਾ ਜੀ ਕਰਦਾ ਤੂੰ ਕਰਕੇ ਵੇਖ ਲਾ, ਠੀਕ ਹੈ। ਉਹ ਤੁਹਾਨੂੰ ਕਿਸੇ ਚੀਜ਼ ਤੋਂ ਰੋਕੂਗਾ ਨਹੀਂ ਅਤੇ ਤੁਹਾਨੂੰ ਕਿਸੇ ਚੀਜ਼ ਵੱਲ ਪੁੱਛ ਵੀ ਨਹੀਂ ਕਰੂਗਾ। ਅਤੇ ਮੁੱਖ ਦੀ ਗੱਲ ਇਹ ਆ ਕਿ ਤੁਸੀਂ ਚੀਜ਼ ਨੂੰ ਕਰਕੇ ਵੇਖ ਲਓ, ਉਹਨੂੰ ਪਹਿਲਾਂ ਅਨੈਲਿਸ ਕਰੋ ਕਿ ਹਾਂ ਓਕੇ ਆ, ਦੈਨ ਗੋ ਫੋਰ ਇਟ ਯਾਰ।
1: ਕੁਝ
0: ਨਹੀਂ ਹੋਣ ਡਿਆ,
1: ਕੁਛ ਨਹੀਂ ਹੋ ਰਿਹਾ, ਹਾਂ,
0: ਜੇ ਕੁਛ ਹੋ ਵੀ ਜਾਊਗਾ ਤੇ ਉੱਥੋਂ ਸਿੱਖੋਗੇ ਹੀ ਕੁਛ, ਨਹੀਂ ਕਰੋਗੇ ਫਿਰ
1: ਹੋਰ ਕੁਛ ਨਹੀਂ ਆ,
0: ਕੀ ਕਹੋਜੂਗਾ।
1: ਨਾਲੇ ਬੰਦਾ ਚਲੋ ਡਿਪਰੈਸ ਜਾਂ ਬੁਰਾ ਫੀਲ ਕਰ ਰਿਹਾ, ਕੋਈ ਗੱਲ ਨਹੀਂ, ਚੱਜ ਦੇ ਕੱਪੜੇ ਚੱਜ ਦੀ ਘੜੀ ਚ ਕਰਦਾ।
0: ਮੈਨੂੰ ਤੇ ਵੈਸੇ ਵੀ ਪਰਸਨਲੀ ਨਾ ਹੈਪਨਿੰਗ ਜੀ ਪਸੰਦ ਆ, ਮੈਨੂੰ ਤੇ ਜੇ ਨਾ ਹੋਵੇ ਨਾ ਕੁਝ 5-4 ਮਹੀਨੇ ਚ ਤੇ ਮੈਨੂੰ ਹੋਣ ਲੱਗ ਪੈਂਦਾ ਯਾਰ ਹੋਇਆ ਕਿਉਂ,
1: ਕੁਛ ਹੋ ਨਹੀਂ ਰਿਹਾ। ਸਹੀ ਹੈ ਸਹੀ ਹੈ, ਇਨਸਾਨੀ ਫਿਤਰਤ
0: ਹੁੰਦਾ ਹੋਵੇ ਯਾਰ ਕੁਝ, ਹੈ ਨਾ,
1: ਵੀ ਫਿਤਰਤ
0: ਕਿੱਦਾਂ ਕਿੱਦਾਂ। ਪਰ ਜੇ ਆਪਾਂ ਚਲੋ ਬ੍ਰਾਂਡਾਂ ਦੀ ਗੱਲ ਕਰ ਰਹੇ ਹਾਂ ਤੇ ਆਸਟ੍ਰੇਲੀਆ ਦੀ ਜੇ ਆਪਾਂ ਗੱਲ ਕਰ ਲਈਏ, ਵੀ ਇਕੱਲੇ ਆਸਟ੍ਰੇਲੀਆ ਦੇ ਵਿੱਚ ਆਪਾਂ ਜਿਹੜੇ ਸਭ ਤੋਂ ਵੱਧ ਪਾਏ ਜਾਣ ਵਾਲੇ ਬ੍ਰਾਂਡ ਨੇ, ਜਿਨ੍ਹਾਂ ਨੂੰ ਵਿਕਣ ਵਾਲੇ ਕਹਿ ਲਓ ਫੇਰ ਹੀ ਪਾਏ ਜਾਂਦੇ ਆ ਜੇ ਵੇਖਦੇ ਆ, ਤੇ ਉਹਦੇ ਵਿੱਚ ਸਭ ਤੋਂ ਉੱਤੇ ਐਨੀ ਗੈਸ
1: ਆਸਟ੍ਰੇਲੀਅਨ ਮੇਡ,
0: ਆਸਟ੍ਰੇਲੀਅਨ ਮੇਡ ਨਹੀਂ, ਮੇਡ ਨਹੀਂ ਕਹਿ ਸਕਦੇ, ਆਸਟ੍ਰੇਲੀਆ ਦੇ ਵਿੱਚ ਜਿਹੜੇ ਵਿਕਣ ਤੇ ਪਾਏ ਜਾਣ ਵਾਲੇ ਬ੍ਰਾਂਡ।
1: ਮੈਂ ਫਿਰ ਤੋਂ ਮੇਰੀ ਵੋਟ ਐਲਵੀ ਨੂੰ ਚੱਲ ਜਾਏ,
0: ਐਲਵੀ ਨੂੰ ਜਾਊਗੀ। ਨਹੀਂ, ਮੈਂ ਪ੍ਰੀਮੀਅਮ ਬ੍ਰਾਂਡ ਦੀ ਨਹੀਂ ਗੱਲ ਕਰ ਰਿਹਾ, ਨੋਰਮਲ ਰੋਜ਼ਾਨਾ ਵਾਲੇ। ਹਾਂ,
1: ਜ਼ਾਰਾ ਜਾਂ ਚਨਮ।
0: ਓਕੇ, ਜ਼ਾਰਾ ਜਾਂ ਚਨਮ ਨੂੰ ਗਈ, ਠੀਕ ਹੈ। ਪਰ ਇਸ ਤੋਂ ਉੱਤੇ ਸਭ ਤੋਂ ਪਹਿਲਾਂ ਹੈਗਾ ਕੋਟਨ ਔਨ, करो कितना कितने सही जरूर उस तो बाद मैं अगे टेस्ट नहीं लेना क्योंकि पास हो गए हो तीजे ते आंदा जी कंट्री रोड जिहड़ी कि तुसीं पहला ही गल कीती ठीक है फिर आंदा बॉन्ड्स टारगेट बीडब्ल्यू
1: अच्छा टारगेट वैसे इन्हें रहे नहीं हुए मतलब मैं 2015 जो एक बार इतना घूमना ही टारगेट ही टारगेट पर मैं जो पक्के तौर ते आया तो हार्डली एनी टारगेट्स मैं तो
0: आई थिंक सो कि एमको करके मे बी दे आर गोइंग बैकवर्ड आई डोंट नो बट मुझे लगता है क्योंकि इन्हां दे कंपटीशन च ते उही है क्योंकि ओदे कंपैरेटिवली इन्ने इन्हां को प्रोडक्ट्स है नहीं एंको को जिन्हें प्रोडक्ट है हम रीसेंटली इन्होंने एनक लॉन्च करती है एंको नहीं जो कैमरे वाली एनक नहीं मैटा ने जिड़िया कड़िया हाँ जी मैटा जिड़िया पहले एप्पल वाले ने कड़िया ही हूँ उ $89 समथिंग दया कड़ती हूँ जी चीज तुम 90 की लै लैनी
1: टुट
0: गई नहीं चली थोड़े टाइम बाद चा लथ गया तो वधिया नहीं वर्थ इट
1: अच्छा एक ब्रांड दसा जो मैं जमा नहीं पसंद ऑस्ट्रेलियन मेड
0: हाँ जी दसो
1: महंगा भी ओना ही है समझ नहीं
0: मैं दसा
1: सेम है
0: हाँ जी तो सेम होया
1: दस
0: आरएम विलियम
1: मैं समझ नहीं आ रहा यार वो लोग उन्होंने दुकान ही खोली हुई है सच्ची गल मतलब देख जे मेरी जेब च मेरा फोन दा कार्ड कह रहा है कृष्णा जा ले 400-500 दी कोई चीज है मैं आरएम विलियम्स क्यों जाऊं है ना मतलब ये तो ओवर है काम है ना ऑल्दो कंट्री रोड भी महंगा
0: एक चीज और दसा आरएम विलियम्स दी कोई भी चीज फुल प्राइस ते नहीं बिकती
1: हां
0: ओ पहला फुल प्राइस लाउंदे
1: डीएफओ च कितना रुले फिरदे
0: ओ बेचदे किन्ने आ महा 30% दे उते जे 100% ही तो 30 दी बेचणगे
1: एदा दे ना शायद सुनने वाले नु याद आ जावे इदा दा एक ब्रांड सीगे इकट्ठे ही खुले इकट्ठे ही बंद होए सीगे उथे इंडिया कुटॉन्स
0: हाँ
1: याद है
0: हाँ,
1: एक चार्ली आउटलॉ
0: हाँ,
1: कुटॉन्स साडे गवांडी हुंदे सीगे मैनू तां ध्यान ते कॉटन क्रेज नहीं कॉटन क्रेज तो हुन भी है
0: वो तो चल रहा
1: है कुछ हो रहा हाँ खैर ए है जी ऑस्ट्रेलिया दा ओ भी वधिया Rod and Gun, it's a New Zealand
0: the brand. Yes, they are nice.
1: Unna de leather shoes bahut
0: kya leather shoes and plus that
1: ek unne Rod and Gun likhi jumper ha oh to badhiya oh to honi chahidi bande ko lekin ha na
0: oh hai ye bhai
1: oh bande nu feel aandi hai pehla ki Australia aa gaya ha
0: nahi they are good they are
1: yaar mehenge da hai ki value for money honi chahidi cheez matlab ohi gall मैं चीज थोड़ी सस्ती ले आवां मुड़ के दो तो भाई ओ बाय बाय टाटा होई होवे
0: ए भी चीज हैगी जे क्योंकि वो श्रिंक भी हो जांदे दूजे कपड़े
1: हां कपड़े इत्थे कपड़े श्रिंक मैं फील
0: क्योंकि ड्रायर करके हुंदे
1: ड्रायर दे कारण कह ले
0: या फिर माड़े ब्रांड करके भी का
1: अच्छा इंडस्ट्री भी अच्छा
0: हां इंडस्ट्रीज दी जीन्स कैंट
1: पर इंडस्ट्री नाल इशू होया मेनू अगेन मेनू 5 साल ही होया 4 साल होए 5 चलो 5वां साल व्हाटएवर मैं इंडस्ट्री दे शोरूम च जदों

0: ਜਿੱਦਾਂ ਇੱਕ ਟ੍ਰੈਂਡਿੰਗ ਵੀ ਸੈੱਟ ਹੋ ਗਈ ਨਾ ਹੁਣ ਇੰਡੀਆ ਚ ਵੀ ਲੋਕ ਕਹਿ ਦਿੰਦੇ ਨੇ ਕਿ ਸਾਨੂੰ ਲੂਲੂ ਲੈਮਨ ਦਾ ਬੈਗ ਚਾਹੀਦਾ, ਲੂਲੂ ਲੈਮਨ ਦੀ ਟੀ ਸ਼ਰਟ ਚਾਹੀਦੀ ਆ,
1: ਟੀ ਸ਼ਰਟ ਟਾਈਟਸ ਬਹੁਤ ਵਿਕਦੀਆਂ ਉਹਨਾਂ ਦੀਆਂ।
0: ਫਿਰ ਉਹਦੇ ਥੱਲੇ ਪ੍ਰੀਮੀਅਮ ਚ ਓਬਵੀਅਸਲੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਵਰਲਡ ਵਾਈਡ ਹੀ ਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਤੇ ਹੋਊਗਾ ਹੀ, ਫਿਰ ਨਾਈਕੀ ਆ ਤੇ ਫਿਰ ਐਡੀਡਾਸ, ਪਰ ਇੱਥੇ ਵੀ ਉੱਤੇ ਥੱਲੇ ਨੇ ਤੇ ਫਿਰ ਥੱਲੇ ਆਉਂਦਾ ਨਾਰਥ ਫੇਸ।
1: ਕਠਮਾਂਡੂ ਦਾ ਮੇਰੇ ਹਿਸਾਬ ਨਾਲ ਤਾਂ ਉੱਪਰ ਹੋਣਾ ਚਾਹੀਦਾ ਸੀਗਾ, ਉਹ ਤਾਂ ਨੈਸ਼ਨਲ ਡਰੈਸ ਆ। ਮੋਦੀ ਜੀ ਆਏ ਸੀ, ਉਹਨਾਂ ਨੂੰ ਵੀ ਕਠਮਾਂਡੂ ਜੈਕਟ ਪਵਾਈ ਹੋਈ ਸੀ ਉਹਨਾਂ ਨੇ ਜਦੋਂ ਪਲੇਨ ਤੋਂ ਉਤਰੇ ਆ। ਇਹ ਤਾਂ ਨੈਸ਼ਨਲ ਡਰੈਸ ਹੈ, ਕਾਲੇ ਰੰਗ ਦੀ ਪਫਰ ਕਠਮਾਂਡੂ ਹਰੀ ਜੀ ਪੱਟੀ ਦੇ ਨਾਲ ਸਾਹਮਣੇ।
0: ਤੇ ਵੈਸੇ ਜੇ ਡਾਟਾ ਦੇ ਹਿਸਾਬ ਨਾਲ ਵੇਖੀਏ ਤੇ ਸਭ ਤੋਂ ਮਹਿੰਗਾ ਬ੍ਰਾਂਡ ਆ ਉਹ ਹੈਗਾ ਜੀ ਹਰਮਸ।
1: ਹਾਂ ਉਹ ਤਾਂ
0: ਠੀਕ ਹੈ, ਤੇ ਜਿਹਦਾ ਕਿ ਲੱਖਾਂ ਡਾਲਰਾਂ ਦਾ ਬੈਗ ਆ। ਬਾਕੀ ਜੇ ਅੰਡਰ ਰੇਟਿਡ ਬ੍ਰਾਂਡਸ ਦੀ ਆਪਾਂ ਗੱਲ ਕਰੀਏ ਕਿ ਅੰਡਰ ਰੇਟਿਡ ਕਿਹੜੇ ਨੇ, ਹੈਗੇ ਬਹੁਤ ਵਧੀਆ ਨੇ ਪਰ ਫਿਲਹਾਲ ਅੰਡਰ ਰੇਟਿਡ ਜਿਹਦੇ ਵਿੱਚੋਂ ਇੱਕ ਬ੍ਰਾਂਡ ਹੈ ਜੀ ਐਲਫਾ 60 ਆਸਟ੍ਰੇਲੀਅਨ ਮੇਡ, ਠੀਕ ਹੈ। ਫਿਰ ਆਉਂਦਾ ਪੈਂਟਾਗੋਨੀਆ, ਸ਼ਾਇਦ ਪੈਂਟਾਗੋਨੀਆ ਦਾ ਤੁਹਾਨੂੰ ਪਤਾ ਹੋਵੇ।
1: ਨੋ
0: ਪੈਂਟਾਗੋਨੀਆ, ਯੂ ਗੋਨਾ ਸਰਚ ਇਟ, ਐਂਡ ਪਰਸਨਲੀ ਆਈ ਲਾਈਕ ਦੈਟ ਬ੍ਰਾਂਡ
1: ਪੈਂਟਾਗੋਨੀਆ।
0: ਦੇ ਗੁੱਡ ਦ ਗੁੱਡ ਜਿਹੜੀਆਂ ਜੇਪ ਵਾਲੀਆਂ ਅੱਧੀ ਜੇਪ ਵਾਲੀਆਂ
1: ਕੀ ਸ਼ਰਪਾ ਟਾਈਪ ਜਿਹੜੀਆਂ ਹੁੰਦੀਆਂ ਜੰਪਰ।
0: ਹਾਂ ਹਾਂ ਹਾਂ, ਮਤਲਬ ਉਦਾਂ ਵੀ
1: ਸ਼ਾਇਦ ਮੈਂ ਦੇਖਿਆ
0: ਪੈਂਟਾਗੋਨੀਆ ਇੱਥੇ ਸਕੇਅਰ ਜਾਂ ਉਹਨਾਂ ਦਾ ਲੋਗੋ
1: ਐਲੀਟ 11 ਪਤਾ, ਉਹ ਕਾਫੀ ਵਿਕਦਾ ਐਥਲੀਜ਼ਰ ਚ।
0: ਹਾਂ ਪਰ ਪੈਂਟਾਗੋਨੀਆ ਇਟਸ ਨਾਈਸ, ਤੁਸੀਂ ਵੇਖੋਗੇ ਤੇ ਤੁਹਾਨੂੰ ਵਧੀਆ ਲੱਗੂਗਾ।
1: ਓਕੇ,
0: ਮਤਲਬ ਤੁਸੀਂ ਲਓਗੇ ਲਓਗੇ ਉਹਦੀ ਇੱਕ ਵਾਰੀ, ਪੱਕੀ ਗੱਲ ਆ। ਤੇ ਬਾਕੀ ਜੇ ਆਸਟ੍ਰੇਲੀਆ ਦੀ ਕਲੋਥਿੰਗ ਮਾਰਕੀਟ ਦੀ ਗੱਲ ਕਰੀਏ ਤੇ ਲਗਭਗ ਡਾਲਰਸ ਦੀ ਜੇ ਗੱਲ ਕਰੀਏ ਤੇ 36 ਬਿਲੀਅਨ ਜਿਹੜਾ ਵਾ ਉਹ ਸਾਲ ਦੇ ਵਿੱਚ ਆਪਾਂ ਸਪੈਂਡ ਕਰਦੇ ਹਾਂ ਕੱਪੜਿਆਂ ਦੇ ਉੱਤੇ,
1: ਬ੍ਰਾਂਡ ਲਈ ਇੱਥੇ ਵੀ ਦੁਕਾਨ ਮੈਂ ਤਾਂ ਕਹਿੰਦਾ।
0: ਤੇ ਬਾਕੀ ਇਹ ਕਹਿੰਦੇ ਨੇ ਕਿ ਉਸ ਅਗਲੇ ਸਾਲ ਹੋਰ ਵਧਣਾ ਵਾ ਇਹ
1: ਪਾਈਏ ਦੁਕਾਨ ਇੱਕ ਦੱਸੋ
0: ਪਾ ਦਾਂਗੇ ਸਰ,
1: ਕਰੀਏ ਸ਼ੁਰੂ,
0: ਪਾਉਣੀ ਪੈਣੀ ਆ,
1: ਡਨ ਹੋ ਗਿਆ।
0: ਕੀ ਕਰੀਏ,
1: ਕੋਟ ਪੈਂਟ
0: ਅੱਜ ਹੀ ਪਾ ਦਈਏ,
1: ਕੋਟ ਪੈਂਟ ਸ਼ੁਰੂ ਕਰ ਦਾਂ ਕੰਮ, ਡਨ ਹੋ ਗਿਆ
0: ਕੋਟ ਪੈਂਟਾਂ ਦਾ।
1: ਓ ਲੈ
0: ਪੱਕੀ ਗੱਲ ਹੈ,
1: ਮੈਂ ਯਾਰ ਅੱਜ ਜ਼ਬਾਨ ਹੋ ਗਈ ਤੇਰੇ ਨਾਲ,
0: ਓ ਮੇਰੇ ਨਾਲ ਜ਼ਬਾਨ ਹੋ ਗਈ,
1: ਜ਼ਬਾਨ ਹੋ ਗਈ ਤੇ
0: ਫਿਰ ਮੈਂ ਕੱਚੀ ਸਮਝਾਂ?
1: ਨਹੀਂ ਨਹੀਂ, ਦੇਖਿਆ ਇਹ ਆਦਮੀ
0: ਜੀ ਬਿਲਕੁਲ। ਬਾਕੀ ਤੁਸੀਂ ਵੇਖਣਾ ਵਾ ਕਿ ਤੁਸੀਂ ਬ੍ਰਾਂਡ ਵੱਲ ਜਾਣਾ ਵਾ ਜਾਂ ਕੁਆਲਿਟੀ ਵੱਲ ਜਾਣਾ ਵਾ ਜਾਂ ਫਿਰ ਆਪਣੇ ਮਨ ਦੇ ਵੱਲ ਜਾਣਾ, ਇਹ ਅਪ ਟੂ ਯੂ ਆ ਆਲ ਦ ਥਿੰਗਸ।
1: ਮਨ ਕੋ ਜਿਤਾਏ ਔਰ ਹਮੇ ਇਜਾਜ਼ਤ ਦੇ।
0: ਹਾਂ ਯਾਰ, ਆਪਾਂ ਵੀ ਟੀ ਸ਼ਰਟ ਲੈ ਆਈਏ ਕੋਈ ਇੱਕ ਅੱਧੀ।
1: ਕਿਹੜੀ ਲੈ ਕੇ, ਯੂਨੀਕਲੋ ਤੋਂ?
0: ਯਾਰ ਤੁਸੀਂ ਕਿੱਦਾਂ ਕਰਦੇ ਹੋ ਵੀ ਸਿਆਲ 'ਚ ਸਿਆਲ ਦੇ ਕੱਪੜੇ ਖਰੀਦਦੇ ਹੋ ਕਿ ਉਲਟਾ ਕਰਦੇ ਹੋ ਕਿ ਜਦੋਂ ਸਿਆਲ ਹੁੰਦਾ ਉਦੋਂ ਗਰਮੀਆਂ ਦੇ ਖਰੀਦ ਲੈਂਦੇ?
1: ਨਹੀਂ ਇੱਦਾਂ ਕਿਉਂ ਕਰੂੰਗਾ, ਸਿਆਲ 'ਚ ਸਿਆਲ ਦੇ ਹੀ ਖਰੀਦੂੰਗਾ।
0: ਕਈ ਕਰਦੇ ਆ ਯਾਰ।
1: ਨਹੀਂ ਨਹੀਂ, ਇੰਨੀ ਤਕੜੀ ਪਲੈਨਿੰਗ ਤਾਂ ਲਾਈਫ 'ਚ ਕਦੀ ਨਹੀਂ ਹੋਈ।
0: ਉਹ ਸੇਲ ਲੱਗੀ ਹੁੰਦੀ ਨਾ ਉਦੋਂ।
1: ਹਾਂ, ਸੇਲ ਯਾਰ ਇੱਥੇ ਵੈਸੇ ਪੱਕੀ ਲੱਗੀ ਰਹਿੰਦੀ ਮੈਨੂੰ, ਮਤਲਬ ਆਈ ਡੋਂਟ ਅੰਡਰਸਟੈਂਡ। ਮੈਂ ਤਾਂ ਲੌਂਗ ਕੋਟ ਪਿੱਛੇ ਲੈ ਕੇ ਆਇਆ ਤੇ ਆਹ ਪ੍ਰੋਪਰ ਸਰਦੀ ਸੀ, ਮੈਂ ਕਿਹਾ ਕੋਟ ਚਾਹੀਦਾ, ਮੈਂ ਲੈ ਕੇ ਆਇਆ।
0: ਆਹੋ ਚੱਲ, ਆਪਣੇ ਵਰਗੇ ਜਾਣਦੇ ਵੀ ਉਦੋਂ ਕੁਝ ਇਹਨਾਂ ਸੀਜ਼ਨ ਜਦੋਂ ਲੱਗੀ ਹੁੰਦੀ ਤੇ ਫਿਰ ਆਪਾਂ ਨੂੰ ਐਂ ਲੱਗਦਾ ਵੀ ਲੱਗੀ ਰਹਿੰਦੀ ਆ।
1: ਹਾਂ, ਇਹ ਵੀ ਹੋ ਸਕਦਾ, ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਫਰਕ
0: ਨਹੀਂ। ਇਦਾਂ ਹੀ ਆ, ਮੰਨ ਲਓ ਅੱਜ ਇੱਧਰ ਨਹੀਂ ਲੱਗੀ ਉੱਧਰ ਲੱਗੀ ਹੋਊਗੀ।
1: ਹਾਂ, ਮਤਲਬ ਕਿਤਨਾ ਜਦੋਂ ਕੁਛ ਨਾ ਕੁਛ ਲੱਗਾ।
0: ਬਾਕੀ ਤੁਸੀਂ ਵੀ ਆਪਣਾ ਮਨ ਨਹੀਂ ਫਿਰ ਸੇਲ ਵੱਲ ਚੱਲ ਜਾਂਦਾ ਨਾ ਤੁਹਾਡਾ, ਹੁਣ ਜਦੋਂ ਸੇਲ ਲੱਗੀ ਹੁੰਦੀ ਆ ਫਰੈਸ਼ ਚੀਜ਼ਾਂ ਤੇ ਉਦੋਂ ਵੀ ਪਈਆਂ ਹੁੰਦੀਆਂ ਆ,
1: ਫਿਰ ਉਹਦੇ ਬਾਅਦ
0: ਤੁਸੀਂ ਜਾਂਦੇ ਨਹੀਂ ਜੇ
1: ਉਹਨਾਂ
0: ਨੂੰ। ਤੁਸੀਂ ਉਹ ਚ ਆਪਣਾ ਸਾਈਜ਼ ਲੱਭਦੇ ਰਹਿੰਦੇ ਵੀ ਮੇਰਾ ਸਾਈਜ਼ ਹੈਗਾ ਉਹ ਚ ਕਿ ਨਹੀਂ,
1: ਕੁਛ ਹੈ ਕਿ ਨਹੀਂ,
0: ਨਹੀਂ ਹੈਗਾ ਤੇ ਮੈਂ ਹੋਰ ਕੋਈ ਬ੍ਰਾਂਡ ਲੈ ਲਵਾਂ।
1: ਉਹ ਵੈਸੇ ਜਾਇਜ਼ ਹੈ ਨਾ, ਉਹ ਤਾਂ ਫਿਰ ਬੰਦਾ ਕਹਿੰਦਾ ਇਸੇ ਹੱਟੀ 'ਚ ਮੈਂ ਖਲੋਤਾ, ਮੈਂ 100 ਕਿਉਂ ਦਵਾਂ ਆਪ, 30 ਨੂੰ ਵੇਚੀ ਜਾਂਦਾ ਵੇਚੀ ਜਾ, ਹੈ ਨਾ। ਇਹ ਗੱਲ ਤਾਂ ਹੈ, ਇਹ ਗੱਲ ਤਾਂ।
0: ਹੁਣ ਤੁਸੀਂ ਐਲਵੀ 'ਚ ਜਾ ਕੇ ਕਹੋ ਵੀ ਮੈਂ ਹੱਟੀ 'ਤੇ ਆਇਆ, ਨਾਈਸ ਨਹੀਂ ਨਾ ਲੱਗਦਾ।
1: ਨਹੀਂ ਪਰ ਐਲਵੀ ਵਾਲੇ ਮੈਨੂੰ ਲੱਗਦਾ ਨਹੀਂ ਸੇ ਲਾਉਂਦੇ ਹੋਣਗੇ ਕਿ ਲਾਉਂਦੇ?
0: ਆਈ
1: ਡੋਂਟ ਥਿੰਕ ਸੋ ਬ੍ਰੋ।
0: ਮੈਨੂੰ ਲੱਗਦਾ ਕਿ ਮੈਂ ਹੁਣ ਧਿਆਨ ਨਹੀਂ ਆ ਪਰ ਸੇਲ ਲਾਉਂਦੇ ਆ, ਪਰ ਇੱਕ ਬ੍ਰਾਂਡ ਹੈਗਾ ਵਾ ਜਿਹੜਾ ਵਰਲਡ ਦੇ ਮਤਲਬ ਸਾਰਿਆਂ ਤੋਂ ਉਹ ਇੱਕੋ ਹੀ ਬ੍ਰਾਂਡ ਆ ਜਿਹੜਾ ਅੱਜ ਤੱਕ ਉਹਨੇ ਸੇਲ ਨਹੀਂ ਲਾਈ।
1: ਕਿਹੜਾ?
0: ਮੈਂ ਜਸਟ ਸਕਿਪਡ ਫਰੋਮ ਮਾਈ ਮਾਈਂਡ, ਮੈਂ ਥੋੜਾ
1: ਬੜਾ ਘੈਂਟ ਬ੍ਰਾਂਡ ਹੈ ਯਾਰ,
0: ਥੋੜੇ ਮਹੀਨੇ ਪਹਿਲਾਂ ਹੀ ਪੜਿਆ ਸੀ।
1: ਅੱਛਾ,
0: ਮੈਂ ਤੁਹਾਨੂੰ ਲੱਭ ਕੇ ਦੱਸੂਗਾ।
1: ਉਹਦਾ
0: ਬਾਕੀ ਸਾਰੇ ਲਾਉਂਦੇ ਆ
1: ਵੈਸੇ ਯੂਜੂਲੀ ਇਹ ਸਟੋਰਸ, ਪਤਾ ਕੀ ਕਰਦੇ ਆ ਜਦੋਂ ਤੁਸੀਂ ਇੱਥੇ ਜਾਓ, ਇੰਨੇ ਕਦੇ ਕੋਈ ਫੱਟਾ ਨਹੀਂ ਲਾਇਆ ਹੁੰਦਾ ਸੇਲ ਦਾ, ਬਟ ਇਹ ਇਸ ਤਰ੍ਹਾਂ ਦੱਸਣਗੇ ਕਿ ਆਹ ਜਿਹੜੀ

0: ਕਲੈਕਸ਼ਨ ਹੈ ਨਾ, ਇਹ ਕਲੈਕਸ਼ਨ ਦਾ ਆਹ ਵਾਲਾ ਪੀਸ ਪਿਛਲੇ ਸਾਲ ਦਾ, ਸੋ ਆਪਾਂ ਇਹ ਤੇ 10% ਲਾਇਆ ਹੋਇਆ ਜੋ ਤੁਸੀਂ ਇਫ ਯੂ ਆਰ ਇੰਟਰਸਟਿਡ ਇਨ ਦਿਸ। ਸੋ ਇਹਦੇ ਅੰਦਰ ਇਸ ਤਰ੍ਹਾਂ ਹੀ ਦੱਸਣਗੇ ਕਿ ਪਿਛਲੇ ਸਾਲ ਦਾ ਤਾਂ ਕਰਕੇ ਐਂਡ ਆਲ ਦੈਟ, ਕਿਉਂ ਕਿਉਂਕਿ ਉਹ ਇਹਨਾਂ ਨੂੰ ਪਤਾ ਉਹ ਵਾਲੀ ਮਾਇੰਡ ਸੈਟ ਲੋਕਾਂ ਤੱਕ ਨਹੀਂ ਪਹੁੰਚਾਉਣੀ ਕਿ ਯਾਰ ਇਹ ਤੇ 100 ਦੀ ਚੀਜ਼ 80 ਨੂੰ ਵੇਚ ਦੇਵੇ, ਮੈਂ ਬਾਕੀ 100 ਦੀਆਂ ਵੀ ਛੱਡ ਦੇਵਾਂ। ਇਹਨਾਂ ਲਈ ਇਹ ਫਾਸਟ ਫੈਸ਼ਨ ਵਾਲਿਆਂ ਨੂੰ ਇਹ ਹੈ ਕਿ ਲੋਕ ਆਣ ਦੁਕਾਨ ਖਾਲੀ ਕਰਕੇ ਜਾਣ, ਇਹਨਾਂ ਨੂੰ ਇਹ ਹੈ ਕਿ ਲੋਕ ਆਣ ਤੇ ਐਕਸਪੀਰੀਅੰਸ ਲੈ ਕੇ ਜਾਣ। ਜ਼ਿਆਦਾ ਡਟਨ ਦਾ ਹੈ ਨਾ ਅੰਦਰ ਮਾਦਾ, ਹੈ ਨਾ?
1: ਉਹ ਮੈਂ ਤੁਹਾਨੂੰ ਦੱਸਣ ਲੱਗਾ ਸੀ, ਉਹ ਬ੍ਰਾਂਡ ਉਹ ਹਰਮਸੀ ਸੀਗਾ, ਸੋਰੀ ਇਹੀ ਇਹਨੇ ਪਬਲਿਕ ਕੋਈ ਸੇਲ ਅੱਜ ਤੱਕ ਨਹੀਂ ਲਾਈ।
0: ਵਾਹ ਬਈ ਵਾਹ, ਮੈਂ
1: ਤਾਂ ਨੋ ਆਲਮੋਸਟ ਲਾ ਲਓ ਕਿ ਨੋ ਡਿਸਕਾਊਂਟਸ।
0: ਕਿਆ ਬਾਤ ਹੈ, ਵੈਸੇ ਬਹੁਤੇ ਬ੍ਰਾਂਡ ਤਾਂ ਸਿੰਗਰਾਂ ਨੇ ਦੱਸੇ ਆ ਲੋਕਾਂ ਨੂੰ।
1: ਬਾਕੀ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬ੍ਰਾਂਡ ਦੇ ਵਿੱਚ ਕਈ ਇੱਦਾਂ ਦੇ ਆਰਟੀਕਲਸ ਜਾਂ ਆਈਟਮਸ ਨੇ ਜਿਹੜੀਆਂ ਕਿ ਵੇਟਿੰਗ ਲਿਸਟ ਦੇ ਵਿੱਚ ਨੇ, ਕਿ ਉਹਨਾਂ ਦੀ ਤੁਹਾਨੂੰ ਸਾਲ ਸਾਲ ਦੋ ਦੋ ਸਾਲ ਵੇਟਿੰਗ ਵੀ ਕਰਨੀ ਪੈ ਸਕਦੀ।
0: ਬਿਲਕੁਲ ਬਿਲਕੁਲ, ਆਪਣਾ ਖਾਸ ਕਰ ਘੜੀਆਂ ਨਾਲ ਹੁੰਦਾ, ਹਰ ਘੜੀ ਵਾਲੇ ਇਹੀ ਕਰਦੇ ਹੁਣ, ਮੇਰੇ ਖਿਆਲ ਨਾਲ ਜਾਣ ਬੁੱਝ ਕੇ ਕਰਦੇ ਆ ਨਹੀਂ, ਆਈ ਡੋਂਟ ਨੋ। ਪਰ
1: ਇਹਨਾਂ ਦੇ ਜਿੱਦਾਂ ਹਰਮਸ ਜਾਂ ਫਿਰ ਸ਼ਨੈਲ, ਐਲ ਵੀ, ਰੋਲੈਕਸ ਹੋ ਗਿਆ,
0: ਹਰ ਕਿਸੇ ਦਾ ਜਿਹੜਾ ਫਲੈਗਸ਼ਿਪ ਚੀਜ਼ ਹੁੰਦੀ ਹੈ ਨਾ, ਵਧੀਆ ਚੀਜ਼ ਹੁੰਦੀ ਹੈ ਜਿਹੜੀ, ਉਹਦੇ ਤੇ ਇਹ ਲੋਕ ਇੱਦਾਂ ਦੀ ਡਿਮਾਂਡ ਸੈੱਟ ਕਰ ਦਿੰਦੇ ਕਿ ਡਿਮਾਂਡ ਬਹੁਤ ਹੈ ਜੀ ਹਜੇ।
1: ਹਾਂ ਹਾਂ, ਕਰਦੇ ਜਾਣ ਕੇ, ਹਾਂ ਹਾਂ, ਅੰਦਰ ਜਸਟ ਹਊਆ ਜਿਹਾ ਬਣਾਉਂਦੇ।
0: ਉਹੀ ਕਿ ਮਹੋਈ ਨਾ ਕਿ ਸਬਰ ਦੇ ਨਾਲ ਚੀਜ਼ ਵੇਚਣੀ ਆ,
1: ਅਗਲੇ ਨੂੰ ਵੀ ਕਰਿਓਸਿਟੀ ਹੋਵੇ ਵੀ ਯਾਰ ਜੇ ਮੈਂ ਇੰਨੇ ਪੈਸੇ ਖਰਚੇ ਆ ਤੇ ਕਿਸੇ ਰੀਜ਼ਨ ਲਈ ਖਰਚੇ,
0: ਮਤਲਬ
1: ਇਹ ਨਹੀਂ ਕਿ ਖਰਚੇ ਤੇ ਲੈਣ ਦੀ, ਉਹਨੂੰ ਹੋਵੇ ਵੀ ਵੱਡੀ ਚੀਜ਼ ਲੈਣ ਦੀ ਟਾਈਮ ਲੱਗਾ। ਇਹ ਜਸਟ ਇਹ ਸਾਰਾ ਸਾਈਕੋ ਦੇ ਨਾਲ ਖੇਡਿਆ ਜਾਂਦਾ।
0: ਯੈਸ,
1: ਬਾਕੀ ਖੇਡੋ ਜਿੰਨੇ ਖੇਡਦਾ ਯਾਰ, ਆਪਾਂ ਵੀ ਆਪਣਾ ਖੇਡੀਏ, ਬੰਦ ਕਰੋ ਹੁਣ, ਫਿਨਿਸ਼ ਕਰੋ,
0: ਚਲੀਏ ਬੰਦ ਕਰੋ। ਇੱਧਰ ਮੇਰੇ ਵੱਲ ਸਤਿੰਦਰ ਜੀ ਹੱਸੀ ਜਾਂਦੇ ਪਏ ਨੇ, ਮੈਂ ਇਹਨਾਂ ਨੂੰ ਹੀ ਲਾ ਦਿੰਦਾ, ਠੀਕ ਹੈ ਜੀ, ਅਸੀਂ ਤੁਹਾਨੂੰ ਕਲਿੱਪ ਤੇ ਫੇਰ ਮਿਲਾਂਗੇ। ਫਿਲਹਾਲ ਅਸੀਂ ਬੰਦ ਕਰਦੇ ਅਸੀਂ ਬੰਦ ਕਰ ਰਹੇ ਹਾਂ ਜੀ, ਠੀਕ ਹੈ, ਪਰ ਇਹ ਸ਼ੋਅ ਹੀ ਬੰਦ ਹੋ ਰਿਹਾ, ਰੇਡੀਓ ਚੱਲ ਰਿਹਾ, ਤਾਂ ਤੁਸੀਂ ਰੇਡੀਓ ਸੁਣਦੇ ਰਹੋ। ਮੈਂ ਕ੍ਰਿਸ਼ਨਾ,
1: ਪਰ ਇੱਕ ਚੀਜ਼ ਹੈਗੀ, ਜੇ ਤੁਸੀਂ ਸੁਣੋਗੇ ਨਾ ਸਾਡਾ ਇਹ ਵਾਲਾ ਸ਼ੋਅ ਜਦੋਂ ਵੀ ਰਿਪੀਟ ਚੱਲੂਗਾ, ਤੇ ਤੁਸੀਂ ਮੈਸੇਜ ਕਰਕੇ ਆਪਣਾ ਫੇਵਰਟ ਬ੍ਰਾਂਡ ਜ਼ਰੂਰ ਸਾਨੂੰ ਦੱਸਣਾ
0: ਯਾਰ, ਦੱਸ ਦਿਆ ਕਰੋ ਤੁਹਾਨੂੰ ਲੋਕਾਂ ਨੇ ਕਿੰਨੇ ਟਾਈਮ ਦਾ ਕਿਹਾ ਕਿ ਜੇ ਸ਼ੋਅ ਸੁਣਦੇ ਪਏ ਹੋ ਤਾਂ ਐਵੇਂ ਕਦੀ, ਹਾਂਜੀ ਲਾਈਵ ਜਦੋਂ ਸਵੇਰੇ ਮੈਲਬਨ ਵਾਲਾ ਹੋ ਰਿਹਾ ਹੁੰਦਾ ਆਪਣਾ,
1: ਐਵੇਂ ਮੈਸੇਜ ਛੱਡੋ, ਪਤਾ ਲੱਗੇ ਕਿਉਂ ਛੱਡਿਆ,
0: ਬੱਚੇ ਵਿਚਾਰੇ ਤੋਂ ਪੁੱਛਦੇ ਪਏ ਨਹੀਂ ਕੀ ਟੌਪਿਕ ਚੱਲਦਾ ਪਿਆ, ਕੋਈ ਵੀ
1: ਐਲਵੀ
0: ਰੈੱਡ ਬੋਟਮ ਸ਼ੂਜ਼।
1: ਮੁੜ ਕੇ ਜੇ ਕੋਈ ਪੁੱਛੇ ਵੀ ਇਹਨਾਂ ਨੇ ਐਲਵੀ ਕਿਉਂ ਭੇਜਿਆ, ਫੇਰ ਦੱਸ ਦਿਆ ਕਰੋ,
0: ਫੇਰ ਦੱਸ ਦੋ ਕਿ ਯਾਰ ਬੋਇਜ਼ ਗੱਲਾਂ
1: ਭਰਾਵਾਂ ਦਾ ਸਾਥ ਦੇਣਾ ਯਾਰ, ਫੇਰ
0: ਮਾਣ ਹੀ ਹੁੰਦਾ ਬਈ ਭਰਾਵਾਂ ਤੇ, ਮੈਂ ਤਾਂ ਇਹੀ ਕਹਿੰਦਾ। ਚਲੀਏ ਜੀ, ਡਨ, ਕੁਛ ਰਹਿ ਤੇ ਨਹੀਂ ਗਿਆ,
1: ਕੀ ਲੈ ਜਾਣਾ ਦੁਨੀਆ,
0: ਬਸ ਕੁਛ ਨਹੀਂ ਲੈ ਕੇ ਜਾਣਾ, ਇਹ ਤੁਹਾਨੂੰ ਅਗਲੇ ਤੇ ਦੱਸਾਂਗੇ ਕਿ ਅਸੀਂ ਕੀ ਲੈ ਕੇ ਜਾਣਾ ਦੁਨੀਆ ਤੋਂ। ਤਦ ਤੱਕ ਜੀ ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674A।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਝਾਤ ਮਾਰਨ ਦਾ। ਅੱਜ 17 ਤਰੀਕ ਆ ਅਗਸਤ ਦਾ ਮਹੀਨਾ ਅਤੇ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ।
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਸੋਮਵਾਰ ਦੇ ਖਬਰਨਾਮੇ ਦੇ ਵਿੱਚ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਔਰ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਯੂਰਪ ਤੋਂ ਪਹਿਲੀ ਖਬਰ, ਜਿੱਥੇ ਹੰਗਰੀ ਤੇ ਵਿੱਚ ਪੋਲੈਂਡ ਦੇ ਸ਼ਰਧਾਲੂਆਂ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਪੋਲੈਂਡ ਦੇ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਹੰਗਰੀ ਦੇ ਹਾਈਵੇ ਤੋਂ ਉਤਰ ਕੇ ਖਾਈ ਦੇ ਵਿੱਚ ਜਾ ਡਿੱਗੀ, ਜਿਸ ਦੇ ਚਲਦਿਆਂ 12 ਲੋਕ ਹਲਾਕ ਹੋ ਗਏ ਤੇ ਹੋਰਨਾਂ ਦਰਜਨਾਂ ਦੇ ਕਰੀਬ ਗਿਣਤੀ ਦੇ ਵਿੱਚ ਲੋਕ ਜ਼ਖਮੀ ਵੀ ਹੋਏ ਦੱਸੇ ਗਏ ਨੇ। ਪੁਲਿਸ ਦੇ ਮੁਤਾਬਕ ਐਤਵਾਰ ਦੇ ਦਿਨ ਸਥਾਨਕ ਸਮੇਂ ਮੁਤਾਬਕ ਰਾਤ 1 ਵਜੇ ਦੇ ਆਸ ਪਾਸ ਬੁਡਾਪੈਸਟ ਦੇ ਉੱਤਰ ਪੂਰਬੀ ਸ਼ਹਿਰ ਨਿਰਗਿਆਜਾ ਨੂੰ ਜੋੜਨ ਵਾਲੇ M3 ਹਾਈਵੇ ਦੇ ਉੱਤੇ ਉਤਰਨ ਤੋਂ ਬਾਅਦ ਬੱਸ ਪਲਟ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ ਹੋਣੀ ਹੈ। ਹਾਲਾਂਕਿ ਉਸਦੇ ਥੋੜੀਆਂ ਬਹੁਤ ਸੱਟਾਂ ਫੇਟਾਂ ਲੱਗੀਆਂ ਨੇ, ਉਸਨੂੰ ਪੁਲਿਸ ਦੀ ਹੀ ਹਿਰਾਸਤ ਦੇ ਵਿੱਚ ਹਸਪਤਾਲ ਭਰਤੀ ਕੀਤਾ ਗਿਆ। ਸਰਕਾਰੀ ਮੀਡੀਆ ਦੇ ਮੁਤਾਬਕ ਬੱਸ ਦੇ ਵਿੱਚ ਸਵਾਰ 57 ਯਾਤਰੀਆਂ ਤੇ 2 ਚਾਲਕਾਂ ਦੇ ਵਿੱਚੋਂ ਹੁਣ ਤੱਕ 35 ਨੂੰ ਬਚਾਅ ਕਰਮੀਆਂ ਨੇ ਬਚਾ ਲਿਆ। ਹੰਗਰੀ ਦੀ ਐਂਬੂਲੈਂਸ ਸੇਵਾ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਦਾ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ, ਜਦਕਿ 9 ਲੋਕਾਂ ਦੇ ਗੰਭੀਰ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਉਹ ਖਤਰੇ ਤੋਂ ਬਾਹਰ ਨੇ। 37 ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਪੀਟਰ ਮੈਗਾਰਡ ਨੇ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਜਤਾਈ ਹੈ। ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਵੀ ਹਾਦਸੇ ਦੇ ਉੱਤੇ ਸੰਵੇਦਨਾ ਜਤਾਈ ਹੈ ਤੇ ਕਿਹਾ ਹੈ ਕਿ ਇਸ ਵਕਤ ਅਸੀਂ ਪੀੜਤਾਂ ਦੇ ਨਾਲ ਖੜੇ ਹਾਂ। ਪੋਲੈਂਡ ਦੀ ਖ਼ਬਰ ਏਜੰਸੀ PAP ਦੇ ਮੁਤਾਬਕ ਇਹ ਬੱਸ ਬੋਸਨੀਆ ਤੇ ਹਰਜ਼ਗਵੀਨਾ ਤੋਂ ਵਾਪਸ ਪਰਤ ਰਹੀ ਸੀ ਤੇ ਇਸ ਦੇ ਵਿੱਚ ਪੋਲੈਂਡ ਦੇ ਸਭ ਤੋਂ ਦੱਖਣੀ ਖੇਤਰ ਪੋਡਕਾਰਪਚੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਸ਼ਰਧਾਲੂ ਨੇ ਉਹ ਇੱਕ ਬੱਸ ਦੇ ਵਿੱਚ ਹੀ ਇੱਥੇ ਗਏ ਸਨ। ਉਧਰ ਰੂਸ ਦੇ ਉੱਤੇ ਯੂਕਰੇਨ ਦੀ ਤਰਫ ਤੋਂ ਰਾਤ ਭਰ ਕੀਤੇ ਗਏ ਹਮਲਿਆਂ ਦੇ ਵਿੱਚ ਅਲੱਗ ਅਲੱਗ ਇਲਾਕਿਆਂ ਚ 7 ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਰੂਸ ਦੇ ਰੋਸਤੋਵ ਖੇਤਰ ਦੇ ਵਿੱਚ ਗਵਰਨਰ ਯੂਰੀ ਸਿਉਲਸਰ ਦਾ ਕਹਿਣਾ ਹੈ ਕਿ ਰਾਤ ਭਰ ਇਲਾਕੇ ਦੇ ਵਿੱਚ ਹੋਏ ਹਮਲੇ ਦੇ ਚਲਦਿਆਂ ਜਿਹੜੇ ਯੂਕਰੇਨ ਦੀ ਤਰਫ ਤੋਂ ਕੀਤੇ ਗਏ ਸੀ 5 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਔਰ ਬੁਸ਼ਫਾਇਰ ਵੀ ਲੱਗ ਗਈ ਹੈ 2 ਇਲਾਕਿਆਂ ਦੇ ਵਿੱਚ। ਬੈਲਗ੍ਰੇਡ ਖੇਤਰ ਦੇ ਗਵਰਨਰ ਗਲੈਡਕੋਵ ਦਾ ਕਹਿਣਾ ਹੈ ਕਿ ਇੱਕ ਬੱਸ ਨੂੰ ਨਿਸ਼ਾਨਾ ਬਣਾ ਕੇ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ, ਇੱਕ ਹੋਰ ਮਹਿਲਾ ਨੂੰ ਸਿਰ ਦੇ ਵਿੱਚ ਸੱਟਾਂ ਲੱਗੀਆਂ, ਉੱਥੇ ਵੀ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਮਾਸਕੋ ਦੇ ਇੱਕ ਖੇਤਰ ਰਾਮੇਨਸਕੀ ਦੇ ਵਿੱਚ ਡਰੋਨ ਹਮਲੇ ਦੇ ਦਰਮਿਆਨ 83 ਸਾਲਾ ਇੱਕ ਵਿਅਕਤੀ ਦੀ ਮੌਤ ਹੋ ਗਈ। ਮਾਸਕੋ ਦੇ ਮੇਅਰ ਦੀ ਤਰਫ ਤੋਂ ਦੱਸਿਆ ਗਿਆ ਕਿ ਰੂਸੀ ਰਾਜਧਾਨੀ ਦੇ ਵੱਲ ਆ ਰਹੇ 600 ਤੋਂ ਵਧੇਰੇ ਯੂਕਰੇਨੀ ਡਰੋਨ ਨੂੰ ਹਾਲਾਂਕਿ ਹਵਾ ਦੇ ਵਿੱਚ ਹੁਣ ਦਿੱਤਾ ਗਿਆ ਸੀ। ਉਧਰ ਯੂਕਰੇਨ ਦੀ ਤਰਫ ਤੋਂ ਰਾਤ ਭਰ ਕਿਤੇ ਨਾ ਰੂਸੀ ਹਮਲਿਆਂ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਲਾਪਤਾ ਵੀ ਦੱਸੇ ਜਾ ਰਹੇ ਨੇ। ਇੱਕ ਸਟੀਲ ਪਲਾਂਟ ਦੇ 14 ਕਰਮਚਾਰੀ ਜ਼ਖਮੀ ਹੋ ਗਏ ਦੱਸੇ ਗਏ ਨੇ। ਜ਼ਾਪਰੂਜ਼ੀਆ ਦੇ ਵਿੱਚ ਇੱਕ ਘਰ ਤਬਾਹ ਹੁੰਦੇ ਚਲਦਿਆਂ ਇੱਥੇ 60 ਸਾਲਾ ਬਜ਼ੁਰਗ ਅੰਦਰ ਫਸਿਆ ਰਹਿ ਗਿਆ, ਉਸਦੀ ਮੌਤ ਵੀ ਹੋ ਗਈ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਰਾਤ ਭਰ ਯੂਕਰੇਨ ਨੇ ਰੂਸ ਭਰ ਦੇ ਅੰਦਰ ਰੂਸ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਜਿਹੜੇ ਹਮਲੇ ਕੀਤੇ ਨੇ ਉਹਨਾਂ ਦੇ ਵਿੱਚ ਅੱਗਾਂ ਲੱਗਣ ਦੀਆਂ ਖ਼ਬਰਾਂ ਜ਼ਿਆਦਾਤਰ ਸਾਹਮਣੇ ਆ ਰਹੀਆਂ ਨੇ। ਰੂਸ ਦਾ ਕਹਿਣਾ ਹੈ ਕਿ ਕੀਵ ਦੀ ਤਰਫ ਤੋਂ ਰੂਸ ਦੇ ਰਿਹਾਇਸ਼ੀ ਇਲਾਕਿਆਂ ਨੂੰ ਹੁਣ ਜਾਣਬੁੱਝ ਕੇ ਨਿਸ਼ਾਨਾ ਪਿਛਲੇ ਕਈ ਦਿਨਾਂ ਤੋਂ ਬਣਾਇਆ ਜਾ ਰਿਹਾ ਔਰ ਇਸਦਾ ਖਾਮਿਆਜ਼ਾ ਯੂਕਰੇਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭੁਗਤਣਾ ਪੈ ਸਕਦਾ। ਰੂਸ ਦੇ ਮੁਤਾਬਕ ਓਡੇਸਾ ਦੇ ਕੋਲ ਇੱਕ ਕਾਰਗੋ ਜਹਾਜ਼ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉੱਥੇ ਅਰਬ ਲੀਗ ਨੇ ਲੈਬਨਾਨ ਦੇ ਉੱਤੇ ਇਜ਼ਰਾਈਲ ਦੇ ਲਗਾਤਾਰ ਹਮਲਿਆਂ ਦੀ ਨਿੰਦਾ ਕਰਦਿਆਂ ਹੋਇਆਂ ਇਸ ਵੀਕੈਂਡ ਦੇ ਦਰਮਿਆਨ ਇਜ਼ਰਾਈਲੀ ਹਮਲਿਆਂ ਨੂੰ ਇਸ ਤਣਾਅ ਦੀ ਘੜੀ ਦੇ ਵਿੱਚ ਇੱਕ ਹੋਰ ਭੜਕਾਹਟ ਪੈਦਾ ਕਰਨ ਵਾਲੀ ਕਾਰਵਾਈ ਦੱਸਿਆ। ਇਹਨਾਂ ਹਮਲਿਆਂ ਦੇ ਵਿੱਚ ਦੱਖਣੀ ਲੈਬਨਾਨ ਦੇ ਅੰਦਰ 11 ਲੋਕ ਮਾਰੇ ਗਏ ਨੇ। ਅਰਬੀ ਮੀਡੀਆ ਦੇ ਮੁਤਾਬਕ ਅਰਬੀ ਲੀਗ ਦਾ ਇਹ ਕਹਿਣਾ ਹੈ ਕਿ ਇਹ ਹਮਲਾ ਲੜਾਈ ਨੂੰ ਖਤਮ ਕਰਨ ਤੇ ਕਿਸੇ ਹੱਲ ਤੱਕ ਪਹੁੰਚਣ ਦੇ ਲਈ ਨਹੀਂ ਕੀਤੇ ਜਾ ਰਹੇ, ਬਲਕਿ ਇਹ ਇਸ ਜੰਗ ਨੂੰ ਹੋਰ ਭੜਕਾ ਰਹੇ ਨੇ। ਅਰਬੀ ਲੀਗ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਇਜ਼ਰਾਈਲ ਦੀ ਨੀਤੀਆਂ ਇਸ ਵਕਤ ਸਪਸ਼ਟ ਨਹੀਂ ਨੇ ਔਰ ਗੱਲਬਾਤ ਦੇ ਜਿਹੜੇ ਤਰੀਕੇ ਚੱਲ ਰਹੇ ਨੇ ਉਹ ਵੀ ਇਸ ਤਰੀਕੇ ਦੇ ਨਾਲ ਨੇ ਕਿ ਜ਼ਬਰਦਸਤੀ ਥੋਪਿਆ ਜਾ ਰਿਹਾ ਔਰ ਜ਼ਮੀਨੀ ਹਕੀਕਤ ਇਹ ਹੈ ਕਿ ਇਜ਼ਰਾਈਲ ਖੁਦ ਹੀ ਇਸ ਵਕਤ ਇਸ ਲੜਾਈ ਨੂੰ ਖਤਮ ਕਰਨ ਦੇ ਮੂਡ ਦੇ ਵਿੱਚ ਨਹੀਂ ਆ ਰਿਹਾ। ਦੱਸ ਦਈਏ ਕਿ ਇੱਕ ਪ੍ਰਸਤਾਵ ਲਿਆਂਦਾ ਗਿਆ ਸੀ, ਪ੍ਰਸਤਾਵ ਦੇ ਵਿੱਚ ਇਜ਼ਰਾਈਲ ਅਤੇ ਜਿਹੜਾ ਲਬਨਾਨ ਦਾ ਦੱਖਣੀ ਇਲਾਕਾ ਜਿੱਥੇ ਹਿਜਬੁੱਲਾ ਦਾ ਕਬਜ਼ਾ ਅਕਸਰ ਮੰਨਿਆ ਜਾਂਦਾ। ਸੋ ਇਜ਼ਰਾਈਲ ਤੇ ਹਿਜਬੁੱਲਾ ਦੇ ਦਰਮਿਆਨ ਇਸ ਦੁਸ਼ਮਣੀ ਨੂੰ ਖਤਮ ਕਰਨ ਦੀ ਹੁਣ ਅਪੀਲ ਕੀਤੀ ਗਈ ਹੈ ਤੇ ਹਿਜਬੁੱਲਾ ਦੇ ਸਾਰੇ ਹਮਲਿਆਂ ਦੇ ਨਾਲ ਨਾਲ ਇਜ਼ਰਾਈਲ ਦੀ ਵੀ ਹਮਲਾਵਰ ਕਾਰਵਾਈ ਨੂੰ ਬੰਦ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ। ਲੈਬਨਾਨੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ਨੀਵਾਰ ਦੇ ਦਿਨ ਵੀ ਦੱਖਣੀ ਇਲਾਕੇ ਦੇ ਵਿੱਚ ਇਜ਼ਰਾਈਲ ਦੇ ਹਮਲਿਆਂ ਦੇ ਅੰਦਰ 11 ਲੋਕਾਂ ਦੀ ਮੌਤ ਹੋ ਗਈ ਸੀ। ਲੈਬਨਾਨ ਦੇ ਪ੍ਰਧਾਨ ਮੰਤਰੀ ਨਵਾਫ ਸਲਾਮ ਨੇ ਨਾ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹਨਾਂ ਦੇ ਵਿੱਚੋਂ ਜਿਹੜੇ 7 ਨਾਗਰਿਕ ਸੀ ਉਹ ਤਾਂ ਕਿਸੇ ਵੀ ਹਿਜਬੁੱਲਾ ਜਾਂ ਕਿਸੇ ਵੀ ਹੋਰ ਜਥੇਬੰਦੀ ਦਾ ਹਿੱਸਾ ਨਹੀਂ ਸੀ, ਨਾ ਹੀ ਉਹ ਕਿਸੇ ਫੌਜੀ ਢਾਂਚੇ ਦਾ ਹਿੱਸਾ ਸੀ। ਆਮ ਲੋਕਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ? ਉੱਥੇ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਅਗਲੀ ਖਬਰ ਦੀ ਜੇ ਸਾਂਝ ਪਾਈਏ ਤੇ ਖਬਰ ਜਿਹੜੀ ਈਰਾਨ ਦੇ ਨਾਲ ਹੀ ਜੁੜੀ ਹੋਈ ਹੈ। ਈਰਾਨ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਖਾਤਮੀ ਨੇ ਅਮਰੀਕਾ ਦੇ ਨਾਲ ਹੋਏ MOU ਦਾ ਬਚਾਅ ਕਰਦਿਆਂ ਕਿਹਾ ਕਿ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਵੈਸੇ ਮੁਹੰਮਦ ਖਾਤਮੀ ਦੀ ਗਿਣਤੀ ਈਰਾਨ ਦੇ ਸੁਧਾਰਵਾਦੀ ਨੇਤਾਵਾਂ ਦੇ ਵਿੱਚੋਂ ਇੱਕ ਹੁੰਦੀ ਹੈ ਤੇ ਮੁਹੰਮਦ ਖਾਤਮੀ ਦੇ ਇਸ ਬਿਆਨ ਨੂੰ ਹੁਣ ਅਮਰੀਕਾ ਦੇ ਲਈ ਲਾਹੇਵੰਦੀ ਮੰਨਿਆ ਜਾਏਗਾ। ਉਹਨਾਂ ਦੇ ਮੁਤਾਬਕ ਜੰਗ ਤੋਂ ਬਾਅਦ ਦੇਸ਼ ਤੇ ਦੇਸ਼ ਦੇ ਲੋਕਾਂ ਦੇ ਲਈ ਇਹ ਇੱਕ ਸ਼ਾਨਦਾਰ ਮੌਕਾ ਮਿਲਿਆ ਸੀ। ਖਾਤਮੀ ਨੇ ਸਿਖਰਲੀ ਸੁਰੱਖਿਆ ਪਰਿਸ਼ਦ ਅਤੇ ਈਰਾਨ ਦੇ ਫੌਜੀ ਕਮਾਂਡਰਾਂ ਦੀ ਤਰਫ ਤੋਂ ਕੀਤੇ MOU ਦੇ ਸਿਰੇ ਪਹੁੰਚਣ ਦੀ ਪ੍ਰਸ਼ੰਸਾ ਵੀ ਕੀਤੀ। ਉਹਨਾਂ ਕਿਹਾ ਕਿ ਰਾਸ਼ਟਰਪਤੀ ਬੜੀ ਹਿੰਮਤ ਬਹਾਦਰੀ ਦੇ ਨਾਲ ਔਰ ਤਿਆਗ ਦੇ ਨਾਲ ਜਿਹੜੇ ਨੇ ਉਹ ਜਾਣੇ ਜਾਂਦੇ ਨੇ ਕਿ ਰਾਸ਼ਟਰਪਤੀ ਦੀ ਤਰਫ ਤੋਂ ਐਸੇ ਫੈਸਲੇ ਲਏ ਜਾਣ। ਹਾਲਾਂਕਿ ਅਮਰੀਕਾ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਇਸ ਦੇ ਨਾਲ ਫਿਰ ਵੀ ਕੂਟਨੀਤੀ ਦੇ ਨਾਲ ਨਜਿੱਠਣਾ ਹੋਏਗਾ, ਪਰ ਮੈਨੂੰ ਉਮੀਦ ਹੈ ਕਿ ਰਾਸ਼ਟਰਪਤੀ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਗੇ ਕਿਉਂਕਿ ਕਈ ਵਾਰ ਇਹ ਮੌਕਾ ਹੱਥੋਂ ਲੰਘ ਗਿਆ ਤੇ ਹੁਣ ਜੇ ਇਹ ਮੌਕਾ ਹੱਥੋਂ ਜਾਂਦਾ ਤਾਂ ਖਤਰੇ ਹੋਰ ਵੀ ਗੰਭੀਰ ਹੋ ਜਾਣਗੇ। ਉਹਨਾਂ ਕਿਹਾ ਕਿ ਕਿਸੇ ਵੀ ਸਮਝੌਤੇ ਦੇ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ, ਰਿਆਇਤਾਂ ਲਈ ਵੀ ਜਾਂਦੀਆਂ ਨੇ। ਹਾਲੀਆ ਹਫ਼ਤਿਆਂ ਦੇ ਵਿੱਚ ਈਰਾਨ ਦੇ ਅੰਦਰ ਰੂੜੀਵਾਦੀ ਨੇਤਾਵਾਂ ਨੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਨ ਦੀ ਸਰਕਾਰ ਦੀ ਤਰਫ ਤੋਂ ਗੱਲਬਾਤ ਦੇ ਰੁੱਖ ਦੇ ਉੱਤੇ ਸਖ਼ਤ ਆਲੋਚਨਾ ਕੀਤੀ ਸੀ ਕਿ ਸਹੀ ਢੰਗ ਦੇ ਨਾਲ ਅਮਰੀਕਾ ਤੱਕ ਈਰਾਨ ਦਾ ਪੱਖ ਨਹੀਂ ਰੱਖਿਆ ਜਾ ਰਿਹਾ। ਮੁਹੰਮਦ ਖਾਤਮੀ ਨੇ ਇਹ ਵੀ ਕਿਹਾ ਹੈ ਕਿ ਇਹ ਇੱਕ ਜਿਹੜੇ ਜੇ ਸਨਮਾਨ ਦੇ ਨਾਲ ਜੇ ਇੱਜ਼ਤ ਦੇ ਨਾਲ ਰਹਿਣਾ ਇਸ ਦੇਸ਼ ਦੇ ਲੋਕਾਂ ਨੇ ਰਹਿਣਾ ਤਾਂ ਉਹਨਾਂ ਦੀਆਂ ਜਿਹੜੀਆਂ ਗੰਭੀਰ ਚੁਣੌਤੀਆਂ ਨੇ ਖਾਸ ਕਰ ਤੇ ਰੋਜ਼ੀ ਰੋਟੀ ਤੇ ਬਿਹਤਰ ਭਵਿੱਖ ਦੇ ਮਾਮਲੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕੁੱਝ ਵੱਡੇ ਫੈਸਲੇ ਲੈਣੇ ਪੈਣਗੇ ਜਿਸ ਦੇ ਵਿੱਚ ਤੁਹਾਨੂੰ ਚਾਹੇ ਆਪਣੀਆਂ ਕੁੱਝ ਜਿਹੜੇ ਮੌਕੇ ਨੇ ਉਹਨਾਂ ਦਾ ਤਿਆਗ ਵੀ ਕਰਨਾ ਪੈਂਦਾ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਖਾਸ ਤੌਰ ਦੇ ਉੱਤੇ ਕੱਲ੍ਹ ਦੇ ਦਿਨ 15 ਅਗਸਤ ਦੇ ਦਿਨ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ ਭਾਸ਼ਣ ਦਿੱਤੇ ਗਏ ਸੀ ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਪਰ ਪਹਿਲਾਂ ਕੌਮਾਂਤਰੀ ਖਿੱਤੇ ਦੇ ਵਿੱਚੋਂ ਖਬਰ ਸਾਹਮਣੇ ਆ ਰਹੀ ਹੈ। ਬਾਂਗਲਾਦੇਸ਼ ਨੇ ਐਤਵਾਰ ਦੇ ਦਿਨ ਕਿਹਾ ਹੈ ਕਿ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸੰਭਾਵੀ ਨਵੀਂ ਦਿੱਲੀ ਫੇਰੀ ਤੋਂ ਪਹਿਲਾਂ ਭਾਰਤ ਇੱਕ ਵਧੀਆ ਮਾਹੌਲ ਤਿਆਰ ਕਰੇ। ਬਾਂਗਲਾਦੇਸ਼ ਨੇ ਅਸਲ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਮੁੜ ਦੁਹਰਾਈ ਹੈ। ਕਿਹਾ ਹੈ ਕਿ ਜੇਕਰ ਤਾਰਿਕ ਰਹਿਮਾਨ ਭਾਰਤ ਆਉਂਦੇ ਨੇ ਤਾਂ ਉਹਨਾਂ ਦੇ ਭਾਰਤ ਆਉਣ ਤੋਂ ਪਹਿਲਾਂ ਸਹੀ ਵਜੋਹਾਤ ਹੋਣੀਆਂ ਚਾਹੀਦੀਆਂ ਨੇ। ਮੀਡੀਆ ਦੀਆਂ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਗਈਆਂ ਨੇ ਜਦੋਂ 12 ਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੀ ਬ੍ਰਿਕਸ ਸਮਿਟ ਦੇ ਲਈ ਜਿਹੜਾ ਬਾਂਗਲਾਦੇਸ਼ ਨੂੰ ਇੱਕ ਮਹਿਮਾਨ ਮੁਲਕ ਦੇ ਤੌਰ ਦੇ ਉੱਤੇ ਭਾਰਤ ਨੇ ਸੱਦਿਆ ਹੈ। ਪਰ ਫਿਲਹਾਲ ਰਹਿਮਾਨ ਦੀ ਭਾਰਤ ਫੇਰੀ ਦੇ ਬਾਰੇ ਬੇਯਕੀਨੀ ਦਾ ਮਾਹੌਲ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 5 ਅਗਸਤ ਦੀ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ ਸੀ ਕਿ ਉਹ ਦਸੰਬਰ ਮਹੀਨੇ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ ਜੋ ਕਿ ਜਮਹੂਰੀਅਤ ਨੂੰ ਬਹਾਲ ਕਰਨ ਦੇ ਲਈ ਇੱਕ ਕਦਮ ਹੋਏਗਾ, ਭਾਵੇਂ ਕਿ ਇਸ ਦੇ ਲਈ ਉਹਨਾਂ ਨੂੰ ਕੈਦ ਜਾਂ ਮੌਤ ਦੀ ਸਜ਼ਾ ਦਾ ਹੀ ਸਾਹਮਣਾ ਕਿਉਂ ਨਾ ਕਰਨਾ ਪਵੇ। ਦੱਸ ਦਈਏ ਕਿ ਬਾਂਗਲਾਦੇਸ਼ ਦੇ ਵਿੱਚ ਉਹਨਾਂ ਨੂੰ ਮੌਤ ਦੀ ਜਿਹੜੀ ਸਜ਼ਾ ਹੈ ਤੇ ਕੈਦ ਹੈ ਉਹ ਦੋਵੇਂ ਸਜ਼ਾਵਾਂ ਜਿਹੜੀਆਂ ਵੱਖੋ ਵੱਖ ਮਾਮਲਿਆਂ ਦੇ ਵਿੱਚ ਦਿੱਤੀਆਂ ਗਈਆਂ ਨੇ। ਬਾਂਗਲਾਦੇਸ਼ ਨੇ ਇਸ ਪ੍ਰੈਸ ਕਾਨਫਰੰਸ ਦੇ ਉੱਤੇ ਗੁੱਸਾ ਵੀ ਜਤਾਇਆ ਸੀ ਤੇ ਕਿਹਾ ਸੀ ਕਿ ਇਸ ਦੇ ਨਾਲ ਬਾਂਗਲਾਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਾਲਾਂਕਿ 7 ਅਗਸਤ ਨੂੰ ਸਪਸ਼ਟ ਕੀਤਾ ਸੀ ਕਿ ਸ਼ੇਖ ਹਸੀਨਾ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਸੀ, ਬੇਸ਼ੱਕ ਇਹ ਭਾਰਤ ਦੇ ਵਿੱਚੋਂ ਹੀ ਆਯੋਜਿਤ ਕੀਤੀ ਗਈ ਸੀ। ਉਧਰ ਦੂਸਰੇ ਪਾਸੇ ਤਾਰਿਕ ਰਹਿਮਾਨ ਨੇ ਵੀ ਪਿਛਲੇ ਹਫ਼ਤੇ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਨੂੰ ਸੱਦ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਛੇਤੀ ਤੋਂ ਛੇਤੀ ਬਾਂਗਲਾਦੇਸ਼ ਦੇ ਹਵਾਲੇ ਕਰ ਦੇਵੇ। ਇਧਰ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਸੀ ਉਸ ਨੂੰ ਲੈ ਕੇ ਹੁਣ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਜ਼ਾਦੀ ਦਿਹਾੜੇ ਮੌਕੇ ਭਾਸ਼ਣ ਦੇ ਵਿੱਚ ਦਿਮਾਗੀ ਨਕਸਲ ਸ਼ਬਦ ਨੂੰ ਲੈ ਕੇ ਜਿਹੜਾ ਇਸਤੇਮਾਲ ਕੀਤਾ ਉਸ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਅਸਲ ਚ 15 ਅਗਸਤ ਨੂੰ ਲਾਲ ਕਿਲੇ ਦੀ ਜਿਹੜੀ ਸਟੇਜ ਤੋਂ ਪ੍ਰਧਾਨ ਮੰਤਰੀ ਦਾ ਸੰਬੋਧਨ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਕੁਝ ਹਥਿਆਰ ਕੁਝ ਲਫ਼ਜ਼ ਜਿਹੜੇ ਸੀ ਉਹ ਇਨ ਬਿਨ ਕੁਝ ਇਸ ਤਰੀਕੇ ਦੇ ਨਾਲ ਕਹੇ ਕਿ ਹਥਿਆਰੀ ਨਕਸਲ ਗਏ ਤਾਂ ਦਿਮਾਗੀ ਨਕਸਲ ਮੌਕੇ ਦੀ ਤਲਾਸ਼ ਦੇ ਵਿੱਚ ਨੇ, ਹਿੰਸਾ ਅਰਾਜਕਤਾ ਦਾ ਰਾਹ ਖੋਜ ਰਹੇ ਨੇ। ਇਹਨਾਂ ਦਿਮਾਗੀ ਨਕਸਲਾਂ ਨੂੰ ਪਛਾਣਨਾ ਹੋਏਗਾ, ਇਹਨਾਂ ਦਿਮਾਗੀ ਨਕਸਲੀਆਂ ਨੂੰ ਆਈਸੋਲੇਟ ਕਰਨਾ ਹੋਏਗਾ ਤੇ ਦੇਸ਼ ਦੇ ਨਿਰਮਾਣ ਦੇ ਵੱਲ ਤੇ ਮੁੱਖ ਧਾਰਾ ਦੇ ਵਿੱਚ ਨੌਜਵਾਨਾਂ ਨੂੰ ਜੋੜਨਾ ਹੋਏਗਾ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਤੋਂ ਬਾਅਦ ਵਿਰੋਧੀ ਧਿਰ ਤੇ ਆਲੋਚਕਾਂ ਦੀ ਤਰਫ ਤੋਂ ਪੁੱਛਿਆ ਜਾ ਰਿਹਾ ਹੈ ਕਿ ਦਿਮਾਗੀ ਨਕਸਲ ਕਹਿਣ ਤੋਂ ਪ੍ਰਧਾਨ ਮੰਤਰੀ ਦਾ ਭਾਵ ਕਿਸ ਵੱਲ ਸੀ। ਕੁਝ ਆਲੋਚਕਾਂ ਦਾ ਤਾਂ ਦੋਸ਼ ਹੈ ਕਿ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕਣ ਵਾਲੇ ਨੌਜਵਾਨ ਬੁੱਧੀਜੀਵੀਆਂ ਤੇ ਵਿਚਾਰਕਾਂ ਨੂੰ ਇਸ ਕਿਸਮ ਦੇ ਸ਼ਬਦਾਂ ਦੇ ਨਾਲ ਜ਼ਰੀਏ ਜੋੜਿਆ ਜਾ ਰਿਹਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਦੇ ਆਈਟੀ ਸੈੱਲ ਦੀ ਤਰਫ ਤੋਂ ਦਿਮਾਗੀ ਨਕਸਲ ਸ਼ਬਦ ਦਾ ਜਿਹੜਾ ਇਸਤੇਮਾਲ ਹੈ ਹਰ ਇੱਕ ਉਸ ਵਿਅਕਤੀ ਦੇ ਨਾਲ ਜੋੜ ਕੇ ਕੀਤਾ ਜਾਵੇ ਜਿਹੜਾ ਕਿ ਸਰਕਾਰ ਦਾ ਵਿਰੋਧ ਕਰਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਭਾਜਪਾ ਦੇ ਰਾਜ ਸਭਾ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਸਾਂਝੀ ਕੀਤੀ। ਉਹਨਾਂ ਨਾਲ ਇਹ ਵੀ ਲਿਖਿਆ ਕਿ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੇ ਵਿੱਚ ਆਪਣੇ ਸੰਬੋਧਨ ਦੇ ਅੰਦਰ ਜਿਹੜੇ ਦਿਮਾਗੀ ਨਕਸਲ ਸ਼ਬਦ ਦਾ ਇਸਤੇਮਾਲ ਕੀਤਾ ਹੈ ਉਹਨੂੰ ਗਹਿਰਾਈ ਦੇ ਨਾਲ ਸਮਝਣ ਦੀ ਲੋੜ ਹੈ। ਇੱਕ ਟੀਵੀ ਚੈਨਲ ਦੇ ਉੱਤੇ ਤਾਂ ਸੁਧਾਂਸ਼ੂ ਤ੍ਰਿਵੇਦੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਦਿਮਾਗੀ ਨਕਸਲ ਉਹ ਨੇ ਜੋ ਨਕਸਲੀ ਗਾਂਧੀਅਨਸ ਵਿਦ ਗਨ ਨੇ, ਇਹ ਦਿਮਾਗੀ ਨਕਸਲ ਨੇ ਜਿਨ੍ਹਾਂ ਨੂੰ ਸੀਏਏ ਦੇ ਵਿੱਚ ਨਜ਼ਰ ਆਉਂਦਾ ਸੀ ਕਿ ਨਾਗਰਿਕਤਾ ਖੋਣ ਦਾ ਕਾਨੂੰਨ ਹੈ, ਜਦਕਿ 5 ਸਾਲ ਦੇ ਵਿੱਚ ਕਿਸੇ ਮੁਸਲਮਾਨ ਦੀ ਨਾਗਰਿਕਤਾ ਨਹੀਂ ਖੋਈ ਗਈ। ਉਹਨਾਂ ਕਿਹਾ ਕਿ ਦਿਮਾਗੀ ਨਕਸਲ ਉਹ ਨੇ ਜਿਹੜੇ ਜੈ ਸ਼੍ਰੀ ਰਾਮ ਦੇ ਵਿੱਚ ਵਾਰ ਕ੍ਰਾਈਮ ਦੇਖਦੇ ਨੇ, ਪਰ ਜਿਹੜਾ ਸਰ ਕਲਮ ਕਰ ਦੇਣ ਦੇ ਬਾਅਦ ਵੀ ਉਹਨਾਂ ਨੂੰ ਸੈਕੂਲਰ ਸੰਗੀਤ ਵੱਜਦਾ ਦਿਖਾਈ ਦਿੰਦਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਦਿਮਾਗੀ ਨਕਸਲ ਵਾਲੀ ਟਿੱਪਣੀ ਦੀ ਹਮਾਇਤ ਕੀਤੀ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ। ਹਾਲਾਂਕਿ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦੀ ਤਰਫ ਤੋਂ ਪ੍ਰਧਾਨ ਮੰਤਰੀ ਦੀ ਹਮਾਇਤ ਹੀ ਕੀਤੀ ਗਈ, ਪਰ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਚੁੱਕੇ ਗਏ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ 2-3 ਸਾਲ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਅਰਬਨ ਨਕਸਲ ਕਿਹਾ ਸੀ। ਉਦੋਂ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਪੁੱਛਿਆ ਗਿਆ ਕਿ ਅਰਬਨ ਨਕਸਲ ਦੀ ਪਰਿਭਾਸ਼ਾ ਕੀ ਹੈ ਤਾਂ ਗ੍ਰਹਿ ਮੰਤਰੀ ਦਾ ਜਵਾਬ ਆਉਂਦਾ ਕਿ ਅਰਬਨ ਨਕਸਲ ਕੋਈ ਚੀਜ਼ ਨਹੀਂ ਹੈ, ਕੋਈ ਪਰਿਭਾਸ਼ਾ ਨਹੀਂ ਹੈ। ਅੱਜ ਪ੍ਰਧਾਨ ਮੰਤਰੀ ਹੁਣ ਲਾਲ ਕਿਲੇ ਤੋਂ ਦਿਮਾਗੀ ਨਕਸਲ ਕਹਿ ਰਹੇ ਨੇ, ਆਪਣੇ ਸਿਆਸੀ ਵਿਰੋਧੀਆਂ ਦੇ ਲਈ ਇਸ ਕਿਸਮ ਦੇ ਸ਼ਬਦਾਂ ਦਾ ਉਹ ਇਸਤੇਮਾਲ ਕਰ ਰਹੇ ਨੇ। ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਐਕਸ ਤੇ ਲਿਖਿਆ ਕਿ ਜੇਕਰ ਅਜਿਹੇ ਦਿਮਾਗੀ ਨਕਸਲ ਵਰਗੇ ਵਿਅਕਤੀ ਅਸੀਂ ਹਾਂ, ਮੈਂ ਹਾਂ, ਤਾਂ ਮੈਨੂੰ ਉਸ ਦੇ ਉੱਤੇ ਮਾਣ ਮਹਿਸੂਸ ਹੁੰਦਾ ਹੈ। ਉਧਰ ਕਾਂਗਰਸ ਦੇ ਰਾਜ ਸਭਾ ਮੈਂਬਰ ਰਾਜੀਵ ਸ਼ੁਕਲਾ ਨੇ ਕਿਹਾ ਕਿ ਪਹਿਲਾਂ ਤਾਂ ਦਿਮਾਗੀ ਨਕਸਲ ਦੀ ਪਰਿਭਾਸ਼ਾ ਦੱਸੋ, ਇਹ ਕੌਣ ਨੇ, ਕਿਹਨਾਂ ਨੂੰ ਤੁਸੀਂ ਕਹਿ ਰਹੇ ਹੋ, ਕਿ ਉਹਨਾਂ ਨੌਜਵਾਨਾਂ ਨੂੰ, ਉਹਨਾਂ ਬੁੱਧੀਜੀਵੀਆਂ ਦਾ ਅਪਮਾਨ ਕਰ ਰਹੇ ਹੋ ਜੋ ਦੇਸ਼ ਜਾਂ ਸਮਾਜ ਦੇ ਲਈ ਸੋਚਦੇ ਨੇ, ਕਿਉਂਕਿ ਪਹਿਲਾਂ ਵੀ ਅਰਬਨ ਨਕਸਲ ਵਰਗੇ ਸ਼ਬਦ ਤੁਸੀਂ ਉਹਨਾਂ ਦੇ ਲਈ ਵਰਤੇ ਸੀ। ਖੈਰ, ਇਸ ਮਸਲੇ ਤੋਂ ਬਾਅਦ ਸਿਆਸਤ ਤਾਂ ਅੱਗੇ ਵੱਧ ਹੀ ਰਹੀ ਹੈ। ਪੰਜਾਬ ਭਾਰਤ ਦੀਆਂ ਜਿਹੜੀਆਂ ਖਬਰਾਂ ਨੇ ਉਹ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝੀ ਕਰਨਗੇ, ਪਰ ਇੱਕ ਖਬਰ ਜਿਸਦੇ ਵੱਲ ਸ਼ਾਇਦ ਧਿਆਨ ਨਾ ਜਾਵੇ ਇਹਨਾਂ ਸਾਰੀਆਂ ਸਿਆਸੀ ਬਿਆਨਬਾਜ਼ੀਆਂ ਦੇ ਕਰਕੇ, NTA ਨੈਸ਼ਨਲ ਟੈਸਟਿੰਗ ਏਜੰਸੀ, ਉਹੀ ਏਜੰਸੀ ਜਿਹੜੀ NEET ਦੀ ਪ੍ਰੀਖਿਆਵਾਂ ਕਰਵਾਉਂਦੀ ਹੈ, ਔਰ ਉਹੀ NEET ਦੀ ਪ੍ਰੀਖਿਆ ਜਿਹਨਾਂ ਦੇ ਵਿੱਚ ਗੜਬੜੀਆਂ ਹੋ ਰਹੀਆਂ ਨੇ ਪਿਛਲੇ 2 ਸਾਲਾਂ ਤੋਂ, ਔਰ ਉਸੇ NTA ਦੀ ਤਰਫ ਤੋਂ UGC NET ਦੀ ਪ੍ਰੀਖਿਆ ਸੰਬੰਧੀ ਵੀ ਹੁਣ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ। ਅੰਗਰੇਜ਼ੀ, ਕਮਰਸ ਤੇ ਸੋਸ਼ੋਲੋਜੀ ਦੇ ਪੇਪਰਾਂ ਦੇ ਵਿੱਚ ਕਈ ਗੜਬੜੀਆਂ ਦੇਖਣ ਨੂੰ ਮਿਲੀਆਂ ਨੇ। ਦੱਸ ਦਈਏ ਕਿ NTA ਦੀ ਤਰਫ ਤੋਂ ਇਹ ਪਹਿਲੀ ਵਾਰ ਇਸ ਕਿਸਮ ਦੀਆਂ ਗੜਬੜੀਆਂ ਨਹੀਂ ਨੇ, 3 ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ। UGC ਦੀਆਂ ਇਹਨਾਂ 3 ਪ੍ਰੀਖਿਆਵਾਂ, ਇਹ ਪ੍ਰੀਖਿਆਵਾਂ ਜੂਨੀਅਰ ਰਿਸਰਚ ਫੈਲੋਸ਼ਿਪ, ਅਸਿਸਟੈਂਟ ਪ੍ਰੋਫੈਸਰ ਤੇ PhD ਦੇ ਵਿੱਚ ਦਾਖਲੇ ਦੇ ਲਈ ਆਯੋਜਿਤ ਕੀਤੀਆਂ ਜਾਂਦੀਆਂ ਨੇ। ਇਹਨਾਂ 3 ਵਿਸ਼ਿਆਂ ਅੰਗਰੇਜ਼ੀ, ਕਮਰਸ ਤੇ ਸਮਾਜ ਸ਼ਾਸਤਰ ਦੇ ਸੰਬੰਧ ਦੇ ਵਿੱਚ NTA ਨੇ ਇਹਨਾਂ ਦੇ ਪ੍ਰਸ਼ਨ ਪੱਤਰਾਂ ਦੇ ਵਿੱਚ ਕੁਝ ਕਮੀਆਂ ਦੇਖੀਆਂ ਸੀ, ਜਿਸ ਤੋਂ ਬਾਅਦ ਚਾਹੇ ਉਹ ਕੁਝ ਲੌਜੀਕਲ ਕਮੀਆਂ ਸੀ, ਚਾਹੇ ਟਾਈਪਿੰਗ ਦੇ ਨਾਲ ਜੁੜੀਆਂ ਹੋਈਆਂ ਕਮੀਆਂ, ਔਰ ਇਹਨਾਂ ਦੇ ਵਿੱਚ ਪ੍ਰਮੁੱਖ ਵਿਦਵਾਨਾਂ ਦੇ ਨਾਮ ਵੀ ਗਲਤ ਤਰੀਕੇ ਦੇ ਨਾਲ ਦਿੱਤੇ ਗਏ ਸੀਗੇ। ਗੜਬੜੀਆਂ ਬਹੁਤ ਜ਼ਿਆਦਾ ਸੀ, ਭਾਸ਼ਾ ਦੀਆਂ ਗੜਬੜੀਆਂ ਸੀ, ਲਿੰਗ ਤੇ ਵਚਨ ਦੀਆਂ ਗੜਬੜੀਆਂ ਇਸ ਦੇ ਵਿੱਚ ਦੇਖੀਆਂ ਗਈਆਂ ਸੀ। ਹੁਣ ਇਹਨਾਂ 3 ਪ੍ਰੀਖਿਆਵਾਂ ਨੂੰ ਫਿਰ ਤੋਂ ਆਯੋਜਿਤ ਕੀਤਾ ਜਾਏਗਾ। ਅੰਗਰੇਜ਼ੀ ਤੇ ਕਮਰਸ ਦੀ ਪ੍ਰੀਖਿਆ ਦੁਬਾਰਾ 9 ਸਪਤੰਬਰ ਨੂੰ ਹੋਣੀ ਹੈ ਤੇ ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਪਤੰਬਰ ਨੂੰ ਹੋਣੀ ਹੈ। NTA ਦੀ ਤਰਫ ਤੋਂ ਪ੍ਰੀਖਿਆਵਾਂ ਦਾ ਸੰਚਾਲਨ ਕਿੰਜ ਗੜਬੜੀਆਂ ਭਰੇ ਤਰੀਕਿਆਂ ਦੇ ਨਾਲ ਹੁੰਦਾ। ਇਸ ਨੂੰ ਲੈ ਕੇ ਹੀ ਜੰਤਰ ਮੰਤਰ ਦੇ ਉੱਤੇ ਨੌਜਵਾਨਾਂ ਦਾ ਪ੍ਰਦਰਸ਼ਨ ਹੋਇਆ ਸੀ ਔਰ NTA ਵਰਗੀ ਏਜੰਸੀ ਜਿਹੜੀ ਹੈ ਕਿ ਉਹ ਦੇਸ਼ ਭਰ ਦੇ ਅੰਦਰ ਇਸ ਪੱਧਰ ਦੇ ਉੱਤੇ ਪ੍ਰੀਖਿਆਵਾਂ ਕਰਵਾਉਣ ਦੇ ਲਈ ਕਾਬਲ ਏਜੰਸੀ ਹੈ, ਇਸ ਦੇ ਉੱਤੇ ਬਾਰ ਬਾਰ ਸਵਾਲ ਉੱਠ ਰਹੇ ਨੇ। ਉਧਰ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਦੇ ਉੱਤੇ ਐਕਸ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ। ਵੀਡੀਓ ਦੇ ਵਿੱਚ ਉਹ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਦੇ ਦਰਮਿਆਨ ਜਿਹੜੇ ਸ਼ਾਮਲ ਹੋਏ ਨੌਜਵਾਨ ਸੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਆਪਣਾ ਤਜਰਬਾ ਸਾਂਝਾ ਕਰ ਰਹੇ ਨੇ। ਰਾਹੁਲ ਗਾਂਧੀ ਨੇ ਵੀਡੀਓ ਦੇ ਨਾਲ ਹੀ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਭਾਰਤ ਦੇ ਨੌਜਵਾਨਾਂ ਨੇ ਮੋਦੀ ਜੀ ਦੇ ਹਿੰਸਕ ਸ਼ਾਸਨ ਦੇ ਸਾਹਮਣੇ ਜਿਸ ਮਜ਼ਬੂਤੀ ਦੇ ਨਾਲ, ਜਿਸ ਹਿੰਮਤ ਦੇ ਨਾਲ ਖੜੇ ਹੋ ਕੇ ਜਵਾਬਦੇਹੀ ਮੰਗੀ ਹੈ ਉਹ ਕਾਬਲੇ ਤਾਰੀਫ ਹੈ। ਉਹ ਸ਼ਾਂਤੀ, ਮੁਹੱਬਤ ਤੇ ਹਾਸੇ ਮਜ਼ਾਕ ਦੇ ਨਾਲ ਆਪਣੀ ਗੱਲ ਰੱਖ ਰਹੇ ਨੇ। ਮੈਨੂੰ ਨੌਜਵਾਨਾਂ ਦੇ ਉੱਤੇ ਮਾਣ ਹੈ, ਖਾਸ ਕਰ ਉਹਨਾਂ ਲੜਕੀਆਂ ਦੇ ਉੱਤੇ ਜਿਨ੍ਹਾਂ ਦੇ ਨਾਲ ਭਾਜਪਾ ਦੇ ਗੁੰਡਿਆਂ ਨੇ ਬਦਸਲੂਕੀ ਕੀਤੀ, ਗਾਲੀ ਗਲੋਚ ਕੀਤਾ, ਹਿੰਸਾ ਦਾ ਸਾਹਮਣਾ ਕੀਤਾ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਤੋਂ ਪ੍ਰਧਾਨ ਮੰਤਰੀ ਨੂੰ ਮਾਫ਼ੀ ਮੰਗਣ ਲਈ ਮਜਬੂਰ ਕੀਤਾ, ਪਰ ਹੁਣ ਉਹਨਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਰਾਹੁਲ ਗਾਂਧੀ ਨੇ ਨਾਲ ਹੀ ਇਹ ਵੀ ਲਿਖਿਆ ਕਿ ਛਾਤਰੋਂ ਕੀ ਗੂੰਜ ਦਾ ਅਗਲਾ ਪ੍ਰੋਗਰਾਮ ਹੁਣ 22 ਅਗਸਤ ਨੂੰ ਪੁਣੇ ਦੇ ਵਿੱਚ ਹੋਏਗਾ ਔਰ ਇਸ ਵਾਰ ਪ੍ਰੋਗਰਾਮ ਦੇ ਵਿੱਚ ਸਿਰਫ ਲੜਕੀਆਂ ਹੀ ਸੱਦੀਆਂ ਜਾਣਗੀਆਂ, ਲੜਕੀਆਂ ਬੋਲਣਗੀਆਂ, ਦੇਸ਼ ਸੁਣੇਗਾ। ਦਰਅਸਲ ਜੁਲਾਈ ਮਹੀਨੇ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਰਾਹੁਲ ਗਾਂਧੀ ਦੇਸ਼ ਭਰ ਦੇ ਵਿੱਚ ਛਾਤਰੋਂ ਕੀ ਗੂੰਜ ਨਾਮ ਦੇ ਇਹ ਪ੍ਰੋਗਰਾਮ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਕਰ ਰਹੇ ਨੇ। ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਹੁਣ ਤੱਕ ਉਹਨਾਂ ਨੇ ਸਿਰਫ ਭਾਜਪਾ ਸ਼ਾਸਿਤ ਸੂਬੇ ਹੀ ਚੁਣੇ ਨੇ ਜਿਨ੍ਹਾਂ ਸੂਬਿਆਂ ਦੇ ਸ਼ਹਿਰਾਂ ਦੇ ਵਿੱਚ ਉਹ ਇਹ ਜਾ ਕੇ ਪ੍ਰੋਗਰਾਮ ਕਰ ਰਹੇ ਨੇ, ਚਾਹੇ ਉੱਤਰਾਖੰਡ ਹੋਵੇ, ਚਾਹੇ ਉੱਤਰ ਪ੍ਰਦੇਸ਼ ਹੋਵੇ, ਚਾਹੇ ਰਾਜਸਥਾਨ ਹੋਵੇ ਤੇ ਹੁਣ ਮਹਾਰਾਸ਼ਟਰ। 20 ਜੁਲਾਈ ਦੇ ਪ੍ਰਦਰਸ਼ਨ ਦੇ ਸਮੇਂ ਜਿਸ ਕਿਸਮ ਦੇ ਨਾਲ ਪ੍ਰਦਰਸ਼ਨਕਾਰੀਆਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਸੀ, ਅਥਰੂ ਗੈਸ ਦੇ ਗੋਲੇ ਦਾਗੇ ਗਏ ਸੀ, ਉਸ ਨੂੰ ਲੈ ਕੇ ਵਿਰੋਧੀ ਧਿਰ ਨੇ ਮਾਨਸੂਨ ਸੈਸ਼ਨ ਦੇ ਵਿੱਚ ਸਰਕਾਰ ਤੋਂ ਜਵਾਬ ਤਲਬੀ ਕੀਤੀ। ਪਰ ਪ੍ਰਦਰਸ਼ਨ ਦੇ ਸਮੇਂ ਜਿਸ ਕਿਸਮ ਦੇ ਨਾਲ ਪ੍ਰਦਰਸ਼ਨਕਾਰੀਆਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਸੀ, ਅਥਰੂ ਗੈਸ ਦੇ ਗੋਲੇ ਦਾਗੇ ਗਏ ਸੀ, ਉਸ ਨੂੰ ਲੈ ਕੇ ਵਿਰੋਧੀ ਧਿਰ ਨੇ ਮਾਨਸੂਨ ਸੈਸ਼ਨ ਦੇ ਵਿੱਚ ਸਰਕਾਰ ਤੋਂ ਜਵਾਬ ਤਲਬੀ ਕੀਤੀ। ਪਰ ਇਸ ਪਾਰਲੀਮੈਂਟਰੀ ਸੈਸ਼ਨ ਦਾ ਇੱਕ ਵੀ ਦਿਨ ਸਿਰੇ ਨਹੀਂ ਚੜ ਸਕਿਆ। ਹਾਲਾਤ ਇਹ ਹੋਏ ਕਿ ਨਾ ਤਾਂ ਸਰਕਾਰ ਨੇ ਕੋਈ ਉਸ ਮੁੱਦੇ ਦੇ ਉੱਤੇ ਕੋਈ ਮਾਫ਼ੀ ਮੰਗੀ ਜਾਂ ਕੋਈ ਜਵਾਬ ਦਿੱਤਾ ਤੇ ਨਾ ਹੀ ਵਿਰੋਧੀ ਧਿਰ ਨੇ ਪਾਰਲੀਮੈਂਟਰੀ ਕਾਰਵਾਈ ਚੱਲਣ ਦਿੱਤੀ। ਉਧਰ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਯਾਨੀ FDA ਨੇ ਅਦਾਕਾਰ ਸ਼ਾਹਰੁਖ ਖਾਨ, ਅਜੇ ਦੇਵਗਨ ਤੇ ਟਾਈਗਰ ਸ਼ਰਾਫ ਨੂੰ ਵਿਮਲ ਇਲਾਇਚੀ ਦੇ ਇਸ਼ਤਿਹਾਰਬਾਜ਼ੀ ਦੇ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ 'ਚ ਕਿਹਾ ਗਿਆ ਕਿ ਖਾਦ ਸੁਰੱਖਿਆ ਨਿਯਮ 2006 ਦੀ ਧਾਰਾ /24 ਦੇ ਤਹਿਤ ਖਾਦ ਪਦਾਰਥਾਂ ਦੇ ਨਾਲ ਜੁੜੇ ਹੋਏ ਇਸ਼ਤਿਹਾਰ ਤੇ ਇਸ ਕਿਸਮ ਦੀਆਂ ਜਿਹੜੀਆਂ ਗੈਰ ਲਾਜ਼ਮੀ ਜਿਹੜੀਆਂ ਉਸਦੀਆਂ ਐਡਵਰਟੀਜ਼ਮੈਂਟਸ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਜਾਂਦੀ ਹੈ। ਅਜਿਹੇ ਦੇ ਵਿੱਚ ਇਸ਼ਤਿਹਾਰ ਨੂੰ ਰੋਕਣ ਦੇ ਉੱਤੇ ਰੋਕ ਲਗਾਈ ਜਾ ਸਕਦੀ ਹੈ ਜੇਕਰ ਉਸ ਦੇ ਵਿੱਚ ਭਰਮਾਊ ਜਾਣਕਾਰੀ ਹੋਵੇ ਔਰ ਇਸ ਨਿਯਮ ਦੇ ਨਾਲ ਜੁੜੇ ਹੋਏ ਜਿਹੜੇ ਸੈਕਸ਼ਨ ਨੇ ਉਹਨਾਂ ਦੀ ਉਲੰਘਣਾ ਕਰਦਾ ਹੋਵੇ। FDA ਦਾ ਇਹ ਵੀ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਪਹਿਲੀ ਨਜ਼ਰ ਦੇ ਵਿੱਚ ਇੰਜ ਲੱਗਦਾ ਹੈ ਕਿ ਇਸ਼ਤਿਹਾਰਬਾਜ਼ੀ ਵਿਮਲ ਬ੍ਰਾਂਡ ਦਾ ਪ੍ਰਚਾਰ ਕਰਦੀ ਹੈ ਜੋ ਮੁੱਖ ਤੌਰ ਦੇ ਉੱਤੇ ਪਾਨ ਮਸਾਲੇ ਦੇ ਨਾਲ ਜੁੜੀ ਹੈ। 13 ਜੁਲਾਈ 2026 ਨੂੰ ਜਿਹੜਾ ਪਾਬੰਦੀ ਲਗਾਈ ਗਈ ਸੀ ਉਸ ਆਦੇਸ਼ ਦੇ ਤਹਿਤ ਮਹਾਰਾਸ਼ਟਰ ਦੇ ਵਿੱਚ ਪਾਨ ਮਸਾਲਾ ਨਿਰਮਾਣ, ਭੰਡਾਰਨ, ਇਸ ਦੇ ਵਿਤਰਨ ਤੇ ਇਸ ਦੀ ਵਿਕਰੀ ਦੇ ਉੱਤੇ ਰੋਕ ਲਗਾਉਂਦਾ ਹੈ। ਕਾਰਨ ਦੱਸੋ ਨੋਟਿਸ ਦੇ ਮੁਤਾਬਕ ਇਸ ਇਸ਼ਤਿਹਾਰਬਾਜ਼ੀ ਦੇ ਨਾਲ ਗ੍ਰਾਹਕ ਜਿਹੜੇ ਨੇ ਉਹ ਉਹਨਾਂ ਨੂੰ ਭਰਮਾਇਆ ਜਾ ਸਕਦਾ ਹੈ ਔਰ ਉਸ ਪ੍ਰੋਡਕਟ ਦੀ ਪਛਾਣ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ। ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਭਰਮਾਊ ਵਿਗਿਆਪਨਾਂ ਤੋਂ ਇਸ਼ਤਿਹਾਰਬਾਜ਼ੀਆਂ ਦੀ ਹਮਾਇਤ ਕਰਨ ਵਾਲੇ ਪ੍ਰਚਾਰਕਾਂ ਦੇ ਉੱਤੇ ਵੀ 10 ਲੱਖ ਰੁਪਏ ਤੱਕ ਦਾ ਜੁਰਮਾਨਾ ਔਰ ਬਾਰ ਬਾਰ ਉਲੰਘਣ ਕਰਨ ਦੇ ਉੱਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਪ੍ਰਚਾਰਕ ਯਾਨੀ ਕਿ ਇਹ ਅਦਾਕਾਰ। ਉੱਥੇ ਹੀ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ NDIS ਦੇ ਵਿੱਚ ਇਸ ਵਕਤ ਰਿਕਾਰਡ ਗਿਣਤੀ ਦੇ ਵਿੱਚ ਜਿਹੜੇ ਚਾਲੀ ਇਸ ਸਕੀਮ ਦੇ ਨਾਲ ਜਿਹੜੇ

ਜਿਹੜਿਆਂ ਜਿਨ੍ਹਾਂ ਲੋਕਾਂ ਨੇ NDIS ਦੀ ਸਕੀਮ ਨੂੰ ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਦੀ ਸਕੀਮ ਨੂੰ ਫੈਡਰਲ ਸਰਕਾਰ ਦੇ ਕਹੇ ਮੁਤਾਬਕ ਨਹੀਂ ਚਲਾਇਆ ਔਰ ਜਿਹੜੇ NDIS ਦਾ ਕੁਆਲਿਟੀ ਤੇ ਸਟੈਂਡਰਡ ਕਮਿਸ਼ਨ ਹੈ ਉਸ ਦੇ ਮੁਤਾਬਕ ਦੱਸੇ ਹੋਏ ਨਿਯਮਾਂ ਦੇ ਉੱਤੇ ਨਹੀਂ ਚੱਲੇ ਅਜਿਹੇ 111 ਇੰਡੀਵਿਜੁਅਲਸ ਰਜਿਸਟਰਡ ਪ੍ਰੋਵਾਈਡਰ ਤੇ ਅਨਰਜਿਸਟਰਡ ਪ੍ਰੋਵਾਈਡਰ ਉਹਨਾਂ ਨੂੰ ਹੁਣ ਬੈਨ ਕਰ ਦਿੱਤਾ ਗਿਆ। ਵੈਸੇ ਹੁਣ ਤੱਕ ਇਸ ਦੇ ਤਹਿਤ 450 ਦੇ ਕਰੀਬ ਜਿਹੜੇ ਪ੍ਰੋਵਾਈਡਰਸ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕੀਤੀ ਗਈ ਹੈ ਇਸ ਸਾਲ ਦੇ ਵਿੱਚ। ਕਿਹਾ ਜਾ ਰਿਹਾ ਹੈ ਕਿ NDIS ਦੇ ਵਿੱਚ ਸਕੀਮ ਨੂੰ ਜਿਹੜਾ ਆਮ ਲੋਕਾਂ ਤੱਕ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਲਾਗੂ ਕਰਨ ਦੇ ਵਿੱਚ ਇਹ ਰਜਿਸਟਰਡ ਸਰਵਿਸ ਪ੍ਰੋਵਾਈਡਰ ਜਿਹੜੇ ਨੇ ਇਹ ਵੱਡੀ ਭੂਮਿਕਾ ਨਿਭਾਉਂਦੇ ਨੇ ਔਰ ਇਹ ਗਲਤ ਤਰੀਕੇ ਦੇ ਨਾਲ ਜਿਹੜੇ ਕਲੇਮ ਹਾਸਲ ਕਰਦੇ ਨੇ। NDIS ਦੇ ਮਨਿਸਟਰ ਜੈਨੀ ਮੈਕਲਿਸਟਰ ਦੀ ਤਰਫ ਤੋਂ ਅਦਾਰੇ ABC ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਉਹ ਸਾਰੇ ਕਲੇਮਸ ਨੂੰ ਰਿਵਿਊ ਕਰ ਰਹੇ ਹਾਂ ਜਿਸ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹਾਸਲ ਹੋਈ ਹੈ ਜਾਂ ਫਿਰ ਪਹਿਲਾਂ ਕੋਈ ਇਨਵੈਸਟੀਗੇਸ਼ਨਸ ਉਹਨਾਂ ਮਾਮਲਿਆਂ ਦੇ ਨਾਲ ਜੁੜੀਆਂ ਹੋਈਆਂ ਚੱਲ ਰਹੀਆਂ ਸੀ ਉਹਨਾਂ ਦੇ ਉੱਤੇ ਬੈਨਿੰਗ ਆਰਡਰ ਲੱਗੇ ਹੋਏ ਸੀ ਜਾਂ ਫਿਰ ਉਹ ਮਾਮਲੇ ਕਿਸੇ ਹੋਰ ਮਾਮਲੇ ਨੂੰ ਰੈਫਰ ਕਰ ਰਹੇ ਹੋਣ ਖਾਸ ਤੌਰ ਦੇ ਉੱਤੇ ਫਰੌਡਸਟਰਸ ਦੇ ਨਾਲ ਜੁੜੇ ਹੋਏ ਮਾਮਲੇ ਹੋਣ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ। NDIS ਮਿਨਿਸਟਰ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਵਿੱਚ ਹੋਰ ਵਧੇਰੇ ਜਿਹੜੀ ਸੁਧਾਰ ਲਿਆਉਣ ਦੀ ਲੋੜ ਹੈ। ਅੱਜ ਸਵੇਰ ਵੇਲੇ ਅਦਾਰੇ ABC ਦੇ ਰੇਡੀਓ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਦੇ ਵਿੱਚ ਜੈਨੀ ਮੈਕਲਿਸਟਰ ਨੇ ਕਿਹਾ ਕਿ ਸਰਕਾਰ ਇਸ ਗੱਲ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ ਕਿ NDIS ਦੇ ਵਿੱਚ ਇਸੇ ਹਫਤੇ ਨਵੇਂ ਸੁਧਾਰ ਜਿਹੜੇ ਨੇ ਲਿਆਂਦੇ ਜਾ ਸਕਦੇ ਨੇ। ਹਾਲਾਂਕਿ ਪਹਿਲਾਂ ਵੀ ਜਿਹੜੇ NDIS ਦੇ ਸੁਧਾਰ ਲਿਆਂਦੇ ਗਏ ਸੀ ਉਹ ਇੱਕ ਬਹਿਸ ਦਾ ਵਿਸ਼ਾ ਬਣ ਗਏ ਸੀ ਕਿ ਜ਼ਿਆਦਾਤਰ ਲੋੜਵੰਦਾਂ ਤੋਂ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਤਹਿਤ ਹੱਕ ਜਿਹੜੇ ਨੇ ਉਹ ਖੋਹੇ ਜਾ ਰਹੇ ਨੇ। ਉੱਥੇ ਗਨ ਬਾਏਬੈਕ ਸਕੀਮ ਨੂੰ ਲੈ ਕੇ ਹੁਣ ਫੈਡਰਲ ਸਰਕਾਰ ਤੇ ਕੁਝ ਇੱਕ ਸੂਬਿਆਂ ਦੀਆਂ ਸਰਕਾਰਾਂ ਸਹਿਮਤੀ ਦਿਖਾਈ ਦੇ ਰਹੀਆਂ ਨੇ। ਖਾਸ ਤੌਰ ਦੇ ਉੱਤੇ ਵੰਡਾਈ ਦੇ ਵਿੱਚ ਜਿਹੜਾ ਹੋਇਆ ਇੱਕ ਵੱਡਾ ਹਮਲਾ ਸੀ ਜਿਸ ਨੇ ਆਸਟ੍ਰੇਲੀਆ ਨੂੰ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਖਾਸ ਤੌਰ ਦੇ ਉੱਤੇ ਇਸ ਕਿਸਮ ਦੇ ਨਫ਼ਰਤੀ ਹਮਲਿਆਂ ਦੇ ਮਾਮਲੇ ਚ ਉਭਾਰਿਆ ਸੀ। ਇਸ ਹਮਲੇ ਤੋਂ ਬਾਅਦ ਹੁਣ ਕਾਮਨਵੈਲਥ ਸਰਕਾਰ ਤੇ NSW ਦੀ ਸਟੇਟ ਗਵਰਨਮੈਂਟ ਦੇ ਦਰਮਿਆਨ ਨੈਸ਼ਨਲ ਗਨ ਬਾਏਬੈਕ ਸਕੀਮ ਨੂੰ ਲੈ ਕੇ ਸਹਿਮਤੀ ਬਣ ਗਈ ਹੈ। NSW ਦੇ ਵਿੱਚ ਦਸੰਬਰ 2025 ਦੇ ਹਮਲੇ ਤੋਂ ਬਾਅਦ ਵੈਸੇ ਵੀ ਬੰਦੂਕ ਰੱਖਣ, ਨਵੇਂ ਲਾਇਸੈਂਸ ਲੈਣ, ਕੁਝ ਇੱਕ ਖਾਸ ਕਿਸਮ ਦੇ ਜਿਹੜੇ ਹਥਿਆਰ ਨੇ ਉਹਨਾਂ ਨੂੰ ਰੱਖਣ ਔਰ ਹਥਿਆਰਾਂ ਨੂੰ ਰੀਕਲਾਸੀਫਾਈ ਕਰਨ ਕਿ ਕਿਸ ਕਿਸਮ ਦੇ ਹਥਿਆਰ ਜਿਹੜੇ ਨੇ ਆਮ ਲੋਕਾਂ ਕੋਲ ਜਾ ਸਕਦੇ ਨੇ ਔਰ ਬੈਕਗਰਾਉਂਡ ਚੈੱਕ, ਖਾਸ ਤੌਰ ਦੇ ਉੱਤੇ ਨਾਗਰਿਕਤਾ ਦੇ ਆਧਾਰ ਦੇ ਉੱਤੇ ਬੈਕਗਰਾਉਂਡ ਚੈੱਕ ਤੇ ਫਾਇਰ ਆਰਮਸ ਯਾਨੀ ਕਿ ਹਥਿਆਰਾਂ ਦੀ ਗਿਣਤੀ ਨੂੰ ਸੀਮਿਤ ਕਰਨ ਦੇ ਮਾਮਲੇ ਜਿਹੜੇ ਨੇ ਉਹ ਉਸ ਦੇ ਤਹਿਤ NSW ਸਰਕਾਰ ਨੇ ਵੱਡੇ ਫੈਸਲੇ ਲਏ ਸੀ। ਪਰ ਹੁਣ ਗਨ ਬਾਏਬੈਕ ਸਕੀਮ ਇੱਕ ਦੂਸਰਾ ਫੈਸਲਾ ਹੈ ਜਿਹੜਾ ਕਿ ਐਂਟੀਸੈਮੇਟਿਜ਼ਮ ਦੇ ਉੱਤੇ ਬੈਠੇ ਨੈਸ਼ਨਲ ਰਾਇਲ ਕਮਿਸ਼ਨ ਦੀ ਤਰਫ ਤੋਂ ਸੁਝਾਇਆ ਗਿਆ ਸੀ। ਕਿਹਾ ਗਿਆ ਸੀ ਕਿ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਦੇ ਕੋਲ ਵਧੇਰੇ ਹਥਿਆਰ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਹਥਿਆਰ ਉਹ ਸਰਕਾਰ ਨੂੰ ਦੇ ਦੇਣ ਤੇ ਸਰਕਾਰ ਇਸ ਦੇ ਇਵਜ਼ ਦੇ ਵਿੱਚ ਉਹਨਾਂ ਨੂੰ ਪੈਸੇ ਦੇਵੇ। ਹੁਣ ਇਸ ਸਕੀਮ ਦਾ NSW ਦੇ ਵਿੱਚ ਵਿਸਥਾਰ ਦੱਸਿਆ ਗਿਆ। ਪਹਿਲਾ ਗੇੜ ਜਿਹੜਾ ਉਹ 2 ਨਵੰਬਰ 2026 ਤੋਂ ਸ਼ੁਰੂ ਹੋਏਗਾ। ਉਹ ਲੋਕ ਜਿਹੜੇ ਜਿਨ੍ਹਾਂ ਦੇ ਕੋਲ ਰਿਵਾਲਵਰਸ ਨੇ ਉਹਨਾਂ ਨੂੰ $1,000 ਵਾਪਸ ਦਿੱਤੇ ਜਾਣਗੇ ਜੇਕਰ ਉਹ ਆਪਣੇ ਨੇੜਲੇ ਥਾਣਿਆਂ ਦੇ ਵਿੱਚ ਇਹਨਾਂ ਹਥਿਆਰਾਂ ਨੂੰ ਵਾਪਸ ਸਪੁਰਦ ਕਰ ਦਿੰਦੇ ਨੇ। ਸੈਮੀ ਆਟੋਮੈਟਿਕ ਹੈਂਡ ਗਨਸ ਦੇ ਲਈ $850 ਦਿੱਤੇ ਜਾਣਗੇ, ਡਬਲ ਬੈਰਲ ਸ਼ਾਰਟ ਗਨਸ ਦੇ ਲਈ $850 ਤੇ ਸਿੰਗਲ ਬੈਰਲ ਦੇ ਲਈ $650 ਦਾ ਕੰਪਨਸੇਸ਼ਨ ਦਿੱਤਾ ਜਾਣਾ ਹੈ। ਠੀਕ ਇਸੇ ਤਰੀਕੇ ਦੇ ਨਾਲ ਰਾਈਫਲਸ ਦੇ ਵਿੱਚ ਰਿਮ ਫਾਇਰ ਹੈ ਜਿਹੜੀ ਉਸ ਦੇ ਲਈ $600, ਸੈਂਟਰ ਫਾਇਰ ਦੇ ਲਈ $1,000 ਤੇ ਏਅਰ ਰਾਈਫਲ ਦੇ ਵਾਸਤੇ $450 ਸਰਕਾਰ ਕੰਪਨਸੇਸ਼ਨ ਸਕੀਮ ਦੇ ਤਹਿਤ ਵਾਪਸ ਦੇਗੀ ਔਰ ਇਸ ਕੰਪਨਸੇਸ਼ਨ ਦੇ ਵਿੱਚ 50% ਹਿੱਸਾ ਕਾਮਨਵੈਲਥ ਸਰਕਾਰ ਬੋਝ ਚੁੱਕੇਗੀ ਤੇ ਬਾਕੀ ਦਾ ਅੱਧਾ ਖਰਚਾ ਜਿਹੜਾ ਉਹ ਸੂਬਾਈ ਸਰਕਾਰ ਦੀ ਤਰਫ ਤੋਂ ਚੁੱਕਿਆ ਜਾਏਗਾ। ਦੱਸ ਦਈਏ ਕਿ ਇਸ ਦੇ ਵਾਸਤੇ ਐਲੀਜੀਬਲ ਬਿਜ਼ਨਸ ਦੇ ਜਿਹੜੇ ਡੀਲਰਸ ਨੇ ਉਹਨਾਂ ਨੂੰ ਵੀ $25,000 ਦੀਆਂ ਗਰਾਂਟਾਂ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਉਤਸ਼ਾਹਿਤ ਕਰ ਸਕਣ। ਫਿਰ ਇਸ ਤੋਂ ਬਾਅਦ 2027 ਦੇ ਵਿੱਚ ਦੂਸਰਾ ਗੇੜ ਜਿਹੜਾ ਇਸਦਾ ਸ਼ੁਰੂ ਹੋਏਗਾ। ਇਸ ਗੇੜ ਦੇ ਤਹਿਤ ਹਾਇਰ ਵੈਲਿਊ ਵਾਲੇ ਜਿਹੜੇ ਫਾਇਰ ਆਰਮਸ ਨੇ ਉਹਨਾਂ ਨੂੰ ਵਾਪਸ ਲਿਆ ਜਾਏਗਾ ਜਿਹੜੇ $3,000 ਤੋਂ $10,000 ਤੱਕ ਦੇ ਨੇ। ਅੰਦਾਜ਼ਾ ਇਹ ਕਿ NSW ਚ 2,74,000 ਰਜਿਸਟਰਡ ਫਾਇਰ ਆਰਮਸ ਨੇ ਹਥਿਆਰ ਨੇ ਔਰ ਜਿਨ੍ਹਾਂ ਦੇ ਵਿੱਚੋਂ 24% ਦੇ ਆਸ ਪਾਸ ਜਿਹੜੇ ਨੇ ਟੋਟਲ ਨੰਬਰ ਮਾਫ ਕਰਨਾ ਪੂਰੇ ਦੇਸ਼ ਦੇ ਵਿੱਚ ਉਹਦੇ ਚੋਂ NSW ਦੇ ਅੰਦਰ ਨੇ ਔਰ 50,000 ਲਾਇਸੈਂਸ ਹੋਲਡਰਸ ਜਿਹੜੇ ਨੇ ਉਹ ਇਸ ਨਵੇਂ ਜਿਹੜੇ ਨਿਯਮ ਨੇ ਉਹਨਾਂ ਦੇ ਤਹਿਤ
ਅਫੈਕਟ ਹੋਣਗੇ। ਕੁਇਨਜ਼ਲੈਂਡ ਤੇ ਵਿਕਟੋਰੀਆ ਨੇ ਹਾਲਾਂਕਿ ਗਨ ਬਾਇਬੈਕ ਸਕੀਮ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਨੇ ਮਨਾ ਕਰ ਦਿੱਤਾ ਸੀ। ਐਂਟੀ ਨੇ ਹਾਲੇ ਤੱਕ ਜਿਹੜਾ ਹੈ ਇਸ ਸਕੀਮ ਦੇ ਉੱਤੇ ਸਭ ਤੋਂ ਵੱਧ ਵਚਨਬੱਧਤਾ ਦੁਹਰਾਈ ਹੈ। ਸਾਊਥ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਉਹ ਗਨ ਬਾਇਬੈਕ ਸਕੀਮ ਦੇ ਕੁਝ ਇੱਕ ਸੋਧਾ ਕਰਕੇ ਇਸ ਨੂੰ ਲਾਗੂ ਕਰਨਾ ਚਾਹਣਗੇ ਜਨਵਰੀ 2027 ਤੋਂ, ਜਦਕਿ ਤਸਮੇਨੀਆ ਤੇ ACT ਵਰਗੇ ਸੂਬੇ ਹਾਲੇ ਵੀ ਵਿਚਾਰ ਅਧੀਨ ਨੇ, ਯਾਨੀ ਕਿ ਉਹ ਸੈਂਟਰ ਗੌਰਮੈਂਟ ਦੇ ਨਾਲ ਜਾਂ ਫੈਡਰਲ ਗੌਰਮੈਂਟ ਦੇ ਨਾਲ ਵਿਚਾਰ ਚਰਚਾਵਾਂ ਕਰ ਰਹੇ ਨੇ। ਵੈਸਟਰਨ ਆਸਟ੍ਰੇਲੀਆ ਦਾ ਕਹਿਣਾ ਸੀ ਕਿ ਉਹ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਤਿਆਰ ਹੈ, ਬਲਕਿ ਉਹਨਾਂ ਨੇ ਕਾਫੀ ਲੰਮੇ ਅਰਸੇ ਤੋਂ ਗਨ ਬਾਇਬੈਕ ਸਕੀਮ ਨੂੰ ਚਲਾਇਆ ਵੀ ਹੈ। ਹੁਣ ਤੱਕ 83,000 ਫਾਇਰ ਆਰਮ ਜਿਹੜੇ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਰੈਂਡਰ ਕੀਤੇ ਜਾ ਚੁੱਕੇ ਨੇ 2 ਸਾਲਾਂ ਦੇ ਸਮੇਂ ਦੇ ਦਰਮਿਆਨ, ਪਰ ਅੱਗਿਓਂ ਵਧੇਰੇ ਫੈਡਰਲ ਗ੍ਰਾਂਟ ਦੀ ਉਹਨਾਂ ਨੂੰ ਲੋੜ ਹੈ। ਹਾਲਾਂਕਿ ਵੈਸਟਰਨ ਆਸਟ੍ਰੇਲੀਆ ਦੇ ਉੱਤੇ ਜਦੋਂ ਵੀ ਨਵੇਂ ਪੈਸੇ ਦੀ ਮੰਗ ਕਰਦਾ ਤਾਂ ਇਤਰਾਜ਼ ਉੱਠਣ ਲੱਗ ਪੈਂਦੇ ਨੇ। ਪਿਛਲੇ ਹਫਤੇ ਦੀ ਖਬਰ ਹੀ ਸਾਂਝੀ ਕਰ ਲਈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਵੈਸਟਰਨ ਆਸਟ੍ਰੇਲੀਆ ਨੂੰ GST ਦਾ ਬਣਦੇ ਦੇ ਨਾਲੋਂ ਜ਼ਿਆਦਾ ਜਿਹੜਾ ਮੋੜ ਕੇ ਦਿੱਤਾ ਜਾ ਰਿਹਾ ਫੈਡਰਲ ਪੂਲ ਦੇ ਵਿੱਚੋਂ। ਹੁਣ ਇਸ ਨੂੰ ਲੈ ਕੇ ਸ਼ੁੱਕਰਵਾਰ ਦੇ ਦਿਨ ਜਿਹੜੀ ਰਿਪੋਰਟ ਰਿਲੀਜ਼ ਕੀਤੀ ਗਈ ਸੀ ਪ੍ਰੋਡਕਟੀਵਿਟੀ ਕਮਿਸ਼ਨ ਦੀ, ਉਸ ਦੇ ਤਹਿਤ ਕਿਹਾ ਗਿਆ ਸੀ ਕਿ ਪਹਿਲੇ 6 ਸਾਲਾਂ ਦੇ ਵਿੱਚ ਹੀ $23 billion ਫੈਡਰਲ ਸਰਕਾਰ ਨੂੰ ਇਹ ਕੋਸਟ ਕਰ ਗਿਆ। ਮਾਥੀਆਸ ਕੌਰਮੈਨ ਇੱਕ ਫਾਈਨੈਂਸ ਮਿਨਿਸਟਰ ਹੁੰਦੇ ਸੀ ਲਿਬਰਲ ਨੈਸ਼ਨਲ ਗੌਰਮੈਂਟ ਦੇ ਵਿੱਚ, ਕਿਉਂਕਿ ਉਹਨਾਂ ਦੀ ਸਰਕਾਰ ਵੇਲੇ ਹੀ ਇਹ ਸਕੀਮ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ, ਤਾਂ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਅੱਜ ਸਵੇਰ ਵੇਲੇ ਅਦਾਰੇ ABC ਦੇ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਮੈਂ ਇਸ ਦੇ ਨਾਲ ਅਸਹਿਮਤ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੇ ਨਾਲ ਅਨਫੇਅਰ ਹੋਇਆ, ਜਦਕਿ ਦੂਸਰੇ ਪਾਸੇ ਇਸ ਮਸਲੇ ਦੇ ਉੱਤੇ ਹੁਣ ਸਾਊਥ ਆਸਟ੍ਰੇਲੀਆ ਦੇ ਟ੍ਰੈਜਰ ਟੌਮ ਕੋਸਟੋਨਿਸ ਵੀ ਆ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਵਿੱਚ ਕੋਈ ਸਰਪ੍ਰਾਈਜ਼ ਨਹੀਂ ਹੈ, ਕੋਈ ਹੈਰਾਨੀ ਨਹੀਂ ਹੈ ਕਿ 2018 ਦੇ ਵਿੱਚ ਜਿਹੜੀ ਡੀਲ ਇੱਕ ਸੈੱਟ ਕੀਤੀ ਗਈ ਸੀ ਵੈਸਟਰਨ ਆਸਟ੍ਰੇਲੀਆ ਨੂੰ GST ਰੈਵਨਿਊ ਦੇ ਵਿੱਚੋਂ ਇੱਕ ਵੱਡਾ ਸਲਾਈਸ ਜਿਹੜਾ ਮਿਲਦਾ ਰਿਹਾ ਹੈ, ਔਰ ਇਹ ਅਨਫੇਅਰ ਹੈ, ਇਹ ਇਮੋਰਲ ਹੈ, ਇਹ ਗੈਰ ਨੈਤਿਕ ਹੈ ਔਰ ਇਹ ਗੈਰ ਵਾਜਬ ਹੈ। ਉਹਨਾਂ ਕਿਹਾ ਕਿ ਬਲਕਿ ਵੈਸਟਰਨ ਆਸਟ੍ਰੇਲੀਆ ਦੇ ਲੋਕ ਵੀ ਇਸ ਗੱਲ ਨੂੰ ਸਮਝਦੇ ਨੇ, ਜਾਣਦੇ ਨੇ ਕਿ ਬਾਕੀ ਦੇਸ਼ ਦੇ ਦੂਜੇ ਸੂਬਿਆਂ ਦੇ ਨਾਲ ਇਹ ਧੱਕਾ ਹੋ ਰਿਹਾ। ਹੁਣ ਸਰਕਾਰ ਜਿਹੜੀ ਕਿ ਪਹਿਲਾਂ ਹੀ 2029 ਤੱਕ ਇਹ ਸੋਚੀ ਬੈਠੀ ਹੈ ਕਿ ਇਸੇ ਤਰੀਕੇ ਦੇ ਨਾਲ ਇਹ ਰਕਮ ਜਿਹੜੀ ਹੈ ਮਿਲਦੀ ਰਹੇਗੀ ਵੈਸਟਰਨ ਆਸਟ੍ਰੇਲੀਆ ਨੂੰ, ਸੋਚਣ ਦੇ ਲਈ ਮਜਬੂਰ ਹੋ ਰਹੀ ਹੈ। ਉੱਥੇ ਦੋ ਖਬਰਾਂ ਅਲੱਗ ਅਲੱਗ ਕਿਸਮ ਦੀਆਂ ਔਰ ਦੋਹਾਂ ਖਬਰਾਂ ਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਸੋਲਵੈਂਸੀ ਜਾਂ ਫਿਰ ਬਾਜ਼ਾਰ ਦੇ ਵਿੱਚ ਬਣੇ ਰਹਿਣ ਦੀ ਜਿਹੜੀ ਇੱਕ ਤਾਕਤ ਹੈ ਉਸ ਨੂੰ ਲੈ ਕੇ ਕੰਪਨੀਆਂ ਬੰਦ ਹੋਣ ਦੀ ਕਗਾਰ ਦੇ ਉੱਤੇ ਨੇ, ਇਸ ਦੇ ਨਾਲ ਜੁੜੀਆਂ ਦੋ ਖਬਰਾਂ। ਸਿਡਨੀ ਦੇ ਰੈਜ਼ੀਡੈਂਸ਼ੀਅਲ ਡਿਵੈਲਪਰ ਜਿਹੜਾ ਉਹ ਹੁਣ ਲਗਭਗ ਖਤਮ ਹੁੰਦਾ ਨਜ਼ਰ ਆ ਰਿਹਾ ਔਰ ਇਸ ਦੇ ਨਾਲ ਇੱਕ ਦੂਜੀ ਕੰਪਨੀ ਵੀ ਪ੍ਰਭਾਵਿਤ ਹੋ ਰਹੀ ਹੈ ਜਿਸ ਕੰਪਨੀ ਨੇ ਇਸ ਕੰਸਟਰਕਸ਼ਨ ਕੰਪਨੀ ਨੂੰ ਲੋਨ ਦਿੱਤਾ ਸੀ। ਬਿਲਟ ਬਾਈ ਸਕਾਈ ਵਿਊ ਨਾਮ ਦੀ ਇਹ ਕੰਸਟਰਕਸ਼ਨ ਕੰਪਨੀ ਜਿਸ ਦੇ ਦੋ ਡਾਇਰੈਕਟਰ ਡੇਵਿਡ ਜੇਮਸ ਡਰਾਈਵਰ ਤੇ ਨਾਲ ਹੀ ਕਰੋਨੂਲਾ ਦੀ ਇੱਕ ਮਹਿਲਾ ਜਿਸਦਾ ਨਾਮ ਜੇਡ ਵਿਲੀਅਮਸ ਹੈ, ਦੋਹਾਂ ਦੀ ਤਰਫ ਤੋਂ ਇਹ ਕੰਪਨੀ ਚਲਾਈ ਜਾ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ $8,90,000 ਦੇ ਤਾਂ ਟੈਕਸ ਇਹਨਾਂ ਨੇ ਅਦਾ ਨਹੀਂ ਕੀਤੇ, ਬਲਕਿ ਇਸ ਤੋਂ ਇਲਾਵਾ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਨੇ ਉਹਦਾ ਵੀ ਬਣਦਾ $12,00,000 ਤੋਂ ਵੱਧ ਦਾ ਜਿਹੜਾ ਲੀਗਲ ਪ੍ਰੋਸੀਡਿੰਗਸ ਦਾ ਖਰਚਾ ਉਹ ਵੀ ਇਹ ਨਹੀਂ ਦੇ ਪਾ ਰਹੇ। ਅਜਿਹੇ ਦੇ ਵਿੱਚ ਹੁਣ ਇਸ ਕੰਪਨੀ ਦੇ ਜਿਹੜੇ ਲਿਕੁਇਡੇਟਰ ਨੇ ਉਹਨਾਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਲਗਭਗ $1,19,87,000 ਦਾ ਕਰਜ਼ ਇਸ ਕੰਪਨੀ ਦੇ ਉੱਤੇ ਆ ਚੜਿਆ ਹੈ। ਇਸ ਦੇ ਵਿੱਚੋਂ ਲਗਭਗ $90,00,000 ਦਾ ਕਰਜ਼ ਤਾਂ ਪੈਕੋ ਕਾਰਪ ਦੀ ਤਰਫ ਤੋਂ ਹੀ ਦਿੱਤਾ ਗਿਆ ਸੀ। ਇਹ ਇੱਕ ਕਿਸਮ ਦੇ ਸਟਰੀਟ ਵੀਅਰ ਹੈਗੇ ਨੇ, ਗੀਡਅਪ ਨਾਮ ਦਾ ਸਟਰੀਟ ਵੀਅਰ ਜਿਹੜਾ ਹੈ ਉਹ ਜੇਕ ਪੈਕੋ ਦੀ ਤਰਫ ਤੋਂ ਚਲਾਇਆ ਜਾਂਦਾ ਹੈ। ਉਹਨਾਂ ਨੇ ਆਪਣੇ ਪੈਕੋ ਕਾਰਪ ਦੇ ਵਿੱਚੋਂ ਇਹ $90,00,000 ਦਾ ਕਰਜ਼ ਦਿੱਤਾ ਸੀ। ਅਜੇ ਇਹਦੇ ਵਿੱਚ ਹੁਣ ਗੀਡਅਪ ਜਿਹੜੀ ਆ ਉਹ ਆਪਣਾ ਖਰਚਾ ਮੰਗ ਰਹੀ ਹੈ, ਆਪਣਾ ਜਿਹੜਾ ਕਰਜ਼ ਆ ਉਹ ਵਾਪਸ ਮੰਗ ਰਹੀ ਹੈ, ਪਰ ਦੂਸਰੇ ਪਾਸੇ ਸਕਾਈ ਵਿਊ ਦੇ ਜਿਹੜੇ ਬਣ ਰਹੇ ਘਰ ਨੇ ਉਹ ਵੀ ਫਿਲਹਾਲ ਹੁਣ ਹਵਾ ਚ ਲਟਕ ਗਏ ਨੇ। ਅਜੇ ਚ ਜਿਹੜੀ ਮਹਿਲਾ ਜੇਡ ਵਿਲੀਅਮਸ ਦੱਸੀ ਗਈ ਹੈ ਉਸਦਾ ਸਾਬਕਾ ਪਤੀ ਜੇਕ ਵਿਲੀਅਮਸ ਇਸ ਵਕਤ ਜੇਲ ਚ। ਕਿਹਾ ਜਾ ਰਿਹਾ ਹੈ ਕਿ ਜੇਕ ਵਿਲੀਅਮ ਤੇ ਡਰਾਈਵਰ ਨੇ ਪਹਿਲਾਂ ਵੀ ਇਸ ਕਿਸਮ ਦੇ ਨਾਲ ਬਿਲਟ ਬਾਈ ਸਕਾਈ ਵਿਊ ਦੀ ਕੰਪਨੀ ਨੂੰ ਇੱਕ ਹੋਰ ਨਾਮ ਤੋਂ ਚਲਾਇਆ ਸੀ। 2022 ਦੇ ਵਿੱਚ
ਵਿਲੀਅਮਸ ਜਿਹੜਾ ਸੀ ਜੇਕ ਵਿਲੀਅਮਸ, ਉਸ ਨੂੰ ਜੇਲ ਚ ਇਸ ਕਰਕੇ ਪਾਇਆ ਗਿਆ ਕਿਉਂਕਿ ਜੇਡ ਵਿਲੀਅਮ ਤੋਂ ਪਹਿਲਾਂ ਉਸ ਦੀ ਜਿਹੜੀ ਪਾਰਟਨਰ ਸੀ ਉਸ ਦੇ ਨਾਲ ਉਸਨੇ ਘਰੇਲੂ ਬਦਸਲੂਕੀ ਕੀਤੀ ਸੀ ਔਰ ਡੋਮੈਸਟਿਕ ਵਾਇਲੈਂਸ ਦਾ ਕੇਸ ਸੀ ਜਿਸ ਦੇ ਤਹਿਤ ਉਹ ਜੇਲ ਦੇ ਵਿੱਚ ਹੈ। ਪਰ ਉਸ ਤੋਂ ਬਾਅਦ ਕੰਪਨੀ ਲਗਾਤਾਰ ਇਨਸੋਲਵੈਂਸੀ ਇਸ ਚ ਜਾਂਦੀ ਰਹੀ। ਸਿਰਫ ਮਾਰਚ 2021 ਤੋਂ ਲੈ ਕੇ ਦਸੰਬਰ 2024 ਦੇ ਦਰਮਿਆਨ ਦੀਆਂ ਸਟੇਟਮੈਂਟ ਸੀ ਜੇ ਦੇਖੀਆਂ ਜਾਣ ਤਾਂ ਇਹ ਪਾਇਆ ਗਿਆ ਕਿ ਇਹ ਕੰਪਨੀ ਜਿਹੜੀ ਹੈ ਉਹ ਬਣਦੇ ਜਿਹੜੇ ਕਰਜ਼ ਨੇ ਉਹ ਨਹੀਂ ਦੇ ਪਾ ਰਹੀ ਔਰ ਇਸ ਦੇ ਵਾਸਤੇ ਸਭ ਤੋਂ ਵੱਧ ਜਿਹੜਾ ਟ੍ਰੇਡਿੰਗ ਲਾਸ ਨੂੰ ਔਰ ਇਨਐਡੂਕੇਟ ਕੈਸ਼ ਫਲੋ ਨੂੰ ਜ਼ਿੰਮੇਦਾਰ ਮੰਨਿਆ ਗਿਆ। ਕੰਪਨੀ ਦਾ ਕੈਸ਼ ਫਲੋ ਠੀਕ ਨਾ ਹੋਣ ਕਰਕੇ ਕੰਪਨੀ ਦੇ ਉੱਤੇ ਕਰਜ਼ੇ ਵੱਧਦੇ ਗਏ ਔਰ ਇਸ ਕਰਕੇ ਹੁਣ ਇਹ ਹਵਾ ਦੇ ਵਿੱਚ ਲਟਕੀ ਹੋਈ ਹੈ। ਦੂਜੇ ਪਾਸੇ ਵੈਸਟਰਨ ਆਸਟ੍ਰੇਲੀਆ ਦੀ ਇੱਕ ਕੰਪਨੀ, ਮਿਲਕ ਸਪਲਾਇਰਸ ਦੇ ਕਰਮਚਾਰੀ ਜਿਹੜੇ ਨੇ ਉਹ ਹੁਣ ਸੋਚ ਰਹੇ ਨੇ ਕਿ ਕੀ ਕਰਨ ਕਿਉਂਕਿ ਮੁੰਡੇਲਾ ਫੂਡਸ ਨਾਮ ਦੀ ਜਿਹੜੀ ਕੰਪਨੀ ਹੈ ਉਹ ਬੰਦ ਹੋਣ ਦੀ ਕਗਾਰ ਦੇ ਉੱਤੇ ਹੈ। ਕੱਲੀ ਮੁੰਡੇਲਾ ਫੂਡਸ ਹੀ ਨਹੀਂ, ਮੁੰਡੇਲਾ ਫੂਡਸ ਦੇ ਨਾਲ ਇਸ ਦੀਆਂ ਸਹਿਯੋਗੀ ਕੰਪਨੀਆਂ ਮਾਰਗਰੇਟ ਰਿਵਰ ਡੈਰੀ ਕੰਪਨੀ ਤੇ ਚਿਕੀ ਕਾਓ ਵੀ ਲਿਕੁਇਡੇਸ਼ਨ ਦੇ ਲਈ ਇਸ ਮਹੀਨੇ ਅਪਲਾਈ ਕਰ ਚੁੱਕੀਆਂ ਨੇ। ਇਸ ਕੰਪਨੀ ਦੇ ਡਾਇਰੈਕਟਰ ਹੇਡਨ ਰਸਲ ਦੇ ਉੱਤੇ ਇੱਕ ਵੱਖਰਾ ਮਾਮਲਾ ਜਿਹੜਾ ਪੜਤਾਲ ਕੀਤੀ ਜਾ ਰਹੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਸੈਂਕੜਿਆਂ ਹਜ਼ਾਰਾਂ ਦੇ ਕਰੀਬ ਜਿਹੜੇ ਕਿਸਾਨ ਨੇ ਜਿਹੜੇ ਇਸ ਕੰਪਨੀ ਨੂੰ ਮਿਲਕ ਸਪਲਾਈ ਕਰਦੇ ਸੀ ਉਹ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਉਹਨਾਂ ਦੇ ਪਿਛਲੇ ਕਈ ਕਈ ਮਹੀਨਿਆਂ ਦੀਆਂ ਦੇਣਦਾਰੀਆਂ ਇਸ ਕੰਪਨੀ ਦੇ ਵੱਲ ਪਈਆਂ ਨੇ। ਉਦਾਹਰਣ ਦੇ ਤੌਰ ਦੇ ਉੱਤੇ ਦੱਸਿਆ ਗਿਆ ਹੈ ਕਿ ਇਹ ਕੰਪਨੀ ਜਿਹੜੀ ਸੀ ਉਹ ਆਮ ਤੌਰ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਚ 76 ਸੈਂਟ ਪ੍ਰਤੀ ਲੀਟਰ ਦੇ ਮੁੱਲ ਦੇ ਉੱਤੇ ਦੁੱਧ ਜਿਹੜਾ ਹੈ ਕੰਪਨੀਆਂ ਨੂੰ ਵੇਚਿਆ ਜਾਂਦਾ ਹੈ ਪਰ ਇਹ ਕੰਪਨੀ 90 ਸੈਂਟ ਪ੍ਰਤੀ ਲੀਟਰ ਦੇ ਉੱਤੇ ਵੀ ਦੁੱਧ ਖਰੀਦ ਰਹੀ ਸੀ ਕਿਸਾਨਾਂ ਤੋਂ। ਇਸ ਕਰਕੇ ਕਿਸਾਨ ਆਕਰਸ਼ਿਤ ਹੋ ਰਹੇ ਸੀ ਔਰ ਇਸ ਕੰਪਨੀ ਦੇ ਵੱਲ ਜਿਹੜਾ ਬਕਾਇਆ ਉਹ ਕਿਸਾਨਾਂ ਦਾ ਹੁਣ ਵੱਧਦਾ ਜਾ ਰਿਹਾ ਸੀ। ਕੰਪਨੀ ਇਹ ਪੈਸੇ ਵੀ ਨਹੀਂ ਸੀ ਦੇ ਰਹੀ। ਸਾਰਾ ਮਾਮਲਾ ਜਿਹੜਾ 2012 ਤੋਂ ਬਾਅਦ ਸ਼ੁਰੂ ਹੋਇਆ, ਮੁੰਡੇਲਾ ਫੂਡਸ ਦੇ ਜਿਹੜੇ ਡਾਇਰੈਕਟਰ ਬਦਲੇ ਗਏ, ਮੁੰਡੇਲਾ ਫੂਡਸ ਦੀ ਮੈਨੂਫੈਕਚਰਿੰਗ ਫੈਸਿਲਿਟੀਜ਼ ਪਰਥ ਤੋਂ ਲਗਭਗ ਥੋੜੀ ਜਿਹੀ ਦੂਰ ਮੁੰਜੀਓਂਗ ਨਾਮ ਦੇ ਇਲਾਕੇ ਦੇ ਵਿੱਚ ਨੇ ਔਰ ਉੱਥੇ ਇਸ ਕੰਪਨੀ ਨੂੰ ਦੀ ਚੀਕੀ ਕਾਓ ਦੀ ਤਰਫ ਤੋਂ ਖਰੀਦਿਆ ਗਿਆ। ਇਸ ਦੀ ਪੂਰੀ ਜਿਹੜੀ ਹੈ ਪ੍ਰਸ਼ਾਸਕੀ ਬਦਲੀ ਗਈ ਔਰ ਉਦੋਂ ਤੋਂ ਹੀ ਚੀਜ਼ਾਂ ਜਿਹੜੀਆਂ ਕਿਹਾ ਜਾ ਰਿਹਾ ਹੈ ਕਿ ਗਲਤ ਹੋਣੀਆਂ ਸ਼ੁਰੂ ਹੋ ਗਈਆਂ। ਵੈਸਟਰਨ ਆਸਟ੍ਰੇਲੀਆ ਦੀ ਇੱਕ ਵੱਡੀ ਕੰਪਨੀ ਹੈ ਮੁੰਡੇਲਾ ਫੂਡਸ ਜਿਹੜੀ ਕਿ ਦੁੱਧ ਦਹੀਂ ਘਿਓ ਹੋਰਨਾਂ ਚੀਜ਼ਾਂ ਦੇ ਨਿਰਮਾਣ ਦੇ ਵਿੱਚ ਜਿਹੜੀ ਸਭ ਤੋਂ ਮੋਹਰੀ ਕੰਪਨੀ ਹੈ। ਮੰਨਿਆ ਜਾ ਰਿਹਾ ਹੈ ਕਿ ਲਗਭਗ 3.7 ਮਿਲੀਅਨ ਡਾਲਰ ਦੇ ਡੈਟ ਜਿਹੜੇ ਨੇ ਉਹ ਇਸ ਕੰਪਨੀ ਦੇ ਸਿਰ ਦੇ ਉੱਤੇ ਹੁਣ ਬਕਾਇਆ ਖੜੇ ਨੇ। ਵਿਕਟੋਰੀਆ ਦੇ ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੂੰ ਇੰਜ ਲੱਗਦਾ ਹੈ ਕਿ ਜਿਹੜੇ ਬੱਚੇ ਅਪਰਾਧਾਂ ਦੀ ਦੁਨੀਆ ਦੇ ਵਿੱਚ ਪਏ ਹੋਏ ਨੇ ਉਹਨਾਂ ਦੇ ਲਈ ਇੱਕ ਮੰਤਰ ਹੋਣਾ ਚਾਹੀਦਾ ਹੈ, ਲੈਸ ਬੇਲ ਮੋਰ ਜੇਲ, ਔਰ ਇਸ ਦੇ ਵਾਸਤੇ ਮਾਪਿਆਂ ਨੂੰ ਦੋਸ਼ੀ ਠਹਿਰਾਣਾ ਹੁਣ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਮਾਪੇ ਆਪਣੇ ਤਰਫ ਤੋਂ ਜਿੰਨਾ ਕੁ ਵਧੀਆ ਹੋ ਸਕਦਾ ਕਰਦੇ ਨੇ। ਉਹਨਾਂ ਕਿਹਾ ਕਿ ਮੈਂ ਆਪਣੇ ਤਜਰਬੇ ਦੇ ਨਾਲ ਦੇਖਿਆ ਕਿ ਜਿਹੜੇ ਨੌਜਵਾਨ ਵਿਗੜ ਚੁੱਕੇ ਨੇ ਉਹਨਾਂ ਨੂੰ ਨਾ ਤਾਂ ਜੇਲ ਸੁਧਾਰ ਪਾ ਰਹੀ ਹੈ ਨਾ ਮਾਪੇ ਸੁਧਾਰ ਪਾ ਰਹੇ ਨੇ। ਅਜਿਹੇ ਦੇ ਵਿੱਚ ਜਿਹੜੇ ਮਾਈਕ ਬੁਸ਼ ਦੀ ਤਰਫ ਤੋਂ ਇੱਕ ਵੱਡਾ ਦਾਅਵਾ ਜਿਹੜਾ ਕੀਤਾ ਜਾ ਰਿਹਾ ਔਰ ਇਹ ਇਸ ਵਕਤ ਵਿਕਟੋਰੀਆ ਸੂਬੇ ਦੇ ਵਿੱਚ ਟੀਨੇਜ ਕ੍ਰਾਈਮ ਦੇ ਉੱਤੇ ਇੱਕ ਵੱਡੇ ਸਵਾਲ ਖੜੇ ਕਰ ਰਿਹਾ। ਅਜਿਹੇ ਦੇ ਵਿੱਚ ਇਹ ਖਬਰ ਸਾਹਮਣੇ ਆਈ ਹੈ ਜਦੋਂ ਹਾਲੇ ਸਿਰਫ ਸ਼ਨੀਵਾਰ ਦੇ ਦਿਨ ਇੱਕ ਪੋਸਟ ਕਾਰਡ ਨੂੰ ਬੰਦੂਕ ਦੀ ਨੋਕ ਦੇ ਉੱਤੇ ਖੋਲਿਆ ਗਿਆ 12-13 ਸਾਲ ਦੇ ਇਹ ਨੌਜਵਾਨਾਂ ਦੀ ਤਰਫ ਤੋਂ। ਉਸ ਤੋਂ ਥੋੜੀ ਦੇਰ ਬਾਅਦ BMW ਕਾਰਡ ਨੂੰ ਵੀ ਇਸੇ ਤਰੀਕੇ ਦੇ ਨਾਲ ਚੋਰੀ ਕੀਤਾ ਗਿਆ। ਚਾਕੂ ਦੀ ਧਾਰ ਦੇ ਉੱਤੇ ਜਾਂ ਬੰਦੂਕ ਦੀ ਨੋਕ ਦੇ ਉੱਤੇ ਇਸ ਕਿਸਮ ਦੇ ਨਾਲ ਹਥਿਆਰ ਲੁੱਟਣਾ, ਮਾਫ ਕਰਨਾ, ਇਸ ਕਿਸਮ ਦੇ ਨਾਲ ਗੱਡੀਆਂ ਖੋਹਣਾ ਜਿਹੜੀਆਂ ਨੇ ਇਹ ਆਮ ਕਾਰਵਾਈ ਬਣ ਚੁੱਕੀ ਹੈ। ਅਜਿਹੇ ਦੇ ਵਿੱਚ ਹੁਣ ਵਿਕਟੋਰੀਆ ਦੇ ਪੁਲਿਸ ਕਮਿਸ਼ਨਰ ਜਦੋਂ ਅਜਿਹੀ ਗੱਲ ਕਰਦੇ ਨੇ ਤਾਂ ਵਿਕਟੋਰੀਆ ਸਰਕਾਰ ਨੂੰ ਸੋਚਣ ਦੇ ਲਈ ਮਜਬੂਰ ਹੋਣਾ ਪਏਗਾ ਕਿ ਜਿਹੜੀਆਂ ਇਸ ਵਕਤ ਕਾਨੂੰਨ ਨੇ ਉਹਨਾਂ ਦੇ ਵਿੱਚ ਤਬਦੀਲੀਆਂ ਤਾਂ ਕਰਨੀਆਂ ਬਣਦੀਆਂ ਨੇ। ਪ੍ਰੀਮੀਅਰ ਬੈਨ ਕੈਰਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪੁਲਿਸ ਦੇ ਲਈ ਸਟਰੀਟ ਕ੍ਰਾਈਮ ਨੂੰ ਰੋਕਣ ਦੇ ਵਾਸਤੇ ਉਹ 57 ਮਿਲੀਅਨ ਡਾਲਰ ਦਾ ਇੱਕ ਬਜਟ ਵੱਖਰੇ ਤੌਰ ਦੇ ਉੱਤੇ ਰੱਖ ਰਹੇ ਨੇ। ਹਾਲਾਂਕਿ ਇੰਨਾ ਸਮਾਂ ਹੁਣ ਬਚਿਆ ਨਹੀਂ ਹੈ ਵਿਕਟੋਰੀਆ ਸਰਕਾਰ ਦੇ ਕੋਲ ਜਿਸ ਦੇ ਵਿੱਚ ਉਹ ਇਹ ਸਪਸ਼ਟ ਕਰ ਸਕਣ ਕਿ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਉਸ ਦੇ ਅਸਰ ਦੇਖਣ ਨੂੰ ਮਿਲ ਰਹੇ ਨੇ। ਉੱਥੇ ਇੱਕ ਇਹ ਗੱਲ ਵੀ ਪਤਾ ਚੱਲੀ ਹੈ ਕਿ 600 ਦੇ ਕਰੀਬ ਜਿਹੜੇ ਚੋਰ ਨੇ ਇਸ ਸਾਲ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਲਗਜ਼ਰੀ ਕਾਰਾਂ ਚੋਰੀ ਕੀਤੀਆਂ ਸੀ। ਲਗਜ਼ਰੀ ਕਾਰਾਂ ਦੇ ਮਾਮਲੇ ਦੇ ਵਿੱਚ 550 ਅਰੈਸਟ ਤਾਂ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਹੋਏ ਦੱਸੇ ਗਏ ਨੇ। ਪੁਲਿਸ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਦੇ ਵਿੱਚੋਂ ਇੱਕ 49 ਸਾਲ ਦਾ ਵਿਅਕਤੀ ਵੀ ਹੈ
ਜਿਸਨੇ ਇਕੱਲੇ ਨੇ ਹੀ 22 ਵਹੀਕਲ ਜਿਹੜੇ ਨੇ ਚੋਰੀ ਕੀਤੇ ਸੀ, ਚਾਹੇ ਉਹ ਸੀਬੀਡੀ ਦੇ ਵਿੱਚੋਂ, ਚਾਹੇ ਪੋਰਟ ਫਿਲਿਪ ਜਾਂ ਹੋਰਨਾਂ ਦੂਸਰਿਆਂ ਇਲਾਕਿਆਂ ਦੇ ਵਿੱਚੋਂ। ਇਸ ਦਰਮਿਆਨ ਟੀਨੇਜਰ ਕ੍ਰਾਈਮ ਜਿਹੜਾ ਉਸਦੀ ਗੱਲ ਤਾਂ ਪਹਿਲਾਂ ਪੁਲਿਸ ਕਮਿਸ਼ਨਰ ਕਰ ਹੀ ਚੁੱਕੇ ਨੇ, ਪਰ ਵੱਡੀ ਗਿਣਤੀ ਚ ਟੀਨੇਜਰ ਜਿਹੜੇ ਨੇ ਉਹਨਾਂ ਦੇ ਪਾਸੋਂ ਇਸ ਕਿਸਮ ਦੇ ਲਗਜ਼ਰੀ ਵਹੀਕਲ ਫੜੇ ਨਹੀਂ ਜਾਂਦੇ। ਉਹ ਕੇਵਲ ਜੁਆਇ ਰਾਈਡ ਦੇ ਲਈ, ਯਾਨੀ ਕਿ ਇੱਕ ਜਗ੍ਹਾ ਤੋਂ ਵਾਹਨ ਚੋਰੀ ਕਰਕੇ ਦੂਜੀ ਜਗ੍ਹਾ ਛੱਡ ਦਿੰਦੇ ਨੇ, ਜਾਂ ਉਸਨੂੰ ਅੱਗ ਦੇ ਹਵਾਲੇ ਕਰ ਦਿੰਦੇ ਨੇ, ਜਾਂ ਉਸਨੂੰ ਕਿਸੇ ਦੁਰਘਟਨਾ ਦੇ ਵਿੱਚ ਉਸ ਵਹੀਕਲ ਨੂੰ ਤਬਾਹੀ ਕਰ ਦਿੰਦੇ ਨੇ। ਪਰ ਇਹ ਉਹ ਚੋਰਾਂ ਦੀ ਗਿਣਤੀ ਹੈ 600 ਦੇ ਕਰੀਬ, ਜਿਨ੍ਹਾਂ ਨੇ ਲਗਜ਼ਰੀ ਵਾਹਨ ਨਾ ਸਿਰਫ ਚੋਰੀ ਕੀਤੇ ਨੇ ਬਲਕਿ ਉਹਨਾਂ ਨੂੰ ਰੱਖ ਵੀ ਰੱਖਿਆ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਖਬਰ ਕ੍ਰਿਕਟ ਦੀ ਦੁਨੀਆ ਦੇ ਵਿੱਚ, ਜਿੱਥੇ ਬਾਂਗਲਾਦੇਸ਼ ਨੇ ਡਾਰਵਿਨ ਟੈਸਟ ਮੈਚ ਨੂੰ ਇਤਿਹਾਸਕ ਤਰੀਕੇ ਦੇ ਨਾਲ ਜਿੱਤਿਆ। ਵੈਸੇ ਤਾਂ ਹੁਣ ਤੁਸੀਂ ਦੇਖ ਹੀ ਲਈਆਂ ਹੋਣੀਆਂ, ਕੱਲ ਦੇ ਦਿਨ ਉਹ ਟੈਸਟ ਮੈਚ ਇੰਨੇ ਦਿਨ ਟਿਕ ਵੀ ਨਹੀਂ ਸਕਿਆ। ਔਰ ਬਾਂਗਲਾਦੇਸ਼ ਨੇ 9 ਵਿਕਟਾਂ ਦੇ ਨਾਲ ਉਸ ਮੈਚ ਦੇ ਵਿੱਚ ਜਿੱਤ ਹਾਸਲ ਕੀਤੀ। ਆਸਟ੍ਰੇਲੀਆ ਨੇ ਪਹਿਲੀ ਪਾਰੀ ਦੇ ਵਿੱਚ 198 ਦੌੜਾਂ ਦਾ ਬੜਾ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ, ਔਰ ਉਸ ਤੋਂ ਬਾਅਦ 284 ਦੌੜਾਂ ਆਪਣੀ ਦੂਜੀ ਪਾਰੀ ਚ ਬਣਾਈਆਂ, ਜਦਕਿ ਬਾਂਗਲਾਦੇਸ਼ ਨੇ ਪਹਿਲੀ ਪਾਰੀ ਚ 426 ਦੌੜਾਂ ਬਣਾ ਲਈਆਂ ਸੀ, ਜਿਸ ਦੇ ਵਿੱਚ ਤਨਜੀਦ ਹਸਨ ਦੀਆਂ 101, ਕਪਤਾਨ ਨਜ਼ਮੁਲ ਸ਼ੰਤੋ ਦੀਆਂ 84, ਮੋਮਿਲ ਹੱਕ ਦੀਆਂ 49, ਮਹਿਦੀ ਹਸਨ ਮਿਰਾਜ ਦੀਆਂ 65 ਦੌੜਾਂ ਸ਼ਾਮਲ ਸੀ। ਔਰ ਜਵਾਬ ਦੇ ਵਿੱਚ ਫਿਰ ਆਸਟ੍ਰੇਲੀਆ ਦੀ ਜਿਹੜੀ ਦੂਜੀ ਪਾਰੀ ਸੀ ਉਹ 284 ਦੌੜਾਂ ਤੇ ਸਿਮਟ ਗਈ। ਮਹਿਦੀ ਹਸਨ ਨੇ 5 ਵਿਕਟਾਂ ਵੀ ਇਸ ਦੇ ਵਿੱਚ ਲਈਆਂ ਸੀ, ਤੇ ਬਾਂਗਲਾਦੇਸ਼ ਨੇ ਬੜੀ ਆਸਾਨੀ ਦੇ ਨਾਲ 57 ਦੌੜਾਂ ਦਾ ਜਿਹੜਾ ਬਣਦਾ ਟੀਚਾ ਸੀ ਉਹ ਹਾਸਲ ਕਰ ਲਿਆ। ਉਧਰ ਦੂਸਰੇ ਪਾਸੇ ਹਾਕੀ ਦੇ ਨਾਲ ਜੁੜੀ ਹੋਈ ਵੀ ਖਬਰ ਸਾਂਝੀ ਕਰ ਲਈਏ, ਖਾਸ ਤੌਰ ਦੇ ਉੱਤੇ ਮਹਿਲਾ ਹਾਕੀ ਦੇ ਨਾਲ ਜੁੜੀ ਹੋਈ। ਮਹਿਲਾ ਹਾਕੀ ਵਰਲਡ ਕੱਪ ਦੇ ਵਿੱਚ ਭਾਰਤ ਦੀ ਟੀਮ ਦਾ ਪਹਿਲਾ ਮੁਕਾਬਲਾ ਡਰਾ ਦੇ ਉੱਤੇ ਮੁੱਕ ਗਿਆ। ਚੀਨ ਦੇ ਖਿਲਾਫ ਖੇਡਿਆ ਗਿਆ ਮੈਚ 2-2 ਦੇ ਨਾਲ ਬਰਾਬਰੀ ਤੇ ਮੁੱਕਿਆ। ਇਸ ਰੋਮਾਂਚਕ ਮੁਕਾਬਲੇ ਦੇ ਅੱਗੇ ਵਧਣ ਦੇ ਨਾਲ ਹੁਣ ਭਾਰਤੀ ਟੀਮ ਬੇਸ਼ੱਕ ਜਿੱਤ ਤਾਂ ਹਾਸਲ ਨਹੀਂ ਕਰ ਸਕੀ ਹੈ, ਪਰ ਇਸ ਟੂਰਨਾਮੈਂਟ ਦੇ ਵਿੱਚ ਭਾਰਤੀ ਟੀਮ ਦੀ ਚੀਨ ਵਰਗੀ ਮਜ਼ਬੂਤ ਟੀਮ ਦੇ ਨਾਲ ਡਰਾ ਹੋਣ ਤੋਂ ਬਾਅਦ ਇੱਕ ਸ਼ੁਰੂਆਤ ਜ਼ਰੂਰ ਪਤਾ ਲੱਗੀ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਭਾਰਤੀ ਮਹਿਲਾਵਾਂ ਕੁਝ ਕਮਾਲ ਜ਼ਰੂਰ ਕਰ ਸਕਦੀਆਂ ਨੇ। ਮੈਚ ਦੇ ਡਰਾ ਹੋਣ ਦੇ ਨਾਲ ਦੋਹਾਂ ਟੀਮਾਂ ਨੂੰ 1-1 ਅੰਕ ਦੇ ਨਾਲ ਸੰਤੁਸ਼ਟ ਹੋਣਾ ਪਿਆ। ਮੈਚ ਦੀ ਸ਼ੁਰੂਆਤ ਦੇ ਵਿੱਚ ਹੀ ਭਾਰਤ ਨੇ 1-0 ਦੇ ਨਾਲ ਗੋਲ ਕਰਕੇ ਜਿਹੜੀ ਬੜਤ ਹਾਸਲ ਕਰ ਲਈ ਸੀ, ਪਰ ਥੋੜੀ ਦੇਰ ਦੇ ਬਾਅਦ ਹੀ ਚੀਨ ਨੇ ਇਸ ਦੇ ਵਿੱਚ ਬਰਾਬਰੀ ਕੀਤੀ। ਬਾਅਦ ਦੇ ਵਿੱਚ ਭਾਰਤ ਨੇ ਫਿਰ 2-1 ਦੇ ਨਾਲ ਸਕੋਰ ਅੱਗੇ ਵਧਾਇਆ, ਪਰ ਚੀਨ ਨੇ 1-1 ਦੇ ਨਾਲ ਮੁਕਾਬਲੇ ਨੂੰ ਖਤਮ ਕਰ ਦਿੱਤਾ। ਚੀਨ ਨੇ ਇਸ ਮੁਕਾਬਲੇ 'ਚ ਆਖਰੀ ਮਿੰਟਾਂ 'ਚ ਬਿਹਤਰੀਨ ਡਿਫੈਂਸ ਅਪਣਾਇਆ ਤੇ ਭਾਰਤ ਨੂੰ ਇੱਕ ਹੋਰ ਗੋਲ ਕਰਨ ਤੋਂ ਰੋਕਿਆ। ਭਾਰਤ ਇਸ ਮੁਕਾਬਲੇ ਦੇ ਪੂਲ ਡੀ ਦੇ ਵਿੱਚ ਹੈ, ਜਿੱਥੇ ਸਾਊਥ ਅਫਰੀਕਾ ਨੂੰ ਹਰਾ ਕੇ ਇੰਗਲੈਂਡ ਦੀ ਟੀਮ ਸਿਖਰ ਦੇ ਉੱਤੇ ਹੈ, ਜਦਕਿ ਚੀਨ ਤੇ ਭਾਰਤ ਸਾਂਝੇ ਤੌਰ ਦੇ ਉੱਤੇ ਦੂਜੇ ਨੰਬਰ ਦੇ ਉੱਤੇ ਨੇ। ਸਾਊਥ ਅਫਰੀਕਾ ਦੀ ਟੀਮ ਇਸ ਵਕਤ ਸਭ ਤੋਂ ਹੇਠਲੇ ਨੰਬਰ ਦੇ ਉੱਤੇ ਚੱਲ ਰਹੀ ਹੈ। ਉਧਰ ਸ਼੍ਰੀਲੰਕਾ ਦੇ ਖਿਲਾਫ ਗੋਲ ਸਟੇਡੀਅਮ ਦੇ ਵਿੱਚ ਖੇਡੇ ਜਾ ਰਹੇ ਟੈਸਟ ਮੈਚ 'ਚ ਭਾਰਤ ਕਾਫੀ ਮਜ਼ਬੂਤ ਸਥਿਤੀ 'ਚ ਪਹੁੰਚ ਗਿਆ। ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਮਰਦਾਂ ਦੇ ਇਸ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਭਾਰਤੀ ਟੀਮ ਨੇ 9 ਵਿਕਟਾਂ ਦੇ ਨੁਕਸਾਨ ਦੇ ਉੱਤੇ 460 ਦੌੜਾਂ ਬਣਾ ਲਈਆਂ ਨੇ। ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਦੇਵਦੱਤ ਪਡਿਕਲ ਨੇ ਸ਼ਾਨਦਾਰ ਸੈਂਕੜਾ ਜੜਿਆ। ਉਸਨੇ ਐਤਵਾਰ ਦੇ ਦਿਨ 131 ਦੌੜਾਂ ਦੀ ਆਪਣੀ ਨਾਬਾਦ ਪਾਰੀ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 167 ਦੌੜਾਂ ਬਣਾ ਕੇ ਆਊਟ ਹੋ ਗਿਆ। ਉੱਥੇ ਹੇਠਲੇ ਕ੍ਰਮ ਦੇ ਜਿਹੜੇ ਬੱਲੇਬਾਜ਼ ਸੀ ਉਹਨਾਂ 'ਚ ਉਤਰੇ ਧਰੁਵ ਜੁਰੇਲ ਨੇ ਵੀ ਅਰਧ ਸੈਂਕੜਾ ਜੜਿਆ। ਪਹਿਲੀ ਪਾਰੀ ਦੇ ਵਿੱਚ ਭਾਰਤ ਦੀ ਤਰਫ ਤੋਂ ਕੇ ਐਲ ਰਾਹੁਲ ਨੇ 82 ਦੌੜਾਂ ਦੀ ਪਾਰੀ ਖੇਡੀ, ਜਦਕਿ ਰਿਸ਼ਭ ਪੰਤ ਨੇ 39 ਦੌੜਾਂ ਬਣਾਈਆਂ। ਸ਼੍ਰੀਲੰਕਾ ਦੀ ਤਰਫ ਤੋਂ ਕੇਸ਼ਰਾ ਨਵੁੰਤਾ ਨੇ 3, ਪ੍ਰਭਾਤ ਜੈਸੂਰੀਆ ਨੇ 4 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਇਸ ਮੈਚ ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ ਇਸ ਸੀਰੀਜ਼ ਦੇ ਵਿੱਚ 2 ਟੈਸਟ ਮੈਚ ਖੇਡੇ ਜਾਣੇ ਨੇ। ਸੀਰੀਜ਼ ਦਾ ਦੂਸਰਾ ਟੈਸਟ ਮੈਚ 23 ਤੋਂ 27 ਅਗਸਤ ਦੇ ਦਰਮਿਆਨ ਕੋਲੰਬੋ ਦੇ ਵਿੱਚ ਖੇਡਿਆ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ 'ਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਪਿਓ ਅਤੇ ਧੀ ਦੀ ਕਹਾਣੀ ਹੈ, ਲਿਖੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ। ਅਜੇ ਆਟਾ ਗੁੰਨਣਾ ਸ਼ੁਰੂ ਹੀ ਕਰਦੀ ਸੀ ਕਿ ਪਾਪਾ ਜੀ ਦਾ ਫੋਨ ਆ ਜਾਂਦਾ ਸੀ। ਕਿੰਨਾ ਕਿੰਨਾ ਚਿਰ ਗੱਲਾਂ ਬਾਤਾਂ ਕਰਦੇ ਰਹਿੰਦੇ, ਬਸ ਉਹੀ ਸਵਾਲ, ਤੇਰਾ ਕੋਲੈਸਟਰੋਲ ਕਿੱਦਾਂ ਵਾ, ਤੇਰਾ ਹੁਣ ਬੀਪੀ ਕਿੱਦਾਂ ਵਾ, ਤੇਰੀ ਸਿਰ ਪੀੜ ਕਿੱਦਾਂ ਵਾ, ਬੱਚਿਆਂ ਦਾ ਕੀ ਹਾਲ ਆ, ਘਰ ਵਾਲੇ ਦਾ ਕੀ ਹਾਲ ਆ, ਕਾਰੋਬਾਰ ਕਿੱਦਾਂ ਚੱਲਦਾ। ਹਰ ਰੋਜ਼ ਲਗਭਗ ਉਹੀ ਗੱਲਾਂ ਰਿਪੀਟ ਹੁੰਦੀਆਂ ਤੇ ਹਰ ਰੋਜ਼ ਉਹੀ ਜਵਾਬ, ਥੋੜ੍ਹਾ ਬਹੁਤ ਫਰਕ ਪਾ ਕੇ। ਕਈ ਵਾਰੀ ਹੈਰਾਨੀ ਹੁੰਦੀ ਕਿ ਹਰ ਰੋਜ਼ ਉਹੀ ਸਵਾਲ, ਫਿਰ ਕੁਛ ਦਿਨ ਬਾਅਦ ਮੇਰੀ ਨਿੱਕੀ ਹੁੰਦੀ ਦੀਆਂ ਗੱਲਾਂ ਛੇੜ ਲੈਂਦੇ। ਇਸੇ ਚੱਕਰ ਦੇ ਵਿੱਚ ਮੇਰੀ ਲਗਭਗ ਹਰ ਰੋਜ਼ ਰੋਟੀ ਲੇਟ ਹੁੰਦੀ। ਕਿੰਨੀ ਵਾਰੀ ਸਮਝਾਇਆ ਕਿ ਥੋੜ੍ਹੀ ਪਹਿਲਾਂ ਕਾਲ ਕਰ ਲਿਆ ਕਰੋ, ਜਾਂ ਫਿਰ ਥੋੜ੍ਹੀ ਘੱਟ ਗੱਲ ਕਰ ਲਿਆ ਕਰੀਏ, ਥੋੜ੍ਹਾ ਅਟਕ ਕੇ ਕਰ ਲਿਆ ਕਰੋ, ਪਰ ਪਤਾ ਨਹੀਂ ਕਿਉਂ ਬੀਜੀ ਦੇ ਜਾਣ ਤੋਂ ਮਗਰੋਂ ਕਿੱਦਾਂ ਦਾ ਸੁਭਾਅ ਹੋ ਗਿਆ ਸੀ ਪਾਪਾ ਜੀ ਦਾ। ਪਹਿਲਾਂ ਇੱਦਾਂ ਨਹੀਂ ਸੀ ਕਰਿਆ ਕਰਦੇ, ਹੁਣ ਹੌਲੀ ਹੌਲੀ ਸੁਭਾਅ ਬੱਚਿਆਂ ਵਰਗਾ ਹੁੰਦਾ ਜਾਂਦਾ। ਇੱਕ ਦਿਨ ਘਰ ਦੇ ਵਿੱਚ ਪਾਰਟੀ ਸੀ, ਇਹਨਾਂ ਦੇ ਕਾਰੋਬਾਰ ਦੇ ਨਾਲ ਸੰਬੰਧਿਤ ਕੋਈ ਪਾਰਟੀ ਰੱਖੀ ਸੀ, ਸਟਾਫ ਦੇ ਮੈਂਬਰ ਆਏ ਸੀ, ਰੋਟੀ ਪਾਣੀ ਕਰਨਾ ਸੀ, ਕਾਫੀ ਬਿਜ਼ੀ ਸੀ ਮੈਂ ਵੀ। ਕਦੇ ਆ ਬਣਾ, ਕਦੇ ਉਹ ਬਣਾ, ਇੱਧਰ ਜਾ ਉੱਧਰ ਕਰ, ਘਰ ਦੇ ਵਿੱਚ ਬਹੁਤ ਸਾਰੇ ਕੰਮ ਸੀ। ਤੇ ਫਿਰ ਪਾਪਾ ਜੀ ਦਾ ਫੋਨ ਆ ਗਿਆ। ਅੱਜ ਮੈਂ ਥੋੜ੍ਹਾ ਜਿਹਾ ਖਿੱਝ ਕੇ ਬੋਲੀ ਸੀ, ਮੇਰੇ ਖਿੱਝ ਨੂੰ ਸਮਝ ਗਏ ਤੇ ਅੱਗੋਂ ਹੱਸ ਕੇ ਕਹਿਣ ਲੱਗੇ, ਚੱਲ ਕੋਈ ਨਹੀਂ, ਬੱਚਿਆਂ ਦੇ ਨਾਲ ਗੱਲ ਕਰਾ ਦੇ। ਨਿੱਕੇ ਨਾਲ ਗੱਲ ਕਰਾਈ, ਥੋੜ੍ਹੀ ਦੇਰ ਤੇ ਲੱਗਾ ਰਿਹਾ, ਬਾਅਦ ਵਿੱਚ ਉਹਨੂੰ ਵੀ ਖੇਡਣ ਦਾ ਲਾਲਚ ਸੀ, ਘਰ ਦੇ ਵਿੱਚ ਬੱਚੇ ਆਏ ਸੀ, ਆਪਣੇ ਗਲੋਂ ਲਾ ਕੇ ਨਿੱਕੀ ਨੂੰ ਫੜਾ ਗਿਆ। ਹੁਣ ਉਹਨੂੰ ਪੰਘੂੜੇ ਦੇ ਵਿੱਚ ਪਈ ਨੂੰ ਨਾ ਬੋਲਣਾ ਆਵੇ, ਨਾ ਕੁਛ ਉਹਨੂੰ ਸਮਝ ਲੱਗੇ ਕਰੇ ਤੇ ਕੀ ਕਰੇ। ਪਰ ਪਤਾ ਨਹੀਂ ਕਿਉਂ ਥੋੜ੍ਹੀ ਚਿਰ ਬਾਅਦ ਮੈਂ ਰਿਲਾਈਜ਼ ਕੀਤਾ ਕਿ ਪਾਪਾ ਜੀ ਉਹਦੇ ਨਾਲ ਵੀ ਕਿੰਨੀ ਦੇਰ ਗੱਲਾਂ ਬਾਤਾਂ ਕਰਦੇ ਰਹੇ। ਇੱਦਾਂ ਲੱਗ ਰਿਹਾ ਜਿੱਦਾਂ ਉਹ ਵੀ ਅੱਗੋਂ ਹੰਗਾਰਾ ਭਰ ਰਹੀ ਹੈ, ਇੱਕ ਦੂਸਰੇ ਦੀਆਂ ਭਾਵਨਾਵਾਂ ਦੋਵੇਂ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਸ਼ਾਇਦ ਇਸ ਕਰਕੇ ਕਿਉਂਕਿ ਦੋਵੇਂ ਬੱਚੇ ਜੂ ਹੋ ਗਏ ਨੇ। ਪਾਪਾ ਜੀ ਵੀ ਤਾਂ ਹੁਣ ਬੱਚਿਆਂ ਵਰਗੇ ਹੋ ਗਏ ਨੇ। ਕਿੰਨੇ ਦੇਰ ਬਾਅਦ ਥੋੜ੍ਹੀ ਜਿਹੀ ਵਿਹਲ ਮਿਲੀ, ਜਾ ਕੇ ਵੇਖਿਆ ਤਾਂ ਫੋਨ ਕੱਟਿਆ ਪਿਆ ਸੀ। ਮੁੜ ਕੇ ਪਾਰਟੀ ਦੇ ਵਿੱਚ ਐਸਾ ਰੁੱਝੀ ਕਿ ਕੋਈ ਵੀ ਚੀਜ਼ ਯਾਦ ਹੀ ਨਹੀਂ ਰਹੀ, ਸਾਰਾ ਕੁਛ ਚੇਤਾ ਭੁੱਲ ਗਿਆ, ਥੱਕੇ ਟੁੱਟੇ ਸੌਂ ਗਏ। ਸਵੇਰੇ ਤੜਕੇ ਉੱਠੇ ਤਾਂ ਵੀਰ ਦਾ ਫੋਨ ਆ ਗਿਆ, ਆਖੇ ਹੁਣੇ ਹੀ ਆ ਜਾ, ਦਾਰ ਜੀ ਥੋੜ੍ਹੇ ਠੀਕ ਨਹੀਂ ਗਏ। ਆਟੋ ਫੜ ਕੇ ਘਰੇ ਪਹੁੰਚੀ, ਅੱਗੇ ਭੀੜ ਲੱਗੀ ਹੋਈ ਸੀ, ਹੱਦੋਂ ਵੱਧ ਬੋਲਣ ਵਾਲਾ ਦਾਰ ਜੀ ਅੱਜ ਚੁੱਪ ਚਾਪ ਮੰਜੇ ਦੇ ਉੱਤੇ ਲੇਟਿਆ ਪਿਆ ਸੀ। ਤੇ ਵੀਰ ਕੋਲੋਂ ਵੀ ਗੱਲ ਨਾ ਹੋਵੇ ਆਖਣ ਲੱਗਾ, ਜਦੋਂ ਰਾਤੀ ਫੋਨ ਕੱਟਿਆ ਗਿਆ ਨਾ ਤਾਂ ਪਹਿਲੀ ਵਾਰ ਮੈਂ ਉਦਾਸ ਵੇਖੇ। ਕਿੰਨਾ ਚਿਰ ਉਦਾਸ ਵੇਖ ਕੇ ਫਿਰ ਮੈਂ ਕਿਹਾ ਵੀ ਕਿ ਤੁਸੀਂ ਇੰਨਾ ਇੰਨਾ ਚਿਰ ਫੋਨ ਦੇ ਉੱਤੇ ਲੱਗੇ ਰਹਿੰਦੇ ਹੋ।

ਹੁੰਦੀ। ਮੈਨੂੰ ਇੱਦਾਂ ਕਈ ਵਾਰੀ ਲੱਗਦਾ ਕਿ ਤੇਰੀ ਮਾਂ ਨਾਲ ਵੀ ਨਾਲ ਗੱਲ ਹੋ ਗਈ ਹੁੰਦੀ ਹੈ, ਤੇ ਜਿਹੜੀ ਕਾਕਾ ਕੱਲ ਦੀ ਗੱਲ ਕਰਦਾ ਹੈ ਨਾ, ਕਿਹੜੀ ਕੱਲ ਦੀ ਗੱਲ ਕਰਦਾ, ਸਿਆਣੇ ਕਹਿੰਦੇ ਕੱਲ ਕਿੰਨੇ ਵੇਖੀ ਹੈ। ਅਜੀਬ ਜਿਹਾ ਜਵਾਬ ਦਿੱਤਾ ਉਹਨਾਂ ਨੇ, ਆਖੇ ਬਰਖੁਰਦਾਰ ਕਿਹੜੀ ਕੱਲ, ਉਦੋਂ ਤਾਂ ਸਮਝ ਨਹੀਂ ਆਈ ਪਰ ਸਵੇਰੇ ਉੱਠ ਕੇ ਜਦੋਂ ਵੇਖਿਆ ਤੇ ਪਾਪਾ ਜੀ ਸੁੱਤੇ ਸੌਂ ਗਏ ਸੀ, ਸ਼ਾਇਦ ਉਹ ਇਸੇ ਪਾਸੇ ਇਸ਼ਾਰਾ ਕਰ ਰਹੇ ਸੀ। ਅੱਜ ਗਿਆਨ ਨੂੰ ਪੂਰਾ ਸਾਲ ਹੋ ਗਿਆ, ਅਜੇ ਵੀ ਜਦੋਂ ਆਟਣ ਵੇਲੇ ਮੈਂ ਆਟਾ ਗੁੰਨਣ ਲੱਗਦੀ ਹਾਂ ਤਾਂ ਫਿਰ ਬਦੋ ਬਦੀ ਧਿਆਨ ਫੋਨ ਦੇ ਉੱਤੇ ਚਲਿਆ ਜਾਂਦਾ। ਕਈ ਵਾਰ ਬੜਾ ਉਲਝ ਕੇ ਰਹਿ ਜਾਂਦੀ ਹੈ, ਇੱਦਾਂ ਲੱਗਦਾ ਕਿ ਹੁਣੇ ਫੋਨ ਵੱਜੂਗਾ, ਹੁਣੇ ਘੰਟੀ ਵੱਜੂਗੀ, ਫੋਨ ਵੱਲ ਕਿੰਨਾ ਕਿੰਨਾ ਚਿਰ ਵੇਖਦੀ ਰਹਿੰਦੀ ਹੈ। ਉਹ ਆਟਾ ਗੁੰਨਣ ਅੱਜ ਵੀ ਲੇਟ ਹੋ ਜਾਂਦਾ, ਫਿਰ ਕੰਧ 'ਤੇ ਲੱਗੀ ਫੋਟੋ ਵੱਲ ਵੇਖਦੀ ਹਾਂ, ਉਸੇ ਤਰ੍ਹਾਂ ਹੱਸਦੇ ਨਜ਼ਰ ਆਉਂਦੇ ਨੇ, ਮਹਿਸੂਸ ਹੁੰਦਾ ਕਿ ਉਹ ਮੇਰੇ ਆਸ ਪਾਸ ਹੀ ਨੇ, ਆਟਾ ਗੁੰਦੀ ਦੇ ਨਾਲ ਗੱਲਾਂ ਕਰ ਰਹੇ ਨੇ। ਜੱਗ ਵਾਲਾ ਮੇਲਾ ਗੁੱਟੀ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੀ, ਪਤਾ ਨਹੀਂ ਸਵੇਰ ਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਧੰਨਵਾਦ ਦੋਵਾਂ ਜਾਣਿਆਂ ਦਾ। ਇਹਨਾਂ ਰਿਸ਼ਤਿਆਂ ਵਿਚਲੇ ਜਜ਼ਬਾਤਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪਰੋ ਕੇ ਜਵੰਦਾ ਸਾਹਿਬ ਇਹਨਾਂ ਕਹਾਣੀਆਂ ਦੇ ਜ਼ਰੀਏ ਸਾਡੇ ਸਾਹਮਣੇ ਰੱਖਦੇ ਨੇ। ਸ਼ਾਇਦ ਆਪਾਂ ਇੱਕ ਚੀਜ਼ ਨਹੀਂ ਸਮਝ ਪਾਉਂਦੇ ਕਿ ਬਜ਼ੁਰਗ ਇੱਕ ਸਮੇਂ ਆ ਕੇ ਸਾਡੇ ਕੋਲੋਂ ਵਧੇਰੇ ਸਮਾਂ ਚਾਹੁੰਦੇ ਨੇ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਛੋਟਾ ਬੱਚਾ ਵਧੇਰੇ ਸਮਾਂ ਚਾਹੁੰਦਾ, ਪਰ ਹੌਲੀ ਹੌਲੀ ਜਿੱਦਾਂ ਉਹਦੀ ਉਮਰ ਵੱਧਦੀ ਆ ਤਾਂ ਆਪਣੇ ਹੋਰ ਹੋਰ ਕੰਮਾਂ ਦੇ ਵਿੱਚ ਉਲਝ ਜਾਂਦਾ। ਫਿਰ ਮਾਂ ਪਿਓ ਭਾਵੇਂ ਲੱਖ ਖਹਿੜਾ ਕਰਦੇ ਰਹਿਣ, ਫਿਰ ਉਹ ਲਾਗੇ ਨਹੀਂ ਲੱਗਦਾ। ਇਸੇ ਤਰ੍ਹਾਂ ਦੇ ਨਾਲ ਬਜ਼ੁਰਗੀ ਦੀ ਵੀ ਉਹ ਅਵਸਥਾ ਆਉਂਦੀ ਹੈ। ਇੱਕ ਸਮਾਂ ਬੰਦਾ ਆਪ ਹੀ ਤੁਰਿਆ ਫਿਰਦਾ ਰਹਿੰਦਾ, ਉਹਦੇ ਕੋਲ ਸਮਾਂ ਨਹੀਂ ਹੁੰਦਾ, ਕਈ ਵਾਰੀ ਫੋਨ ਵੀ ਨਹੀਂ ਚੁੱਕਦਾ ਇੱਕ ਦੂਸਰੇ ਦਾ। ਹੌਲੀ ਹੌਲੀ ਜਦੋਂ ਵਿਹਲਾ ਹੁੰਦਾ ਵਾ, ਜਦੋਂ ਉਮਰ ਵੱਧਦੀ ਹੈ, ਫਿਰ ਉਹਦੇ ਕੋਲ ਸਮਾਂ ਹੁੰਦਾ ਵਾ, ਫਿਰ ਉਹ ਬੱਚਿਆਂ ਵਾਲੀ ਫਿਰ ਅਵਸਥਾ ਦੇ ਵਿੱਚ ਚਲਿਆ ਜਾਂਦਾ। ਫਿਰ ਉਹਨੂੰ ਲੱਗਦਾ ਕਿ ਮੈਂ ਕਿਸੇ ਦੇ ਨਾਲ ਗੱਲ ਕਰਾਂ, ਪੁਰਾਣੀਆਂ ਯਾਦਾਂ ਮੈਂ ਸਾਂਝੀਆਂ ਕਰਾਂ, ਕੁਛ ਸੁਣਾ, ਕੁਛ ਕਵਾਂ। ਮੁੱਕਦੀ ਗੱਲ ਕਿ ਉਹਨੂੰ ਸੁਣਨ ਵਾਲੇ ਕੰਨ ਚਾਹੀਦੇ ਨੇ, ਜਿੱਦਾਂ ਬੱਚੇ ਨੂੰ ਕੋਈ ਖਿਡਾਉਣ ਵਾਲਾ ਚਾਹੀਦਾ ਹੁੰਦਾ ਬਚਪਨ ਦੇ ਵਿੱਚ। ਪਰ ਬੜੀਆਂ ਚੀਜ਼ਾਂ ਸ਼ਾਇਦ ਜ਼ਬਾਨੋਂ ਬੋਲ ਕੇ ਨਹੀਂ ਦੱਸੀਆਂ ਜਾ ਸਕਦੀਆਂ, ਉਹ ਸਿਰਫ ਸਾਨੂੰ ਉੱਦਾਂ ਹੀ ਕਰਦੇ ਰਹਿਣਾ ਪੈਂਦਾ, ਅਤੇ ਇਹ ਸਾਨੂੰ ਕਰਦੇ ਹੀ ਰਹਿਣਾ ਚਾਹੀਦਾ। ਕੋਸ਼ਿਸ਼ ਕਰੀਏ ਆਪਾਂ ਬਜ਼ੁਰਗਾਂ ਦੇ ਨਾਲ ਬਹੁਤਾ ਖਿੱਝ ਕੇ ਗੱਲ ਨਾ ਕਰੀਏ। ਕੋਈ ਪਤਾ ਨਹੀਂ ਕਿਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕਿੱਦਾਂ ਦਾ ਚੱਲ ਰਿਹਾ, ਅਤੇ ਜਦੋਂ ਆਪਾਂ ਕਈ ਵਾਰੀ ਖਿੱਝ ਕੇ ਗੱਲ ਕਰ ਲੈਂਦੇ ਹਾਂ ਤਾਂ ਪਤਾ ਨਹੀਂ ਉਹਨਾਂ ਨੇ ਕੀ ਆਪਣੇ ਅੰਦਰੋਂ ਅੰਦਰੀ ਦੱਬ ਲਿਆ। ਸੋ ਕੋਸ਼ਿਸ਼ ਕਰੀਏ ਆਪਾਂ ਬਣਦਾ ਸਮਾਂ ਬਜ਼ੁਰਗਾਂ ਦੇ ਨਾਲ ਆਪਾਂ ਬਿਤਾਉਂਦੇ ਰਹੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਆਸਟ੍ਰੇਲੀਆ ਚ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। 17 ਤਰੀਕ ਆ ਅਗਸਤ ਦਾ ਮਹੀਨਾ, ਆਓ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਇਸਰੋ ਕਾਨਫਰੰਸ ਵਿਚ ਕਾਂਗਰਸ ਦੀ ਆਪਸੀ ਫੁੱਟ ਹੋਰ ਗਹਿਰੀ ਹੋਣ ਦੇ ਸੰਕੇਤ ਮਿਲੇ ਨੇ। ਗੁਰਦਾਸਪੁਰ ਤੋਂ ਐਮ ਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਇੱਕ ਪਰਿਵਾਰ ਚ 4 ਟਿਕਟਾਂ ਵੀ ਦੇ ਸਕਦੇ ਆ, ਜਦਕਿ ਰਾਜਾ ਵੜਿੰਗ ਜੋ ਪ੍ਰਧਾਨ ਨੇ ਉਹ ਇਸ ਕਾਨਫਰੰਸ ਚ ਗੈਰ ਹਾਜ਼ਰ ਰਹੇ। ਉਧਰ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਇੱਕ ਪਰਿਵਾਰ ਚ ਸਿਰਫ ਇੱਕ ਹੀ ਟਿਕਟ ਜਿਹੜੀ ਆ ਉਹ ਮਿਲੇਗੀ। ਤੇ ਦੂਜੀ ਖਬਰ ਬੰਦੇ ਮਾਤਰਮ ਨੂੰ ਲੈ ਕੇ ਬੀਜੇਪੀ ਤੇ ਕਾਂਗਰਸ ਦੇ ਵਿੱਚ ਜਿਹੜੀ ਹੈ ਸ਼ਬਦੀ ਜੰਗ ਛਿੜੀ ਹੈ। 15 ਅਗਸਤ ਨੂੰ ਕਾਂਗਰਸ ਦੇ ਹੈੱਡਕੁਆਟਰ ਤੇ ਝੰਡਾ ਲਹਿਰਾਉਣ ਮੌਕੇ ਬੀਜੇਪੀ ਨੇ ਕਿਹਾ ਕਿ ਇਹ ਗੀਤ ਅਧੂਰਾ ਗਾਇਆ ਗਿਆ। ਤੇ ਉਧਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿਮਾਗੀ ਨਕਸਲਵਾਦ ਅਜੇ ਖਤਮ ਨਹੀਂ ਹੋਇਆ। ਲਾਲ ਕਿਲੇ ਦੀ ਫਸੀਲ ਤੋਂ ਕੀਤੇ ਸੰਬੋਧਨ ਦਾ ਜਾਹਿਰ ਕਾਂਗਰਸ ਨੇ ਤਿੱਖਾ ਪ੍ਰਤੀਕਰਮ ਦਿੱਤਾ। ਉਧਰ ਬੰਗਲਾਦੇਸ਼ ਨੇ ਬ੍ਰਿਕਸ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਦੀ ਮੰਗ ਕੀਤੀ ਹੈ। ਤੇ ਇਧਰ 15 ਅਗਸਤ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਕੌਮੀ ਇਨਸਾਫ਼ ਮੋਰਚੇ ਦੇ ਅੰਦੋਲਨਕਾਰੀਆਂ ਨੂੰ ਰੋਕਿਆ ਤੇ ਅਥਰੂ ਗੈਸ ਵਗੈਰਾ ਵੀ ਛੱਡੇ ਗਈ, ਪਾਣੀ ਦੀ ਵਿਛਾੜਾਂ ਛੱਡੀਆਂ ਗਈਆਂ। ਉਧਰੋਂ ਸਿਮਰਜੀਤ ਸਿੰਘ ਮਾਨ ਨੇ ਭੇਸ ਬਦਲ ਕੇ ਰਾਜਭਵਨ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜੇ ਆਪਾਂ ਕਾਂਗਰਸ ਦੇ ਚੱਲ ਰਹੇ ਇਸ ਕਾਂਡੋ ਕਲੇਸ਼ ਦੀ ਜੇ ਗੱਲ ਕਰੀਏ ਤੇ ਇੱਕ ਵਾਰੀ ਫਿਰ ਤੋਂ ਖੁੱਲ੍ਹ ਕੇ ਚੀਜ਼ਾਂ ਸਾਹਮਣੇ ਆਈਆਂ ਨੇ, ਪਰ ਹਾਲੇ ਤੱਕ ਆਪਾਂ ਵੇਖ ਰਹੇ ਹਾਂ ਵੀ ਹਾਈਕਮਾਂਡ ਦੇ ਵੱਲੋਂ ਕੋਈ ਉੱਦਾਂ ਦੇ ਪੁਖਤਾ ਕਦਮ ਨਹੀਂ ਚੁੱਕੇ ਗਏ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਹੋਰ ਥਾਵਾਂ ਦੇ ਉੱਤੇ ਹੀ ਇੰਨਾ ਕੁ ਜ਼ਿਆਦਾ ਉਲਝੇ ਨੇ ਕਿ ਇੱਧਰਲੇ ਪਾਸੇ ਸ਼ਾਇਦ ਉਹ ਆਪਣੀ ਪ੍ਰੋਪਰ ਤਰੀਕੇ ਦੇ ਨਾਲ ਗੱਲਬਾਤ ਜਾਂ ਫਿਰ ਇਹਦਾ ਹੱਲ ਨਹੀਂ ਕਰ ਪਾ ਰਹੇ। ਕੀ ਲੱਗਦਾ ਫਿਰ ਇਹ ਰੌਲਾ ਤਾਂ ਹੁਣ ਪੁਰਾਣਾ ਹੀ ਆ ਵੀ ਇੱਕ ਪਰਿਵਾਰ ਦੇ ਵਿੱਚ ਟਿਕਟ ਇੱਕ ਦਿੱਤੀ ਜਾਵੇ ਜਾਂ ਕਿੰਨੀਆਂ ਦਿੱਤੀਆਂ ਜਾਣ, ਸੋ ਇਹਦੇ ਉੱਤੇ ਰੌਲਾ ਰੱਪਾ ਜਿਹੜਾ ਵਾ ਜਾਂ ਫਿਰ ਕਾਂਗਰਸ ਜਿਹੜੀ ਆ ਵਾਰ ਵਾਰ ਇਸ ਮਸਲੇ ਦੇ ਉੱਤੇ ਘਿਰਦੀ ਵੀ ਰਹੀ ਆ। ਪ੍ਰਧਾਨ ਮੰਤਰੀ ਵੀ ਇਹਦੇ ਉੱਤੇ ਗੱਲ ਇੱਕ ਸਮੇਂ ਜ਼ਰੂਰ ਕਰਦੇ ਰਹੇ, ਸੋ ਹੁਣ ਇੱਕ ਤਰ੍ਹਾਂ ਦੇ ਨਾਲ ਆਪਸ ਦੇ ਵਿੱਚ ਇੱਕ ਦੂਸਰੇ ਦੀ ਗੱਲ ਨੂੰ ਕੱਟਣਾ ਵਿਰੋਧ, ਇਹਦਾ ਮਤਲਬ ਵੀ ਹੋਰ ਤਿੱਖਾ ਹੋ ਗਿਆ।
1: ਨਹੀਂ ਇਹ ਤਾਂ ਖੈਰ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆਪਸ ਦੇ ਵਿੱਚ ਪੰਜਾਬ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਬਾਕੀ ਜਾਂ ਜਿਹੜੀਆਂ ਆਪਾਂ ਕਹਿ ਲਿਓ ਕਿ ਸਿਆਸੀ ਸਰਗਰਮੀਆਂ ਨੂੰ ਲੈ ਕੇ ਧੜੇਬੰਦੀ ਸਗੋਂ ਘਟਣ ਦੀ ਥਾਂ ਤੇ ਹੋਰ ਤੇਜ਼ ਹੋ ਰਹੀ ਆ, ਹੋਰ ਤਿੱਖੀ ਹੋ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਜਿਹੜੇ ਹੈਗੇ ਚੰਨੀ ਕੈਂਪ ਦੇ ਵਿੱਚ ਨੇ ਤੇ ਚਰਨਜੀਤ ਚੰਨੀ ਦੇ ਨਾਲ ਨੇ। ਈਸੜੂ ਜਿਹੜਾ ਹੈ ਪਿੰਡ ਖੰਨਾ ਦੇ ਨੇੜੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ, ਜਿੱਥੇ ਕਰਨੈਲ ਸਿੰਘ ਈਸੜੂ ਦੀ ਯਾਦ ਦੇ ਵਿੱਚ 15 ਅਗਸਤ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਤੇ ਉੱਥੇ ਸਿਆਸੀ ਕਾਨਫਰੰਸਾਂ ਵੱਖ ਵੱਖ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ, ਕਿਉਂਕਿ ਕਰਨੈਲ ਸਿੰਘ ਈਸੜੂ ਜੋ ਸੀ ਉਹ ਜਦੋਂ ਪੁਰਤਗਾਲੀਆਂ ਨੂੰ ਗੋਆ ਤੋਂ ਕੱਢਣ ਦੀ ਜਦੋਂ ਗੱਲ ਸੀ, 15 ਅਗਸਤ ਨੂੰ ਜਿਹੜਾ ਹੈਗਾ ਉਹ ਉੱਥੇ ਪੁਰਤਗਾਲੀ ਜਿਹੜੀ ਫੌਜ ਸੀ ਤੇ ਉਹਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ, ਸ਼ਹੀਦ ਹੋ ਗਿਆ ਸੀ ਤੇ ਉਹਦੀ ਯਾਦ ਦੇ ਵਿੱਚ ਫਿਰ ਉਹ 15 ਅਗਸਤ ਨੂੰ ਜਿਹੜਾ ਇਹ ਮਨਾਇਆ ਜਾਂਦਾ। ਹੋਰ ਪਾਰਟੀਆਂ ਵੱਲੋਂ ਵੀ ਜਿਹੜੀਆਂ ਕਾਨਫਰੰਸਾਂ ਕੀਤੀਆਂ ਜਾਂਦੀਆਂ, ਪਰ ਕਾਂਗਰਸ ਨੇ ਜਿਹੜੀ ਇੱਥੇ ਇਸ ਵਾਰ ਕਾਨਫਰੰਸ ਕੀਤੀ ਤੇ ਕਿਉਂਕਿ ਇੱਥੇ ਕਾਨਫਰੰਸ ਦੇ ਜੋ ਕਰਤਾ ਧਰਤਾ ਸੀ ਉਹ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਜੋ MLA ਆ ਉਹ ਸੀ, ਤੇ ਗੁਰਕੀਰਤ ਸਿੰਘ ਕੋਟਲੀ ਨੇ ਇਹ ਸਾਰੀ ਜਿਹੜੀ ਸੀ ਉੱਥੇ ਪ੍ਰਬੰਧ ਕੀਤਾ ਸੀ ਤੇ ਉਸ ਪ੍ਰਬੰਧ ਦੇ ਵਿੱਚ ਜਿਹੜਾ ਸੀ ਉਹ ਰਾਜਾ ਵੜਿੰਗ ਜਿਹੜੇ ਸੀ ਉਹ ਨਹੀਂ ਆਏ ਇਸ ਕਾਨਫਰੰਸ ਦੇ ਵਿੱਚ, ਤੇ ਜਦਕਿ ਚੰਨੀ ਜਿਹੜਾ ਧੜਾ ਸੀ ਉਹ ਉੱਥੇ ਇੱਕ ਤਰੀਕੇ ਦਾ ਆਪਾਂ ਕਹਿ ਲਿਓ ਕਿ ਉਹੀ ਹਾਵੀ ਰਿਹਾ, ਤੇ ਚਰਨਜੀਤ ਸਿੰਘ ਚੰਨੀ ਖੁਦ ਵੀ ਆਏ, ਉਸ ਗਰੁੱਪ ਦੇ ਬਾਕੀ ਹੋਰ ਜਿਹੜੇ ਲੀਡਰ ਸੀਨੀਅਰ ਉਹ ਵੀ ਆਏ, ਖਾਸ ਕਰਕੇ ਜਿਹੜੇ MP, ਕਿਉਂਕਿ ਚਰਨਜੀਤ ਚੰਨੀ ਖੁਦ ਵੀ MP ਹੈ ਤੇ ਸੁਖਜਿੰਦਰ ਸਿੰਘ ਰੰਧਾਵਾ ਜਿਵੇਂ ਉਹ ਉੱਥੇ ਆਏ। ਉੱਥੇ ਗੱਲ ਜਿਹੜੀ ਸੁਖਜਿੰਦਰ ਸਿੰਘ ਰੰਧਾਵੇ ਨੇ ਜਿਹੜੀ ਗੱਲ ਕੀਤੀ, ਕਿਉਂਕਿ ਉਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਇੱਕ ਦੋ ਵਾਰੀ ਇਹ ਗੱਲ ਦੁਹਰਾਈ ਸੀ ਕਿ ਇੱਕ ਪਰਿਵਾਰ ਦੇ ਵਿੱਚ ਸਿਰਫ ਇੱਕੋ ਹੀ ਟਿਕਟ ਮਿਲੀ ਸੀ, ਤੇ ਰਾਜਾ ਵੜਿੰਗ ਨੇ ਲੁਧਿਆਣੇ ਇੱਕ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਇਹ ਕਿਸੇ ਦੇ ਪਿਓ ਦਾ ਰਾਜ ਨਹੀਂ ਹੈ ਕਿ ਇੱਥੇ ਇੱਕ ਇੱਕ ਪਰਿਵਾਰ ਨੂੰ ਜਿਹੜੀਆਂ ਦੋ ਦੋ ਟਿਕਟਾਂ ਦਿੱਤੀਆਂ ਜਾਣ, ਤੇ ਜਦਕਿ ਇਹਦਾ ਬਿਲਕੁਲ ਸਿੱਧਾ ਜਿਹੜਾ ਜਵਾਬ ਦੇਣ ਦੀ ਜਿਹੜਾ ਦੇਣਾ, ਤੇ ਜਦਕਿ ਹੋਰ ਪਾਰਟੀਆਂ ਦੇ ਖਿਲਾਫ਼ ਜਾਂ ਸੱਤਾਧਾਰੀ ਪਾਰਟੀ ਦੇ ਖਿਲਾਫ਼ ਤਿੱਖੀ ਗੱਲ ਕਰਨ ਦੀ ਬਜਾਏ। ਤੇ ਸੁਖਜਿੰਦਰ ਸਿੰਘ ਰੰਧਾਵੇ ਨੇ ਕਿਹਾ ਕਿ ਜੇ ਜਿੱਤਣ ਦੀ ਸਮਰੱਥਾ ਰੱਖਦੀ ਹੈ ਦਾ ਕੋਈ ਵੀ ਪਰਿਵਾਰ, ਤੇ ਭਾਵੇਂ ਇੱਕ ਪਰਿਵਾਰ ਦੇ ਜਿਹੜੇ ਅਸੀਂ ਚਾਰ ਮੈਂਬਰਾਂ ਨੂੰ ਵੀ ਜਿਹੜੀ ਉਹ ਟਿਕਟ ਭੇਜ ਸਕਦੇ ਹਾਂ। ਹੁਣ ਟਿਕਟ ਕਿਹਨੇ ਦੇਣੀ ਹੈ, ਕਦੋਂ ਦੇਣੀ ਹੈ, ਕਿਵੇਂ ਦੇਣੀ ਹੈ, ਉਹ ਤਾਂ ਅਜੇ ਸਾਰਾ ਕੁਛ ਵੀ ਸਾਫ਼ ਸਪਸ਼ਟ ਨਹੀਂ ਹੈ। ਹਾਈ ਕਮਾਂਡ ਟਿਕਟਾਂ ਦਿੰਦੀ ਹੈ ਤੇ ਵਿਧਾਨ ਸਭਾ ਵਿੱਚ ਵੀ ਈਵਨ ਜਦੋਂ ਕਾਗਜ਼ ਭਰਨ ਦੇ ਆਖਰੀ ਦਿਨ ਨੇੜੇ ਆ ਜਾਂਦੇ ਉਦੋਂ ਟਿਕਟਾਂ ਜਿਹੜੀਆਂ ਉਹ ਅਨਾਊਂਸ ਕੀਤੀਆਂ ਜਾਂਦੀਆਂ, ਉੱਥੇ ਡੇਰੇ ਲਾ ਕੇ ਦਿੱਲੀ ਚ ਜਿਹੜੇ ਉਹ ਬੈਠੇ ਰਹਿੰਦੇ। ਉਹਦੇ ਚ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਕਿੰਨੀ ਚੱਲਦੀ ਹੈ, ਜਾਂ ਸੁਖਜਿੰਦਰ ਸਿੰਘ ਰੰਧਾਵੇ ਦੀ ਕਿੰਨੀ ਚੱਲਦੀ ਹੈ, ਜਾਂ ਇੱਥੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੀ ਕਿੰਨੀ ਚੱਲਦੀ ਹੈ ਇਹਦੇ ਤੇ ਨਿਰਭਰ ਕਰਦਾ। ਤੇ ਬਾਕੀ ਕਿਉਂਕਿ ਜਿਹੜੀ ਪਹਿਲਾਂ ਇਹ ਗੱਲ ਰਾਹੁਲ ਗਾਂਧੀ ਵੀ ਕਹਿ ਚੁੱਕੇ ਕਿ ਇੱਕ ਜਿਹੜਾ ਹੈਗਾ ਸਿਆਸੀ ਪਰਿਵਾਰ ਹੈ ਉਹਦੇ ਚ ਇੱਕੋ ਹੀ ਜਿਹੜੀ ਟਿਕਟ ਆ ਉਹ ਦਿੱਤੀ ਜਾਣੀ ਚਾਹੀਦੀ ਹੈ। ਜਦਕਿ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਵੀ ਅਸੀਂ ਚਾਰ ਟਿਕਟਾਂ ਵੀ ਜਿਹੜੀਆਂ ਇਹ ਦੇ ਸਕਦੇ ਹਾਂ। ਉਹ ਸਿੱਧੀ ਸਿੱਧੀ ਗੱਲ ਇਹ ਹੈ ਕਿ ਸਿਧਾਂਤਕ ਤੌਰ ਤੇ ਜਿਹੜਾ ਹੈ ਉਹ ਵਿਰੋਧ ਕਰ ਰਹੇ ਹੈ ਰਾਜਾ ਵੜਿੰਗ ਦਾ, ਤੇ ਉਹ ਰਾਜਾ ਵੜਿੰਗ ਦਾ ਵਿਰੋਧ ਕਰਕੇ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਰਾਜਾ ਵੜਿੰਗ ਪੰਜਾਬ ਦੇ ਜਿਹੜੇ ਕਾਂਗਰਸੀ ਹੇਠਲੇ ਵਰਕਰ ਨੇ ਜਾਂ ਜਿਹੜਾ ਕੇਡਰ ਹੈ, ਤੇ ਉਸ ਨੂੰ ਜਿਹੜਾ ਹੈਗਾ ਉਹ ਸਵੀਕਾਰ ਯੋਗ ਜਿਹੜਾ ਪ੍ਰਧਾਨ ਹੈ ਉਹ ਨਹੀਂ ਹੈ। ਤੇ ਜਦਕਿ ਦੋ ਤਿੰਨ ਵਾਰ ਕੋਸ਼ਿਸ਼ਾਂ ਕਰ ਚੁੱਕੇ ਹੈ, ਹਾਈਕਮਾਨ ਇਹ ਕਹਿ ਚੁੱਕੇ ਕਿ ਨਹੀਂ ਬਦਲਿਆ ਜਾਏਗਾ। ਹੁਣ ਤਾਂ ਸਪਸ਼ਟ ਹੀ ਇਹ ਗੱਲ ਹੋ ਗਈ ਸੀ ਕਿ ਅਗਲੀਆਂ ਚੋਣਾਂ ਤੱਕ ਜਿਹੜਾ ਪ੍ਰਧਾਨ ਨਹੀਂ ਬਦਲਿਆ ਜਾਏਗਾ। ਤੇ ਸੋ ਹੁਣ ਜਿਹੜੇ ਕਾਂਗਰਸ ਦੇ ਇੱਥੇ ਲੀਡਰ ਨੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਕਿਉਂਕਿ ਇੱਕ ਲੋਕਾਂ ਦਾ ਇੱਕ ਸੱਤਾ ਵਿਰੋਧੀ ਲੋਕਾਂ ਦੇ ਵਿੱਚ ਲਹਿਰ ਹੋ ਜਾਂਦੀ ਹੈ ਕਈ ਵਾਰੀ ਜਦੋਂ ਇੱਕ ਸੱਤਾ ਦੇ ਵਿੱਚ ਹੁੰਦੀ ਹੈ ਪਾਰਟੀ, ਤੇ ਉਹਨਾਂ ਨੂੰ ਇਹ ਲੱਗਦਾ ਕਿ ਅਕਾਲੀ ਦਲ ਅਜੇ ਕਿਤੇ ਕਿਸੇ ਗਿਣਤੀ ਚ ਹੈ ਨਹੀਂ, ਤੇ ਜਾਂ ਜਿਹੜੇ ਨਵੇਂ ਅਕਾਲੀ ਦਲ ਹੈ ਉਹ ਅਜੇ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਤੇ ਪਿਛਲੀਆਂ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਸੀ ਉਹਨਾਂ ਦੇ ਰਿਜ਼ਲਟ ਨੂੰ ਦੇਖ ਕੇ ਕਾਂਗਰਸ ਨੂੰ ਇਹ ਲੱਗਦਾ ਕਿ ਸਾਡੀ ਸਰਕਾਰ ਹੈ ਜਿਹੜੀ ਉਹ ਵੱਟ ਤੇ ਪਈ ਹੈ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ। ਤੇ ਚਲੋ ਸਰਕਾਰ ਬਣਨਾ ਨਾ ਬਣਨਾ ਇਹ ਤਾਂ ਅਜੇ ਬਾਅਦ ਦੀਆਂ ਗੱਲਾਂ ਨੇ, ਫਿਲਹਾਲ ਤਾਂ ਜਿਹੜਾ ਹੈਗਾ ਲੀਡਰਸ਼ਿਪ ਨੂੰ ਲੈ ਕੇ ਰੌਲਾ ਪਿਆ ਹੋਇਆ, ਕਿਉਂਕਿ ਇਹ ਵੀ ਇੱਕ ਪਾਰਟੀਆਂ ਦੇ ਅੰਦਰ ਜਾਂ ਆਗੂਆਂ ਦੇ ਸੀਨੀਅਰ ਆਗੂਆਂ ਦੇ ਅੰਦਰ ਹੁੰਦਾ ਹੈ ਕਿ ਜਿਹੜਾ ਪਾਰਟੀ ਪ੍ਰਧਾਨ ਹੈ ਜਿਹਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣਗੀਆਂ, ਤੇ ਜੇ ਪਾਰਟੀ ਮੈਜੋਰਿਟੀ ਦੇ ਵਿੱਚ ਆਉਂਦੀ ਹੈ ਤਾਂ ਉਸੇ ਦੇ ਜਿਹੜੇ ਮੁੱਖ ਮੰਤਰੀ ਬਣਨ ਦੇ ਚਾਂਸ ਨੇ ਜਿਹੜੇ ਉਹ ਜ਼ਿਆਦਾ ਹੁੰਦੇ ਆ, ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਚੱਲ ਰਹੀ ਹੈ। ਸੋ ਇਸ ਕਰਕੇ ਜ਼ਿਆਦਾਤਰ ਲੋ ਮੱਛੀ ਹੋ ਰਹੇ ਨੇ, ਤੇ ਮੁੱਦੇ ਪੰਜਾਬ ਦੇ ਉਭਾਰਨ ਦੀ ਬਜਾਏ ਤੇ ਆਪਸ ਦੇ ਵਿੱਚ ਇੱਕ ਦੂਜੇ ਦੀ ਦੂਸ਼ਣਬਾਜ਼ੀ ਕਰ ਰਹੇ ਜਾਂ ਇੱਕ ਦੂਜੇ ਦੀਆਂ ਗੱਲਾਂ ਨੂੰ ਕੱਟ ਰਹੇ ਨੇ। ਹੁਣ ਮੈਨੂੰ ਸਮਝ ਤੋਂ ਬਾਹਰ ਹੈ ਕਿ ਸੁਖਜਿੰਦਰ ਰੰਧਾਵਾ ਨੇ ਕਿਵੇਂ ਕਹਿਤਾ ਇੱਕ ਪਰਿਵਾਰ ਚ ਜਿਹੜੀਆਂ ਚਾਰ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ, ਇਹਦਾ ਮਤਲਬ ਫਿਰ ਤਾਂ ਬੀਜੇਪੀ ਵਾਲੇ ਜਾਂ ਜੋ ਪ੍ਰਧਾਨ ਮੰਤਰੀ ਪਹਿਲਾਂ ਤੋਂ ਇਹ ਦੋਸ਼ ਲਾਉਂਦੇ ਆ ਰਹੇ ਨੇ ਕਿ ਕਾਂਗਰਸ ਦੇ ਵਿੱਚ ਪਰਿਵਾਰਵਾਦ ਹੈ ਤੇ ਪਰਿਵਾਰਵਾਦ ਨੂੰ ਪਾਲਣ ਦੀ ਕੋਸ਼ਿਸ਼ ਕਰ ਰਹੀ ਹੈ, ਇਹਦਾ ਮਤਲਬ ਕਿ ਉਹ ਦੋਸ਼ ਹੈ ਜਿਹੜੇ ਉਹ ਸਹੀ ਨੇ ਬਿਲਕੁਲ, ਜਿਹੜੇ ਉਹ ਇਲਜ਼ਾਮ ਲਾ ਰਹੀਆਂ ਨੇ ਵਿਰੋਧੀ ਪਾਰਟੀਆਂ। ਤੇ ਸੋ ਇਹ ਸਿਰਫ ਤੇ ਸਿਰਫ ਕਿ ਰਾਜਾ ਵੜਿੰਗ ਨੇ ਇਹ ਕਹਿਤਾ ਤਾਂ ਅਸੀਂ ਇਹ ਕਹਿਣਾ ਹੈਗਾ, ਪਿੱਛੇ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਉਦੋਂ ਰਾਣਾ ਗੁਰਜੀਤ ਨੇ ਬਹੁਤ ਜ਼ੋਰ ਲਾਇਆ ਕਿ ਉਹਨਾਂ ਦੇ ਬੇਟੇ ਨੂੰ ਜਿਹੜੀ ਹੈ ਕਾਂਗਰਸ ਦੀ ਟਿਕਟ ਮਿਲ ਜੇ, ਤੇ ਪਰ ਉਹ ਨਹੀਂ ਮਿਲੀ ਤੇ ਉਹ ਕਾਂਗਰਸ ਦੇ ਜਿਹੜੇ ਆਫੀਸ਼ੀਅਲ ਕੈਂਡੀਡੇਟ ਦੇ ਖਿਲਾਫ਼ ਆਜ਼ਾਦ ਚੋਣ ਲੜਿਆ ਤੇ ਉਹ ਉੱਥੋਂ ਜਿੱਤ ਵੀ ਗਿਆ ਕਿਉਂਕਿ ਰਾਣਾ ਗੁਰਜੀਤ ਦਾ ਉੱਥੇ ਅਸਰ ਸੂਕ ਸੀਗਾ। ਤੇ ਸੋ ਇਸ ਤਰ੍ਹਾਂ ਜਿਹੜੀ ਹੈ ਉਹ ਸਾਰੀ ਸਿਚੁਏਸ਼ਨ ਹੁੰਦੀ ਹੈ। ਤੇ ਹਾਲਾਂਕਿ ਬਾਅਦ ਚ ਵੀ ਕਾਂਗਰਸ ਨੇ ਉਹਨੂੰ ਸ਼ਾਮਿਲ ਨਹੀਂ ਕੀਤਾ, ਹਾਲਾਂਕਿ ਸੌਖਾ ਸੀਗਾ ਕਾਂਗਰਸ ਆਪਣੀ ਪਾਰਟੀ ਚ ਉਹਨੂੰ ਸ਼ਾਮਿਲ ਕਰ ਸਕਦੀ ਸੀ ਆਜ਼ਾਦ ਜਿੱਤਣ ਤੋਂ ਬਾਅਦ ਵੀ ਤੇ ਪਰ ਇਹ ਵੀ ਇੱਕ ਪਾਸੇ ਗੱਲ ਅਸੂਲ ਦੀ ਸਿਧਾਂਤ ਦੀ ਹੁੰਦੀ ਹੈ ਤੇ ਦੂਜੇ ਪਾਸੇ ਜਿਹੜੀ ਗੱਲ ਪ੍ਰੈਕਟੀਕਲੀ ਜਿਹੜੀਆਂ ਤੁਹਾਡੀਆਂ ਪਾਰਟੀਆਂ ਲੋਕਾਂ ਚ ਵਿਚਰਦੀਆਂ ਨੇ ਕੰਮ ਕਰਦੀਆਂ ਨੇ ਜਾਂ ਪਰਿਵਾਰ ਜਿਹੜੇ ਇਸ ਪਾਸੇ ਕੰਮ ਕਰਦੇ ਨੇ ਉਹਨਾਂ ਦੀ ਗੱਲ ਹੈ ਕਿ ਉਹਨਾਂ ਦੀ ਕਿੰਨੀ ਜਿਹੜੀ ਉਹ ਭਾਲ ਹੈ। ਤੇ ਸੂਬੇ ਦੇ ਵਿੱਚ ਹੋਰ ਪਾਰਟੀਆਂ ਦੇ ਵਿੱਚ ਵੀ ਇਹ ਤਾਂ ਖਰੇ ਬਿਮਾਰੀ ਰਹੀ ਹੈ, ਪਹਿਲਾਂ ਕਾਂਗਰਸ ਚ ਵੀ ਇਹ ਰਹੀ ਹੈ, ਅਕਾਲੀ ਦਲ ਚ ਜ਼ਿਆਦਾ ਹੈ। ਅਕਾਲੀ ਦਲ ਦੇ ਵਿੱਚ ਤਾਂ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਤੇ ਉਦੋਂ ਉਹਨਾਂ ਦੇ ਪਰਿਵਾਰ ਦੇ ਕਿੰਨੇ ਹੀ ਮੈਂਬਰ ਸੀ ਜਿਹੜੇ ਈਵਨ ਕੈਬਨਿਟ ਦੇ ਵਿੱਚ ਸੀਗੇ, ਰਿਸ਼ਤੇਦਾਰ ਉਹ ਤੇ ਆਪਾਂ ਦੇਖ ਸਕਦੇ ਹਾਂ ਸਾਡੇ ਸਾਹਮਣੇ ਸੀ ਪਿਓ ਪੁੱਤਰ ਦੋਨੇ ਹੀ, ਜਿਹੜਾ ਪਿਤਾ ਸੀ ਉਹ ਮੁੱਖ ਮੰਤਰੀ ਸੀ, ਪੁੱਤਰ ਡਿਪਟੀ CM ਸੀ। ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਰ ਨਾ ਪਾਰਟੀਆਂ 'ਚ ਵੀ, ਰੀਜਨਲ ਪਾਰਟੀਆਂ 'ਚ ਵੀ ਹੈਗੀ ਆ, ਉਹ ਦੇਖਣ 'ਚ ਆਉਂਦੀ ਹੈ। ਤੇ ਉਹ ਇੱਕ ਕਾਰਨ ਇਹ ਵੀ ਹੁੰਦਾ ਹੈ ਕਿਉਂਕਿ ਜਿਹੜੇ ਸਾਡੇ ਲੋਕਾਂ ਦੇ ਵਿੱਚ ਪੁਰਾਣਾ ਇੱਕ ਰਜਵਾੜਾ ਸ਼ਾਹੀ ਵਾਲਾ ਉਦੋਂ ਦਾ ਜਿਹੜਾ ਇੱਕ ਮਾਹੌਲ ਪਿਆ ਤੇ ਕਿ ਆਹ ਪਰਿਵਾਰ ਹੈ ਜੀ, ਇਹ ਪਰਿਵਾਰ ਹੈ, ਆਹ ਘਰਾਣਾ ਹੈ, ਤੇ ਉਸ ਕਰਕੇ ਵੀ ਜਿਹੜੀ ਇਹ ਗੱਲ ਆਉਂਦੀ ਹੈ। ਤੇ ਪਰ ਜੇ ਹੁਣ ਕਾਂਗਰਸ ਇਸ ਗੱਲ ਨੂੰ ਤੋੜਨਾ ਚਾਹੁੰਦੀ ਹੈ, ਤੇ ਉਹਨੇ ਜਿਵੇਂ ਰਾਜਾ ਬੜਿੰਗ ਨੇ ਲੁਧਿਆਣੇ ਚ ਕਿਹਾ ਸੀ ਕਿ ਇੱਕ ਆਮ ਜਿਹੜਾ ਹੈਗਾ ਗਰੀਬ ਵਰਕਰ ਹੈ ਕਾਂਗਰਸ ਦਾ, ਉਹ ਕਿਉਂ ਨੀ MLA ਬਣ ਸਕਦਾ, ਜਿਹੜੇ ਪਹਿਲਾਂ ਤੋਂ ਸਥਾਪਿਤ ਨੇ, ਸਿਰਫ ਤੇ ਸਿਰਫ ਉਹੀ ਕਿਉਂ ਅੱਗੇ ਆਉਣ, ਜਾਂ ਉਹਨਾਂ ਨੂੰ ਕਿਉਂ ਟਿਕਟਾਂ ਇੱਕ ਇੱਕ ਪਰਿਵਾਰ ਚ ਦੋ ਦੋ ਦਿੱਤੀਆਂ ਜਾਣ, ਗੱਲ ਇੰਨੀ ਸੀ। ਪਰ ਹੁਣ ਸੁਖਜਿੰਦਰ ਰੰਧਾਵਾ ਕਹਿੰਦਾ ਅਸੀਂ 4 ਵੀ ਦੇ ਸਕਦੇ ਹਾਂ, ਤੇ ਹੁਣ ਦੇਖ ਲਓ ਇਹ ਗੱਲ ਅੱਗੇ ਕਿੱਥੇ ਜਾ ਕੇ ਨਿਬੜਦੀ ਹੈ, 4 ਤੋਂ ਵੀ ਵੱਧਦੀ ਹੈ ਕਿ ਕੋਈ ਘਟਦੀ ਹੈ, ਇਹ ਤਾਂ ਹੁਣ ਪਤਾ ਲੱਗੇਗਾ। ਪਰ ਇੱਕ ਗੱਲ ਬੜੀ ਸਾਫ਼ ਸਪਸ਼ਟ ਹੈ ਕਿ ਜਦੋਂ ਚੋਣਾਂ ਨੇੜੇ ਆ ਰਹੀਆਂ ਤੇ ਇਹ ਲੱਗਦਾ ਕਿ ਕਿਸੇ ਗੱਲ ਤੇ ਕਾਂਗਰਸ ਆ ਕੇ ਇਕੱਠੀ ਹੋਏਗੀ, ਸਿਰ ਜੋੜ ਕੇ ਬੈਠਣਗੇ ਇਹਨਾਂ ਦੇ ਲੀਡਰ, ਉਹ ਕਿਤੇ ਗੱਲ ਜਿਹੜੀ ਆ ਉਹ ਨਜ਼ਰ ਜਿਹੜੀ ਆ ਉਹ ਨਹੀਂ ਆ ਰਹੀ। ਤੇ ਚਲੋ ਠੀਕ ਆ, ਉੱਥੇ ਜਿਹੜਾ ਇਸਰੂ ਕਾਨਫਰੰਸ ਦੇ ਵਿੱਚ ਜੋ ਬੈਨਰ ਲਾਇਆ ਗਿਆ ਉਹਦੇ ਤੇ ਤਾਂ ਭਾਵੇਂ ਚਲੋ ਖੈਰ ਜਿਹੜੇ ਹੈਗੇ ਆ ਕਾਂਗਰਸ ਦੇ ਪ੍ਰਧਾਨ ਦੀ ਫੋਟੋ ਵੀ ਚਲੋ ਮਜਬੂਰੀ ਚ ਲਾਉਣੀ ਪਈ, ਜਿਹੜੀਆਂ ਫੋਟੋ ਛੋਟੀਆਂ ਛੋਟੀਆਂ ਤਸਵੀਰਾਂ ਉੱਪਰ ਲਾਈਆਂ ਉਹਨਾਂ ਨੇ, ਤੇ ਪਰ ਜਿਹੜੀ ਉਹ ਸਾਰੀ ਜਿਹੜਾ ਉੱਥੇ ਜਿਹੜੇ ਲੀਡਰਸ਼ਿਪ ਜਿਹੜੀ ਬੈਠੀ ਸੀ ਸਟੇਜ ਦੇ ਉੱਤੇ ਮੰਚ ਦੇ ਉੱਪਰ, ਉਹ ਸਾਰੇ ਦਾ ਸਾਰੇ ਜਿਹੜਾ ਉਹ ਧੜਾ ਸੀ ਜਿਹੜਾ ਰਾਜਾ ਬੜਿੰਗ ਦੇ ਖਿਲਾਫ ਹੈ, ਤੇ ਇਸੇ ਜਿਹੜੀ ਹੈਗੀ ਟੋਨ ਦੇ ਵਿੱਚ ਇਸੇ ਤਰਜ਼ ਦੇ ਵਿੱਚ ਜਿਹੜੀ ਹੈ ਉਹ ਸਟੇਜ ਤੋਂ ਸਾਰੀ ਗੱਲਬਾਤ ਚੱਲੀ।
0: ਬਿਲਕੁਲ, ਹੁਣ ਦਿਨੋ ਦਿਨ ਜੇਕਰ ਇਹ ਖਿਲਾਰਾ ਇਸੇ ਤਰ੍ਹਾਂ ਦੇ ਨਾਲ ਵੱਧਦਾ ਰਿਹਾ ਤੇ ਆਪਾਂ ਵੇਖ ਰਹੇ ਹਾਂ ਕਿ ਹੋਰ ਹੋਰ ਪਾਸਿਆਂ ਦੇ ਵਿੱਚ ਧਿਆਨ ਜਿਹੜਾ ਇੱਕ ਵਾਰੀ ਦੂਸਰੇ ਪਾਰਟੀਆਂ ਜਾਂ ਉਹਨਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਹੀ ਜਾਂ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਗੱਲ ਹੀ, ਉਹ ਹੁਣ ਸਾਰੀ ਦੀ ਸਾਰੀ ਐਨਰਜੀ ਇਸ ਟਾਈਮ ਦੇ ਉੱਤੇ ਆਪਸੀ ਲੜਾਈ ਦੇ ਉੱਤੇ ਲੱਗ ਰਹੀ ਹੈ। ਆਪਸੀ ਕਾਂਗਰਸ ਦੀ ਲੜਾਈ ਹੈ, ਨਿਬੜਦੀ ਹੈ ਜਾਂ ਨਹੀਂ ਨਿਬੜਦੀ, ਨਿਬੇੜ ਪਾਉਂਦੀ ਆ ਕਾਂਗਰਸ ਇਹਨੂੰ ਜਾਂ ਨਹੀਂ, ਇਹ ਹੁਣ ਸਮਾਂ ਦੱਸੂਗਾ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇੱਕ ਦੂਸਰੇ ਦੇ ਨਾਲ ਖੈਬੜ ਕੇ ਹੋਰ ਜ਼ਿਆਦਾ ਨੁਕਸਾਨ ਆਪਣਾ ਕਰਵਾ ਰਹੇ ਨੇ। ਇੱਧਰ ਅਗਲੀ ਖਬਰ ਤੁਸੀਂ ਜਿਹੜੀ ਸਾਂਝੀ ਕੀਤੀ ਜਿਹਦੇ ਵਿੱਚ ਕਿ ਪ੍ਰਧਾਨ ਮੰਤਰੀ ਦਿਮਾਗੀ ਨਕਸਲਵਾਦ ਦੀ ਗੱਲ ਕਰ ਰਹੇ, ਕੀ ਕਹਿਣਾ ਚਾਹ ਰਹੇ ਨੇ ਅਤੇ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ, ਉੱਧਰ ਕਾਂਗਰਸ ਇਸ ਮਸਲੇ ਦੇ ਵਿੱਚ ਕਿੱਥੇ ਕੁ ਖੜੀ ਹੈ, ਆਮ ਲੋਕਾਂ ਦੇ ਵਿੱਚ ਕੀ ਨੇ ਚਰਚੇ, ਕਿਹੜੀ ਚੀਜ਼ ਜ਼ਿਆਦਾ ਜੱਚ ਰਹੀ?
1: ਅਸਲ ਦੇ ਵਿੱਚ ਤਾਂ ਰਣਜੋਤ ਜੀ ਇਹ ਹੈ ਕਿ ਬੀਜੇਪੀ ਨੂੰ ਜਾਂ ਇਹ ਕਹਿ ਲਓ ਪ੍ਰਧਾਨ ਮੰਤਰੀ ਨੂੰ ਪਾਰਟੀ, ਕਈ ਵਾਰੀ ਕੋਈ ਸ਼ਬਦ ਬਸ ਇੱਕ ਉਹਨਾਂ ਦੇ ਫਸ ਗਿਆ ਦਿਮਾਗ ਚ, ਉਸੇ ਨੂੰ ਲੈ ਕੇ ਜਿਹੜਾ ਹੈ ਉਹ ਘੁਮਾਈ ਜਾਂਦੇ ਆ। ਅਮਿਤ ਸ਼ਾਹ ਦੇ ਲਗਾਤਾਰ ਇਹ ਬਿਆਨ ਆਉਂਦੇ ਰਹੇ ਆ, ਹੁਣ ਪ੍ਰਧਾਨ ਮੰਤਰੀ ਨੇ ਕਹਿਤਾ ਕਿ ਅਸੀਂ ਹਥਿਆਰਬੰਦ ਨਕਸਲਵਾਦ ਤਾਂ ਖਤਮ ਕਰਤਾ, ਪਰ ਦਿਮਾਗੀ ਨਕਸਲੀ ਅਜੇ ਵੀ ਜਿਹੜੇ ਲੁਕੇ ਹੋਏ ਨੇ। ਤੇ ਹੁਣ ਦੋ ਤਿੰਨ ਗੱਲਾਂ ਜਿਹੜੀਆਂ ਇਹਦੇ ਨਾਲ ਬਹੁਤ ਸਮਝਣ ਵਾਲੀਆਂ ਨੇ ਕਿ ਇੱਕ ਵਿਚਾਰਧਾਰਾ ਜਾਂ ਇੱਕ ਚਲੋ ਜਿਵੇਂ ਇੱਕ ਪੋਲੀਟੀਕਲ ਮੂਵਮੈਂਟ ਵੱਡੀ ਜਿਹੜੀ ਹੈ ਉਹ ਦੇਸ਼ ਦੇ ਵਿੱਚ ਮਰਜ ਹੁੰਦੀ ਹੈ, ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਮੁੱਦਾ ਬਣਾ ਕੇ ਜਿਹੜਾ ਪੇਸ਼ ਕਰਨਾ। ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪ੍ਰਧਾਨ ਮੰਤਰੀ ਕਹਿ ਸਕਦੇ ਸੀ ਲਾਲ ਕਿਲੇ ਦੀ ਤਸੀਲ ਤੋਂ, 13ਵੀਂ ਵਾਰੀ ਉਹਨਾਂ ਨੇ ਸੰਬੋਧਨ ਕੀਤਾ ਪਰਸੋਂ ਜਿਹੜਾ ਹੈਗਾ ਕੌਮ ਨੂੰ ਜਾਂ ਦੇਸ਼ ਨੂੰ ਕਹਿ ਲਓ। ਤੇ ਹੁਣ ਜਿਹੜੀ ਜਦੋਂ ਪਹਿਲੀ ਵਾਰੀ ਉਹ ਪ੍ਰਧਾਨ ਮੰਤਰੀ ਬਣੇ ਨੇ ਜਦੋਂ 2000 ਜਿਹੜੀ ਹੈ ਉਹ 14 ਦੇ ਵਿੱਚ, ਤੇ ਜਿਹੜੀ ਉਦੋਂ ਜਿਹੜੀ ਟੋਨ ਸੀ ਜਾਂ ਉਦੋਂ ਸੁਰ ਸੀ ਤੇ ਹੁਣ ਵਾਲੀ ਸੁਰ ਦੇ ਵਿੱਚ ਜਿਹੜਾ ਹੈਗਾ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਹੈ। ਤੇ ਇੱਕ ਤਾਂ ਉਹ ਜੋ ਲਗਾਤਾਰ ਚਲੋ ਜਿਹੜੀਆਂ ਦੇਸ਼ ਦੀਆਂ ਉਹ ਤਾਂ ਕਿਤੇ ਜੋ ਵੀ ਅਚੀਵਮੈਂਟ ਹੁੰਦੀਆਂ ਨੇ ਉਹ ਤਾਂ ਲਗਾਤਾਰ ਇੱਕ ਸਿਸਟਮ ਆ, ਦੇਖੋ ਅਚੀਵਮੈਂਟ ਦਾ ਤਾਂ ਸਾਰੇ ਮਹਿਕਮੇ ਨੇ, ਮੰਤਰਾਲੇ ਨੇ ਜਾਂ ਅਦਾਰੇ ਨੇ, ਉਹ ਡਿਵੈਲਪਮੈਂਟ ਹੁੰਦੀ ਰਹਿੰਦੀ ਆ, ਉਹ ਪੂਰੀ ਇੱਕ ਪੈਰਲਲ ਡਿਵੈਲਪਮੈਂਟ ਪੂਰੀ ਦੁਨੀਆਂ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ, ਉਹਦੇ ਚ ਕੋਈ ਬਾਹਲੀ ਵੱਡੀ ਬਹੁਤੀ ਗੱਲ ਨੀ। ਹਾਂ ਠੀਕ ਆ, ਉਹ ਚ ਕੋਈ ਬਹੁਤੀ ਜੇ ਹੈ ਕਿ ਕੰਟਰੀ ਨੇ ਕੋਈ ਬਹੁਤਾ ਵੱਡਾ ਕੰਮ ਕੀਤਾ ਉਹ ਕਿਤੇ ਗਿਣਾਉਣ ਯੋਗ ਹੁੰਦਾ, ਚਲੋ ਉਹ ਤਾਂ ਹਰ ਵਾਰੀ ਆਗੂਆਂ ਵੱਲੋਂ ਗਿਣਾਇਆ ਜਾਂਦਾ ਭਾਵੇਂ ਕਿਸੇ ਪਾਰਟੀ ਦਾ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ, ਪਰ ਜਿਹੜੀ ਕਿ ਉੱਥੇ ਪੋਲੀਟੀਕਲ ਨੈਰੇਟਿਵ ਸੈੱਟ ਕਰਨਾ ਹੁੰਦਾ ਤੇ ਉਹ ਜਿਹੜਾ ਉਹ ਬਹੁਤ ਜ਼ਰੂਰੀ ਹੈ। ਮੇਰਾ ਖਿਆਲ ਹੈ ਕਿ ਉਹ ਜਿਹੜਾ ਹੈਗਾ ਉਸ ਤਰਜ਼ ਦੇ ਵਿੱਚ ਹੋਣਾ ਚਾਹੀਦਾ ਜਿਹੜਾ ਦੇਸ਼ ਨੂੰ ਜਿਹੜੇ ਕੋਈ ਇਨੋਵੇਸ਼ਨ ਵਾਲੇ ਜਾਂ ਉਸ ਪਾਸੇ ਸੋਚਣ ਲਾਵੇ। ਤੇ ਪਰ ਅਜੇ ਉਹ ਇੱਥੇ ਗੱਲ ਟਿਕੀ ਹੋਈ ਹੈ ਜਿੱਥੇ ਅਮਿਤ ਸ਼ਾਹ ਦੀ ਗੱਲ ਟਿਕੀ ਸੀ ਕਿ ਹਥਿਆਰਬੰਦ ਨਕਸਲਵਾਦ ਅਸੀਂ ਖਤਮ ਕਰਤਾ, ਦਿਮਾਗੀ ਨਕਸਲੀ ਅਜੇ ਲੁਕੇ ਨੇ। ਇਹ ਬਹੁਤ ਵੱਡੇ ਇੱਕ ਜਿਹੜਾ ਹੈਗਾ ਜਿਹੜਾ ਬਹਿਸ ਦਾ ਜਿਹੜਾ ਵਿਸ਼ਾ ਹੈ ਰਣਜੋਤ ਜੀ, ਕਿ ਜੋ ਕੁਛ ਹੋਇਆ ਉਹਨਾਂ ਕੰਟਰੀ ਦੇ ਵਿੱਚ ਉਹਨਾਂ ਸੂਬਿਆਂ ਦੇ ਵਿੱਚ ਜਿੱਥੇ ਇਹ ਸਾਰਾ ਕੁਛ ਜੋ ਉਹ ਚੱਲਿਆ, ਜਿਹਨੂੰ ਆਪਾਂ ਇਹ ਆਪਣੀ ਪਿੱਠ ਥਾਪੜਦੇ ਨੇ ਕਿ ਅਸੀਂ ਇੰਨੇ ਹਥਿਆਰਬੰਦਾਂ ਨੂੰ ਜਿਹੜੇ ਸੀਗੇ ਅਸੀਂ ਮਾਰਤਾ, ਇੰਨੇ ਦੇ ਹਥਿਆਰ ਸੁਟਾ ਲਏ, ਆਤਮ ਸਮਰਪਣ ਕਰਾ ਲਿਆ। ਉਹ ਇਲਾਕੇ ਕਿਹੜੇ ਨੇ? ਉਹ ਇਲਾਕੇ ਉਹ ਨੇ ਜਿੱਥੇ ਆਦਿਵਾਸੀ ਰਹਿੰਦੇ ਆ, ਜੰਗਲ ਦੇ ਉਹ ਇਲਾਕੇ ਨੇ, ਭਾਵੇਂ ਉਹ ਕੁਛ ਮਹਾਰਾਸ਼ਟਰ ਦਾ ਹਿੱਸਾ ਹੋਵੇ, ਭਾਵੇਂ ਉੜੀਸਾ ਹੋਵੇ, ਤੇ ਭਾਵੇਂ ਝਾਰਖੰਡ ਹੋਵੇ। ਤੇ ਉਹਨਾਂ ਇਲਾਕਿਆਂ ਦੇ ਵਿੱਚ ਜੋ ਲਗਾਤਾਰ ਕਾਰਪੋਰੇਟ ਦੀ ਕੋਸ਼ਿਸ਼ ਹੈ ਕਿ ਇਹ ਜੰਗਲਾਂ ਤੇ ਕਬਜ਼ਾ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹ ਜਿਹੜੀ ਆਦਿਵਾਸੀਆਂ ਦੀ ਲੜਾਈ ਆ, ਉਹ ਇੱਕ ਖਾਸ ਵਿਚਾਰਧਾਰਾ ਵਾਲੇ ਲੋਕ ਜਿਹੜੇ ਆ ਉਹ ਲੜ ਰਹੇ ਨੇ, ਜਿਹੜੇ ਆਦਿਵਾਸੀਆਂ ਦੇ ਵਿੱਚ ਜਾ ਕੇ ਅੱਗੇ ਰਹਿੰਦੇ ਵੀ ਨੇ। ਉਹ ਹੁਣ ਖਾਸ ਤੌਰ ਵਿਚਾਰਧਾਰਾ ਉਹੀ ਹੈ ਜਿਹੜੀ ਲੈਨਨਵਾਦੀ ਮਾਓਵਾਦੀ ਵਿਚਾਰਧਾਰਾ ਜਾਂ ਲੈਫਟ ਵਿਚਾਰਧਾਰਾ ਵਾਲੇ ਲੋਕ ਨੇ। ਹੁਣ ਉਹ ਆਈ ਉੱਥੋਂ ਆ ਜਦੋਂ ਨਕਸਲਵਾੜੀ ਮੂਵਮੈਂਟ ਸ਼ੁਰੂ ਹੋਈ ਬਹੁਤ ਪਹਿਲਾਂ, ਤੇ ਉਹ ਪੂਰੇ ਦੇਸ਼ ਦੇ ਵਿੱਚ ਫੈਲੀ। ਤੇ ਹੁਣ ਉਹ ਜਿਹੜਾ ਸ਼ਬਦ ਹੈ ਉਹ ਤਾਂ ਕਿਤੇ ਇੱਧਰ ਉੱਧਰ ਸ਼ਬਦ ਕਿਤੇ ਖਤਮ ਹੀ ਹੋ ਗਿਆ ਸੀ, ਜਾਂ ਆਪਾਂ ਇਹ ਕਹਿ ਸਕਦੇ ਹਾਂ। ਤੇ ਪਰ ਉਹਨੂੰ ਪੋਲੀਟੀਕਲੀ ਜਿਹੜਾ ਹੈਗਾ ਇੱਕ ਇਹ ਜੁਮਲਾ ਬਣਾ ਕੇ ਜਿਹੜੀ ਕੋਸ਼ਿਸ਼ ਇਹ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ, ਪਹਿਲਾਂ ਕਿੰਨੀ ਵਾਰੀ ਜਿਹੜਾ ਹੈਗਾ ਇਹ ਸ਼ਬਦ ਵਰਤਿਆ ਗਿਆ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਇਹ ਸ਼ਬਦ ਵਾਰ ਵਾਰ ਵਰਤਿਆ ਗਿਆ, ਫਿਰ ਇਹਦੇ ਲਈ ਇੱਕ ਨਵਾਂ ਸ਼ਬਦ ਘੜਿਆ ਗਿਆ ਅਰਬਨ ਨਕਸਲ, ਤੇ ਜਦੋਂ ਦਿੱਲੀ ਦੇ ਵਿੱਚ ਜਿਹੜਾ ਸੀਗਾ ਸ਼ਾਹੀਨ ਬਾਗ ਵਾਲਾ ਮੋਰਚਾ ਚੱਲ ਰਿਹਾ ਸੀ ਉੱਥੇ ਵੀ ਜਿਹੜੇ ਏਦਾਂ ਦੀ ਜਿਹੜੀ ਸ਼ਬਦ ਵਰਤੀ ਗਈ। ਤੇ ਹੁਣ ਦੇਖੋ ਜਿਹੜੀ ਵਿਚਾਰਧਾਰਾ ਕੋਈ ਵੀ ਹੋ ਸਕਦੀ ਹੈ, ਇਸ ਵਿਚਾਰਧਾਰਾ ਨਾਲ ਸੰਬੰਧਿਤ ਲੋਕ ਰਾਜਨੀਤੀ ਚ ਵੀ ਆਏ ਨੇ। ਬਿਹਾਰ ਦੇ ਵਿੱਚ CPI ML ਲਿਬਰੇਸ਼ਨ ਦੇ ਕਿੰਨੇ ਜਿਹੜੇ MLA ਨੇ, ਉਹਨਾਂ ਦੇ MP ਵੀ ਜਿੱਤ ਕੇ ਜਿਹੜੇ ਉਹ ਆਉਂਦੇ ਰਹੇ ਨੇ, ਉਹ ਇਸੇ ਕੰਸਟੀਟਿਊਸ਼ਨ ਦੇ ਵਿੱਚ ਹੀ ਆਉਂਦੇ ਰਹੇ ਨੇ। ਤੇ ਗੁਆਂਢੀ ਸੂਬੇ ਗੁਆਂਢੀ ਦੇਸ਼ ਹੈ ਜਿਹਦੇ ਨਾਲ ਤੁਹਾਡਾ ਬੜੇ ਵਧੀਆ ਡਿਪਲੋਮੈਟਿਕ ਰਿਲੇਸ਼ਨ ਨੇ, ਡਿਪਲੋਮੈਟਿਕ ਰਿਲੇਸ਼ਨ ਇਸ ਲੈਵਲ ਤੱਕ ਕਿ ਉੱਥੇ ਤੁਹਾਨੂੰ ਪਾਸਪੋਰਟ ਦੀ ਵੀ ਲੋੜ ਨੀ ਪੈਂਦੀ। ਨੇਪਾਲ ਦੇ ਵਿੱਚ, ਨੇਪਾਲ ਦੇ ਵਿੱਚ ਕਿੰਨੇ ਸਾਲ ਜਿਹੜੀ ਮਾਓਇਸਟ ਜਿਹੜੇ ਸੀਗੇ ਉਹਨਾਂ ਦੀ ਸਰਕਾਰ ਰਹੀ ਹੈ। ਤੇ ਸੋ ਇਹ ਵੀ ਕਿਸੇ ਤੁਸੀਂ ਇੱਕ ਸਿਰਫ ਇੱਕ ਵਿਚਾਰਧਾਰਾ ਨੂੰ ਜਿਹਦੇ ਬਾਰੇ ਅਜੇ ਬਹੁਤੇ ਲੋਕ ਜਾਣਦੇ ਨੀ, ਤੇ ਕਿਉਂਕਿ ਜਿਹੜੇ ਲੋਕ ਪੋਲੀਟੀਕਲੀ ਥੋੜੇ ਚੇਤੰਨ ਨੇ ਉਹ ਤਾਂ ਜਾਣਦੇ ਨੇ ਇਹਨਾਂ ਮੂਵਮੈਂਟ ਬਾਰੇ ਜਾਂ ਇਸ ਆਈਡੀਓਲੋਜੀ ਬਾਰੇ, ਬਹੁਤ ਤਾਂ ਜਾਣਦੇ ਨੀ। ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਡਾਕੂ ਨੇ ਤੇ ਸ਼ਾਇਦ ਇਹ ਲੁਟੇਰੇ ਨੇ ਜਿਹਨਾਂ ਨੂੰ ਇਹ ਸਰਕਾਰ ਜਿਹੜੀ ਆ ਉਹ ਖਤਮ ਕਰ ਰਹੀ ਹੈ, ਤੇ ਇਸ ਤਰ੍ਹਾਂ ਦਾ ਲੱਗਦਾ। ਤੇ ਉਹ ਹੈ ਵੀ ਜਿੱਥੇ ਵੀ ਕਿਤੇ ਫੋਰਸ ਵਰਤੀ ਜਾਂਦੀ ਹੈ, ਇੱਥੇ ਹਥਿਆਰਬੰਦ ਮੂਵਮੈਂਟ ਜਿਹੜੀ ਕੋਈ ਚੱਲਦੀ ਹੈ, ਅਸੀਂ ਉਹਦੇ ਖਿਲਾਫ਼ ਕੋਈ ਹਰਕਤ ਹੋਈ ਉਹ ਅਲੱਗ ਗੱਲ ਹੈ, ਤੇ ਉੱਥੇ ਫਿਰ ਤੁਹਾਡਾ ਪੁਲਿਸ ਨਾਲ ਵੀ ਇਹ ਪੰਗਾ ਪੈਂਦਾ, ਮੁਕਾਬਲੇ ਵੀ ਹੁੰਦੇ ਨੇ, ਝੂਠੇ ਮੁਕਾਬਲੇ ਵੀ ਹੁੰਦੇ ਨੇ, ਬਹੁਤ ਕੁਛ ਹੁੰਦੇ ਨੇ। ਪਰ ਇੱਕ ਦੇਸ਼ ਦੀ ਆਜ਼ਾਦੀ ਵਾਲੇ ਦਿਨ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਜਦੋਂ ਪ੍ਰਧਾਨ ਮੰਤਰੀ ਇਸ ਗੱਲ ਤੇ ਲਿਆ ਕੇ ਸਾਰਾ ਤੋੜਾ ਝਾੜਦੇ ਨੇ, ਤੇ ਉਹ ਖਾਸ ਕਰਕੇ ਉਹਨਾਂ ਦਾ ਇਸ਼ਾਰਾ ਜਿਹੜੇ ਦੇਸ਼ ਦੇ ਵਿੱਚ ਕੋਈ ਪੜ੍ਹੇ ਲਿਖੇ ਜਾਂ ਲੋਕ ਨੇ, ਬੁੱਧੀਜੀਵੀ ਨੇ, ਉਹਨਾਂ ਵੱਲ ਹੈ, ਜਿਹੜੇ ਹਰ ਸਮੇਂ ਜਦੋਂ ਦੇਸ਼ ਦੇ ਵਿੱਚ ਕਿਤੇ ਧੱਕਾ ਹੁੰਦਾ ਹੈ ਜਾਂ ਏਦਾਂ ਦੀਆਂ ਕਿਤੇ ਜ਼ਿਆਦਤੀਆਂ ਭਾਵੇਂ ਫੌਜ ਕਰਦੀ ਹੈ, ਪੁਲਿਸ ਕਰਦੀ ਹੈ, ਉਹਦੇ ਵੱਲ ਇਸ਼ਾਰਾ ਕਰਦੇ, ਉਹਦੇ ਤੇ ਅੰਦੋਲਨ ਸ਼ੁਰੂ ਕਰਦੇ ਨੇ, ਕਿੰਨੇ ਤਾਂ ਜੇਲ੍ਹਾਂ 'ਚ ਬੈਠੇ ਨੇ, ਤੇ ਇਹ ਇਸ਼ਾਰਾ ਜਿਹੜਾ ਉਹਨਾਂ ਵੱਲ ਹੈ ਕਿ ਜਿਹੜੇ ਉਹਨਾਂ ਨੂੰ ਇੱਕ ਹਊਆ ਬਣਾ ਕੇ ਜਿਹੜਾ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਹਊਏ ਨਾਲ ਹੀ ਸਾਡੇ ਦੇਸ਼ ਦੇ ਵਿੱਚ ਵੋਟਾਂ ਮਿਲਦੀਆਂ ਨੇ, ਜਾਂ ਹਊਆ ਬਣਾ ਕੇ ਤੇ ਜਾਂ ਕੋਈ ਧਾਰਮਿਕ ਕੋਈ ਨਾ ਕੋਈ ਏਦਾਂ ਦਾ ਫਿਰਕੂ ਜਿਹੜਾ ਸੀ ਉਹ ਜੁਮਲਾ ਤਿਆਰ ਕਰਕੇ। ਸੋ ਇਸ ਤਰ੍ਹਾਂ ਦੀ ਜਿਹੜੀ ਇਹ ਕੋਸ਼ਿਸ਼ ਹੈ, ਹੁਣ ਕਾਂਗਰਸ ਨੇ, ਚਲੋ ਕਾਂਗਰਸ ਨੇ ਜਿਹੜਾ ਉਹਦਾ ਰਿਐਕਸ਼ਨ ਹੈ ਜਿਹੜਾ ਉਹ ਜਿਹੜਾ ਦਿੱਤਾ, ਤੇ ਉਹ ਇਸ ਚੱਕਰ ਦੇ ਵਿੱਚ ਦਿੱਤਾ ਕਿ ਜਿਹੜੇ ਤੁਸੀਂ ਜਦੋਂ ਇਹਨਾਂ ਇਸ਼ੂਜ ਨੂੰ ਲੈ ਕੇ ਭਾਵੇਂ ਪਾਰਲੀਮੈਂਟ ਦੇ ਵਿੱਚ ਭਾਵੇਂ ਵਿਧਾਨ ਸਭਾਵਾਂ ਜਿੱਥੇ ਵੀ BJP ਦੀ ਸੱਤਾ ਹੈ ਜਾਂ BJP ਦੀਆਂ ਭਾਈਵਾਲ ਪਾਰਟੀਆਂ ਸੱਤਾ, ਜਦੋਂ ਉੱਥੇ ਬੋਲਦੇ ਜ਼ਿਆਦਾ ਕਾਂਗਰਸ ਦੇ ਆਗੂ ਹੀ ਬੋਲਦੇ ਨੇ, ਕਿ ਟੇਢੇ ਢੰਗ ਨਾਲ ਉਹ ਇਹ ਕਹਿ ਰਹੇ ਕਿ ਕਾਂਗਰਸ ਉਹਨਾਂ ਦੀ ਸਪੋਰਟ ਕਰਦੀ ਹੈ ਜਾਂ ਕਾਂਗਰਸ ਵਾਲੇ ਹੀ ਜਿਹੜੇ ਹੈਗੇ ਉਹ ਦਿਮਾਗੀ ਨਕਸਲੀ ਉਹ ਨੇ। ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਦਾ ਤਿੱਖਾ ਜਿਹੜਾ ਹੈਗਾ ਰਿਐਕਸ਼ਨ ਇਹਦਾ ਦਿੱਤਾ, ਕਿਉਂਕਿ ਬਾਕੀ ਚਲੋ ਦੇਸ਼ ਦੇ ਵਿੱਚ ਜਿਹੜੀਆਂ ਹੋਰ ਪੋਲੀਟੀਕਲ ਪਾਰਟੀਜ਼ ਨੇ ਜਾਂ ਵਿਚਾਰਧਾਰਾਵਾਂ ਨੇ, ਤੇ ਉਹਨਾਂ ਦਾ ਅਜੇ ਕਿਉਂਕਿ ਕੱਲ ਸਾਰਾ 15 ਅਗਸਤ ਦੀ ਛੁੱਟੀ ਹੋਣ ਕਰਕੇ ਕੱਲ ਮੀਡੀਆ ਚ ਬਹੁਤੀ ਗੱਲ ਆਈ ਨੀ, ਤੇ ਉਹਦੇ ਤੇ ਅਜੇ ਜਿਹੜਾ ਹੈਗਾ ਉਹ ਰਿਐਕਸ਼ਨ ਆਉਣਾ ਬਾਕੀ ਹੈ ਕਿ ਕਿਸ ਤਰ੍ਹਾਂ ਆਉਂਦਾ। ਤੇ ਉਹ ਹੁਣ ਜਿਹੜਾ BJP ਵਾਲੇ ਇਹ ਕਹਿੰਦੇ ਕਿ ਅਸੀਂ ਤਾਂ ਕਾਂਗਰਸ ਨੂੰ ਕਿਹਾ ਹੀ ਨੀ, ਅਸੀਂ ਤਾਂ ਉਹਨਾਂ ਨੂੰ ਕਿਹਾ ਜਿਹੜੇ ਉਹਨਾਂ ਦੀ ਸਪੋਰਟ ਕਰਦੇ ਨੇ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਹੱਕ ਚ ਕਿਤੇ ਬੋਲਦੇ ਨੇ ਜਾਂ ਕਿਤੇ ਲਿਖਦੇ ਨੇ, ਉਹਨਾਂ ਬੁੱਧੀਜੀਵੀਆਂ ਦੇ ਇਸ ਤਰ੍ਹਾਂ ਜਿਹੜੀ ਆ ਉਹ ਗੱਲ ਕੀਤੀ ਹੈ। ਸੋ ਇਸ ਤਰੀਕੇ ਦਾ ਜਿਹੜਾ ਹੈਗਾ, ਪਹਿਲੀ ਗੱਲ ਤਾਂ ਇੱਦਾਂ ਦਾ ਜਿਹੜਾ ਇੱਕ ਨੈਰੇਟਿਵ ਹੈ ਜਿਹੜਾ ਬਰਤਾਂਤ ਖੜਾ ਕਰਨਾ ਤੇ ਉਹੀ ਵੈਸੇ ਖਤਰਨਾਕ ਹੁੰਦਾ ਦੇਸ਼ ਦੇ ਵਿੱਚ ਇੱਕ ਕੋਈ ਉਹ ਪੋਲੀਟੀਕਲ ਪਾਵਰ ਹੈ। ਠੀਕ ਹੈ ਤੁਸੀਂ ਜੇ ਉਹਨਾਂ ਨੂੰ ਮੁੱਖ ਧਾਰਾ ਚ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਚੰਗੀ ਗੱਲ ਹੈ, ਉਹ ਕੋਸ਼ਿਸ਼ ਹੋਣੀ ਚਾਹੀਦੀ ਹੈ, ਪਰ ਇਹਨੂੰ ਇੱਕ ਇੱਕ ਪੋਲੀਟੀਕਲ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹੁਣ ਤੁਹਾਡੇ ਕੋਲ ਕੋਈ ਹੋਰ ਮੁੱਦਾ ਨਹੀਂ ਰਿਹਾ ਤੇ ਰਾਮ ਮੰਦਿਰ ਵਾਲੀ ਗੱਲ ਵੀ ਖਤਮ ਹੋ ਗਈ, ਉਹ ਤਾਂ ਸਗੋਂ ਉਲਟਾ ਤੁਹਾਡੇ ਗੱਲ ਪੈ ਗਈ ਜਦੋਂ ਚੜਾਵੇ ਦੀ ਚੋਰੀ ਵਾਲੀ ਗੱਲ ਤੇ। ਸੋ ਉਹ ਸਾਰੀਆਂ ਗੱਲਾਂ ਉਹ ਪਿੱਛੇ ਜਿਹੜੀਆਂ ਉਹ ਛੱਡ ਕੇ ਨਵੇਂ ਨਵੇਂ ਕੋਈ ਲੱਭਣਾ ਚਾਹੁੰਦੇ ਨੇ ਕਿ ਹੋਰ ਕੀ ਨਵਾਂ ਲੱਭੇ। ਹੁਣ ਜਿਹੜਾ ਹੈਗਾ ਆਹ ਇੱਕ ਇਹ ਨਵੀਂ ਗੱਲ ਲੱਭ ਲਈ ਕਿ ਜਿਹੜੇ ਹੈਗੇ ਆ ਦਿਮਾਗੀ ਨਕਸਲੀ ਅਜੇ ਹੈਗੇ ਆ ਇੱਥੇ, ਸੋ ਹੁਣ ਅਸੀਂ ਇਹਨਾਂ ਦੇ ਖਿਲਾਫ਼ ਲੜਾਈ ਲੜਾਂਗੇ
0: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ, ਕਾਲ 0390-8-6655 ਔਰ ਵਿਜ਼ਿਟ tireforce.com.au।
7: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
10: ਹਾਂਜੀ ਰੇਡੀਓ।
11: Homes apne iradeyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 varyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 te.
12: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
13: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
12: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
13: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
12: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
14: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 0445555 या आज ही विजिट करो 104 कॉलिंस रोड मेल्टन।
3: आर यू रेडी?
10: ऑस्ट्रेलिया विच हर बिल दी शुरुआत होने वाली है होर भी आसान। बिल्डिंग टिम्बर, पावर एंड हैंड टूल्स, स्लीपर, हार्डवेयर, डेकिंग, सेफ्टी एंड वर्कवेयर, विंडोज एंड डोर्स ते होर भी बहुत कुछ, सब एक ही था उत्ते। प्रोफेशनल इंस्टॉलेशन, सेम डे डिलीवरी ते ट्रेड क्रेडिट ऑप्शंस भी अवेलेबल ने। ए क्लास बिल्डिंग मटेरियल्स, तुहाडी हर बिल दा ट्रस्टेड पार्टनर। कमिंग सून, पता चलेगा इत्थे ही। सुनदे रहो रेडियो हांजी।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ,
3: ਸਮਿਥਸ ਲੇਨ ਬਾਈ ਮੋਵੈਕ ਵਿੱਚ। ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਰਿਦਮ ਵੌਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
9: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
8: ਗੁਲਾਬ ਸਿੱਧੂ ਅਤੇ ਜੈਸਮੀਨ

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ 17 ਅਗਸਤ 2026 ਔਰ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਹੋਏ ਹਾਜ਼ਰ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਖਬਰਾਂ ਦੇ ਇਸ ਬੁਲੇਟਿਨ ਤੇ ਮਾਰਦੇ ਆ ਝਾਤ। ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ ਰੂਸ ਦੇ ਉੱਤੇ ਹੁਣ ਤੱਕ ਦਾ ਇਸ ਸਾਲ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਰੂਸੀ ਅਧਿਕਾਰੀਆਂ ਦੇ ਮੁਤਾਬਕ ਹਮਲੇ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਰੀਬ 822 ਡਰੋਨਸ ਦਾ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ਦੇ ਵਿੱਚ 600 ਡਰੋਨਸ ਨੇ ਰਾਜਧਾਨੀ ਮਾਸਕੋ ਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਮਾਸਕੋ ਦੇ ਰੀਜਨਲ ਗਵਰਨਰ ਦੇ ਮੁਤਾਬਕ ਰਾਜਧਾਨੀ ਦੇ ਵਿੱਚ ਹਾਲੀਆ ਸਾਲਾਂ ਦੇ ਅੰਦਰ ਇਹ ਸਭ ਤੋਂ ਵੱਡੇ ਡਰੋਨ ਹਮਲਿਆਂ ਦੇ ਵਿੱਚੋਂ ਇੱਕ ਸੀ। ਹਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਆਨਲਾਈਨ ਰਿਟੇਲ ਕੰਪਨੀ ਵਾਈਲਡ ਬੇਰੀਜ਼ ਦੇ ਇੱਕ ਹਾਊਸ ਵੇਅਰ ਹਾਊਸ ਨੂੰ ਨਿਸ਼ਾਨਾ ਬਣਾਇਆ ਗਿਆ। ਘਟਨਾ ਦੇ ਵਿੱਚ 3 ਲੋਕ ਜ਼ਖਮੀ ਹੋਏ ਨੇ। ਵੇਅਰ ਹਾਊਸ ਮਾਸਕੋ ਦੇ ਸੈਂਟਰ ਦੇ ਕਰੀਬ 25 ਕਿਲੋਮੀਟਰ ਦੂਰ ਕਲੇਦੋਨੀ ਇਲਾਕੇ ਦੇ ਵਿੱਚ ਸਥਿਤ ਸੀ। ਰੂਸ ਨੇ ਦੱਖਣ ਪੱਛਮੀ ਰੋਸਤੋਵ ਇਲਾਕੇ ਦੇ ਵਿੱਚ ਵੀ ਰਾਤ ਭਰ ਹਮਲੇ ਕੀਤੇ ਔਰ ਯੂਕਰੇਨ ਦੇ ਵਿੱਚ 5 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਉੱਥੇ ਯੂਕਰੇਨ ਨੇ ਰੂਸ ਦੇ ਵਿੱਚ ਜਿਹੜੇ ਹਮਲੇ ਕੀਤੇ ਨੇ ਉਹਨਾਂ 'ਚ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਅਜਿਹੇ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਜ਼ਖਮੀ ਹੋਏ ਨੇ ਤੇ ਕੁਝ ਲੋਕ ਜ਼ਖਮੀ ਹੋਏ ਨੇ ਉਹਨਾਂ ਦੀ ਫਿਲਹਾਲ ਜਾਣਕਾਰੀ ਜਿਹੜੀ ਹੈ ਰੂਸ ਦੀ ਤਰਫ ਤੋਂ ਦਿੱਤੀ ਗਈ ਹੈ। ਰੂਸ ਤੇ ਯੂਕਰੇਨ ਦੇ ਦਰਮਿਆਨ ਹਮਲੇ ਲਗਾਤਾਰ ਤੇਜ਼ ਹੋ ਰਹੇ ਨੇ। ਰੂਸ ਨੇ ਹਾਲੀਆ ਹਫ਼ਤਿਆਂ ਦੇ ਵਿੱਚ ਯੂਕਰੇਨ ਦੇ ਕਈ ਇਲਾਕਿਆਂ ਦੇ ਵਿੱਚ ਮਿਜ਼ਾਈਲਾਂ ਦਾਗੀਆਂ ਨੇ। ਜਵਾਬ ਦੇ ਵਿੱਚ ਰੂਸ ਯੂਕਰੇਨ ਦੀ ਤਰਫ ਤੋਂ ਵੀ ਹਮਲੇ ਵਧਾਏ ਗਏ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਹੋਏ ਮੱਕਾ ਸਮਝੌਤੇ ਨੂੰ ਲੈ ਕੇ ਹੁਣ ਪਹਿਲੀ ਵਾਰ ਟਿੱਪਣੀ ਦਿੱਤੀ ਹੈ। ਡੋਨਲਡ ਟਰੰਪ ਨੇ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੂੰ ਵਧਾਈ ਦਿੰਦਿਆਂ ਹੋਇਆਂ ਇਸ ਨੂੰ ਇੱਕ ਬੋਲਡ ਸਟੈਪ ਦੱਸਿਆ। ਦੱਸ ਦਈਏ ਕਿ ਇਸ ਦਰਮਿਆਨ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਨੇ ਹਾਲੀਆ ਦਿਨਾਂ ਦੇ ਵਿੱਚ ਮੱਕਾ ਸ਼ਾਂਤੀ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ ਨੇ। ਦਰਸਾਉਂਦਾ ਹੈ ਕਿ ਮੱਧ ਪੂਰਬ ਇਕੱਠਿਆਂ ਆ ਰਿਹਾ ਹੈ ਤੇ ਦੇਸ਼ ਆਖਰਕਾਰ ਆਪਣੇ ਬਚਾਅ ਦੇ ਲਈ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਤਰੀਕੇ ਦੇ ਨਾਲ ਕਦਮ ਚੁੱਕ ਸਕਣਗੇ। ਉਹਨਾਂ ਲਿਖਿਆ ਹੈ ਕਿ ਤਿੰਨਾਂ ਦੇਸ਼ਾਂ ਦੀ ਮਹਾਨ ਅਗਵਾਈ ਨੂੰ ਵਧਾਈ, ਇਹ ਇੱਕ ਵੱਡਾ ਤੇ ਮਜ਼ਬੂਤ ਕਦਮ ਹੈ। ਜ਼ਿਕਰਯੋਗ ਹੈ ਕਿ ਮੱਕਾ ਸਮਝੌਤੇ ਦੇ ਤਹਿਤ ਇਹਨਾਂ ਤਿੰਨਾਂ ਦੇਸ਼ਾਂ ਯਾਨੀ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਜਿਸ ਵੀ ਦੇਸ਼ ਦੇ ਉੱਤੇ ਹਮਲਾ ਹੁੰਦਾ ਉਸ ਨੂੰ ਬਾਕੀ ਦੇਸ਼ਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਤੇ ਸਾਊਥ ਕੋਰੀਆ ਦੇ ਨਾਲ ਹੋਣ ਵਾਲੇ ਸਾਂਝੇ ਫੌਜੀ ਮੁਹਿੰਮਾਂ ਦੇ ਨਾਲ ਕਾਫੀ ਮਦਦ ਮਿਲੇਗੀ। ਇਸ ਦੀ ਵਜ੍ਹਾ ਦੇ ਚੱਲਦਿਆਂ ਨਾਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਉਹਨਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਚੰਗਾ ਦੱਸਿਆ। ਦੱਸ ਦਈਏ ਕਿ ਐਤਵਾਰ ਦੇ ਦਿਨ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇਹ ਗੱਲ ਕਹੀ ਗਈ ਕਿ ਸਾਊਥ ਕੋਰੀਆ ਨੇ ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਹੈ। ਐਤਵਾਰ ਦੇ ਦਿਨ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਕਿਹਾ ਕਿ ਸਾਊਥ ਕੋਰੀਆ ਨੇ ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਪਰਮਾਣੂ ਹਥਿਆਰ ਛੱਡਣ ਦੇ ਮੁਹਿੰਮ ਦੇ ਵਿੱਚ ਅਮਰੀਕਾ ਦੇ ਨਾਲ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਲਿਖਿਆ ਕਿ ਇਹ ਫੌਜੀ ਮੁਹਿੰਮ ਨਾ ਸਿਰਫ ਮਹਿੰਗੀ ਹੈ ਜਿਸ ਦਾ ਵੱਡਾ ਹਿੱਸਾ ਹਮੇਸ਼ਾ ਦੀ ਤਰ੍ਹਾਂ ਅਮਰੀਕਾ ਹੀ ਚੁੱਕਦਾ, ਬਲਕਿ ਇਹਨਾਂ ਦੇਸ਼ਾਂ ਨੂੰ ਇਹ ਵੀ ਸੁਨੇਹਾ ਜਾਂਦਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਸਹੀ ਨਹੀਂ ਹੈ, ਵਾਜਬ ਨਹੀਂ ਹੈ। ਸਾਊਥ ਕੋਰੀਆ ਨੇ ਕਿਹਾ ਕਿ ਅਮਰੀਕਾ ਦੇ ਨਾਲ ਹੋਣ ਵਾਲੇ ਫੌਜੀ ਮੁਹਿੰਮ ਨੂੰ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਇੱਕ ਵਾਰ ਫਿਰ ਤੋਂ ਜਾਣਕਾਰੀ ਜਾਰੀ ਕਰ ਦਿੱਤੀ ਜਾਏਗੀ। ਨਾਰਥ ਕੋਰੀਆ ਨੇ ਫਿਲਹਾਲ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵੈਸਟ ਬੰਗਾਲ ਦੇ ਵਿੱਚ ਬੀਰਭੂਮੀ ਜ਼ਿਲ੍ਹੇ ਦੇ ਅੰਦਰ ਤਾਰਾਪੀਠ ਦੇ ਵਿੱਚ ਸੋਮਵਾਰ ਤੜਕੇ ਇੱਕ ਹੋਟਲ ਦੇ ਵਿੱਚ ਭਿਆਨਕ ਅੱਗ ਲੱਗਣ ਦੇ ਚੱਲਦਿਆਂ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਦੇ ਵਿੱਚ ਕਈ ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ। ਹੋਟਲ ਮਾਲਕ ਕਲਿਆਣ ਪਾਲ ਗ੍ਰਿਫਤਾਰ ਕਰ ਲਿਆ ਗਿਆ। ਬੀਰਭੂਮ ਦੇ ਵਿੱਚ ਵਾਧੂ ਪੁਲਿਸ ਜਿਹੜੀ ਹੈ ਉਹ ਤੈਨਾਤ ਕੀਤੀ ਗਈ ਹੈ। ਦੱਸ ਦਈਏ ਕਿ ਹੁਣ ਤੱਕ 6 ਲੋਕਾਂ ਦੀ ਮੌਤ ਤੇ 12 ਲੋਕਾਂ ਨੂੰ ਹਸਪੀਟਲ ਭਰਤੀ ਕਰਨ ਦੀ ਵੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਸਥਾਨਕ ਲੋਕਾਂ ਨੇ 7 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਸੀ, ਪਰ ਪੁਲਿਸ ਨੇ ਹਾਲੇ ਤੱਕ 7ਵੀਂ ਮੌਤ ਦੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਉੱਤੇ ਆਜ਼ਾਦੀ ਦਿਹਾੜੇ ਮੌਕੇ ਦੌਰਾਨ ਵੰਦੇ ਮਾਤਰਮ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਇਹ ਵਿਵਾਦ 15 ਅਗਸਤ 2026 ਨੂੰ ਕਾਂਗਰਸ ਦੇ ਹੈੱਡਕੁਆਟਰ ਦੇ ਵਿੱਚ ਝੰਡਾ ਫਹਿਰਾਉਣ ਦੀ ਰਸਮ ਦੇ ਦਰਮਿਆਨ ਸਾਹਮਣੇ ਆਈ ਇੱਕ ਵੀਡੀਓ ਤੋਂ ਬਾਅਦ ਆਇਆ। ਇਸ ਮਾਮਲੇ ਦੇ ਵਿੱਚ ਜਨਸਰਾਜ ਪਾਰਟੀ ਦੇ ਸੰਸਥਾਪਕ ਤੇ ਵਿਧਾਇਕ ਪ੍ਰਸ਼ਾਂਤ ਕਿਸ਼ੋਰ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਹੈ ਕਿ ਭਾਜਪਾ ਨੂੰ ਬਿਆਨਬਾਜ਼ੀ ਕਰਨ ਦੀ ਬਜਾਏ ਸੋਨੀਆ ਗਾਂਧੀ ਤੇ ਕੇਸ ਕਰਨਾ ਚਾਹੀਦਾ। ਪ੍ਰਸ਼ਾਂਤ ਕਿਸ਼ੋਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਭਾਜਪਾ ਨੂੰ ਖੁਦ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਕਹਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਇਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਵੀ ਹੈ। ਭਾਜਪਾ ਨੇ ਦੋਸ਼ ਮੜਿਆ ਹੈ ਕਿ ਕਾਂਗਰਸ ਇਸ ਦਾ ਜਵਾਬ ਦੇਣ ਦੇ ਵਿੱਚ ਅਸਮਰੱਥ ਹੈ। ਫਿਲਹਾਲ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਕੌਮੀ ਗੀਤ ਨੂੰ ਰੋਕਣ ਦੇ ਲਈ ਨਹੀਂ ਬਲਕਿ ਕਾਫੀ ਦੇਰ ਤੋਂ ਖੜੇ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਲਈ ਕੁਰਸੀ ਮੰਗਵਾਉਣ ਦੇ ਵੱਲ ਇਸ਼ਾਰਾ ਕਰ ਰਹੇ ਸੀ। ਉੱਥੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਅੰਦੋਲਨ ਦੇ ਵਿੱਚ ਬੱਚਿਆਂ ਨੂੰ ਨਹੀਂ ਧੱਕਣਾ ਚਾਹੀਦਾ। ਉਹਨਾਂ ਦਾ ਕਹਿਣਾ ਹੈ ਕਿ ਬੱਚੇ ਅੰਦੋਲਨ ਕਰਨਗੇ ਤਾਂ ਪੜ੍ਹਨਗੇ ਕਦੋਂ। ਰਾਮਦੇਵ ਨੇ ਐਤਵਾਰ ਦੇ ਦਿਨ ਕਿਹਾ ਕਿ ਸ਼ਾਂਤੀਪੂਰਨ ਅੰਦੋਲਨ ਦੀ ਉਹ ਹਮਾਇਤ ਕਰਦੇ ਨੇ ਪਰ ਹਿੰਸਾਤਮਕ ਅੰਦੋਲਨ ਦੀ ਨਹੀਂ। ਰਾਮਦੇਵ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦਾ ਬਚਪਨ ਖਤਰੇ 'ਚ ਹੈ, ਇਸ ਦੇ ਲਈ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੋਣਾ ਚਾਹੀਦਾ ਬਚਪਨ ਦਾ ਇਸਤੇਮਾਲ ਅੰਦੋਲਨਾਂ ਦੇ ਵਾਸਤੇ ਨਾ ਹੋਵੇ। ਜੇਕਰ ਦੇਸ਼ ਦਾ ਬੱਚਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹ ਰਿਹਾ ਅਤੇ ਤੁਸੀਂ ਉਸ ਨੂੰ ਅੰਦੋਲਨ ਕਰਨ ਦੇ ਵੱਲ ਭੇਜ ਰਹੇ ਹੋ ਤਾਂ ਉਹ ਕਦੋਂ ਪੜ੍ਹੇਗਾ? ਉਸ ਨੂੰ ਨਹੀਂ ਪਤਾ ਕਿ ਅੰਦੋਲਨ ਕੀ ਹੁੰਦਾ। ਪਰ ਜਦੋਂ ਤੁਸੀਂ ਅੰਦੋਲਨ ਦੇ ਵੱਲ ਧੱਕ ਦਿੰਦੇ ਹੋ ਕਿ ਜਾਓ ਤੁਸੀਂ ਵੀ ਥਾਣੇ ਘੇਰੋ, ਸੜਕਾਂ ਦੇ ਉੱਤੇ ਉਤਰ ਜਾਓ, DM SDM ਦਾ ਘਿਰਾਵ ਕਰੋ, ਤਾਂ ਫਿਰ ਛੋਟੇ ਬੱਚੇ ਵੀ ਅੰਦੋਲਨ ਦੇ ਵਿੱਚ ਦਾਖਲ ਹੋ ਜਾਂਦੇ ਨੇ। ਦੇਸ਼ ਦੇ ਵਿੱਚ ਅਰਾਜਕ ਅੰਦੋਲਨ ਨਹੀਂ ਹੋਣੇ ਚਾਹੀਦੇ। ਰਾਮਦੇਵ ਨੇ ਕਿਹਾ ਕਿ ਇੱਕ ਕਿਸੇ ਇੱਕ ਵਿਅਕਤੀ ਦੇ ਬਸ ਦੀ ਗੱਲ ਨਹੀਂ ਹੈ ਦੇਸ਼ ਦੀ ਵਿਵਸਥਾ ਬਦਲ ਸਕੇ। ਇਸ ਦੇ ਲਈ ਤਿੰਨ ਪੱਧਰ ਦੇ ਉੱਤੇ ਜਾਗਰੂਕਤਾ ਚਾਹੀਦੀ ਹੈ, ਸਮਾਜਕ, ਸਿਆਸੀ ਤੇ ਪ੍ਰਸ਼ਾਸਨਿਕ ਪੱਧਰ ਦੇ ਉੱਤੇ। ਉਹਨਾਂ ਦੁਹਰਾਇਆ ਕਿ ਮੈਂ ਅਰਾਜਕ ਅੰਦੋਲਨ ਦੀ ਹਮਾਇਤ ਨਹੀਂ ਕਰਦਾ, ਇਸ ਦੇ ਲਈ ਸ਼ਾਂਤੀਪੂਰਨ ਅੰਦੋਲਨ ਦੇ ਨਾਲ ਹੀ ਦੇਸ਼ ਨੂੰ ਆਜ਼ਾਦੀ ਮਿਲੀ ਸੀ, ਉਸੇ ਕਿਸਮ ਦੇ ਅੰਦੋਲਨ ਜਾਰੀ ਰਹਿਣੇ ਚਾਹੀਦੇ ਨੇ। ਉਧਰ ਭਾਰਤੀ ਜਨਤਾ ਪਾਰਟੀ ਦੀ ਤਰਫ ਤੋਂ ਸੰਗਠਨ ਬਦਲਾਅ ਦੇ ਵਿੱਚ ਅੱਜ ਦੇ ਦਿਨ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਕੌਮੀ ਪ੍ਰਮੁੱਖ ਨੇ ਭਾਜਪਾ ਦੇ ਨਿਤਿਨ ਨਵੀਨ ਉਹ ਇਸ ਟੀਮ ਨੂੰ ਅੰਤਮ ਰੂਪ ਦੇ ਸਕਦੇ ਨੇ। ਜਨਵਰੀ ਮਹੀਨੇ ਦੇ ਵਿੱਚ ਨਿਤਿਨ ਨਵੀਨ ਭਾਜਪਾ ਦੇ ਪ੍ਰਧਾਨ ਬਣੇ ਸੀ, ਉਸ ਤੋਂ ਬਾਅਦ ਹੀ ਇਸ ਟੀਮ ਦਾ ਗਠਨ ਪੈਂਡਿੰਗ ਪਿਆ। ਜ਼ਿਆਦਾਤਰ 3 ਕੌਮੀ ਉਪ ਪ੍ਰਧਾਨ, 9 ਕੌਮੀ ਮਹਾਂਮੰਤਰੀ ਜਿਨ੍ਹਾਂ ਦੇ ਵਿੱਚ ਇੱਕ ਮਹਾਂਮੰਤਰੀ ਦਾ ਸੰਗਠਨ ਵੀ ਸ਼ਾਮਲ ਹੁੰਦਾ, 15 ਮੰਤਰੀਆਂ ਦੀ ਨਿਯੁਕਤੀ ਹੋਣੀ ਬਾਕੀ ਹੈ। ਦੱਸ ਦਈਏ ਕਿ ਭਾਜਪਾ ਸੰਵਿਧਾਨ ਦੇ ਵਿੱਚ ਕੀਤੀ ਗਈ ਸੋਧ ਦੇ ਮੁਤਾਬਕ 33% ਰਾਖਵਾਂਕਰਨ ਮਹਿਲਾਵਾਂ ਨੂੰ ਦੇਣ ਦੇ ਲਈ ਜਿਹੜੀ ਇਸ ਵਾਰ ਤਿਆਰੀ ਕਰ ਰਹੀ ਹੈ। ਇਸਦਾ ਮਤਲਬ ਇਹ ਹੈ ਕਿ ਕੁੱਲ 38 ਕੌਮੀ ਅਹੁਦਿਆਂ ਦੇ ਵਿੱਚੋਂ ਘੱਟੋ ਘੱਟ 13 ਮਹਿਲਾਵਾਂ ਹੋਣੀਆਂ ਲਾਜ਼ਮੀ ਨੇ। ਇਸ ਤੋਂ ਇਲਾਵਾ ਕੇਂਦਰੀ ਚੋਣ ਕਮੇਟੀ ਦਾ ਗਠਨ ਵੀ ਹੋਣਾ, ਪਾਰਲੀਮੈਂਟਰੀ ਬੋਰਡ ਦੇ ਵੀ ਕੁਝ ਮੈਂਬਰਾਂ ਦੇ ਨਾਲ ਹੋਰਨਾਂ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਕੇਂਦਰੀ ਮੰਤਰੀ ਭੁਪਿੰਦਰ ਯਾਦਵ ਤੇ ਮਹਿਲਾ ਮੋਰਚਾ ਦੀ ਪ੍ਰਮੁੱਖ ਸ਼੍ਰੀਨਿਵਾਸਨ ਇਸ ਦੀ ਪਹਿਲਾਂ ਤੋਂ ਹੀ ਮੈਂਬਰ ਹੈਗੇ ਨੇ। ਨਿਤਿਨ ਨਵੀਨ ਕੌਮੀ ਕਾਰਜਕਾਰਨੀ ਦਾ ਗਠਨ ਦੇ ਇਲਾਵਾ ਵੱਧ ਤੋਂ ਵੱਧ 120 ਮੈਂਬਰਾਂ ਨੂੰ ਚੁਣਨਗੇ। ਦੱਸ ਦਈਏ ਕਿ ਕੌਮੀ ਕਾਰਜਕਾਰਨੀ ਦੇ ਗਠਨ ਦੇ ਲਈ ਪਿਛਲੇ ਲੰਮੇ ਚਿਰ ਤੋਂ ਉਡੀਕ ਕੀਤੀ ਜਾ ਰਹੀ ਹੈ। ਵੈਸੇ ਖੇਤਰੀ ਪੱਧਰ ਦੇ ਉੱਤੇ ਯਾਨੀ ਕਿ ਸੂਬਾਈ ਪੱਧਰ ਦੇ ਉੱਤੇ ਵੀ ਭਾਜਪਾ ਦੀਆਂ ਇਕਾਈਆਂ ਹੁਣ ਇਸ ਤੋਂ ਬਾਅਦ ਬਣਾ ਦਿੱਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ ਹਾਲੀਆ ਆਜ਼ਾਦੀ ਦਿਹਾੜੇ ਦੇ ਮੌਕੇ ਕੀਤੀ ਗਈ ਟਿੱਪਣੀ ਕਿ ਦਿਮਾਗੀ ਨਕਸਲ ਵਾਲੇ ਲੋਕ ਦੇਸ਼ ਦਾ ਇਸ ਵਕਤ ਨੁਕਸਾਨ ਕਰ ਰਹੇ ਨੇ, ਉਸ ਬਿਆਨ ਦੇ ਉੱਤੇ ਮਚੇ ਸਿਆਸੀ ਉਥਲ ਪੁਥਲ ਦੇ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵਾਂ ਕੈਂਪੇਨ ਸ਼ੁਰੂ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਵੀ ਜਿਵੇਂ CGI ਦੀ ਇੱਕ ਟਿੱਪਣੀ ਤੋਂ ਹੀ ਬਣ ਕੇ ਸਾਹਮਣੇ ਆਈ ਸੀ, ਠੀਕ ਉਸੇ ਤਰੀਕੇ ਦੇ ਨਾਲ ਹੁਣ ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਦਿਮਾਗੀ ਨਕਸਲ ਜਨਤਾ ਪਾਰਟੀ ਦਾ ਯਾਨੀ DNJP ਦਾ ਗਠਨ ਕੀਤਾ ਗਿਆ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਇਹ ਅਕਾਊਂਟ 15 ਹੋਰ ਅਕਾਊਂਟਸ ਨੂੰ ਫੋਲੋ ਕਰ ਰਿਹਾ, ਜਿਸ ਦੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ, ਯੂਟਿਊਬਰ ਧਰੁਵ ਰਾਠੀ, ਕਾਮੇਡੀਅਨ ਕੁਨਾਲ ਕਮਰਾ, ਐਕਟਰ ਪ੍ਰਕਾਸ਼ ਰਾਜ ਸ਼ਾਮਲ ਨੇ। ਵੈਸੇ ਇਸ ਅਕਾਊਂਟ ਨੂੰ ਹਾਲੇ ਕੋਈ ਬਹੁਤ ਜ਼ਿਆਦਾ ਮਸ਼ਹੂਰ ਨਹੀਂ ਹੋਣ ਲੱਗਿਆ ਪਰ ਫਿਰ ਵੀ 160K ਇਸ ਦੇ ਫੋਲੋਅਰ ਜਿਹੜੇ ਨੇ ਹੋ ਚੁੱਕੇ ਨੇ। ਹਾਲਾਂਕਿ ਕਾਂਗਰਸ ਜਾਂ ਦੂਸਰੇ ਨੇਤਾਵਾਂ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਦਿਮਾਗੀ ਨਕਸਲ ਦੀ ਇਹ ਟਿੱਪਣੀ ਕੀਤੀ ਸੀ ਉਸ ਦੇ ਉੱਤੇ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਚੁੱਕੇ ਜਾ ਰਹੇ ਸੀ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾ ਲਈਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਪਾਰਲੀਮੈਂਟਰੀ ਕਾਰਵਾਈ ਦੇ ਦਰਮਿਆਨ ਅੱਜ ਪ੍ਰਸ਼ਨ ਕਾਲ ਦੇ ਸਮੇਂ ਦੇ ਮੌਕੇ ਕਾਫੀ ਜ਼ਿਆਦਾ ਘਮਾਸਾਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਇਸ ਹਾਈਲਾਈਟ ਅੱਜ ਦੇ ਦਿਨ ਦੀ ਤਾਂ ਇਹੀ ਰਹੀ ਕਿ ਵਿਰੋਧੀ ਧਿਰ ਦੇ ਵਪਾਰਕ ਮਾਮਲਿਆਂ ਦੇ ਜਾਂ ਟਰੇਡ ਦੇ ਜਿਹੜੇ ਮੰਤਰੀ ਨੇ ਬੁਲਾਰੇ ਨੇ ਡੈਨ ਟਹਾਨ, ਉਹਨਾਂ ਨੂੰ ਚੈਂਬਰ ਦੇ ਵਿੱਚੋਂ ਸਪੀਕਰ ਮਿਲਟਨ ਡਿਕ ਨੇ ਬਾਹਰ ਕਰ ਦਿੱਤਾ। ਅਸਲ ਦੇ ਵਿੱਚ ਜਦੋਂ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਦੇ ਬਾਰੇ ਉਹ ਗੱਲ ਕਰ ਰਹੇ ਸੀ ਉਹਨਾਂ ਦੇ ਭਾਸ਼ਣ ਤੋਂ ਬਾਅਦ ਤਾਂ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਇੱਕ ਅਜਿਹਾ ਅੱਖਰ ਵਰਤਿਆ ਜਿਸ ਨੂੰ ਸੰਵਿਧਾਨਕ ਭਾਸ਼ਾ ਨਹੀਂ ਮੰਨਿਆ ਜਾ ਸਕਦਾ। ਇਸ ਅੱਖਰ ਦਾ ਇਸਤੇਮਾਲ ਕਰਨ ਦੇ ਚਲਦਿਆਂ, ਇਸ ਸੈਂਟੈਂਸ ਦੀ ਵਰਤੋਂ ਕਰਨ ਦੇ ਚਲਦਿਆਂ ਉਹਨਾਂ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਇਸ ਦਰਮਿਆਨ ਸਪੀਕਰ ਤੱਕ ਇਹ ਗੱਲ ਜਿਹੜੇ ਇੰਡੀਪੈਂਡੈਂਟ ਐਮ ਪੀ ਸੀ ਜ਼ਾਲੀ ਸਟੈਗਲ ਉਹ ਲੈ ਕੇ ਗਏ, ਉਹਨਾਂ ਕਿਹਾ ਕਿ ਮਹਿਲਾਵਾਂ ਦੇ ਬੈਠਿਆਂ ਹੋਇਆਂ ਇਸ ਕਿਸਮ ਦੀ ਸ਼ਬਦਾਵਲੀ ਵਿਰੋਧੀ ਧਿਰ ਦੇ ਨੇਤਾ ਨੂੰ ਇਸਤੇਮਾਲ ਕਰਨੀ ਚੰਗੀ ਨਹੀਂ ਲੱਗਦੀ। ਇਸ ਤੋਂ ਪਹਿਲਾਂ ਕ੍ਰਿਸ ਬੋਵਨ ਜਿਹੜੇ ਸੀ ਉਹਨਾਂ ਨੇ ਸਰਕਾਰ ਦੀ ਤਰਫ ਤੋਂ ਕਪੈਸਿਟੀ ਇਨਵੈਸਟਮੈਂਟ ਸਕੀਮ ਦੇ ਬਾਰੇ ਚਰਚਾ ਕੀਤੀ ਔਰ ਇਸ ਮਾਮਲੇ ਦੇ ਵਿੱਚ ਹੀ ਜਵਾਬ ਦਿੰਦਿਆਂ ਹੋਇਆਂ ਡੈਂਟਹਿਨ ਨੇ ਕ੍ਰਿਸ ਬੋਵਨ ਦੀ ਨਿਖੇਧੀ ਕੀਤੀ ਸੀ। ਉੱਥੇ ਹੀ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ। ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਤਾਂ ਕੋਲਜ ਅਤੇ ਵੂਲਵਰਸ ਦੀ ਤਰਫ ਤੋਂ ਹੁਣ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਜਿਹੜੀ ਹੈ ਉਹ ਲਿਆਂਦੀ ਜਾਏਗੀ। ਰਿਟੇਲ ਸੈਕਟਰ ਦੇ ਵਿੱਚ ਕ੍ਰਾਈਮ ਨੂੰ ਘੱਟ ਕਰਨ ਦੇ ਲਈ ਆਸਟ੍ਰੇਲੀਆ ਭਰ ਦੇ ਸਟੋਰਸ ਦੇ ਵਿੱਚ ਇਸ ਕਿਸਮ ਦੇ ਕੈਮਰੇ ਲਗਾਏ ਜਾਣਗੇ ਜਿਹੜੇ ਆਸਟ੍ਰੇਲੀਅਨ ਲੋਕਾਂ ਦੀ ਫੇਸ਼ੀਅਲ ਰੈਕੋਗਨੀਸ਼ਨ ਕਰ ਸਕਣ ਅਤੇ ਫਿਰ ਬਾਅਦ ਦੇ ਵਿੱਚ ਜਦੋਂ ਕੋਈ ਵਿਅਕਤੀ ਬਾਰ ਬਾਰ ਕਿਸੇ ਸਟੋਰ ਦੇ ਵਿੱਚ ਚੋਰੀਆਂ ਕਰਦਾ ਹੈ ਜਾਂ ਰਿਟੇਲ ਕ੍ਰਾਈਮ ਨੂੰ ਅੰਜਾਮ ਦਿੰਦਾ, ਯਾਨੀ ਕਿ ਕਿਸੇ ਸਟਾਫ ਦੇ ਨਾਲ ਬਦਸਲੂਕੀ ਕਰਦਾ ਜਾਂ ਹੋਰ ਐਸੀ ਕੋਈ ਘਟਨਾ ਨੂੰ ਅੰਜਾਮ ਦਿੰਦਾ ਤਾਂ ਉਸਦੀ ਪਛਾਣ ਹੋ ਸਕੇਗੀ। ਕੋਲਜ ਦੀ ਤਰਫ ਤੋਂ ਫਿਲਹਾਲ ਇਸ ਮਾਮਲੇ ਦੇ ਵਿੱਚ ਇੱਕ ਟਰਾਇਲ ਚਲਾਇਆ ਜਾ ਰਿਹਾ। ਵੈਸੇ ਬਨਿੰਗਸ ਕੇ ਮਾਰਟ ਦੀ ਤਰਫ ਤੋਂ ਵੀ ਪਿਛਲੇ ਸਾਲ ਇਸੇ ਕਿਸਮ ਦੇ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਕੈਮਰਾਸ ਇੰਸਟਾਲ ਕੀਤੇ ਗਏ ਸੀ, ਜਿਸ ਦੀ ਵਿਰੋਧਤਾ ਹੋਣ ਤੋਂ ਬਾਅਦ ਉਹਨਾਂ ਅਦਾਰਿਆਂ ਨੂੰ ਇਹਨਾਂ ਕੈਮਰਿਆਂ ਨੂੰ ਹਟਾਉਣਾ ਪਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਆਸਟ੍ਰੇਲੀਅਨ ਹਾਰਡਵੇਅਰ ਸਟੋਰ ਬਨਿੰਗਸ ਦੀ ਤਰਫ ਤੋਂ ਇਸ ਮਾਮਲੇ ਨੂੰ ਲੈ ਕੇ ਇੱਕ ਲੀਗਲ ਬੈਟਲ ਲੜੀ ਗਈ ਸੀ। ਕਿਹਾ ਗਿਆ ਕਿ ਜਦੋਂ ਬਨਿੰਗਸ ਇਸ ਕਿਸਮ ਦੇ ਨਾਲ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਤਾਂ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਨੇ ਪਾਇਆ ਕਿ ਇਹ ਟੈਕਨੋਲੋਜੀ ਇਹਨਾਂ ਸਟੋਰਸ ਦੇ ਵਿੱਚ ਹੁੰਦੀ ਰਿਟੇਲ ਅਪਰਾਧਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਆਸਟ੍ਰੇਲੀਅਨ ਰਿਟੇਲ ਕੌਂਸਲ ਦੀ ਤਰਫ ਤੋਂ ਆਸਟ੍ਰੇਲੀਆ ਦੇ ਜ਼ਿਆਦਾਤਰ ਵੱਡੇ ਵਪਾਰਕ ਅਦਾਰਿਆਂ ਦੇ ਬਾਹਰ ਇਸ ਕਿਸਮ ਦੇ ਕੈਮਰਾਜ ਇੰਸਟਾਲ ਕਰਨ ਦੀ ਮੰਗ ਹੁਣ ਕੀਤੀ ਜਾ ਰਹੀ ਹੈ। ਸੁਪਰਮਾਰਕਿਟ ਕ੍ਰਾਈਮ ਜਿਹੜਾ ਆਮ ਹੋ ਚੁੱਕਿਆ, ਸ਼ਾਪ ਡਿਸਟ੍ਰੀਬਿਊਟਿਵ ਤੇ ਅਲਾਇਡ ਇੰਪਲੋਇਜ਼ ਐਸੋਸੀਏਸ਼ਨ ਯਾਨੀ ਰਿਟੇਲ ਖੇਤਰ ਦੀ ਸਭ ਤੋਂ ਵੱਡੀ ਯੂਨੀਅਨ ਨੇ ਵੀ ਇਸ ਕਿਸਮ ਦਾ ਸਵਾਗਤ ਕੀਤਾ ਕਿ ਜੇਕਰ ਕਰਮਚਾਰੀਆਂ ਦੇ ਉੱਤੇ ਹਮਲਿਆਂ ਤੋਂ ਬਚਾਉਣ ਦੇ ਲਈ ਕਿਸੇ ਵੀ ਕਿਸਮ ਦੇ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਲਾਜ਼ਮੀ ਨੇ। ਪਿੱਛੇ ਜੇ 3,000 ਵਰਕਰਸ ਦੇ ਨਾਲ ਜੁੜਿਆ ਹੋਇਆ ਇੱਕ ਸਰਵੇਖਣ ਵੀ ਸਾਹਮਣੇ ਆਇਆ ਸੀ। ਇਸ ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਦਰਮਿਆਨ ਰਿਟੇਲ ਕ੍ਰਾਈਮ ਕੀ ਹੋਏ ਨੇ ਉਸ ਦੀ ਜਾਣਕਾਰੀ ਦਿੱਤੀ ਗਈ ਸੀ। 34% ਰਿਟੇਲ ਕਰਮਚਾਰੀਆਂ ਨੇ ਦੱਸਿਆ ਕਿ ਉਹ ਆਪਣੇ ਕੰਮ ਵਾਲੀ ਥਾਂ ਦੇ ਉੱਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ। 88% ਦਾ ਕਹਿਣਾ ਸੀ ਕਿ ਉਹਨਾਂ ਨੂੰ ਗ੍ਰਾਹਕਾਂ ਦੇ ਦੁਆਰਾ ਕਿਸੇ ਨਾ ਕਿਸੇ ਵਰਬਲ ਅਬਿਊਜ਼ ਦਾ ਸਾਹਮਣਾ ਕਦੇ ਨਾ ਕਦੇ ਕਰਨਾ ਪਿਆ ਪਿਛਲੇ 1 ਸਾਲ ਦੇ ਵਿੱਚ। 25% ਦਾ ਕਹਿਣਾ ਸੀ ਕਿ ਉਹਨਾਂ ਨੂੰ ਫਿਜ਼ੀਕਲ ਵਾਇਲੈਂਸ ਦਾ ਵੀ ਸਾਹਮਣਾ ਕਰਨਾ ਪਿਆ, ਜਦਕਿ 19% ਨੇ ਸੈਕਸ਼ੁਅਲ ਹਰਾਸਮੈਂਟ ਝੱਲੀ ਸੀ। 11% ਜਿਹੜੇ ਸੀ ਉਹਨਾਂ ਨੇ ਵੀ ਇਸੇ ਕਿਸਮ ਦੀ ਜਿਹੜੇ ਅਬਿਊਜ਼ ਦਾ ਸਾਹਮਣਾ ਕੀਤਾ ਸੀ ਔਰ 31% ਦਾ ਕਹਿਣਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਐਥਨੀਸਿਟੀ, ਰੇਸ ਜਾਂ ਕਲਚਰਲ ਬੈਕਗਰਾਊਂਡ ਦੇ ਚੱਲਦਿਆਂ ਕਿਸੇ ਨਾ ਕਿਸੇ ਨਮੋਸ਼ੀ ਦਾ ਸਾਹਮਣਾ ਰਿਟੇਲ ਸੈਕਟਰ ਦੇ ਵਿੱਚ ਝੱਲਣਾ ਪੈਂਦਾ ਹੈ। ਉੱਥੇ ਹੀ ਸਰਕਾਰ ਦੀ ਤਰਫ ਤੋਂ ਹੁਣ ਵਰਕਿੰਗ ਹੋਲੀਡੇ ਵੀਜ਼ਾ ਐਪਲੀਕੇਸ਼ਨਸ ਨੂੰ ਹੌਲੀ ਰਫ਼ਤਾਰ ਕਰ ਦੇਣ ਦੀ ਖ਼ਬਰਾਂ ਦੇ ਦਰਮਿਆਨ ਅਲੱਗ ਅਲੱਗ ਸਿਆਸੀ ਪਾਰਟੀਆਂ ਇਸ ਦੇ ਉੱਤੇ ਵੰਡੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਫੈਡਰਲ ਸਰਕਾਰ ਦੀ ਤਰਫ ਤੋਂ ਵਰਕਿੰਗ ਹੋਲੀਡੇ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਨੂੰ ਹੌਲੀ ਕਰ ਦੇਣ ਔਰ ਇਸ ਨੂੰ ਸੀਮਤ ਕਰ ਦੇਣ ਦੇ ਮਾਮਲੇ ਦੇ ਉੱਤੇ ਜਿੱਥੇ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਐਤਵਾਰ ਦੇ ਦਿਨ ਉਹਨਾਂ ਦੀ ਤਰਫ ਤੋਂ ਉਹਨਾਂ ਦੇ ਮੰਤਰਾਲੇ ਦੀ ਤਰਫ ਤੋਂ ਇਹ ਬਿਆਨ ਦਿੱਤਾ ਗਿਆ ਕਿ ਇਸ ਮਾਮਲੇ ਨੂੰ ਇਸ ਵੀਜ਼ਾ ਕੈਟੇਗਰੀ ਨੂੰ ਲੈ ਕੇ ਸਰਕਾਰ ਬੇਹੱਦ ਗੰਭੀਰ ਹੈ ਔਰ ਇਸ ਨੂੰ ਕਾਫੀ ਹੱਦ ਤੱਕ ਸੀਮਤ ਕਰ ਦੇਣਾ ਚਾਹੁੰਦੀ ਹੈ। ਦੱਸ ਦਈਏ ਕਿ ਵਰਕਿੰਗ ਹੋਲੀਡੇ ਵੀਜ਼ਾ ਹੋਲਡਰ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਜੂਨ 2025 ਤੱਕ 210,000 ਤੋਂ ਵਧੇਰੇ ਦਾਖਲ ਹੋ ਚੁੱਕੇ ਸੀ। ਹਾਲਾਂਕਿ ਕੋਵਿਡ ਤੋਂ ਪਹਿਲਾਂ ਇਹ 1,00,000 ਦੇ ਆਸ ਪਾਸ ਸੀ ਪਰ ਸਰਕਾਰ ਦੀ ਤਰਫ ਤੋਂ ਹੁਣ ਇਹਨਾਂ ਨੂੰ ਮੁੜ ਤੋਂ ਸੀਮਤ ਕਰ ਦੇਣ ਦੇ ਉੱਤੇ ਅਲੱਗ ਅਲੱਗ ਪਾਰਟੀਆਂ ਅਲੱਗ ਅਲੱਗ ਵਿਚਾਰ ਦੇ ਰਹੀਆਂ ਨੇ। ਗੱਠਜੋੜ ਦੇ ਜਿਹੜੇ ਫਰੰਟ ਬੈਂਚਰ ਸੀ ਐਂਡਰਿਊ ਬ੍ਰੈਗ ਉਹਨਾਂ ਨੇ ਵੀਕੈਂਡ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਜੇਕਰ ਬਣਦੀ ਹੈ ਤਾਂ 1,80,000 ਤੱਕ ਇਸ ਨੂੰ ਸੀਮਤ ਕਰਨਾ ਚਾਹੁੰਗੇ, ਜਦਕਿ ਨੈਸ਼ਨਲ ਪਾਰਟੀ ਨੇ ਇਸ ਦੇ ਵਿੱਚ ਬਦਲਾਅ ਕਰਨ ਤੋਂ ਇਨਕਾਰ ਕੀਤਾ। ਨੈਸ਼ਨਲ ਪਾਰਟੀ ਦਾ ਕਹਿਣਾ ਸੀ ਕਿ ਪਿੰਡਾਂ ਦੇਹਾਤਾਂ ਦੇ ਵਿੱਚ ਖੇਤਾਂ ਦੇ ਅੰਦਰ ਕੰਮ ਕਰਨ ਵਾਲਿਆਂ ਦੇ ਗਿਣਤੀ ਸਭ ਤੋਂ ਵੱਧ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਦੇ ਉੱਤੇ ਬੈਠੇ ਲੋਕ ਹੀ ਪੂਰੀ ਕਰਦੇ ਨੇ। ਹਾਲਾਂਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਕਿਹਾ ਕਿ ਉਹ ਕੁੱਲ ਮਿਲਾ ਕੇ ਹੀ 1,30,000 ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚ ਦਾਖਲਾ ਦੇਣਾ ਚਾਹੁੰਦੇ ਨੇ, ਚਾਹੇ ਉਸ ਦੇ ਵਿੱਚ ਕਿਸੇ ਵੀ ਕਿਸਮ ਦੀ ਗਿਣਤੀ ਸੀਮਤ ਕਿਉਂ ਨਾ ਹੋਵੇ। ਮਸ਼ਰੂਮ ਕਿਲਰ ਦੇ ਨਾਮ ਦੇ ਨਾਲ ਮਸ਼ਹੂਰ ਐਰਿਨ ਪੈਟਰਸਨ ਨੂੰ ਹੁਣ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਅਦਾਲਤ ਦੇ ਵਿੱਚ ਉਸਨੇ ਪੇਸ਼ ਹੋਈ, ਅਸਲ ਚ ਆਡੀਓ ਵਿਜੂਅਲ ਲਿੰਕ ਦੇ ਜ਼ਰੀਏ ਪੇਸ਼ੀ ਹੋਈ। ਦੱਸ ਦਈਏ ਕਿ 51 ਸਾਲਾ ਪੈਟਰਸਨ ਦੇ ਉੱਤੇ 3 ਕਤਲ, ਜਿਸ ਦੇ ਵਿੱਚ ਉਸ ਦੇ ਸੱਸ ਗੇਲ ਪੈਟਰਸਨ, ਸਹੁਰੇ ਡੌਨ ਪੈਟਰਸਨ ਤੇ ਇਸ ਤੋਂ ਇਲਾਵਾ ਗੇਲ ਦੀ ਭੈਣ ਹੀਦਰ ਵਿਲਕਨਸਨ ਦੀ ਮੌਤ ਦਾ ਇਲਜ਼ਾਮ ਲੱਗਿਆ ਸੀ। 33 ਸਾਲ ਦੇ ਲਈ ਉਸਨੂੰ ਨੌਨ ਪੈਰੋਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਹੁਣ ਪੈਟਰਸਨ ਦੀ ਤਰਫ ਤੋਂ ਅਦਾਲਤ ਦੇ ਵਿੱਚ ਵਾਪਸੀ ਕੀਤੀ ਗਈ ਹੈ, ਆਪਣੇ ਉੱਤੇ ਲੱਗੇ ਇਲਜ਼ਾਮਾਂ ਦੇ ਵਿੱਚ ਥੋੜ੍ਹੀ ਸਜ਼ਾ ਦੇ ਮਾਮਲੇ ਦੇ ਵਿੱਚ ਥੋੜ੍ਹੀ ਛੋਟ ਦੇਣ ਦੀ ਜਿਹੜੀ ਮੰਗ ਹੈ ਉਸ ਦੀ ਤਰਫ ਤੋਂ ਕੀਤੀ ਗਈ ਹੈ। ਵਿਕਟੋਰੀਆ ਕੋਰਟ ਆਫ ਅਪੀਲ ਦੇ ਵਿੱਚ ਉਸਦੀ 2 ਦਿਨ ਦੇ ਲਈ ਇਹ ਸੁਣਵਾਈ ਹੋਏਗੀ, ਉਸ ਤੋਂ ਬਾਅਦ ਅਦਾਲਤ ਦਾ ਫੈਸਲਾ ਸਾਹਮਣੇ ਆ ਸਕਦਾ ਹੈ। ਵਪਾਰ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਦੇ ਦਿਨ ਆਸਟ੍ਰੇਲੀਅਨ ਕਾਰੋਬਾਰ ਜਿਹੜੇ ਨੇ ਉਹ ਪਿਛਲੇ ਹਫ਼ਤੇ ਦੀ ਤਰ੍ਹਾਂ ਹੀ ਸੁਸਤ ਰਫ਼ਤਾਰ ਰਹੇ। ASX 200 ਜਿਹੜਾ ਸੀ ਉਹ 9096 ਅੰਕ ਦੇ ਉੱਤੇ ਚੱਲ ਰਿਹਾ ਸੀ। ਇਸ ਵਕਤ ਸ਼ੁੱਕਰਵਾਰ ਦੇ ਦਿਨ ਵੀ ਬਾਜ਼ਾਰ 9115 ਅੰਕ ਦੇ ਉੱਤੇ ਬੰਦ ਹੋਇਆ ਸੀ, ਜਦੋਂ 0.8% ਦਾ ਘਾਟਾ ਪਿਆ ਸੀ। ਆਸਟ੍ਰੇਲੀਅਨ ਡਾਲਰ ਥੋੜ੍ਹਾ ਮਜ਼ਬੂਤ ਹੋਇਆ, ਅਮਰੀਕੀ ਡਾਲਰ ਦੇ ਮੁਕਾਬਲੇ 70.92 ਸੈਂਟ ਜਿਹੜਾ ਆਸਟ੍ਰੇਲੀਅਨ ਡਾਲਰ ਦੱਸਿਆ ਗਿਆ। ਉੱਥੇ ਏਸ਼ੀਆਈ ਬਾਜ਼ਾਰ ਜਿਹੜੇ ਮਜ਼ਬੂਤੀ ਦੇ ਨਾਲ ਸ਼ੁਰੂ ਹੋਏ ਨੇ ਅੱਜ ਦੇ ਦਿਨ। ਹੈਂਗਸੈਂਗ, ਸ਼ੰਘਾਈ ਤੇ ਕੌਸਪੀ ਸਾਰੇ ਹੀ 1% ਤੋਂ ਵਾਧੇ ਦੇ ਨਾਲ ਸ਼ੁਰੂ ਹੋਏ। ਹਾਲਾਂਕਿ ਅਮਰੀਕੀ ਵਾਲ ਸਟਰੀਟ ਜਰਨਲ ਦੇ ਵਿੱਚ S&P 500, ਡੋ ਜੋਨਸ ਵੀ ਘਾਟੇ ਦੇ ਨਾਲ ਤੇ ਨੈਸਡੈਕ ਵੀ ਘਾਟੇ ਦੇ ਨਾਲ ਹੀ ਅੱਜ ਦੇ ਦਿਨ ਸ਼ੁਰੂ ਹੋਇਆ। ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਮਜ਼ਬੂਤੀ ਦੇ ਨਾਲ ਸ਼ੁਰੂ ਹੋਈਆਂ ਅੱਜ ਦੇ ਦਿਨ। ਪ੍ਰਤੀ ਬੈਰਲ ਜਿਹੜੀ ਤੇਲ ਦੀ ਕੀਮਤ ਹੈ ਉਹ ਅਮਰੀਕੀ ਡਾਲਰ ਦੇ ਵਿੱਚ $88.99 ਦੱਸੀ ਗਈ ਹੈ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ ਮੈਚ ਜਿਹੜਾ ਸੀ ਉਹ ਉਸਦਾ ਅੱਜ ਤੀਸਰਾ ਦਿਨ ਹੈ। ਦੱਸ ਦਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਇਆਂ 462 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ ਸੀ, ਜਿਸ ਦੇ ਵਿੱਚ ਭਾਰਤ ਦੇ ਲਈ ਜਿਹੜੀ ਸੈਂਕੜੇ ਵਾਲੀ ਪਾਰੀ ਦੇਵਦੱਤ ਪਡੀਕਲ ਦੀ ਸੀ, ਜਿਨ੍ਹਾਂ ਨੇ 167 ਦੌੜਾਂ ਬਣਾਈਆਂ। KL ਰਾਹੁਲ ਨੇ 82 ਦੌੜਾਂ ਬਣਾਈਆਂ ਸੀ, ਰਿਸ਼ਭ ਪੰਤ ਨੇ 39, ਜਦਕਿ ਧਰੁਵ ਜੋਰੇਲ ਨੇ 51 ਦੌੜਾਂ ਬਣਾਈਆਂ ਸੀ। ਭਾਰਤ ਦੇ ਲਈ ਸ਼੍ਰੀਲੰਕਾ ਨੂੰ ਪਹਿਲੀ ਪਾਰੀ ਦੇ ਵਿੱਚ ਛੇਤੀ ਜਿਹੜਾ ਆਲ ਆਊਟ ਕਰਨਾ ਉਹ ਜ਼ਰੂਰੀ ਹੋਏਗਾ। ਹਾਲ ਫਿਲਹਾਲ ਭਾਰਤ ਨੇ 4 ਵਿਕਟਾਂ ਜਿਹੜੀਆਂ ਸੀ ਸ਼੍ਰੀਲੰਕਾ ਦੀਆਂ ਝਟਕਾ ਦਿੱਤੀਆਂ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ। IME ਐਡਵਾਈਜ਼ਰ ਰਿਦਮ ਵੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
2: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
1: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ 1 ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: वॉइस
8: जिप्पी म्यूजिक अते म्यूजिक टाइम प्रोडक्शंस पेश करते ने पंजाबी फिल्म जुदा अधूरे प्यार दी पूरी कहानी
9: मेरी जिंदगी चोन वाली पहली कुड़ी भी तू हां ते आखरी भी तू
8: गुलाब सिद्धू अते जैस्मीन पसीन

ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: रेडियो, हाँ जी, 1674 AM, मैं गौतम कपिल और एक नवा एपिसोड आज दे दिन लगे हैं प्रोग्राम दी डीप टॉक शो दा। सब तो पहला स्वागत डॉक्टर संदीप कौर दा इस शो दे विच, जिन्होंने आज दे शो च कुछ नवीं जानकारियां साढ़े तक लेके आए। हुण तक तां मैनूं नहीं सी पता, अज ही पता चलिया। पर संदीप जी, सत श्री अकाल जी। जी आयां नूं
1: सत श्री अकाल जी।
0: जी की हाल चाल ने? आम तौर जो साइंस स्टोर बुक स्टोर जाने उ ग्लोब पिया हों घुमाई जाओ, मजा जा बहुत आंदा चाहे बड़े हो गए पर फिर भी उन्होंने ऐ रोटेट कर करके चक्के घुमा के ऐ लगता भी वाह पूरी दुनिया घुमा के रखती है। तो छोटे होंदे एक जोक हुंदा हुंदा सी जदों आ ग्लोब नूं ऐ देखदे हुंदे सी कि धरती गोल है पड़े है हना ऐ घुमाईदा सीगा, फिर लगता सीगा भी यार फिर असीं सीधे पदरे किवें तुरी जांदे, तुरदे तुरदे तुरदे किते जे जमीन इदां दी हुंदी भी अमरीका वाले जाके पासे ओह परे गिर गए समुद्र च, क्योंकि इह तां गोल है चपटी तां है नहीं फ्लैट तां है नहीं। सो फिर साडी क्लास च किसे ने इक ने ਸਾਡੇ ਸਾਇੰਸ ਵਾਲੇ ਮਾਸਟਰ ਤੋਂ ਕੁਐਸਚਨ ਕਰਤਾ, ਕਹਿੰਦੇ ਸੀਗੇ ਤਾਂ ਮੇਰੇ ਬਾਪੂ ਜੀ ਉਹ ਕਹਿੰਦੇ ਮਾਸਟਰ ਜੀ ਜੇ ਧਰਤੀ ਫਲੈਟ ਹੈਗੀ ਹੈ ਜੇ ਚਪਟੀ ਹੈਗੀ ਹੈ ਫਿਰ ਇਹ ਉਧਰਲਾ ਪਾਸਾ ਦਾ ਕਹਿੰਦੇ ਕੈਨੇਡਾ ਵਾਲਾ ਤਾਂ ਚੁੱਭਦਾ ਹੋਣਾ ਖਾਸਾ ਅਤੇ ਉਧਰਲੇ ਪਾਸੇ ਦਾ ਤਿੱਖੀ ਹੋਣੀ ਹੈ ਖਾਸੀ, ਕਿਉਂਕਿ ਕਿਤੇ ਤਾਂ ਕੋਰਨਰ ਹੋਊਗਾ ਫਿਰ। ਅਤੇ ਫਿਰ ਸਮਝ ਜਿਹਾ ਨਹੀਂ ਆਇਆ ਹੈਗਾ ਵੀ ਇਹ ਗੋਲ ਹੈ ਚਪਟੀ ਹੈ ਕੀ ਨਹੀਂ ਇਹਦੀਆਂ, ਇਹ ਚਲੋ ਖੈਰ ਇਹ ਅਲੱਗ ਕੈਲਕੂਲੇਸ਼ਨਾਂ ਹੈਗੀਆਂ ਨੇ ਇਹਨੂੰ ਇਹਦੇ ਨਾਲ ਜੁੜੀਆਂ ਹੋਈਆਂ, ਪਰ ਅੱਜ ਉਹਨਾਂ ਸਾਰੀਆਂ ਕੈਲਕੂਲੇਸ਼ਨ ਦੇ ਉੱਤੇ ਹੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਦੱਸੋ ਕਿ ਤੁਹਾਨੂੰ ਕਦੋਂ ਪਤਾ ਲੱਗਿਆ ਧਰਤੀ ਚਪਟੀ ਹੈ ਕਿ ਗੋਲ ਹੈ?
1: ਹਾਂਜੀ, ਮੈਨੂੰ ਤਾਂ ਪਤਾ ਆਪਾਂ ਨੂੰ ਸਾਰਿਆਂ ਨੂੰ ਸਕੂਲ ਚ ਜਿੱਦਾਂ ਤੁਸੀਂ ਕਿਹਾ ਹੀ ਆ ਲੱਗੀ ਜਾਂਦਾ ਸਾਰਿਆਂ ਨੂੰ ਹਨਾ, ਤੇ ਇਹੀ ਜਿਹੜੀ ਅੱਜ ਸਾਡਾ ਟੋਪਿਕ ਆ ਇਹੀ ਕਿ ਕੁਛ ਲੋਕ ਹੁਣ ਵੀ ਕਹਿੰਦੇ ਆ ਹਨਾ ਕਿ ਅਰਥ ਜਿਹੜੀ ਗੋਲ ਨੀ ਹੈਗੀ ਤਾਂ ਫਲੈਟ ਹੈਗੀ ਆ ਹਨਾ, ਤੇ ਉਹਦੇ ਤੇ ਹੀ ਜਿਹੜਾ ਅੱਜ ਅਸੀਂ ਟੋਪਿਕ ਇਸ ਲਈ ਕਰਨਾ ਕਿਉਂਕਿ ਅਸੀਂ ਸਕੂਲ ਟਾਈਮ ਚ ਇਹ ਸੋਚ ਲਿਆ ਸੀ, ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਗਲੋਬ ਆ, ਸਿਰਫ ਅਸੀਂ ਨੀ ਪੂਰੀ ਦੁਨੀਆ ਚ ਜਿਹੜਾ 2000 ਸਾਲ ਪਹਿਲਾਂ ਤੋਂ ਇਹ ਪਤਾ ਹੈਗਾ ਆ, 2000 ਸਾਲ ਪਹਿਲਾਂ ਇਹ ਦੇ ਰਿਕਾਰਡ ਸਾਨੂੰ ਮਿਲਦੇ ਆ ਜਦੋਂ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਧਰਤੀ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਹਨਾ। ਸਾਨੂੰ ਪਤਾ ਕਿ ਜਦੋਂ ਕੋਪਰਨਿਕਸ ਨੇ ਪਹਿਲੀ ਵਾਰ ਦੱਸਿਆ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਆ ਤਾਂ ਉਦੋਂ ਉਹਨੂੰ ਮਤਲਬ ਉਹਨੇ ਬੁੱਕ ਹੀ ਉਦੋਂ ਪਬਲਿਸ਼ ਕੀਤੀ ਸੀ ਜਦੋਂ ਉਹ ਆਪ ਮਰਨ ਵਾਲਾ ਹੀ ਸੀਗਾ ਹਨਾ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਬੁੱਕ ਪਬਲਿਸ਼ ਕਰੂੰਗਾ ਤਾਂ ਮੈਨੂੰ, ਕਿਉਂਕਿ ਉਹ ਟਾਈਮ ਇੱਦਾਂ ਦਾ ਸੀਗਾ ਹਨਾ। ਤੇ ਉਸ ਤੋਂ ਬਾਅਦ ਗੈਲੀਲੀਓ ਆਇਆ, ਉਹਦਾ ਸਾਨੂੰ ਪਤਾ ਕਿ ਚਰਚ ਨੇ ਜਦੋਂ ਉਹਨੇ ਬੁੱਕ ਪਬਲਿਸ਼ ਕੀਤੀ ਤਾਂ ਚਰਚ ਨੇ ਜਿਹੜਾ ਉਹਨੂੰ ਨਜ਼ਰ ਬੰਦ ਕਰ ਦਿੱਤਾ ਘਰ ਚ ਹਨਾ ਰੱਖਣਾ ਰਿਹਾ, ਤੇ ਉਸ ਟਾਈਮ ਦੇ ਉੱਤੇ ਜਿਹੜੀ ਆ ਲੋਕਾਂ ਨੇ ਮਤਲਬ ਉਹਨਾਂ ਤੋਂ ਵੀ ਪਹਿਲਾਂ ਜਿਹੜਾ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ ਚੀਜ਼ਾਂ, ਕਿਉਂਕਿ ਹਮੇਸ਼ਾ ਤੋਂ ਕਿਉਰਿਓਸਿਟੀ ਰਹੀ ਆ ਹਨਾ ਸਾਨੂੰ। ਜਿੱਦਾਂ ਅਸੀਂ ਜਦੋਂ ਸਾਈਕੋਲੋਜੀ ਵਾਲੇ ਪੋਡਕਾਸਟ ਆਪਣੇ ਕੀਤੇ ਸੀ ਉਹ ਚ ਅਸੀਂ ਗੱਲ ਕੀਤੀ ਸੀ ਕਿ ਪਹਿਲਾਂ ਕਿੱਦਾਂ ਹਰ ਚੀਜ਼ ਨੂੰ ਜਿਹੜਾ ਜੋੜ ਦਿੰਦੇ ਸੀਗੇ ਕਿ ਰੱਬ ਨਾਲ ਰਿਲੇਟਿਡ ਆ ਹਨਾ, ਕੋਈ ਵੀ ਚੀਜ਼ ਆ ਕਿ ਦੇਵਤੇ ਆ ਜਾਂ ਕੁਛ ਵੀ ਹੈਗਾ। ਹੌਲੀ ਹੌਲੀ ਜਿਹੜਾ ਲੋਕਾਂ ਨੂੰ ਥੋੜੀ ਜਿਹੀ ਕਿਉਰਿਓਸਿਟੀ ਵਧਣੀ ਸ਼ੁਰੂ ਹੋਈ, ਕਿਉਂਕਿ ਹਿਊਮਨ ਬੀਂਗਸ ਦੀ ਸਾਡੀ ਖਾਸੀਅਤ ਇਹੀ ਹੁੰਦੀ ਹੈ ਕਿ ਅਸੀਂ ਕਿਊਰੀਅਸ ਬਹੁਤ ਹੁੰਦੇ ਹਾਂ ਨਾ, ਤੇ ਜਦੋਂ ਕਿਉਰਿਓਸਿਟੀ ਹੁੰਦੀ ਆ ਤਾਂ ਅਸੀਂ ਨਵੀਂ ਨਵੀਆਂ ਚੀਜ਼ਾਂ ਫਿਰ ਲੱਭਣੀਆਂ ਸ਼ੁਰੂ ਕਰ ਦਿੰਦੇ ਹਾਂ। ਤੇ ਉਦੋਂ ਜਦੋਂ ਲੋਕਾਂ ਨੂੰ ਕਿਉਰਿਓਸਿਟੀ ਹੋਈ ਉਹਨਾਂ ਨੇ ਜਿਹੜਾ ਦੇਖਣਾ ਸ਼ੁਰੂ ਕੀਤਾ ਕਿ ਹਾਂ ਅਰਥ ਹੈਗੀ ਹੈ, ਤਾਂ 2000 ਸਾਲ ਪਹਿਲਾਂ ਜਿਹੜਾ ਸਾਨੂੰ ਪਤਾ ਚੱਲ ਗਿਆ ਸੀ। ਬਟ ਅੱਜ ਵੀ ਜਿਹੜੇ ਹੁਣ ਕੁਛ ਲੋਕ ਜਿਹੜੇ ਹਜੇ ਵੀ ਇਹ ਮੰਨਦੇ ਆ ਕਿ ਅਰਥ ਫਲੈਟ ਹੈਗੀ ਆ, ਤਾਂ ਅੱਜ ਅਸੀਂ ਇਹਦੀ ਗੱਲ ਕਰਨੀ ਆ ਕਿ ਕਿਉਂ ਉਹ ਮੰਨਦੇ ਆ ਔਰ ਕਿਉਂ ਕਈ ਵਾਰ ਸਾਨੂੰ ਲੱਗਦਾ ਕਿ ਹੋ ਸਕਦਾ ਕਿ ਜਿੱਦਾਂ ਉਹ ਜਿਹੜੀ ਉਹ ਆਬਜ਼ਰਵੇਸ਼ਨ ਦਿੰਦੇ ਆ ਹਨਾ ਕਿ ਆਹ ਚੀਜ਼ਾਂ ਹੈਗੀਆਂ ਤਾਂ ਉਹ ਸਾਨੂੰ ਲੱਗਦਾ ਹੈ। ਬਟ ਹਾਂਜੀ, ਸਕੂਲ ਟਾਈਮ ਚ ਸਾਨੂੰ ਪੜ੍ਹਾ ਦਿੰਦੇ ਆ ਆਪਾਂ ਨੂੰ ਕਿ ਅਰਥ ਗੋਲ ਹੈ, ਔਰ ਅਸੀਂ ਦੇਖਦੇ ਵੀ ਅੱਜ ਅਸੀਂ ਪੂਰੀ ਗੱਲ ਕਰਾਂਗੇ ਕਿਵੇਂ ਸਾਨੂੰ ਪਤਾ ਲੱਗਦਾ ਕਿ ਅਰਥ ਐਕਚੁਅਲ ਚ ਗੋਲ ਹੈਗੀ ਆ।
0: ਰਾਈਟ ਰਾਈਟ, ਸੋ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਪਹਿਲਾਂ ਉੱਥੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਕਿੱਦਾਂ ਇਹ ਆਈਡੀਆ, ਕਿਉਂਕਿ ਜਿੱਦਾਂ ਤੁਸੀਂ ਗੱਲ ਗੈਲੀਲੀਓ ਦੀ ਦੱਸੀ ਉਹ ਅਸਲ ਦੇ ਵਿੱਚ ਥੋੜ੍ਹਾ ਜਿਹਾ ਉਹਦੀ ਬੈਕਗਰਾਊਂਡ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਯਹੂਦੀ ਲੋਕ ਸੀਗੇ ਜਾਂ ਇਨਫੈਕਟ ਇੱਥੋਂ ਤੱਕ ਕਿ ਜਿਹੜਾ ਕੈਥੋਲਿਕ ਧਰਮ ਵੀ ਲੇਟਰ ਔਨ ਬਾਅਦ ਦੇ ਵਿੱਚ ਸ਼ੁਰੂ ਹੋਇਆ ਸੀ ਉਹਦੇ ਵਿੱਚ ਵੀ, ਅਤੇ ਸ਼ੁਰੂ ਸ਼ੁਰੂ ਦੇ ਵਿੱਚ ਜਿਹੜਾ ਇਸਲਾਮ ਸੀਗਾ ਉਹਦੇ 'ਚ ਵੀ, ਇਨਫੈਕਟ ਜਿੰਨੇ ਵੀ ਇਹ ਧਰਮ ਸੀਗੇ ਉਹਨਾਂ ਦੇ ਵਿੱਚ ਇਹ ਧਰਤੀ ਨੂੰ ਸਫੇਰੀਕਲ ਨਹੀਂ ਸੀ ਦੱਸਦੇ, ਫਲੈਟ ਹੀ ਦੱਸਦੇ, ਚਪਟੀ ਦੱਸਦੇ ਸੀ। ਅਤੇ ਉਹ ਜਿਹੜੀਆਂ ਥਿਊਰੀਆਂ ਸੀ ਉਹਦੇ ਅਗੇਂਸਟ ਜਿਹੜਾ ਵੀ ਕੋਈ ਗੱਲ ਕਰਦਾ ਸੀ ਉਹ ਐਂ ਲੱਗਦਾ ਸੀਗਾ ਕਿ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਖਿਲਾਫ ਗੱਲ ਕਰਦਾ, ਉਹਨਾਂ ਦੀ ਧਰਮ ਦੀ ਆਸਥਾ ਦੇ ਖਿਲਾਫ ਗੱਲ ਕਰਦਾ। ਇਹ ਕਿਸ ਤਰੀਕੇ ਦੇ ਨਾਲ ਫਿਰ ਆਈਡੀਆ ਜਿਹੜਾ ਇਹ ਇਸ ਆਈਡੀਆ ਦੇ ਨਾਲ ਕਨਵਿੰਸ ਹੋਣਾ ਸ਼ੁਰੂ ਹੋਏ ਹੈ ਲੋਕ ਕਿ ਧਰਤੀ ਜਿਹੜੀ ਹੈਗੀ ਆ ਉਹ ਫਲੈਟ ਹੈਗੀ ਹੈ, ਦਿਖਦੀ ਫਲੈਟ ਹੈਗੀ ਹੈ, ਬਟ ਇਹ ਫਲੈਟ ਨਹੀਂ ਹੈਗੀ, ਇਹ ਦੋ ਅੱਡ ਅੱਡ ਚੀਜ਼ਾਂ ਸੀ, ਇੱਕ ਦਿਖਦੀ ਫਲੈਟ ਹੈ ਪਰ ਹੈ ਸਫੀਰੀਕਲ। ਇਹ ਆਈਡੀਆ ਦੇ ਨਾਲ ਕਿਵੇਂ ਕਨਵਿੰਸ ਹੋਣੀ ਸ਼ੁਰੂ ਹੋਈ ਦੁਨੀਆ, ਔਰ ਕਦੋਂ ਤੋਂ ਫਿਰ ਇਹਨੂੰ ਐਕਸੈਪਟ ਕਰ ਲਿਆ ਗਿਆ ਸੀ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਇਜਿਪਸ਼ੀਅਨ ਵਗੈਰਾ ਦਾ ਜਦੋਂ ਟਾਈਮ ਸੀਗਾ, ਜੋ ਮੇਸੋਪੋਟਾਮੀਅਨ ਜਿਹੜੇ ਸੀਗੇ ਉਹਨਾਂ ਦੇ ਟਾਈਮ ਦੇ ਉੱਤੇ ਇਹੀ ਮੰਨਦੇ ਸੀਗੇ ਕਿ ਧਰਤੀ ਜਿਹੜੀ ਆ ਮੇਨ ਸੈਂਟਰ ਆ, ਬਾਕੀ ਸਾਰੀਆਂ ਚੀਜ਼ਾਂ ਦੇ ਦੁਆਲੇ ਘੁੰਮਦੀਆਂ, ਹਨਾ, ਕਿਉਂਕਿ ਅਸੀਂ ਧਰਤੀ ਤੇ ਹੀ ਸੀਗੇ ਤੇ ਸਾਨੂੰ ਇੱਦਾਂ ਲੱਗਦਾ ਸੀ ਇਹੀ ਜਿਹੜੀ ਆ ਵੱਡੀ ਚੀਜ਼ ਆ ਸਭ ਤੋਂ, ਤੇ ਸਾਨੂੰ ਲੱਗਦਾ ਸੀ ਸੂਰਜ ਧਰਤੀ ਦੁਆਲੇ ਘੁੰਮਦਾ, ਕਿਉਂਕਿ ਲੋਕ ਦੇਖਦੇ ਸੀ ਕਿ ਸੂਰਜ ਈਸਟ ਤੋਂ ਚੜ ਕੇ ਵੈਸਟ ਚ ਚਲੇ ਜਾਂਦਾ, ਹਨਾ, ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਧਰਤੀ ਦੁਆਲੇ ਘੁੰਮੀ ਜਾ ਰਿਹਾ। ਤੇ ਇਜਿਪਸ਼ੀਅਨਸ ਨੇ ਇਹਨੂੰ ਥੋੜਾ ਜਿਹਾ ਰਿਲੀਜੀਅਸ ਜ਼ਿਆਦਾ ਜਿਹੜਾ ਇਹਨੂੰ ਵਿਊ ਦਿੱਤਾ ਕਿ ਕੁਛ ਮਤਲਬ ਉਹਨਾਂ ਦੇ ਜੋ ਵੀ ਆਪਣੇ ਰੀਜਨਲ ਉੱਥੇ ਦੇ ਦੇਵਤਾ ਸੀਗੇ, ਹਨਾ, ਕਿ ਇੱਕ ਸਾਡੀ ਅਰਥ ਆ ਇਹਦੇ ਉੱਪਰ ਜਿਹੜੀ ਹਵਾ ਦੀ ਇੱਕ ਦੇਵੀ ਆ ਜਿਹੜੀ ਇਹਨੂੰ ਪ੍ਰੋਟੈਕਟ ਕਰ ਰਹੀ ਆ, ਤੇ ਉੱਪਰ ਉਸ ਤੋਂ ਉੱਪਰ ਹੋਰ ਸਮੁੰਦਰ ਹੈਗੇ ਆ ਕਿਉਂਕਿ ਮੀਂਹ ਪੈ ਰਿਹਾ, ਉਹ ਸਾਰੀ ਚੀਜ਼ਾਂ ਉਹ ਸੋਚਦੇ ਸੀ। ਤੇ ਸਾਨੂੰ ਵੀ ਹਿੰਦੂ ਧਰਮ ਚ ਵੀ ਸਾਡੇ ਮਿਲਦਾ ਹੈ, ਹਨਾ, ਕਿ ਕਿੰਨੇ ਦੇਵਤੇ ਅਸੀਂ ਮੰਨਦੇ ਹਾਂ ਕਿ ਹਰ ਇੱਕ ਜਿਵੇਂ ਸੂਰਜ ਦੇਵਤਾ ਅਲੱਗ, ਚੰਦ, ਮਤਲਬ ਉਹ ਸਾਰੇ ਅਲੱਗ ਅਲੱਗ ਮੰਨਦੇ ਆ। ਤੇ ਪਹਿਲਾਂ ਜਿਹੜਾ ਮੋਸਟਲੀ ਬਾਕੀ ਚੀਜ਼ਾਂ ਵਾਂਗੂ ਇਹਨੇ ਵੀ ਜਿਹੜੀ ਇੱਕ ਮੇਰੇ ਇਕੱਲੇ ਹੀ ਮੰਨਿਆ ਜਾਂਦਾ ਸੀ, ਹਨਾ। ਤੇ ਹੌਲੀ ਹੌਲੀ ਜਦੋਂ ਅਰਿਸਟੋਟਲ ਦੀ ਅਸੀਂ ਗੱਲ ਕੀਤੀ ਸੀ, ਅਰਿਸਟੋਟਲ ਅਸੀਂ ਦੱਸਿਆ ਸੀ ਕਿ ਫਸਟ ਜਿਹੜਾ ਟਰੂ ਸਾਇੰਟਿਸਟ ਉਹਨੂੰ ਤੁਸੀਂ ਕਹਿ ਸਕਦੇ ਹਾਂ, ਜਿਹਨੇ ਲੌਜੀਕਲੀ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਓਬਜ਼ਰਵ ਕਰਕੇ, ਹਨਾ, ਉਹਨਾਂ ਦੇ ਟਾਈਮ ਤੋਂ ਜਿਹੜਾ ਇਹ ਚੀਜ਼ਾਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਰਥ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਜਾਂ ਨਾ ਕਿ ਚਪਟੀ ਹੈਗੀ ਆ। ਤੇ ਉਹਨਾਂ ਵਿੱਚੋਂ ਜਿਹੜਾ ਇੱਕ ਪਰਸਨ ਸੀਗਾ ਉਹਦਾ ਜਿਹੜਾ ਨਾਮ ਸੀਗਾ ਇਰੈਟੋਥੇਨਸ ਕਰਕੇ ਉਹਦਾ ਨਾਮ ਸੀਗਾ, ਤੇ ਉਹ ਗ੍ਰੀਕ ਜਿਹੜਾ ਬੰਦਾ ਸੀਗਾ, ਉਹਨੇ ਕੀ ਦੇਖਿਆ ਕਿ ਕਿਸੇ ਜਿੱਦਾਂ ਉੱਥੇ ਦੋ ਸ਼ਹਿਰ ਹੈ, ਇੱਕ ਅਲੈਗਜ਼ੈਂਡਰੀਆ ਹੁਣ ਵੀ ਸ਼ਾਇਦ ਹੈਗਾ ਤੇ ਇੱਕ ਸਿਆਨੀ ਕਰਕੇ ਸ਼ਹਿਰ ਹੈਗਾ, ਉਸ ਸ਼ਹਿਰ ਦੇ ਵਿੱਚ ਜਦੋਂ ਮਤਲਬ ਉਹ ਇੱਕ ਸਾਲ ਇੱਕ ਸ਼ਹਿਰ ਦੇ ਵਿੱਚ ਸੀ ਸੋਲਰ ਇਕਲਿਪਸ ਦੇ ਟਾਈਮ, ਔਰ ਦੂਜੇ ਸ਼ਹਿਰ ਦੇ ਵਿੱਚ ਸੀ ਕਿਸੇ ਪਰਟੀਕੁਲਰ ਟਾਈਮ ਦੇ ਉੱਤੇ, ਹਨਾ। ਤੇ ਉਹਨੇ ਰਿਅਲਾਈਜ਼ ਕੀਤਾ ਕਿ ਜਦੋਂ ਪਿਛਲੇ ਸਾਲ ਮੈਂ ਉਸ ਸ਼ਹਿਰ ਦੇ ਵਿੱਚ ਸੀਗਾ ਤਾਂ ਮੇਰੀ ਸ਼ੈਡੋ ਜਿਹੜੀ ਉਹ ਹੋਰ ਡਾਇਰੈਕਸ਼ਨ ਚ ਦਿਖ ਰਹੀ ਸੀਗੀ, ਪਰ ਜਦੋਂ ਹੁਣ ਮੈਂ ਇਸ ਸ਼ਹਿਰ ਚ ਅਲੈਗਜ਼ੈਂਡਰੀਆ ਚ ਤਾਂ ਮੇਰੀ ਡਾਇਰੈਕਸ਼ਨ ਥੋੜੀ ਹੋਰ ਜਿਹੜੀ ਆ ਸ਼ੈਡੋ ਦੀ ਡਾਇਰੈਕਸ਼ਨ ਥੋੜੀ ਹੋਰ ਦਿਖ ਰਹੀ ਆ, ਹਨਾ। ਤਾਂ ਉਹਨੇ ਥੋੜਾ ਜਿਹਾ ਸੋਚਿਆ ਵੀ ਇੱਦਾਂ ਕਿਉਂ ਹੁੰਦਾ ਹੈ, ਕਿਉਂਕਿ ਅਗਰ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਹਨੂੰ ਤਾਂ ਓਬਵੀਅਸਲੀ ਸਨ ਜਿਹੜਾ ਆ ਸਾਡੇ ਸਿਰ ਦੇ ਉੱਪਰ ਹੀ ਹੁੰਦਾ, ਤਾਂ ਜਿਹੜੀ ਅਰਥ ਜਿਹੜੀ ਸ਼ੈਡੋ ਚਾਹੇ ਤੁਸੀਂ ਜਿੱਥੇ ਵੀ ਹੁੰਦੇ, ਅਗਰ ਫਲੈਟ ਮਤਲਬ ਇੱਕ ਚਪਟੀ ਡਿਸਕ ਹੈਗੀ ਆ ਤਾਂ ਉਹ ਤੁਸੀਂ ਕਿਤੇ ਵੀ ਖੜੇ ਹੁੰਦੇ ਤਾਂ ਤੁਹਾਨੂੰ ਜਿਹੜਾ ਇਹ ਜਿਹੜੀ ਸ਼ੈਡੋ ਤੁਹਾਡੀ ਇੱਕੋ ਹੀ ਐਂਗਲ ਦੇ ਉੱਤੇ ਲੱਗਦੀ। ਪਰ ਜਦੋਂ ਉਹਨੇ ਰਿਅਲਾਈਜ਼ ਕੀਤਾ ਕਿ ਇਹ ਤਾਂ ਕੁਛ ਮਤਲਬ ਡਿਫਰੈਂਟ ਲੱਗਦਾ, ਹਨਾ, ਕਿਉਂ ਮੇਰੀ ਸ਼ੈਡੋ ਚੇਂਜ ਹੋ ਰਹੀ ਆ ਹਰ ਸੇਮ ਹੀ ਟਾਈਮ ਦੇ ਉੱਤੇ ਦੋ ਡਿਫਰੈਂਟ ਜਗ੍ਹਾ ਦੇ ਉੱਤੇ, ਤਾਂ ਉਹਨੇ ਜਦੋਂ ਆਪਣੀਆਂ ਉਹਨੇ ਕੀ ਕੀਤਾ ਦੋ ਸਟਿਕਸ ਜਾਂ ਮਤਲਬ ਦੋ ਜਿਹੜੀਆਂ ਸਟਿਕ ਕਹਿ ਸਕਦੇ ਤੁਸੀਂ, ਉਹਨੇ ਇੱਕ ਏਰੀਆ ਦੇ ਵਿੱਚ ਤੇ ਦੂਜੇ ਥੋੜੀ ਦੂਰ ਏਰੀਆ ਦੇ ਵਿੱਚ ਇੱਦਾਂ ਦੋ ਰੱਖੀਆਂ, ਔਰ ਅਸੀਂ ਵੀ ਇਹ ਕਰ ਸਕਦੇ ਹਾਂ ਅਗਰ ਅਸੀਂ ਦੇਖਣਾ ਕਿ ਅਰਥ ਫਲੈਟ ਹੈਗੀ ਆ ਜਾਂ ਨਹੀਂ। ਇਹ ਛੋਟਾ ਜਿਹਾ ਐਕਸਪੈਰੀਮੈਂਟ ਬਹੁਤ ਕਾਮਨ ਹੈਗਾ, ਲੋਕ ਕਰਵਾਉਂਦੇ ਆ ਇਹ, ਹਨਾ, ਟੀਚਰਸ ਕਰਵਾਉਂਦੇ ਹੈਗੇ ਬੱਚਿਆਂ ਨੂੰ। ਤੇ ਉਹ ਜਦੋਂ ਸ਼ੈਡੋ ਅਸੀਂ ਉਹਨੇ ਦੇਖੀ ਕਿ ਸ਼ੈਡੋ ਦਾ ਐਂਗਲ ਡਿਫਰੈਂਟ ਆ, ਤੇ ਉਸ ਸ਼ੈਡੋ ਮਤਲਬ ਉਹਦੀ ਕੈਲਕੂਲੇਸ਼ਨ ਕਰਕੇ ਉਹਨੇ ਅਰਥ ਦਾ ਡਾਇਆਮੀਟਰ ਜਿਹੜਾ ਇੱਕ ਸਰਕਮਫਰੈਂਸ ਕੱਢ ਦਿੱਤਾ, ਸਿਰਫ ਮੈਥਮੈਟੀਕਲ ਕੈਲਕੂਲੇਸ਼ਨ ਆ, ਹਨਾ। ਜਿੱਦਾਂ ਹੁਣ ਆਪਾਂ ਵੀ ਕਿੰਨੀ ਵਾਰ ਗੱਲਾਂ ਕੀਤੀਆਂ ਕਿ ਪਲੈਨਟ ਦੇ ਵਿੱਚ ਮਤਲਬ ਸੋਲਰ ਸਿਸਟਮ ਦੇ ਵਿੱਚ ਇੰਨੇ ਪਲੈਨਟ ਹੈਗੇ ਆ ਜਾਂ ਯੂਨੀਵਰਸ ਦੇ ਵਿੱਚ ਇੰਨੇ ਪਲੈਨਟ ਹੈਗੇ ਆ, ਤਾਂ ਹੁਣ ਉਹ ਸਾਰਿਆਂ ਨੂੰ ਆਪਾਂ ਨੂੰ ਇਕੱਲਿਆਂ ਨੂੰ ਗਿਣਨ ਤਾਂ ਨਹੀਂ ਬੈਠਦੇ, ਹਨਾ, ਕਿ ਕਿੰਨੀਆਂ ਚੀਜ਼ਾਂ ਹੈਗੀਆਂ, ਅਸੀਂ ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਹਾਂ। ਸੋ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਜਿਹੜਾ ਸਰਕਮਫਰੈਂਸ ਉਹਨੂੰ ਅਰਥ ਦਾ ਮਿਲਿਆ, ਉਹ ਅਪਰੋਕਸੀਮੇਟਲੀ ਜਿਹੜਾ ਅੱਜ ਸਰਕਮਫਰੈਂਸ ਹੁਣ ਸਾਨੂੰ ਪ੍ਰੋਪਰ ਟੈਕਨੋਲੋਜੀ ਦੇ ਨਾਲ ਪਤਾ ਹੈ, ਜਿਹੜਾ 12,700 ਕਿਲੋਮੀਟਰ ਦੇ ਕਰੀਬ ਡਾਇਆਮੀਟਰ ਸਾਡੀ ਅਰਥ ਦਾ ਹੈਗਾ, ਹਨਾ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਤੇ ਉਹ ਆਲਮੋਸਟ ਮਤਲਬ ਕੁਛ ਪਰਸੈਂਟੇਜ ਦੇ ਫਰਕ ਨਾਲ ਹੀ ਜਿਹੜਾ ਉਹਨੇ ਆਲਮੋਸਟ ਸਹੀ ਡਾਇਆਮੀਟਰ ਕੱਢਿਆ ਜਿਹੜਾ ਅਰਥ ਦਾ ਉਹਨੇ ਮੰਨਿਆ। ਤਾਂ ਉਹਨੇ ਉਹ ਵਨ ਆਫ ਦ ਫਸਟ ਜਿਹੜਾ ਪਰਸਨ ਸੀਗਾ ਜਿਹਨੇ ਕਿਹਾ ਕਿ ਨਹੀਂ ਇਹ ਜਿਹੜੀ ਹੈਗੀ ਆ ਅਰਥ ਜਿਹੜੀ ਆ ਰਾਊਂਡ ਹੈਗੀ ਆ, ਨਾ ਕਿ ਅਰਥ ਮਤਲਬ ਕਿ ਚਪਟੀ ਹੈਗੀ ਆ, ਹਨਾ। ਤੇ ਹਾਂਜੀ, ਕੁਛ ਲੋਕਾਂ ਨੇ ਫਿਰ ਜਿਵੇਂ ਸੋਲਰ ਜਿਹੜਾ ਐਕਲਿਪਸ ਦਾ ਟਾਈਮ ਉਹ ਰਿਅਲਾਈਜ਼ ਕੀਤਾ ਕਿ ਜਦੋਂ ਸੋਲਰ ਐਕਲਿਪਸ ਦੇ ਟਾਈਮ ਦੇ ਉੱਤੇ ਅਰਥ ਜਿਹੜੀ ਆ ਉਹ ਸਨ ਤੇ ਮੂਨ ਦੇ ਵਿੱਚ ਆ ਜਾਂਦੀ ਆ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਿਹੜੀ ਉਹਦੀ ਸ਼ੈਡੋ ਜਿਹੜੀ ਆ ਮੂਨ ਦੇ ਉੱਤੇ ਅਰਥ ਦੀ ਉਹ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਵਰਟੀਕਲ ਹੁੰਦੀ ਆ ਜਿੱਦਾਂ ਉੱਪਰ ਤੋਂ ਥੱਲੇ, ਹਨਾ, ਔਰ ਉਹ ਤਾਂ ਹੀ ਪੋਸੀਬਲ ਆ ਅਗਰ ਜਿਹੜੀ ਅਰਥ ਜਿਹੜੀ ਸਰਕੂਲਰ ਹੋਊਗੀ, ਮਤਲਬ ਪ੍ਰੋਪਰ ਜਿਹੜੀ ਆ ਗੋਲ ਜਿਹੜੀ ਆ ਪ੍ਰੋਪਰਲੀ ਗੋਲ ਨਹੀਂ ਹੁੰਦੇ, ਸਫੈਰੀਕਲ ਜਿਹੜੀ ਸ਼ੇਪ ਹੁੰਦੀ ਆ ਅਰਥ ਦੀ, ਮਤਲਬ ਕਿ ਥੋੜੀ ਜਿਹੀ ਜਿੱਦਾਂ ਸਾਨੂੰ ਪਤਾ ਕਿ ਪੋਲਸ ਦੇ ਉੱਤੇ ਜਾ ਕੇ ਜਿਹੜੀ ਇਹ ਮਤਲਬ ਘੱਟ ਹੋ ਜਾਂਦੀ, ਨੈਰੋ ਹੋ ਜਾਂਦੀ ਹੈ ਹਨਾ, ਇਕੁਏਟਰ ਦੇ ਉੱਤੇ ਸਭ ਤੋਂ ਜਿਹੜਾ ਜ਼ਿਆਦਾ ਡਾਇਮੀਟਰ ਹੁੰਦਾ ਹੈਗਾ। ਸੋ ਉਹਦੀ ਜਿਹੜੀ ਆ ਸ਼ੈਡੋ ਅਰਥ ਦੀ ਸੋਲਰ ਇਕਲਿਪਸ ਦੇ ਟਾਈਮ ਦੇ ਉੱਤੇ ਸਨ ਦੇ ਉੱਤੇ ਸਫੈਰੀਕਲ ਜਾਂ ਸਰਕੂਲਰ ਸ਼ੇਪ ਚ ਪੈਂਦੀ ਆ, ਨਾ ਕਿ ਅਗਰ ਇਹ ਡਿਸਕ ਹੁੰਦੀ ਤਾਂ ਉਹ ਇੱਕ ਜਿਹੜੀ ਇੱਕ ਹੋਰੀਜ਼ੋਂਟਲੀ ਜਿਹੜੀ ਹੁੰਦੀ ਹਨਾ, ਮਤਲਬ ਕਿ ਖੱਬੇ ਤੋਂ ਸੱਜੇ ਜਿਹੜੀ ਉਹ ਤੁਹਾਨੂੰ ਸ਼ੈਡੋ ਦਿਖਦੀ, ਨਾ ਕਿ ਉੱਪਰ ਤੋਂ ਥੱਲੇ ਦਿਖਦੀ ਹਨਾ। ਤੋ ਇਹ ਕੁਛ ਚੀਜ਼ਾਂ ਜਿਹੜੀਆਂ ਲੋਕਾਂ ਨੇ ਦੇਖੀਆਂ। ਫਿਰ ਇੱਕ ਹੋਰ ਬੰਦਾ ਸੀਗਾ ਜਿਹਨੇ ਜਿਹਨੇ ਹੋਰ ਵੀ ਇਹ ਸੋਚਿਆ ਕਿ ਅੱਛਾ ਮੈਂ ਮਤਲਬ ਦੇਖਦਾ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਸੀ ਨਾ, ਇੰਨਾ ਵੱਡਾ ਵਰਲਡ ਹੈਗਾ, ਹਰ ਕੋਈ ਅਲੱਗ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਰਿਹਾ ਸੀਗਾ। ਤੋ ਕੋਈ ਜਿਹੜਾ ਬੰਦਾ ਸੀਗਾ ਉਹਨੇ ਇੱਕ ਸ਼ਿਪ ਜਿਹੜੀ ਆ ਦੇਖੀ ਕਿ ਜਦੋਂ ਸਮੁੰਦਰ ਦੇ ਵਿੱਚ ਸ਼ਿਪ ਜਾਂਦੀ ਆ, ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਸ਼ਿਪ ਜਦੋਂ ਦੂਰ ਚਲੇ ਜਾਂਦੀ ਆ, ਜਿਹੜਾ ਮਤਲਬ ਸਾਨੂੰ ਏਦਾਂ ਦਾ ਏਰੀਆ ਇੱਕ ਸੀ ਹੋਰਾਈਜ਼ਨ ਕਹਿੰਦੇ ਆ ਅਰਥ ਦਾ ਹਨਾ, ਜਿੱਥੇ ਸਾਨੂੰ ਲੱਗਦਾ ਕਿ ਅਰਥ ਤੇ ਅਸਮਾਨ ਮਿਲ ਰਿਹਾ ਹੈਗਾ ਆਪਸ ਚ, ਉੱਥੇ ਉਹਨੇ ਦੇਖਿਆ ਕਿ ਮਤਲਬ ਜਦੋਂ ਦੂਰ ਜਾਈ ਜਾ ਰਹੀ ਆ ਹੋਰਾਈਜ਼ਨ ਵੱਲ ਨੂੰ ਜਿਹੜੀ ਆ ਸ਼ਿਪ ਹੈਗੀ ਆ, ਤਾਂ ਉਹਦਾ ਜਿਹੜਾ ਥੱਲੜਾ ਹਿੱਸਾ ਜਿਹੜਾ ਸ਼ਿਪ ਦਾ ਉਹ ਸਭ ਤੋਂ ਪਹਿਲਾਂ ਛੁਪਦਾ ਆ, ਉਸ ਤੋਂ ਬਾਅਦ ਜਿਹੜਾ ਆ ਉੱਪਰਲਾ ਹਿੱਸਾ ਜਿਹੜਾ ਹੌਲੀ ਹੌਲੀ ਸਾਨੂੰ ਦੇਖਣਾ ਬੰਦ ਹੋ ਜਾਂਦਾ ਹਨਾ।
0: ਓਕੇ,
1: ਔਰ ਇਹ ਵੀ ਤਾਂ ਹੀ ਪੋਸੀਬਲ ਸੀਗਾ ਅਗਰ ਅਰਥ ਸਫੈਰੀਕਲ ਹੁੰਦੀ, ਉਹ ਇਸ ਲਈ ਕਿਉਂਕਿ ਫੋਰ ਐਗਜ਼ਾਮਪਲ ਅਸੀਂ ਇਮੈਜਿਨ ਕਰਦੇ ਹਾਂ ਕਿ ਅਸੀਂ ਬਹੁਤ ਵੱਡੀ ਮਤਲਬ ਬਾਲ ਦੇ ਉੱਤੇ ਖੜੇ ਹਾਂ ਹਨਾ, ਔਰ ਬਾਲ ਜਿਹੜੀ ਇੱਕ ਕਰਵ ਲੈ ਰਹੀ ਆ ਜਦੋਂ ਉਹ ਜਿੰਨਾ ਜਿੰਨਾ ਦੂਰ ਜਾ ਰਹੇ ਹਾਂ, ਸਾਨੂੰ ਇਸ ਟਾਈਮ ਦੇਖਣ ਨੂੰ ਲੱਗਦਾ ਕਿ ਜਦੋਂ ਅਸੀਂ ਨੇੜੇ ਹੀ ਦੇਖਦੇ, ਕਿਉਂਕਿ ਮੈਂ ਬਹੁਤ ਛੋਟਾ ਹਿੱਸਾ ਦੇਖ ਰਹੀ ਹਾਂ ਅਰਥ ਦਾ, ਮੈਨੂੰ ਪੂਰੀ ਅਰਥ ਨਹੀਂ ਦਿਖਾਈ ਦੇ ਰਹੀ ਹਨਾ, ਇਸ ਲਈ ਸਾਨੂੰ ਉਹ ਫਲੈਟ ਲੱਗਦੀ ਹੈ ਕਿ ਅਰਥ ਫਲੈਟ ਹੀ ਚੱਲੀ ਜਾ ਰਹੀ ਆ। ਤੇ ਪਰ ਜਦੋਂ ਤੁਸੀਂ ਇਮੈਜਿਨ ਕਰਕੇ ਦੇਖੋ ਕਿ ਤੁਸੀਂ ਵੱਡੀ ਸਾਰੀ ਬਾਲ ਦੇ ਉੱਤੇ ਖੜੇ ਆ ਤੇ ਉਹ ਜਿਹੜੀ ਆ ਦੂਰ ਕੋਈ ਚੀਜ਼ ਜਾਈ ਜਾ ਰਹੀ ਆ, ਤਾਂ ਅਲਟੀਮੇਟਲੀ ਉਹਨੇ ਕਰਵ ਲੈ ਕੇ ਥੱਲੇ ਨੂੰ ਹੀ ਜਿਹੜਾ ਮੁੜਨਾ ਹੈਗਾ, ਤਾਂ ਤੁਹਾਨੂੰ ਜਿਹੜਾ ਉਹਦਾ ਥੱਲੜਾ ਹਿੱਸਾ ਜਿਹੜਾ ਪਹਿਲਾਂ ਦਿਖਣਾ ਬੰਦ ਹੋ ਜਾਂਦਾ, ਔਰ ਜਿਹੜਾ ਉੱਪਰਲਾ ਹਿੱਸਾ ਉਹ ਬਾਅਦ ਚ ਦਿਖਾਉਂਦਾ। ਤੇ ਉਹਨੇ ਵੀ ਜਿਹੜੀ ਆ ਇਹੀ ਮਤਲਬ ਉਹਨਾਂ ਨੇ ਆਪਣੀ ਜਿਹੜੀ ਆਬਜ਼ਰਵੇਸ਼ਨ ਮੰਨੀ ਕਿ ਅਰਥ ਜਿਹੜੀ ਆ ਉਹ ਸਫੈਰੀਕਲ ਆ, ਨਾ ਕਿ ਜਿਹੜੀ ਚਪਟੀ ਹੈਗੀ ਆ ਹਨਾ। ਉਸ ਤੋਂ ਇਲਾਵਾ ਕੋਲੰਬਸ ਦੀ ਗੱਲ ਕਰਦੇ ਹਾਂ ਕਿ ਕੋਲੰਬਸ ਜਿਹੜਾ ਉਹ ਮੋਸਟਲੀ ਇਹ ਕਹਿੰਦੇ ਆ ਕਿ ਕੋਲੰਬਸ ਜਿਹੜਾ ਉਹ ਦੇਖਣ ਗਿਆ ਸੀ ਕਿ ਜਿਹੜਾ ਇੰਡੀਆ ਲੱਭਣ ਗਿਆ ਸੀ ਜਾਂ ਅਰਥ ਰਾਊਂਡ ਦੇਖਣ ਗਿਆ ਸੀ, ਤੋ ਉਹਦਾ ਵੀ ਪਰਪਸ ਉਹਨੇ ਸੋਚਿਆ ਕਿ ਮੈਂ ਇੰਡੀਆ ਮਤਲਬ ਉਹਦਾ ਮੇਨ ਪਰਪਸ ਸੀ ਕਿ ਮੈਂ ਇੰਡੀਆ ਜਾਣਾ ਹੈ, ਤੇ ਉਹਨੂੰ ਸੀ ਕਿ ਅਗਰ ਮੈਂ ਇੰਡੀਆ ਮਤਲਬ ਅਗਰ ਅਰਥ ਸਫੈਰੀਕਲ ਹੈਗੀ ਆ ਤਾਂ ਮੈਂ ਚਾਹੇ ਕਿਸੇ ਵੀ ਡਾਇਰੈਕਸ਼ਨ ਚੋਂ ਜਾਵਾਂ ਮੈਂ ਘੁੰਮ ਫਿਰ ਕੇ ਇੰਡੀਆ ਜਿਹੜਾ ਪਹੁੰਚ ਹੀ ਜਾਊਂਗਾ ਹਨਾ, ਜਾਂ ਕਿਸੇ ਵੀ ਪਰਟੀਕੁਲਰ ਰੀਜ਼ਨ ਦੇ ਉੱਤੇ, ਤਾਂ ਉਹਨੇ ਜਿਹੜੀ ਦੂਜੀ ਡਾਇਰੈਕਸ਼ਨ ਜਿਹੜੀ ਲਈ ਜਾਣ ਦੇ ਲਈ, ਔਰ ਇੰਡੀਆ ਅਲਟੀਮੇਟਲੀ ਉਹ ਪਹੁੰਚਿਆ। ਤੇ ਇਹ ਕੁਛ ਕੁ ਜਿਹੜੀਆਂ ਆਬਜ਼ਰਵੇਸ਼ਨ ਪੁਰਾਣੇ ਲੋਕਾਂ ਨੇ ਜਿਹੜੀਆਂ ਕੀਤੀਆਂ ਉਸ ਟਾਈਮ ਦੇ ਉੱਤੇ, ਜਿਹਨਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਸੀਗੀਆਂ ਉਸੇ ਟਾਈਮ, ਮਤਲਬ 2000 ਸਾਲ ਤੱਕ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਜਿਹੜੀ ਸਾਡੀ ਸਫੈਰੀਕਲ ਆ। ਔਰ ਇੱਕ ਇਹਦੇ ਚ ਬਹੁਤ, ਕਿਉਂਕਿ ਹੁਣ ਸਾਨੂੰ ਹੁਣ ਤਾਂ ਸਾਨੂੰ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦਿੱਤੀ ਹੈ ਨਾ, ਉਹ ਜਿਹੜੇ ਐਪਲ ਜਦੋਂ ਉਹਨੇ ਦੇਖਿਆ ਡਿੱਗਦਾ ਕਿ ਉਹਨੇ ਸੋਚਿਆ ਕਿ ਅੱਛਾ ਐਪਲ ਡਿੱਗ ਰਿਹਾ, ਤਾਂ ਮਤਲਬ ਗ੍ਰੈਵਿਟੀ ਆ, ਮਤਲਬ ਅਰਥ ਖਿੱਚ ਰਹੀ ਆ। ਜਦੋਂ ਅਸੀਂ ਆਪਣੇ ਯੂਨੀਵਰਸ ਵਾਲੇ ਪੋਡਕਾਸਟ ਕੀਤੇ ਸੀ, ਉਹ ਚ ਵੀ ਅਸੀਂ ਗੱਲ ਕੀਤੀ ਸੀ ਕਿ ਜਿੰਨੀ ਕਿਸੇ ਵੀ ਜਿਹੜੀ ਆ ਚੀਜ਼ ਦਾ ਭਾਰ ਜ਼ਿਆਦਾ ਹੋਏਗਾ, ਉਨਾ ਜ਼ਿਆਦਾ ਉਹਦੀ ਜਿਹੜੀ ਗ੍ਰੈਵਿਟੀ ਹੋਊਗੀ ਹਨਾ, ਇਸ ਲਈ ਪਲੈਨਟਸ ਦੀ ਜਾਂ ਜਿੰਨਾ ਪਲੈਨਟ ਵੱਡਾ ਹੋਊਗਾ ਉਹਦੀ ਗ੍ਰੈਵਿਟੀ ਉਨੀ ਜ਼ਿਆਦਾ ਹੋਊਗੀ ਹਨਾ। ਤੇ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦੀ ਜਿਹੜੀ ਡੈਫੀਨੇਸ਼ਨ ਦਿੱਤੀ, ਤਾਂ ਹੌਲੀ ਹੌਲੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯੂਨੀਵਰਸ, ਕਿਉਂਕਿ ਇੱਕ ਹੋਰ ਇੰਟਰਸਟਿੰਗ ਚੀਜ਼ ਆ, ਯੂਨੀਵਰਸ ਦੇ ਵਿੱਚ ਹੁਣ ਤੁਸੀਂ ਦੇਖੋ ਜਿੰਨੇ ਵੀ ਪਲੈਨਟਸ ਅਸੀਂ ਦੇਖਦੇ ਹਾਂ ਨਾ, ਉਹ ਮੋਸਟਲੀ ਸਫੈਰੀਕਲ ਹੁੰਦੇ ਆ। ਸਨ ਅਸੀਂ ਦੇਖਦੇ ਹਾਂ ਉਹ ਸਫੈਰੀਕਲ ਹੁੰਦਾ, ਮੂਨ ਉਹ ਜਿਹੜਾ ਸਫੈਰੀਕਲ ਹੁੰਦਾ, ਸਾਨੂੰ ਜਿਹੜੇ ਆ ਛੋਟੇ ਸਾਈਜ਼ ਦਾ ਜਿਹੜੇ ਆ ਜਿਹੜੀ ਹਾਂਜੀ ਸਟਾਰ ਹੋ ਗਏ, ਜਾਂ ਜਿਹੜੀਆਂ ਦੂਜੀਆਂ ਰੌਕਸ ਵਗੈਰਾ ਜਿਹੜੀਆਂ ਯੂਨੀਵਰਸ ਵਿੱਚ ਇੱਧਰ ਉੱਧਰ ਫਿਰਦੀਆਂ ਰਹਿੰਦੀਆਂ, ਐਸਟਰੋਇਡ ਵਗੈਰਾ, ਉਹਨਾਂ ਦੀ ਸਾਈਜ਼ ਜਿਹੜੀ ਡਿਫਰੈਂਟ ਹੋ ਸਕਦਾ, ਰੌਕਸ ਵਰਗਾ ਹੀ ਸਾਈਜ਼ ਹੁੰਦਾ, ਕਿਉਂਕਿ ਜਦੋਂ ਅਸੀਂ ਵੱਡੇ ਲੈਵਲ ਦੇ ਉੱਤੇ, ਕਿਉਂਕਿ ਅਸੀਂ ਪਲੈਨਟਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ ਜਾਂ ਯੂਨੀਵਰਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਦੇ, ਕਿਉਂਕਿ ਉਹ ਵੱਡੀਆਂ ਵੱਡੀਆਂ ਚੀਜ਼ਾਂ, ਤਾਂ ਜਿੰਨਾ ਜ਼ਿਆਦਾ ਉਹਨਾਂ ਦਾ ਮਾਸ ਹੈਗਾ ਉਨਾ ਹੀ ਜ਼ਿਆਦਾ ਉਹਨਾਂ ਦੀ ਗ੍ਰੈਵਿਟੀ ਵੀ ਹੈਗੀ ਆ, ਮਤਲਬ ਉਨਾ ਹੀ ਜ਼ਿਆਦਾ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ। ਤਾਂ ਜਦੋਂ ਕੋਈ ਚੀਜ਼ ਜਿਹੜੀ ਆ ਆਪਣੇ ਵੱਲ ਜਿਹੜੀ ਕਿਸੇ ਚੀਜ਼ਾਂ ਨੂੰ ਖਿੱਚੂਗੀ, ਤਾਂ ਉਹ ਅਲਟੀਮੇਟਲੀ ਜਿਹੜਾ ਉਹਦੇ ਕੋਲ ਇੱਕੋ ਹੀ ਸ਼ੇਪ ਦਾ ਆਪਸ਼ਨ ਬਚਦਾ, ਸਫੈਰੀਕਲ ਸ਼ੇਪ ਦਾ, ਕਿਉਂਕਿ ਸਾਰੇ ਜਿਹੜੇ ਆ ਕੰਪੋਨੈਂਟ ਹੈਗੇ ਆ ਉਹ ਇਕੱਠੇ ਹੋ ਕੇ ਪਹਿਲਾਂ ਸੈਂਟਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਆਲੇ ਦੁਆਲੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ, ਤਾਂ ਮੁੜ ਕੇ ਸਫੈਰੀਕਲ ਸ਼ੇਪ ਹੀ ਲੈ ਜਾਂਦੇ ਹਨਾ। ਇਸ ਲਈ ਸਾਨੂੰ ਪੂਰੇ ਅਰਥ ਜਿਹੜੇ ਪੂਰੇ ਪਲੈਨਟ ਸੋਲਰ ਸਿਸਟਮ ਜਾਂ ਦੂਜੇ ਸੋਲਰ ਸਿਸਟਮ ਦੇ ਵਿੱਚ ਮੋਸਟਲੀ ਸਾਨੂੰ ਜਿਹੜੀ ਆ ਪਲੈਨਟਸ ਜਾਂ ਫਿਰ ਇਹ ਸਾਰੀ ਚੀਜ਼ਾਂ ਜਿਹੜੀਆਂ ਸਫੈਰੀਕਲ ਹੀ ਮਿਲਦੀਆਂ। ਤੇ ਇਹ ਵੀ ਜਿਹੜਾ ਇੱਕ ਸਾਡੇ ਕੋਲ ਪਰੂਫ ਸੀਗਾ ਜਿਹੜਾ ਨਿਊਟਨ ਦੇ ਟਾਈਮ ਦੇ, ਇਹ ਵੀ ਹੋਰ ਇੱਕ ਪਰੂਫ ਸੀ ਕਿ ਅਰਥ ਜਿਹੜੀ ਸਾਡੀ ਅਰਥ ਵੀ ਸਫੈਰੀਕਲ ਆ ਬਾਕੀ ਪਲੈਨਟਸ ਦੇ ਵਾਂਗੂ।
0: ਹਾਂਜੀ, ਓਕੇ, ਰਾਈਟ ਰਾਈਟ। ਅੱਛਾ, ਇਹਦੇ ਚ ਨਾ ਜਦੋਂ ਪਲੈਨਟ ਅਰਥ ਦੀ ਇੱਕ ਠੀਕ ਹੈ ਵਧੀਆ ਹਿਸਟਰੀ ਦੇ ਵੱਲ ਮੈਂ ਇਸ ਕਰਕੇ ਕਿਹਾ ਸੀਗਾ ਕਿਉਂਕਿ ਇੱਥੋਂ ਹੀ ਆਪਾਂ ਨੂੰ ਸਮਝ ਲੱਗੂਗਾ ਕਿ ਹੌਲੀ ਹੌਲੀ ਸਮਝ ਕਿੱਥੋਂ ਬਣੀ। ਇਹਦੀ ਜਿਹੜੀ ਰਿਸਰਚ ਹੈਗੀ ਹੈ ਇਹਦੀ ਸ਼ੇਪ ਦੀ ਹਿਸਟਰੀ ਦੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੈਗੀ ਹੈ ਜਾਂ ਫਿਰ ਜਿਵੇਂ ਕਿਹਾ ਜਾਂਦਾ ਕਹਿੰਦੇ ਕਿ ਪਾਇਥੋਗੋਰਸ ਨੇ ਜਿਹਨਾਂ ਆਪਣਾ ਪਾਇਥੋਗੋਰਸ ਥਿਓਰਮ ਪੜ੍ਹਦੇ ਹਾਂ ਉਹਨੇ ਸਭ ਤੋਂ ਪਹਿਲਾਂ ਇਹ ਥਿਊਰੀ ਦਿੱਤੀ ਸੀਗੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੀ ਜਿਹੜੀਆਂ ਥਿਊਰੀਜ਼ ਅਲੱਗ ਅਲੱਗ ਡਿਵੈਲਪ ਹੋਈਆਂ। ਇਹਦੀ ਹਿਸਟਰੀ ਡਿਫਰੈਂਟ ਹੈਗੀ ਹੈ ਇਹਦੀ ਇਹਦੇ ਕਨਵਿੰਸਿੰਗ ਆਈਡੀਆ ਦੇ ਨਾਲੋਂ।
1: ਹਾਂਜੀ, ਪਹਿਲਾਂ ਜਿਹੜੀ ਜਿੱਦਾਂ ਮੈਂ ਸਾਰੀ ਐਗਜ਼ਾਮਪਲ ਦਿੱਤੀਆਂ ਇਹ ਉਸ ਟਾਈਮ ਦਾ ਟਾਈਮ ਸੀ, ਮਤਲਬ 2000 ਸਾਲ ਜਾਂ ਉਸ ਤੋਂ ਪਹਿਲਾਂ ਦਾ ਟਾਈਮ ਉਹ ਸੀ ਜਦੋਂ ਸਾਡੇ ਕੋਈ ਟੈਕਨੋਲੋਜੀ ਇੰਨੀ ਨਹੀਂ ਸੀਗੀ, ਹਨਾ, ਸਾਇੰਟੀਫਿਕ ਐਡਵਾਂਸਮੈਂਟ ਇੰਨੀ ਨਹੀਂ ਸੀਗੀ। ਉਸ ਤੋਂ ਬਾਅਦ ਜਿਹੜਾ ਪਹਿਲਾਂ ਤਾਂ ਸਾਨੂੰ ਸਿਰਫ ਖਾਣ ਦਾ ਹੀ ਰਹਿਣ ਦਾ ਹੀ ਹਨਾ ਹੁੰਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਚਲੋ ਡਿਵੈਲਪ ਹੋਏ ਕਲਚਰ ਜਾਂ ਸਿਵਿਲਾਈਜੇਸ਼ਨ, ਤਾਂ ਹੌਲੀ ਹੌਲੀ ਹੋਰ ਲੋੜਾਂ ਵੀ ਵੱਧਦੀਆਂ ਗਈਆਂ, ਹਨਾ। ਹੁਣ ਟਾਈਮ ਦੇ ਉੱਤੇ ਪਿਛਲੇ ਕੁਛ ਸਾਲਾਂ ਤੋਂ ਤਾਂ ਸਾਡੇ ਕੋਲ ਜਿਹੜੀ 400-500 ਸਾਲਾਂ ਤੋਂ ਪਹਿਲਾਂ ਜਦੋਂ ਗਲੀਲੀਓ ਵਗੈਰਾ ਟੈਲੀਸਕੋਪ ਦੇ ਥਰੂ ਦੇਖਦੇ ਸੀ, ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਸੀਗੇ, ਉਸ ਤੋਂ ਬਾਅਦ ਜਿਹੜੀ ਹੌਲੀ ਹੌਲੀ ਸਾਡੇ ਕੋਲ ਸਾਇੰਟੀਫਿਕ ਟੈਕਨੋਲੋਜੀ ਆਉਣ ਲੱਗੀ। ਸੋ ਉਸ ਤੋਂ ਪਹਿਲਾਂ ਜਿਹੜੀ ਇਹ ਰਿਸਰਚ ਹੁੰਦੀ ਸੀ, ਜਿੱਦਾਂ ਲੋਕ ਮੈਂ ਸ਼ਿਪ ਦੀ ਐਗਜ਼ਾਮਪਲ ਦਿੱਤੀ ਜਾਂ ਸ਼ੈਡੋ ਵਾਲੀ ਐਗਜ਼ਾਮਪਲ ਦਿੱਤੀ ਹੈ, ਤਾਂ ਉਹ ਲੋਕ ਓਬਜ਼ਰਵ ਕਰਕੇ ਜਿਹੜਾ ਇਹ ਲੋਜੀਕਲੀ ਥੋੜਾ ਜਿਹਾ ਚੀਜ਼ਾਂ ਨੂੰ ਲਗਾ ਕੇ, ਉਹਨਾਂ ਦੇ ਕੋਲ ਕੋਈ ਪਰੂਫ ਨਹੀਂ ਸੀਗਾ ਪਰ ਉਹ ਓਬਜ਼ਰਵ ਕਰਦੇ ਸੀ ਕਿ ਅੱਛਾ ਇਹ ਚੀਜ਼ ਆ, ਤਾਂ ਆਪਣਾ ਫਿਰ ਲੋਜਿਕ ਲਗਾਉਂਦੇ ਸੀ ਕਿ ਅੱਛਾ ਇਹ ਚੀਜ਼ ਇੱਦਾਂ ਹੋਈ ਆ ਤਾਂ ਕਿਉਂ ਹੋਈ ਆ, ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਉਹ ਕਰਦੇ ਸੀ। ਤਾਂ ਉਹ ਇੱਕ ਹਿਸਟਰੀ ਜਿਹੜੀ ਉਹ ਮਤਲਬ ਪਹਿਲਾਂ ਦਾ ਟਾਈਮ ਸੀ ਜਿਹੜਾ ਜਿਹ 'ਚ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਗਰਾਉਂਡ ਹੈਗੀ ਅਰਥ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੋਰ ਐਡਵਾਂਸਮੈਂਟ ਆਈ ਜਦੋਂ ਹੁਣ ਟੈਕਨੋਲੋਜੀ ਆਈ, ਹੁਣ ਤਾਂ ਅਸੀਂ ਜਿਹੜਾ ਆਪਣੀ ਅਰਥ ਤੋਂ ਬਾਹਰ ਕੀ ਆਪਾਂ ਪਤਾ ਨੀ ਕਿੱਥੇ ਪਹੁੰਚ ਚੁੱਕੇ ਹਾਂ ਯੂਨੀਵਰਸ ਦੇ ਵਿੱਚ, ਹਨਾ, ਸਾਡੇ ਕੋਲ ਫੋਟੋਜ਼ ਆਉਂਦੀਆਂ। ਇੱਕ ਪੋਡਕਾਸਟ ਆਪਾਂ ਗੱਲ ਕੀਤੀ ਸੀ ਕਿ ਜਿਹੜਾ 40 ਸਾਲ ਪਹਿਲਾਂ ਜਿਹੜਾ ਇੱਕ ਵੋਏਜਰ ਭੇਜਿਆ ਸੀਗਾ ਨਾਸਾ ਨੇ, ਉਹ ਅੱਜ ਵੀ ਫੋਟੋ ਸਾਨੂੰ ਦੇ ਰਿਹਾ, ਹਨਾ, ਉਹਨੂੰ ਅਸੀਂ ਫੋਟੋਜ਼ ਦੇਖਦੇ ਹੈਗੇ ਆ। ਤਾਂ ਹੁਣ ਤਾਂ ਸਾਡੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੈਗੀ ਆ, ਅਸੀਂ ਫੋਟੋ ਸਾਡੇ ਕੋਲ ਅਰਥ ਦੀ ਜਿਹੜੀ ਆ ਪ੍ਰੋਪਰ ਫੋਟੋ ਹੈਗੀ ਆ। ਫੋਟੋ ਚ ਵੀ ਕਈ ਲੋਕ ਇੱਦਾਂ ਕਹਿ ਦਿੰਦੇ ਕਿ ਉਹ ਫੋਟੋ ਜਿਹੜੀ ਆ ਉਹ ਬਣਾਈ ਉਹ ਹੈਗੀ, ਉਹ ਅਸਲ ਚ ਫੋਟੋ ਨਹੀਂ ਹੈਗੀ। ਸੋ ਇਹ ਸਾਨੂੰ ਥੋੜਾ ਜਿਹਾ ਇੱਦਾਂ ਭੁਲੇਖਾ ਹੁੰਦਾ, ਜਿੱਦਾਂ ਹੁਣ ਨਾਸਾ ਜੋ ਕੋਈ ਵੀ ਜਿਹੜੀ ਵੱਡੀ ਵੱਡੀ ਏਜੰਸੀਜ਼ ਆ, ਹਨਾ, ਜਦੋਂ ਫੋਟੋਜ਼ ਲੈਂਦੀਆਂ ਜਿਹੜੇ ਕੈਮਰੇਜ਼ ਤੋਂ, ਮਤਲਬ ਕੈਮਰੇ ਤੋਂ ਸਾਡੇ ਤੋਂ ਜਿਹੜੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਤੋਂ ਜਿਹੜੀ ਫੋਟੋ ਲੈ ਰਹੇ ਆ, ਹਨਾ, ਤਾਂ ਓਬਵੀਅਸਲੀ ਉਹਨਾਂ ਕੈਮਰਿਆਂ ਚ ਇਹ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਇੱਕ ਪਲੈਨਟ ਦੀ ਜਿਹੜੀ ਇਕੱਠੇ ਹੀ ਫੋਟੋ ਲੈ ਸਕਦੇ ਆ, ਹਨਾ। ਤਾਂ ਜਿਹੜੀ ਫੋਟੋਜ਼ ਲਈ ਜਾਂਦੀ ਜਿੱਦਾਂ ਆਪਣੇ ਫੋਨ ਚ ਪੈਨੋਰਮਾ ਕਰਕੇ ਇੱਕ, ਹਨਾ, ਫਿਲਟਰ ਹੁੰਦਾ ਇੱਕ, ਹਨਾ, ਅਸੀਂ ਉਹਦੇ ਚ ਫੋਨ, ਅਗਰ ਤੁਸੀਂ ਉਹਦੀ ਟੈਕਨੋਲੋਜੀ ਦੇਖੋ ਤਾਂ ਫੋਨ ਉਹ ਕੀ ਕਰਦਾ, ਫੋਨ ਸਾਡਾ ਛੋਟੀਆਂ ਛੋਟੀਆਂ ਫੋਟੋਆਂ ਕਿਸੇ ਉਸ ਜਿਹੜੀ ਜਿੱਥੇ ਵੀ ਅਸੀਂ ਐਂਗਲ ਤੋਂ ਫੋਟੋ ਲੈ ਰਹੇ ਹਾਂ, ਛੋਟੀਆਂ ਛੋਟੀਆਂ ਫੋਟੋਆਂ ਲੈ ਕੇ ਉਹਨਾਂ ਨੂੰ ਉਹ ਇਕੱਠੇ ਜੋੜ ਦਿੰਦਾ, ਹਨਾ, ਔਰ ਇੱਕ ਫੋਟੋ ਸਾਨੂੰ ਬਣਾ ਦਿੰਦਾ ਆ। ਸੇਮ ਏਦਾਂ ਹੀ ਜਦੋਂ ਅਸੀਂ ਯੂਨੀਵਰਸ ਚ ਫੋਟੋਆਂ ਲੈਂਦੇ ਹਾਂ ਪਲੈਨਟਸ ਦੀਆਂ ਜਾਂ ਸਟਾਰਸ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ, ਤਾਂ ਉਹਨਾਂ ਫੋਟੋਜ਼ ਨੂੰ ਜਿਹੜੀਆਂ ਏਦਾਂ ਹੀ ਛੋਟੀਆਂ ਛੋਟੀਆਂ ਫੋਟੋਜ਼ ਪਿਕਸਲਸ ਜਿਹਨੂੰ ਤੁਸੀਂ ਕਹਿ ਸਕਦੇ ਆ, ਜਿੱਦਾਂ ਆਪਾਂ ਪਿਕਸਲ ਜ਼ਿਆਦਾ ਸਮਝਦੇ ਹਾਂ, ਹਨਾ, ਤਾਂ ਪਿਕਸਲਾਂ ਵਾਂਗੂ ਜਿਹੜੀਆਂ ਇੱਦਾਂ ਛੋਟੀ ਛੋਟੀ ਫੋਟੋਜ਼ ਲੈ ਕੇ ਉਹਨਾਂ ਫੋਟੋਜ਼ ਦੇ ਮਤਲਬ ਡਿਫਰੈਂਟ ਡਿਫਰੈਂਟ ਪੋਰਸ਼ਨ ਲੈ ਕੇ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਫੋਟੋਜ਼ ਬਣਾਈ ਜਾਂਦੀ ਆ। ਸੋ ਉਹ ਜਦੋਂ ਸਾਨੂੰ ਇਹ ਸੁਣਨ ਨੂੰ ਅੱਜ ਕੱਲ੍ਹ ਇੰਟਰਨੈਟ ਤੇ ਮਿਲਦਾ ਕਿ ਉਹ ਫੋਟੋ ਅਸਲੀ ਨਹੀਂ ਹੈਗੀ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੋਟੋ ਬਣਾਈ ਉਹਨਾਂ ਨੇ ਹੱਥਾਂ ਨਾਲ ਬਹਿ ਕੇ ਹੁੰਦੀ ਆ, ਉਹਦਾ ਮਤਲਬ ਇਹ ਹੈਗਾ ਕਿ ਉਹ ਫੋਟੋਜ਼ ਕੈਮਰਿਆਂ ਨਾਲ ਇੱਦਾਂ ਲਈਆਂ ਗਈਆਂ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਇਕੱਠਾ ਕਰਕੇ ਫੋਟੋ ਐਕਚੁਅਲ ਅਰਥ ਦੀ ਹੀ ਫੋਟੋ ਹੈਗੀ ਆ, ਬਟ ਉਹਦੀਆਂ ਅਲੱਗ ਅਲੱਗ ਫੋਟੋਆਂ ਨੂੰ ਜੋੜ ਕੇ ਉਹ ਫੋਟੋ ਬਣਾਈ ਗਈ ਆ, ਹਨਾ। ਇੱਦਾਂ ਜਦੋਂ ਤੁਸੀਂ ਅਗਰ ਤੁਸੀਂ ਦੇਖਣਾ ਚਾਹੁੰਦੇ ਆ ਰੋ ਜਿਹੜਾ ਡਾਟਾ ਤੁਸੀਂ ਦੇਖਣਾ ਚਾਹੁੰਦੇ ਆ ਨਾਸਾ ਦੀ ਜਾਂ ਕਿਸੇ ਵੀ ਹੋਰ ਏਜੰਸੀ ਦੀ ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ, ਤਾਂ ਉਹ ਤੁਹਾਨੂੰ ਬਲੈਕ ਐਂਡ ਵਾਈਟ ਜਿਹੜਾ ਉਹ ਦਿਖੇਗਾ, ਹਨਾ,
0: ਓਕੇ।
1: ਪਰ ਉਸ ਤੋਂ ਬਾਅਦ ਉਹ ਜਿਹੜਾ ਜੋ ਵੀ ਆਪਣਾ ਜਿਹੜਾ ਅਨਾਲਿਸਿਸ ਕਰਕੇ ਉਹਨੂੰ ਕਲਰਸ ਜਿਹੜੇ ਦਿੰਦੇ ਆ ਬੇਸਡ ਔਨ ਕਿਸ ਤਰ੍ਹਾਂ ਦੇ ਉੱਥੇ ਕੰਪੋਨੈਂਟ ਪ੍ਰੈਜੈਂਟ ਹੈਗੇ ਆ, ਤਾਂ ਉਹ ਐਕਚੁਅਲ ਅਸਲ ਹੀ ਫੋਟੋਜ਼ ਹੁੰਦੀਆਂ। ਸੋ ਜਦੋਂ ਹੁਣ ਇਹ ਸਾਡੇ ਕੋਲ ਟੈਕਨੋਲੋਜੀ ਆਈ, ਟੈਲੀਸਕੋਪਸ ਆਏ ਜਾਂ ਹੋਰ ਜਿਹੜੇ ਆ ਅਸੀਂ ਜਿਹੜੇ ਆ ਮੂਨ ਲੈਂਡਿੰਗ ਕੀਤੀ ਜਾਂ ਬਾਕੀ ਜਿਹੜੇ ਆ ਭੇਜੇ ਰੋਵਰ ਵਗੈਰਾ, ਤਾਂ ਉਸ ਟਾਈਮ ਸਾਨੂੰ ਪਤਾ ਲੱਗਣਾ ਲੱਗਿਆ ਕਿ ਮਤਲਬ ਹੋਰ ਜਿਹੜਾ ਸਾਇੰਟੀਫਿਕਲੀ ਸਾਨੂੰ ਪਰੂਵ ਹੋਇਆ, ਸਾਡੇ ਕੋਲ ਪਰੂਫ ਆਏ ਕਿ ਹਾਂ ਜਿਹੜੀ ਆ ਸਾਡੇ ਪਲੈਨਟਸ ਜਿਹੜੇ ਰਾਊਂਡ ਹੈਗੇ ਆ ਤੇ ਨਾਲ ਹੀ ਅਰਥ ਵੀ ਰਾਊਂਡ ਜਾਂ ਸਫੇਅਰ ਹੈਗੀ ਆ। ਤੇ ਇਸੇ ਲਈ ਇਹ ਚੀਜ਼ ਜਿਹੜੀ ਥੋੜੀ ਜਿਹੀ ਜਿਹੜੀ ਆ ਵੀਅਰਡ ਲੱਗਦੀ ਆ ਕਿ ਅੱਜ ਦੇ ਟਾਈਮ ਚ ਵੀ ਲੋਕ ਇਹ ਸੋਚਦੇ ਆ ਕਿ ਅਰਥ ਫਲੈਟ ਹੋ ਸਕਦੀ ਆ, ਹਨਾ, ਔਰ ਇਹ ਜਿਹੜਾ ਕੰਸੈਪਟ ਅਰਥ ਫਲੈਟ ਹੁੰਦਾ ਆ ਇਹ ਅੱਜ ਤੋਂ 2-400 ਸਾਲ ਪਹਿਲਾਂ ਨਹੀਂ ਸੀਗਾ ਇਹ ਕੰਸੈਪਟ, ਇਹ ਰੀਸੈਂਟਲੀ ਤਾਂ ਹੁਣ ਕਹਿੰਦੇ 2013-14 ਤੋਂ ਇਹ ਜ਼ਿਆਦਾ ਜਿਹੜਾ ਫੈਲਣਾ ਸ਼ੁਰੂ ਹੋਇਆ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਪਲੈਟਫਾਰਮ ਹੈਗੇ ਆ, ਸਟ੍ਰੀਮਿੰਗ ਪਲੈਟਫਾਰਮ ਹੈਗੇ ਆ ਨਾ, ਕਿਸੇ ਦਾ ਵੀ ਮਨ ਕਰਦਾ ਉੱਠ ਕੇ ਕਹਿਣ ਲੱਗ ਜਾਂਦੇ ਕਿ ਅੱਛਾ ਇਹ ਚੀਜ਼ ਦਾ ਇਹ ਹੈਗੀ, ਕੋਈ ਵੀ ਕੋਨਸਪੀਰੇਸੀ ਥਿਊਰੀ ਕ੍ਰੀਏਟ ਕਰ ਦਿੰਦੇ ਨਾ, ਹੁਣ ਤੁਹਾਨੂੰ ਯੂਟਿਊਬ ਤੇ ਜਾਂ ਕਿਸੇ ਵੀ ਚੀਜ਼ ਉੱਤੇ ਤੁਹਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਲੋਕ ਮਿਲ ਜੂਗੇ। ਹੁਣ ਤਾਂ ਇਹਨਾਂ ਦੀ ਅਲੱਗ ਤੋਂ ਆਰਗਨਾਈਜੇਸ਼ਨ ਹੈਗੀਆਂ ਜਿਹੜੇ ਲੋਕ ਮੰਨਦੇ ਆ ਤੇ ਫਲੈਟ ਹੈਗੀ ਆ, ਬਟ ਜਦੋਂ ਆਬਜ਼ਰਵੇਸ਼ਨ ਕੀਤੀਆਂ ਜਾਂਦੀਆਂ, ਲਾਸਟ ਐਪੀਸੋਡ ਚ ਆਈ ਥਿੰਕ ਮੈਂ ਗੱਲ ਕੀਤੀ ਸੀ ਕਿ ਸਾਇੰਸ ਦੇ ਜੋ ਤੁਸੀਂ ਕੋਈ ਐਕਸਪੈਰੀਮੈਂਟ ਕਰਦੇ ਆ ਤਾਂ ਉਸ ਐਕਸਪੈਰੀਮੈਂਟ ਨੂੰ ਅਸੀਂ ਇਸੇ ਲਈ ਜਿਹੜਾ ਉਦੋਂ ਹੀ ਸੱਚ ਮੰਨਦੇ ਆ ਜਦੋਂ ਤੁਸੀਂ ਉਹ ਚਾਹੇ ਕਿਸੇ ਵੀ ਜਿਹੜੀ ਆ ਪਰਸਪੈਕਟਿਵ ਤੋਂ ਐਕਸਪੈਰੀਮੈਂਟ ਕਰ ਲਓ, ਪਰ ਉਹਦਾ ਰਿਜ਼ਲਟ ਸੇਮ ਹੀ ਆਏਗਾ ਹਨਾ। ਬਟ ਜਦੋਂ ਫਲੈਟ ਅਰਥਰਸ ਦੇ ਉਹਨਾਂ ਨੇ ਕੁਛ ਜਿਹੜੇ ਐਕਸਪੈਰੀਮੈਂਟ ਕੀਤੇ, ਈਵਨ ਇੱਕ ਤਾਂ ਇਹ ਮੈਨੂੰ ਬੰਦੇ ਦਾ ਨਾਮ ਨਹੀਂ ਯਾਦ, ਬਟ ਕਿਸੇ ਨੇ ਯੂਟਿਊਬ ਚੈਨਲ ਕੋਈ ਫਲੈਟ ਅਰਥ ਨਹੀਂ ਜਿਹੜਾ ਮੰਨਦਾ ਬੰਦਾ ਹਨਾ, ਉਹਨੇ ਯੂਟਿਊਬ ਦੇ ਉੱਤੇ ਕੋਈ ਲਾਈਵ ਹੀ ਉਹ ਕਰ ਰਿਹਾ ਸੀਗਾ ਐਕਸਪੈਰੀਮੈਂਟ, ਪਰ ਉਹਦੇ ਲਾਈਵ ਐਕਸਪੈਰੀਮੈਂਟ ਸੀ ਉਹਦੇ ਤੋਂ ਹੀ ਗਲਤੀ ਨਾਲ ਪ੍ਰੂਵ ਹੋ ਗਿਆ ਕਿ ਅਰਥ ਜਿਹੜੀ ਆ ਉਹ ਸਫੇਅਰ ਸਫੇਅਰ ਹੈਗੀ ਫਲੈਟ ਦੇ ਕੰਪੈਰੀਜ਼ਨ ਹਨਾ। ਤੇ ਉਸ ਤੋਂ ਇਲਾਵਾ ਹਾਂਜੀ ਜਿਹੜੇ ਅੱਗੇ ਮੈਂ ਹੋਰ ਵੀ ਆਪਾਂ ਗੱਲ ਕਰਾਂਗੇ ਕਿ ਕਿਵੇਂ ਸਾਨੂੰ, ਮਤਲਬ ਇਹ ਤਾਂ ਇੱਕ ਚੀਜ਼ ਹੋ ਗਈ ਤੁਸੀਂ ਟੈਲੀਸਕੋਪ ਤੋਂ ਦੇਖ ਰਹੇ ਆ ਹਨਾ, ਬਾਕੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹ ਪ੍ਰੂਵ ਕਰਦੀਆਂ ਹੈ ਕਿ ਅਰਥ ਸਫੇਅਰ ਆ। ਮਤਲਬ ਇਹ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ ਅੱਜ ਕੱਲ ਦੇ ਟਾਈਮ ਚ, ਬਟ ਸਟਿਲ ਕਿਉਂਕਿ ਹੁਣ ਜਿਹੜਾ ਕਿਉਂਕਿ ਆਪਾਂ ਨੂੰ ਹੁਣ ਦੇਖਣ ਨੂੰ ਮਿਲਦਾ ਹੀ, ਹੁਣ ਤਾਂ ਆਪਾਂ ਤਾਂ ਦੇਖ ਹੀ ਰਹੇ ਪਿਛਲੇ 10 ਸਾਲ ਚ ਕਿੰਨੀ ਟ੍ਰਾਂਜੀਸ਼ਨ ਹੋਈ ਆ ਹਨਾ, ਹਰ ਇੱਕ ਮਤਲਬ ਕੋਈ ਨਵੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਕਿ ਇਹ ਚੀਜ਼ ਏਦਾਂ ਨਹੀਂ ਹੋਈ ਹੈਗੀ ਤੇ ਨਹੀਂ ਮਤਲਬ ਹੋਈ ਹਨਾ। ਪਰ ਆਪਣਾ ਮੇਨ ਸਾਡਾ ਮਤਲਬ ਮੈਨੂੰ ਲੱਗਦਾ ਏਦਾਂ ਹੋਣਾ ਚਾਹੀਦਾ ਕਿ ਹੁਣ ਜਦੋਂ ਮੰਨ ਲਓ ਸਾਨੂੰ ਕੋਈ ਕੋਈ ਪ੍ਰੋਬਲਮ ਹੁੰਦੀ ਆ, ਕੋਈ ਹੈਲਥ ਦੀ ਪ੍ਰੋਬਲਮ ਹੁੰਦੀ ਆ ਹਨਾ, ਜਾਂ ਸਾਡੇ ਕੋਈ ਕਾਰ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਆ ਜਾਂ ਮਕੈਨਿਕ ਕੋਲ ਜਾਂਦੇ ਆ ਜਾਂ ਉੱਦਾਂ ਦੇ ਬੰਦੇ ਕੋਲ ਜਾਂਦੇ ਹਨਾ। ਅਸੀਂ ਇਹ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਜਾ ਕੇ ਪੁੱਛਣ ਲੱਗ ਦਿੰਦੇ ਜਾਂ ਡਾਕਟਰ ਨੇ ਸਾਨੂੰ ਜਾ ਕੇ ਡਾਕਟਰ ਨੇ ਕਹਿਤਾ ਕਿ ਤੈਨੂੰ ਇਹ ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਕਹਿਤਾ ਕਿ ਤੈਨੂੰ ਇਹ ਪ੍ਰੋਬਲਮ ਹੈਗੀ ਆ, ਹੁਣ ਮੈਂ ਆਪ ਤਾਂ ਰਿਪੋਰਟ ਦੇਖ ਕੇ ਨਹੀਂ ਨਾ ਦੇਖਣ ਲੱਗ ਜਾਂਦੀ ਜਾਂ ਕਿਸੇ ਨੂੰ ਕਿਸੇ ਹੋਰ ਹੀ ਬੰਦੇ ਨੂੰ ਪੁੱਛਣ ਲੱਗ ਜੂੰਗੀ ਕਿ ਜਿਹੜਾ ਨਹੀਂ ਜਿਹਨੂੰ ਉਸ ਚੀਜ਼ ਦੀ ਨੌਲੇਜ ਹੋਊਗੀ। ਸੋ ਇਹਨਾਂ ਚੀਜ਼ਾਂ ਚ ਵੀ ਸਾਨੂੰ ਜਿਹੜਾ ਉਹਨਾਂ ਲੋਕਾਂ ਦੀ ਹੀ ਮੇਰੇ ਖਿਆਲ ਜ਼ਿਆਦਾ ਗੱਲ ਸੁਣਨੀ ਚਾਹੀਦੀ ਜਿਹੜੇ ਐਕਚੁਅਲ ਕੰਮ ਕਰ ਰਹੇ ਆ ਉਹਨਾਂ ਚੀਜ਼ਾਂ ਦੇ ਉੱਤੇ, ਨਾ ਕਿ ਜਿਹੜੇ ਇੱਧਰ ਉੱਧਰੋਂ ਪੜ੍ਹ ਕੇ ਹਨਾ ਜਿਹੜੀ ਵੀ ਗੱਲ ਕਰ ਰਹੇ ਹੈਗੇ ਆ।
0: ਅੱਜ ਕੱਲ ਸੋਸ਼ਲ ਮੀਡੀਆ ਤੇ ਤਾਂ ਸਪੈਸ਼ਲੀ ਇਹੀ ਹੈਗਾ, ਯੂਟਿਊਬ ਦੇ ਉੱਤੇ ਵੀਡੀਓ ਜਿਵੇਂ ਤੁਸੀਂ ਕਹਿ ਰਹੇ ਹੋ ਬਣਾਉਣ ਦੇ ਚੱਕਰ ਦੇ ਵਿੱਚ, ਕੁਛ ਵੀ ਆਪਣੇ ਪੱਲਿਓਂ ਕੁਛ ਇਹੋ ਜਿਹਾ ਕਹੋ ਜਿਹੜਾ ਕੰਟਰੋਵਰਸ਼ੀਅਲ ਹੋਵੇ, ਬੇਸ਼ੱਕ ਤੁਹਾਨੂੰ ਪਤਾ ਵੀ ਹੈ ਕਿ ਉਹ ਝੂਠ ਹੈ, ਬਟ ਯੂ ਨੋ ਕਿ ਐਟ ਦੀ ਐਂਡ ਆਫ ਦੀ ਡੇ ਇਟਸ ਆਲ ਅਬਾਊਟ ਨੰਬਰਸ, ਇਹ ਸਾਰੀ ਲਾਈਕਸ ਸ਼ੇਅਰਸ ਕਮੈਂਟਸ ਔਰ ਪੈਸੇ ਕਮਾਉਣ ਦੀ ਗੇਮ ਹੈਗੀ। ਸੋ ਝੂਠੀ ਜਾਣਕਾਰੀ ਜਿਹੜੀ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਫੈਲਾ ਦਿੰਦੇ, ਬਟ ਫੈਕਟਸ ਜਿਹੜੇ ਨੇ ਉਹ ਤੁਹਾਡੇ ਕਲੀਅਰ ਹੋਣੇ ਚਾਹੀਦੇ ਹੈਗੇ ਜੇ ਪੜ੍ਹੇ ਹੈਗੇ ਹੋ ਇਸ ਮਾਮਲੇ ਦੇ ਵਿੱਚ ਜਾਂ ਫਿਰ ਸਾਡਾ ਸ਼ੋਅ ਸੁਣਦੇ ਹੈਗੇ। ਸੰਦੀਪ ਜੀ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਜਿਹੜੀਆਂ ਮਿਥਸ ਹੈਗੀਆਂ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਮੈਂ ਕਰਨੀਆਂ ਨੇ। ਤੇ ਜਿਵੇਂ ਅਕਸਰ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਕੁਛ ਲੋਕ ਇਹ ਗੱਲ ਜਦੋਂ ਕਰ ਦਿੰਦੇ ਨੇ ਤੇ ਉੱਧਰਲੇ ਪਾਸੇ ਕੁਛ ਲੋਕ ਐਸੇ ਵੀ ਨੇ ਜਿਹੜੇ ਇਸ ਕਿਸਮ ਦੀਆਂ ਮਿਥਸ ਨੂੰ ਐਕਸੈਪਟ ਵੀ ਕਰ ਲੈਂਦੇ ਹੈਗੇ ਨੇ। ਸੋ ਉਹ ਵੀ ਉਹਦੀਆਂ ਵੀ ਕੀ ਵਜ੍ਹਾ ਹੈਗੀਆਂ ਨੇ, ਕਿਉਂ ਇੰਨੀਆਂ ਸਾਨੂੰ ਇਹ ਰਿਅਲਿਸਟਿਕ ਜੀਆਂ ਲੱਗਦੀਆਂ ਨੇ ਮਿਥਸ ਤੇ ਕਿਉਂ ਅਸੀਂ ਇੱਕ ਬੜੀ ਸਿੰਪਲ ਜੀ ਥਿਊਰੀ ਨੂੰ ਸਮਝ ਨਹੀਂ ਪਾਉਂਦੇ ਹੈਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਸੰਦੀਪ ਜੀ ਇਹਦੇ ਬਾਰੇ।
2: ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਡਾਕਟਰ ਸੰਦੀਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਫਲੈਟ ਅਰਥ ਦੀ ਇੱਕ ਬੇਸਿਕ ਜੀ ਥਿਊਰੀ ਤੁਹਾਨੂੰ ਸਮਝਾਤੀ ਹੁਣ ਇਹਦੇ ਨਾਲ ਜੁੜੇ ਹੋਏ ਕੁਛ ਸਵਾਲ ਜਵਾਬ ਕਰਨੇ ਹੈਗੇ ਨੇ ਜਿਹੜੇ ਆਮ ਤੌਰ ਦੇ ਉੱਤੇ ਹਰ ਇੱਕ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ ਸੰਦੀਪ ਜੀ ਵੈਲਕਮ ਬੈਕ ਜੀ ਕੀ ਹਾਲ ਚਾਲ ਠੀਕ ਹੋ ਹੋ ਸਕਦਾ ਹੈ ਕਿ ਮੇਰੇ ਸਵਾਲ ਥੋੜੇ ਜਿਹੇ ਬੇਤੁਕੇ ਹੋਣ ਪਰ ਉਹ ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਆਉਂਦੇ ਨੇ ਤਾਂ ਮੈਂ ਪੁੱਛਣੇ ਨੇ ਤੁਸੀਂ ਜਿਵੇਂ ਮਰਜ਼ੀ ਸਾਦਾ ਕਰਕੇ ਸਮਝਾ ਦਿਓ ਸਾਇੰਟੀਫਿਕਲੀ ਸਮਝਾ ਦਿਓ ਤੇ ਇੱਕ ਤਾਂ ਇਹ ਚੀਜ਼ ਹੈਗੀ ਹੈ ਜਦੋਂ ਠੀਕ ਹੈ ਆਪਾਂ ਸਾਰਾ ਸਮਝ ਗਏ ਕਿ ਹਿਸਟਰੀ ਕੀ ਕਹਿੰਦੀ ਸੀ ਇਹਦਾ ਆਈਡੀਆ ਕੀ ਹੈਗਾ ਔਰ ਸਾਇੰਟਿਸਟ ਨੇ ਕੀ ਤਰਕ ਦਿੱਤੇ ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਪਰ ਉਹ ਬਾਅਦ ਚ ਜਾ ਕੇ ਫਿਰ ਬੰਦਾ ਕਹਿ ਦਿੰਦਾ ਨਾ ਪਰ ਮੈਨੂੰ ਆਹ ਗੱਲ ਨਹੀਂ ਸਮਝ ਲੱਗੀ ਸੋ ਉਹ ਜਿਹੜਾ ਪਰ ਹੈਗਾ ਉਹਦੇ ਚ ਮੈਂ ਇਹ ਪੁੱਛੂਗਾ ਠੀਕ ਹੈ ਮੈਂ ਕਨਵਿੰਸ ਹੈਗਾ ਅਰਥ ਸਫੇਰੀਕਲ ਸ਼ੇਪ ਚ ਤੇ ਲੱਗਦੀ ਸਾਨੂੰ ਜਿਹੜੀ ਉਹ ਚਪਟੀ ਹੈਗੀ ਹੈ ਬਟ ਹੈ ਨਹੀਂ ਚਪਟੀ ਪਰ ਜੇ ਸਫੇਰੀਕਲ ਸ਼ੇਪ ਦੇ ਵਿੱਚ ਹੈ ਜੇ ਰਾਊਂਡ ਸ਼ੇਪ ਦੇ ਵਿੱਚ ਹੈ ਗੋਲ ਹੈ ਧਰਤੀ ਤੇ ਫਿਰ ਉਹ ਜਿਹੜਾ ਕਹਿੰਦੇ ਨੇ ਕਿ 71% ਤਾਂ ਧਰਤੀ ਤੇ ਪਾਣੀ ਹੈ ਤੇ ਫਿਰ ਉਹ ਜਿਹੜਾ ਸਮੁੰਦਰ ਹੈ ਜਦੋਂ ਐਂ ਕਹਿੰਦੇ ਆ ਕਿ ਗੇੜੇ ਕੱਢਦੀ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀ ਨਾ ਕਿ ਸੂਰਜ ਗੇੜੇ ਕੱਢਦਾ ਫਿਰ ਹੁਣ ਇਹ ਗੱਲਾਂ ਸਾਇੰਸਦਾਨਾਂ ਨੇ ਕਹਿਤੀਆਂ ਕਿ ਨਹੀਂ ਧਰਤੀ ਗੇੜੇ ਕੱਢਦੀ ਹੈ ਇੱਕ ਤਾਂ ਧਰਤੀ ਗੋਲ ਹੈ ਉਤੋਂ ਇਹ ਗੇੜੇ ਕੱਢਦੀ ਹੈ ਦੂਜੇ ਪਲੈਨਟ ਦੇ ਉੱਤੇ ਪਾਣੀ ਹੈ ਨਹੀਂ ਪਰ ਇਸ ਪਲੈਨਟ ਦੇ ਉੱਤੇ ਤਾਂ 71% ਪਾਣੀ ਹੈ ਫਿਰ ਉਹ ਪਾਣੀ ਡੁੱਲ ਡੁੱਲ ਕਿਉਂ ਨਹੀਂ ਜਾਂਦਾ ਹੈਗਾ ਯੂਨੀਵਰਸ ਦੇ ਵਿੱਚ ਇਹਦਾ ਕੀ ਕਾਰਨ ਹੈਗਾ ਉਹਦੇ ਬਾਰੇ ਕੀ ਕਿਉਂਕਿ ਗ੍ਰੈਵੀਟੇਸ਼ਨ ਤਾਂ ਧਰਤੀ ਦੇ ਉੱਤੇ ਹੈ ਬਾਹਰ ਤਾਂ ਫਿਰ ਉਹ ਪਾਣੀ ਡੁੱਲ ਹੀ ਸਕਦਾ ਇੱਥੋਂ
1: ਹਾਂਜੀ ਹਾਂਜੀ ਜਿਹੜੇ ਇਹ ਤੁਸੀਂ ਗੱਲਾਂ ਕੀਤੀਆਂ ਇਹ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਕਿਉਂਕਿ ਹੁੰਦਾ ਕੀ ਹੈ ਜਿਹੜਾ ਅਸੀਂ ਐਜ਼ ਅ ਹਿਊਮਨ ਜਿਹੜੇ ਹੈਗੇ ਆ ਅਸੀਂ ਜਦੋਂ ਸਾਡਾ ਐਵੋਲਿਊਸ਼ਨ ਹੋਇਆ ਤਾਂ ਅਸੀਂ ਇਸ ਚੀਜ਼ ਲਈ ਜ਼ਿਆਦਾ ਇਵੋਲਵ ਨਹੀਂ ਹੋਏ ਸੀਗੇ ਕਿ ਅਸੀਂ ਇਹ ਸਮਝੀਏ ਕਿ ਕੀ ਹੋ ਰਿਹਾ ਹਨਾ ਔਰ ਹਰ ਇੱਕ ਚੀਜ਼ ਨੂੰ ਅਸੀਂ ਸਮਝ ਵੀ ਨਹੀਂ ਸਕਦੇ ਸੀਗੇ ਕਿ ਐਡੇ ਵੱਡੇ ਲੈਵਲ ਦੇ ਉੱਤੇ ਕੀ ਹੋ ਰਿਹਾ ਹਨਾ ਕਿ ਸਾਨੂੰ ਤਾਂ ਮੰਨ ਲਓ ਅਸੀਂ ਆਪਾਂ ਸ਼ਹਿਰ ਚ ਰਹਿੰਦੇ ਸਾਨੂੰ ਤਾਂ ਆਲੇ ਦੁਆਲੇ 4-5 ਘਰਾਂ ਦਾ ਵੀ ਨੀ ਪਤਾ ਹੁੰਦਾ ਨਾ ਇੱਥੇ ਆ ਕੇ ਤਾਂ ਚਲੋ ਉਹ ਵੀ ਨਹੀਂ ਪਤਾ ਹੁੰਦਾ ਇੰਡੀਆ ਚ ਥੋੜਾ ਪਿੰਡ ਦਾ ਪਤਾ ਹੁੰਦਾ ਪਰ ਸ਼ਹਿਰਾਂ ਦਾ ਨਹੀਂ ਪਤਾ ਹੁੰਦਾ ਸੋ ਅਸੀਂ ਜਿਹੜੀ ਆ ਇੱਕ ਛੋਟੇ ਲੈਵਲ ਦੇ ਲਈ ਜਿਹੜੇ ਇਵੋਲਵ ਹੋਈ ਸੀ ਬਟ ਇਹ ਸਾਡੀ ਕਿਉਰਿਓਸਿਟੀ ਸੀਗੀ ਕਿ ਅਸੀਂ ਜਿਹੜੀਆਂ ਹੋਰ ਚੀਜ਼ਾਂ ਨੂੰ ਵੀ ਜਾਣਨਾ ਚਾਹਿਆ ਤਾਂ ਅੱਜ ਅਸੀਂ ਜਿਹੜਾ ਇੰਨੀ ਦੂਰ ਜਿਹੜਾ ਯੂਨੀਵਰਸ ਦੇ ਵਿੱਚ ਪਹੁੰਚ ਗਏ ਹਾਂ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈਗੇ ਹਨਾ ਤੇ ਕਿਉਂਕਿ ਅਸੀਂ ਜਿਹੜੇ ਇਸ ਚੀਜ਼ ਲਈ ਇਵੋਲਵ ਨਹੀਂ ਹੋਏ ਸੀ ਤਾਂ ਅਸੀਂ ਮੋਸਟਲੀ ਜਦੋਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤਾਂ ਅਸੀਂ ਛੋਟੇ ਲੈਵਲ ਦੇ ਉੱਤੇ ਦੇਖਦੇ ਹਾਂ ਹਨਾ ਜਿੱਦਾਂ ਹੁਣ ਤੁਸੀਂ ਕਿਹਾ ਕਿ ਅਰਥ ਜਿਹੜੀ ਆ ਆਪਾਂ ਜਦੋਂ ਖੜੇ ਹੁੰਦੇ ਹਾਂ ਕਿਤੇ ਤਾਂ ਅਰਥ ਤਾਂ ਸਾਨੂੰ ਤਾਂ ਦਿਖਦਾ ਹੈ ਕਿ ਅਰਥ ਫਲੈਟ ਹੈਗੀ ਹੈ ਇਹ ਪੱਧਰੀ ਹੈਗੀ ਹੈ ਇੱਦਾਂ ਤਾਂ ਹੈ ਨੀ ਵੀ ਗੋਲ ਆ ਹਨਾ ਕਿ ਇੱਕ ਗਲੀ ਦੂਜੇ ਗਲੀ ਤੋਂ ਜਿਹੜੀ ਆ ਉਹ ਥੱਲੇ ਉਹਦਾ ਲੈਵਲ ਹੈਗਾ ਤੇ ਨਾ ਹੀ ਸਾਨੂੰ ਜੇ ਅਸੀਂ ਸਮੁੰਦਰ ਚ ਵੀ ਦੇਖੀਏ ਸਾਨੂੰ ਬੀਚ ਵੀ ਜਾਂ ਪਾਣੀ ਵੀ ਸਮੁੰਦਰ ਦਾ ਇੱਦਾਂ ਲੱਗਦਾ ਕਿ ਸਿੱਧਾ ਹੈਗਾ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਲੋਕ ਜ਼ਿਆਦਾਤਰ ਹਰ ਕਿਸੇ ਦੇ ਦਿਮਾਗ ਚ ਆਉਂਦੀ ਹੈ ਕਿ ਜੇ ਧਰਤੀ ਘੁੰਮ ਰਹੀ ਹੈਗੀ ਹੈ ਕਿਉਂਕਿ ਇੱਕ ਪਰਟੀਕੁਲਰ ਸਪੀਡ ਤੇ ਘੁੰਮ ਰਹੀ ਹੈ ਧਰਤੀ ਹਨਾ ਤਾਂ ਅਸੀਂ ਕਿਉਂ ਨੀ ਨਾਲ ਘੁੰਮ ਰਹੇ ਹੈਗੇ ਅਸੀਂ ਤਾਂ ਖੜੇ ਹਾਂ ਉਸੇ ਜਗ੍ਹਾ ਦੇ ਉੱਤੇ ਸਾਨੂੰ ਵੀ ਘੁੰਮਣਾ ਚਾਹੀਦਾ ਨਾਲ ਜੇ ਅਰਥ ਘੁੰਮ ਰਹੀ ਆ ਇਹਦੀ ਸਭ ਤੋਂ ਜਿਹੜੀ ਸੌਖੀ ਐਗਜ਼ਾਮਪਲ ਜਿਹੜੀ ਸੀ ਅੱਜ ਸਮਝ ਸਕਦੇ ਹਾਂ ਅੱਜ ਅਸੀਂ ਅਗਰ ਆਸਟ੍ਰੇਲੀਆ ਬੈਠੇ ਹਾਂ ਜਾਂ ਕਿਤੇ ਵੀ ਓਵਰਸੀਜ਼ ਬੈਠੇ ਹਾਂ ਤਾਂ ਅਸੀਂ ਜਹਾਜ਼ ਦੇ ਵਿੱਚ ਸਫ਼ਰ ਕਰਕੇ ਇੱਥੇ ਆਏ ਹਾਂ ਹਨਾ ਅਸੀਂ ਜਿਹੜਾ ਸਾਨੂੰ ਟਿਕਟ ਲੈਣੀ ਪਈ ਪਲੇਨ ਦੀ ਅਸੀਂ ਆਏ ਤੇ ਸਾਨੂੰ ਪਤਾ ਹੈ ਕਿ ਜਦੋਂ ਪਲੇਨ ਮੂਵ ਜਿਹੜਾ ਪਲੇਨ ਜਿਹੜਾ ਜਦੋਂ ਚੜ੍ਹਦਾ ਹੈਗਾ ਇੱਕਦਮ ਤਾਂ ਉਸ ਟਾਈਮ ਸਾਨੂੰ ਫੀਲ ਹੁੰਦਾ ਕਿ ਅਸੀਂ ਪਲੇਨ ਦੇ ਨਾਲ ਹੀ ਜਾ ਰਹੇ ਹਾਂ ਹਨਾ ਪਰ ਜਦ ਪਲੇਨ ਇੱਕ ਲੈਵਲ ਦੇ ਉੱਤੇ ਆ ਜਾਂਦਾ ਤਾਂ ਸਾਨੂੰ ਫੀਲ ਨਹੀਂ ਹੁੰਦਾ ਕਿ ਅਸੀਂ ਵੀ ਕਿਤੇ ਜਾ ਰਹੇ ਹਾਂ ਅਸੀਂ ਮਤਲਬ ਕਿ ਇੱਕ ਸਾਨੂੰ ਇੱਦਾਂ ਲੱਗਦਾ ਕਿ ਸਟੇਬਲੀ ਇੱਕੋ ਹੀ ਜਗ੍ਹਾ ਦੇ ਉੱਤੇ ਬੈਠੇ ਹਾਂ ਬਟ ਪਲੇਨ ਤਾਂ ਮੂਵ ਕਰ ਰਿਹਾ ਪਲੇਨ ਕਿਉਂਕਿ ਇੱਕ ਪਰਟੀਕੁਲਰ ਸਪੀਡ ਦੇ ਉੱਤੇ ਮੂਵ ਕਰ ਰਿਹਾ ਤਾਂ ਅਸੀਂ ਵੀ ਉਹਦੇ ਨਾਲ ਉਸੇ ਸਪੀਡ ਦੇ ਉੱਤੇ ਮੂਵ ਕਰ ਰਿਹਾ ਤਾਂ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਵੀ ਤੁਰ ਰਹੇ ਹਾਂ ਸਾਨੂੰ ਲੱਗਦਾ ਕਿ ਅਸੀਂ ਇੱਕੋ ਜਗ੍ਹਾ ਬੈਠੇ ਹਾਂ ਨਾ ਬਟ ਫਿਰ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚ ਜਾਂਦੇ ਹਾਂ ਸੇਮ ਅਰਥ ਦਾ ਵੀ ਹੁੰਦਾ ਕਿਉਂਕਿ ਅਰਥ ਦੇ ਜਦੋਂ ਮੂਵ ਕਰ ਰਹੀ ਹੈ ਤਾਂ ਅਰਥ ਦੇ ਨਾਲ ਅਸੀਂ ਵੀ ਮੂਵ ਕਰ ਰਹੇ ਹਾਂ ਬਟ ਕਿਉਂਕਿ ਸੇਮ ਹੀ ਸਪੀਡ ਦੇ ਉੱਤੇ ਜਿਹੜਾ ਜਿਹੜੀ ਆ ਅਸੀਂ ਮੂਵ ਕਰ ਰਹੇ ਹਾਂ ਇਸ ਲਈ ਸਾਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਜਿਹੜਾ ਸਾਨੂੰ ਵੀ ਜਿਹੜਾ ਮਤਲਬ ਇੱਕ ਜਗ੍ਹਾ ਤੋਂ ਕਿੱਦਾਂ ਕਿਉਂ ਨਹੀਂ ਹੈਗਾ ਕਿ ਅਸੀਂ ਆਸਟ੍ਰੇਲੀਆ ਬੈਠੇ ਬੈਠੇ ਅਗਲੇ ਦਿਨ ਇੰਗਲੈਂਡ ਜਾਂ ਕੈਨੇਡਾ ਕਿਉਂ ਨਹੀਂ ਪਹੁੰਚ ਜਾਂਦੇ ਹਨਾ ਤੇ ਕਿਉਂਕਿ ਅਸੀਂ ਜਿਹੜਾ ਉਹ ਨਾਲ ਹੀ ਸਪੀਡ ਨਾਲ ਮੂਵ ਕਰ ਰਹੇ ਹਾਂ ਤੇ ਇਸੇ ਲਈ ਔਰ ਜਿਹੜੀ ਆ ਇਹਦੀ ਇੱਕ ਹੋਰ ਐਗਜ਼ਾਮਪਲ ਹੈਗੀ ਗ੍ਰੈਵਿਟੀ ਦੀ ਜਿਹੜੀ ਜਿੱਦਾਂ ਪਲਾਂਟਸ ਹੈਗੇ ਸਾਨੂੰ ਪਤਾ ਸਾਡੇ ਪਲਾਂਟਸ ਜਿਹੜੇ ਆ ਰੂਟਸ ਜਿਹੜੀਆਂ ਥੱਲੇ ਨੂੰ ਜਾਂਦੀਆਂ ਹਨਾ ਔਰ ਸ਼ੂਟਸ ਜਿਹੜੀਆਂ ਉੱਪਰ ਨੂੰ ਜਾਂਦੀਆਂ ਤੇ ਉਹਦੇ ਚ ਵੀ ਗ੍ਰੈਵਿਟੀ ਜਿਹੜਾ ਆਪਣਾ ਰੋਲ ਪਲੇ ਕਰਦੀ ਆ ਕਿ ਇਹਦੀ ਅਸੀਂ ਕਰਾਂਗੇ ਕਿਸੇ ਪੋਡਕਾਸਟ ਵਾਲ ਕਿ ਕਿਉਂ ਇੱਦਾਂ ਹੁੰਦਾ ਬਟ ਉਹਦੇ ਚ ਵੀ ਗ੍ਰੈਵਿਟੀ ਦਾ ਹੀ ਜਿਹੜਾ ਰੋਲ ਹੁੰਦਾ ਹੈਗਾ
0: Okay.
1: उस तो अलावा ਤੁਸੀਂ ਹਾਂਜੀ ਜੀਪੀਐਸ ਵਗੈਰਾ ਯੂਜ਼ ਕਰਦੇ ਆ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੇ ਕੁਝ ਕੁ ਜਿਹੜੇ ਸਵਾਲ ਹੁੰਦੇ ਆ ਕਿ ਅੱਛਾ ਇੱਕ ਹੁੰਦਾ ਕਿ ਸਾਨੂੰ ਲੱਗਦਾ ਕਿ ਸਨ ਤਾਂ ਇਹ ਵੀ ਸਾਨੂੰ ਲੱਗਦਾ ਕਿ ਸਨ ਜਿਹੜਾ ਈਸਟ ਤੋਂ ਚੜ੍ਹਦਾ ਵੈਸਟ ਚ ਚਲੇ ਜਾਂਦਾ ਤਾਂ ਉਹ ਤਾਂ ਹੀ ਹੋ ਸਕਦਾ ਕਿ ਨਾਰਮਲੀ ਅਸੀਂ ਸੋਚਦੇ ਹਾਂ ਕਿ ਉਹ ਤਾਂ ਹੀ ਹੋ ਸਕਦਾ ਜੇ ਅਰਥ ਫਲੈਟ ਹੈਗੀ ਆ ਹਨਾ ਬਟ ਉਹ ਇਸ ਲਈ ਆ ਕਿ ਜਿੱਦਾਂ ਅਸੀਂ ਦੱਸਿਆ ਕਿ ਅਰਥ ਜਿਹੜਾ ਉਹ ਜਿਹੜਾ ਘੁੰਮ ਰਿਹਾ ਸਨ ਜਿਹੜਾ ਅਰਥ ਜਿਹੜੀ ਸਨ ਦੁਆਲੇ ਘੁੰਮ ਰਿਹਾ ਤੇ ਅਸੀਂ ਜਿਹੜਾ ਥੱਲੜਾ ਹਿੱਸਾ ਜਿਹੜਾ ਨਹੀਂ ਦੇਖ ਪਾ ਰਹੇ ਹੈਗੇ ਤਾਂ ਸਾਨੂੰ ਨੀ ਪਤਾ ਚੱਲਦਾ ਕਿ ਸਨ ਜਿਹੜਾ ਕਿੱਥੋਂ ਕਿੱਥੇ ਗਿਆ ਹਨਾ ਤਾਂ ਸਾਨੂੰ ਇਹ ਫੀਲ ਹੁੰਦਾ ਕਿ ਅਸੀਂ ਇੱਕ ਫਲੈਟ ਉਹਦੇ ਤੇ ਰਹਿ ਰਹੇ ਹਾਂ ਪਰ ਅਸੀਂ ਜਿਹੜਾ ਇੱਕ ਬਹੁਤ ਛੋਟਾ ਹਿੱਸਾ ਦੇਖ ਰਹੇ ਹਾਂ ਅਰਥ ਦਾ ਇੰਨੇ ਵੱਡੇ ਅਰਥ ਦੇ ਕੰਪੈਰੇਟਿਵਲੀ ਤੇ ਇਸ ਲਈ ਸਾਨੂੰ ਜ਼ਿਆਦਾ ਇਹ ਫੀਲ ਹੁੰਦਾ ਕਿ ਸਾਰਾ ਕੁਛ ਸਿੱਧਾ ਸਿੱਧਾ ਹੀ ਆ ਤੇ ਕੋਈ ਮਤਲਬ ਐਵੇਂ ਨਹੀਂ ਹੈਗਾ ਹਨਾ ਤੇ ਪਾਣੀ ਨੂੰ ਵੀ ਜਿਹੜਾ ਜਿਹੜਾ ਗ੍ਰੈਵਿਟੀ ਕਿਉਂਕਿ ਅਰਥ ਦੀ ਗ੍ਰੈਵਿਟੀ ਤਾਂ ਆਪਣੀ ਗ੍ਰੈਵਿਟੀ ਹੋ ਗਈ ਉਸ ਤੋਂ ਇਲਾਵਾ ਜਿਹੜੇ ਬਾਕੀ ਪਲੈਨਟ ਵੀ ਇੱਕ ਦੂਜੇ ਨੂੰ ਜਿਹੜਾ ਜਿਹੜੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ ਹਨਾ ਤੇ ਉਹ ਇੱਕ ਬੈਲੈਂਸ ਜਿਹੜਾ ਬਣਿਆ ਰਹਿੰਦਾ ਹੈ
0: ਰਾਈਟ ਠੀਕ ਹੈ ਅੱਛਾ ਇੱਕ ਕੁਐਸਚਨ ਇਹ ਵੀ ਹੈ ਕਿ ਆ ਹੁਣ ਮੇਰੇ ਖਿਆਲ ਨਾਲ ਕੁਛ ਕੁ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗ ਕੇ ਹਟਿਆ ਹਨਾ ਤੇ ਇਹ ਜਦੋਂ ਜਿਹੜੀ ਇਹ ਸ਼ੈਡੋ ਹੈ ਧਰਤੀ ਦੇ ਉੱਤੇ ਜਿਹੜੀ ਸੂਰਜ ਦੀ ਪੈਂਦੀ ਹੈ ਜੇ ਆਪਾਂ ਸਫੇਰੀਕਲ ਸ਼ੇਪ ਦੇ ਵਿੱਚ ਹੈਗੇ ਹਾਂ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਹੈ ਜਦੋਂ ਧਰਤੀ ਘੁੰਮਦੀ ਹੈਗੀ ਇੱਕ ਤਾਂ ਤੁਸੀਂ ਦੱਸਿਆ ਕਿ ਠੀਕ ਹੈ ਆਪਾਂ ਨੂੰ ਨਹੀਂ ਫੀਲ ਹੁੰਦਾ ਹੈਗਾ ਇਹ ਪਰ ਜਿਹੜੀ ਸ਼ੈਡੋ ਦੀ ਗੱਲ ਜਿਹੜੀ ਹੈਗੀ ਹੈ ਉਹ ਧਰਤੀ ਦੇ ਉੱਤੇ ਇਹਨਾਂ ਦੀ ਪੈਂਦੀ ਹੈ ਮੂਨ ਦੀ ਜਾਂ ਸਨ ਦੀ ਉਹ ਫਿਰ ਫਲੈਟ ਅਰਥ ਦਾ ਮਤਲਬ ਕੀ ਹੈ ਕਿ ਇੱਕ ਸੋਰੀ ਸਫੇਰੀਕਲ ਅਰਥ ਦਾ ਮਤਲਬ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਅਰਥ ਦਾ ਪਾਸਾ ਜਦੋਂ ਘੁੰਮਿਆ ਹੋਇਆ ਹੈਗਾ ਸੂਰਜ ਵਾਲੇ ਪਾਸਿਓਂ ਤਾਂ ਉੱਧਰ ਹਨੇਰਾ ਉੱਧਰ ਉਹ ਰਾਤ ਹੋਈ ਹੋਈ ਹੈ ਤੇ ਇੱਕ ਪਾਸਾ ਹੈਗਾ ਜਿਵੇਂ ਨਾਰਦਰਨ ਹੈਮੀਸਫੇਅਰ ਸਦਰਨ ਹੈਮੀਸਫੇਅਰ ਤੇ ਦੂਜਾ ਪਾਸਾ ਹੈਗਾ ਜਿੱਥੇ ਇੱਦਾਂ ਹੀ ਈਸਟਰਨ ਵੈਸਟਰਨ ਹੈਮੀਸਫੇਅਰ ਹੋ ਗਏ ਇਹਨਾਂ ਉਸ ਹਿੱਸੇ ਦੇ ਵਿੱਚ ਦਿਨ ਹੈਗਾ ਦੂਜੇ ਹਿੱਸੇ ਦੇ ਵਿੱਚ ਰਾਤ ਹੈਗੀ ਹੈ ਸੋ ਜਦੋਂ ਧਰਤੀ ਫਲੈਟ ਨਹੀਂ ਹੈਗੀ ਸਫੇਰੀਕਲ ਹੈਗੀ ਹੈ ਮਤਲਬ ਮੈਂ ਮੰਨ ਰਿਹਾ ਮੈਨੂੰ ਏਦਾਂ ਨਾ ਸਮਝੋ ਤੁਸੀਂ ਕਿ ਮੈਂ ਮੰਨ ਨਹੀਂ ਰਿਹਾ ਮੈਂ ਮੰਨ ਰਿਹਾ ਕਿ ਸਫੇਰੀਕਲ ਹੈਗੀ ਹੈ ਬਟ ਫਿਰ ਇਹ ਥਿਊਰੀਆਂ ਕਿਵੇਂ ਕੰਮ ਕਰਦੀਆਂ ਨੇ
1: ਹਾਂਜੀ ਇਹ ਜਿੱਦਾਂ ਮੈਂ ਪਹਿਲਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇੰਨੇ ਸਾਲ ਪਹਿਲਾਂ ਸਾਡੇ ਕੋਲ ਲਿਟਰੇਚਰ ਸੀਗਾ ਜਿਹਦੇ ਚ ਸਾਨੂੰ ਪਤਾ ਲੱਗਿਆ ਨਾ ਲੋਕ ਅਬਜ਼ਰਵ ਕਰਦੇ ਸੀ ਫਿਰ ਸਾਡੇ ਕੋਲ ਜਿਹੜਾ ਆ ਸਾਇੰਟੀਫਿਕ ਇੰਸਟਰੂਮੈਂਟ ਆਉਣ ਲੱਗੇ ਕਿ ਸੈਟੇਲਾਈਟਸ ਅਸੀਂ ਜਿਹੜੀਆਂ ਭੇਜਣੀਆਂ ਸ਼ੁਰੂ ਕੀਤੀਆਂ ਰੋਵਰ ਭੇਜਣੇ ਸ਼ੁਰੂ ਕੀਤੇ ਤਾਂ ਸਾਨੂੰ ਧਰਤੀ ਦੇ ਬਾਹਰੋਂ ਧਰਤੀ ਦੀ ਫੋਟੋ ਜਿਹੜੀ ਆ ਦਿਖਣ ਲੱਗ ਗਈ ਹਨਾ ਕਿ ਕਿੱਦਾਂ ਦੀ ਧਰਤੀ ਦਿਖਦੀ ਆ ਉਸ ਤੋਂ ਇਲਾਵਾ ਹੁਣ ਹੌਲੀ ਹੌਲੀ ਐਡਵਾਂਸਮੈਂਟ ਹੋ ਰਹੀ ਆ ਤਾਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਜੀਪੀਐਸ ਦਾ ਯੂਜ ਕਰਦੇ ਹਾਂ ਹਨਾ ਨੈਵੀਗੇਸ਼ਨ ਸਿਸਟਮ ਜਿਹੜੇ ਪਲੇਨ ਦੀ ਮੈਂ ਗੱਲ ਕੀਤੀ ਆ ਕਿ ਇੱਕ ਜਿਹੜੇ ਵਰਲਡ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਤੁਸੀਂ ਜਾਂਦੇ ਆ ਉਹਦੇ ਵਿੱਚ ਵੀ ਜਿਹੜੇ ਆ ਨੈਵੀਗੇਸ਼ਨ ਜਿਹੜੀ ਯੂਜ਼ ਹੁੰਦੀ ਆ ਉਹ ਅਰਥ ਦੇ ਇਸੇ ਮਾਡਲ ਦੇ ਉੱਤੇ ਬੇਸਡ ਆ ਕਿ ਅਰਥ ਜਿਹੜੀ ਸਫੈਰੀਕਲ ਹੈਗੀ ਆ ਹਨਾ ਕਿਉਂਕਿ ਜਿਹੜੇ ਜਦੋਂ ਫਲੈਟ ਅਰਥ ਦੀ ਜਿਹੜੇ ਲੋਕ ਮੰਨਦੇ ਆ ਇਸ ਗੱਲ ਨੂੰ ਉਹ ਇਸ ਤਾਂ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਹਾਲਾਂਕਿ ਉਹਨਾਂ ਦੇ ਵੀ ਅਲੱਗ ਅਲੱਗ ਵਿਊਜ਼ ਹੈਗੇ ਆ ਬਟ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਆਰਕਟਿਕ ਜਿਹੜਾ ਸਰਕਲ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਪੈਂਦਾ ਅਰਥ ਦੇ ਤੇ ਅੰਟਾਰਕਟਿਕਾ ਜਿਹੜਾ ਉਹ ਇੱਕ ਆਈਸ ਦੀ ਬਹੁਤ ਵੱਡੀ ਜਿਹੜੀ ਉਹਦੀ ਵਾਲ ਹੈਗੀ ਆ ਜਿਹੜੀ ਪੂਰੀ ਅਰਥ ਦੇ ਦੁਆਲੇ ਹੈਗੀ ਆ ਹਨਾ ਬਟ ਜਦੋਂ ਤੁਸੀਂ ਅਗਰ ਤੁਸੀਂ ਜਿਹੜਾ ਇਹਨਾਂ ਨੈਵੀਗੇਸ਼ਨ ਸਿਸਟਮ ਦੀ ਗੱਲ ਕਰੋ ਚਾਹੇ ਅਸੀਂ ਸਾਡੀ ਐਮਰਜੈਂਸੀ ਸਰਵਿਸਿਸ ਆ ਜਾਂ ਅਸੀਂ ਜੀਪੀਐਸ ਗੂਗਲ ਮੈਪਸ ਯੂਜ਼ ਕਰਦੇ ਹਾਂ ਜਾਂ ਪਲੇਨਸ ਜਿਹੜੇ ਆ ਜੀਪੀਐਸ ਯੂਜ਼ ਕਰਦੇ ਹੈਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਦੇ ਲਈ ਉਹ ਸਾਰੀ ਜਿੰਨੇ ਵੀ ਜਿਹੜੀਆਂ ਟੈਕਨੋਲੋਜੀਜ਼ ਬਣੀਆਂ ਹੈਗੀਆਂ ਉਹ ਅਰਥ ਦੀ ਸਫੇਅਰ ਸ਼ੇਪ ਦੇ ਬੇਸ ਦੇ ਉੱਤੇ ਬਣੀਆਂ ਹੈਗੀਆਂ ਨਾ ਕਿ ਅਰਥ ਦੀ ਜਿਹੜੀ ਆ ਚਪਟੀ ਹੁੰਦੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਹ ਜਿਹੜੀਆਂ ਟੈਕਨੋਲੋਜੀਜ਼ ਆਈਆਂ ਤਾਂ ਉਸ ਤੋਂ ਪਹਿਲਾਂ ਜੋ ਵੀ ਰਿਸਰਚ ਚੱਲ ਰਹੀ ਸੀਗੀ ਉਹ ਇਸੇ ਕੈਲਕੂਲੇਸ਼ਨ ਤੇ ਸੀਗੀ ਕਿ ਅੱਛਾ ਧਰਤੀ ਗੋਲ ਆ ਤਾਂ ਉਹਨਾਂ ਦੇ ਮਤਲਬ ਉਸੇ ਹਿਸਾਬ ਨਾਲ ਜਿਹੜੀਆਂ ਉਹ ਕੈਲਕੂਲੇਸ਼ਨ ਬਣੀਆਂ ਉਹ ਕਦੇ ਵੀ ਅਗਰ ਤੁਸੀਂ ਧਰਤੀ ਫਲੈਟ ਹੁੰਦੀ ਤਾਂ ਇਹ ਜਿਹੜਾ ਜੀਪੀਐਸ ਸਿਸਟਮ ਅਸੀਂ ਯੂਜ਼ ਕਰਦੇ ਹਾਂ ਅੱਜ ਉਹ ਕਦੇ ਵੀ ਪੋਸੀਬਲ ਨਹੀਂ ਹੋਣਾ ਸੀਗਾ ਕਿਉਂਕਿ ਜਿਹੜੀ ਇੱਕ ਚੀਜ਼ ਜਿਹੜੀ ਫੋਰ ਐਗਜ਼ਾਮਪਲ ਮੈਂ ਇਹਦਾ ਹੀ ਦੱਸਦੀ ਕਿ ਅਸੀਂ ਜਦੋਂ ਅਸੀਂ ਖਾਣਾ ਖਾਂਦੇ ਕੋਈ ਅੱਜ ਕੱਲ੍ਹ ਆਪਾਂ ਬਹੁਤ ਡਾਇਟ ਦਾ ਕਰਦੇ ਹਾਂ ਨਾ ਕੋਈ ਪਰਟੀਕੁਲਰ ਡਾਇਟ ਖਾਂਦੇ ਹਾਂ ਕੋਈ ਪਰਟੀਕੁਲਰ ਫਰੂਟ ਖਾਂਦੇ ਹਾਂ ਤਾਂ ਸਾਨੂੰ ਪਤਾ ਕਿ ਇਸ ਫਰੂਟ ਨਾਲ ਇਹ ਫਾਇਦਾ ਹੁੰਦਾ ਹਨਾ ਤੇ ਹੋ ਸਕਦਾ ਕਿ ਉਹ ਫਾਇਦਾ ਤੁਹਾਨੂੰ ਇਹ ਸਿਰਫ ਐਗਜ਼ਾਮਪਲ ਦੇ ਰਹੀ ਕਿਸੇ ਹੋਰ ਫਰੂਟ ਦੇ ਨਾਲ ਤੁਹਾਨੂੰ ਨਹੀਂ ਹੋ ਰਿਹਾ ਕੋਈ ਪਰਟੀਕੁਲਰ ਚੀਜ਼ ਤੁਹਾਨੂੰ ਇੱਕ ਚੀਜ਼ ਤੋਂ ਮਿਲ ਰਹੀ ਆ ਜਿੱਦਾਂ ਤੁਸੀਂ ਓਲੀਵ ਦੀ ਫਿਸ਼ ਆਇਲ ਦੀ ਗੱਲ ਕਰ ਲਓ ਹਨਾ ਉਹ ਤੁਹਾਨੂੰ ਫਿਸ਼ ਤੋਂ ਹੀ ਮਿਲਣਾ ਆ ਹਨਾ ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲਣਾ ਇਸੇ ਤਰ੍ਹਾਂ ਹੀ ਜਿਹੜੀ ਨੈਵੀਗੇਸ਼ਨ ਸਿਸਟਮ ਜਿਹੜੀ ਉਹਨਾਂ ਨੇ ਟੈਕਨੋਲੋਜੀ ਬਣਾਈ ਆ ਉਹ ਅਰਥ ਦੀ ਸਫੇਅਰ ਅਰਥ ਕਿਉਂਕਿ ਸਫੇਅਰ ਆ ਇਸੇ ਲਈ ਹੀ ਉਹ ਟੈਕਨੋਲੋਜੀ ਬਣੀ ਆ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਤਾਂ ਉਹ ਟੈਕਨੋਲੋਜੀ ਨਹੀਂ ਬਣਨੀ ਸੀ ਹਨਾ ਦੂਜਾ ਜਿਹੜਾ ਤੁਸੀਂ ਸੋਲਰ ਇਕਲਿਪਸ ਦੀ ਗੱਲ ਕੀਤੀ ਆ ਸੋਲਰ ਇਕਲਿਪਸ ਜਦੋਂ ਇਕਲਿਪਸ ਹੁੰਦਾ ਤੇ ਜਿਹੜੀ मून जिहड़ा साडा हुंदा उहदे अर्थ दी जदों शैडो पैंदी आ उह स्फेयर सर्कुलर शैडो हुंदी आ, मतलब कि जिहड़े फ्लैट अर्थर हैगे आ उह कहिंदे आ कि अगर अच्छा अगर अर्थ चपटी होवे फिर भी सर्कुलर सर्कुलर ही होगी उहदी, मतलब गोलाकार ही होगी उहदी जिहड़ी शैडो हैगी, उहदी शैडो गोलाकार ही होगी बट एंगल दा जां डायरेक्शन दा फर्क होगा। अगर स्फेरिकल अर्थ हैगी, अगर तुसीं तीन बॉल्स जिहड़ियां एक टेबल दे उत्ते रख रहे आ तो सेंटर वाली बॉल जिहड़ी साडी अर्थ इत्थे हैगी आ उहदी मून दे उत्ते शैडो उह ਉੱਪਰ ਤੋਂ ਥੱਲੇ ਤੁਹਾਨੂੰ ਦਿਖਾਈ ਦਊਗੀ ਅਗਰ ਤੁਸੀਂ ਇੱਕ ਸਾਈਡ ਤੋਂ ਲਾਈਟ ਦਾ ਸੋਰਸ ਪਾ ਰਹੇ ਹੋ ਹਨਾ, ਨਾ ਕਿ ਤੁਹਾਨੂੰ ਖੱਬੇ ਤੋਂ ਸੱਜੇ ਜਾਂਦੀ ਦਿਖਾਈ ਦਊਗੀ, ਮਤਲਬ ਕਿ ਉਹ ਤੁਹਾਨੂੰ ਇੱਦਾਂ ਨਹੀਂ ਦਿਖੂਗਾ ਕਿ ਇੱਕ ਫਲੈਟ ਸ਼ੀਟ ਹੈਗੀ ਜਿਹੜੀ ਮੂਨ ਦੇ ਉੱਤੇ ਖੱਬੇ ਤੋਂ ਸੱਜੇ ਜਾ ਰਹੀ ਆ, ਤੁਹਾਨੂੰ ਇਹੀ ਦਿਖੂਗਾ ਕਿ ਜਿਹੜੀ ਆ ਉਹ ਸੇਮ ਲੈਵਲ ਦੇ ਉੱਤੇ ਜਿਹੜੇ ਤਿੰਨ ਜਿਹੜੇ ਆ ਚੀਜ਼ਾਂ ਤਿੰਨ ਬਾਲਸ ਪਈਆਂ ਟੇਬਲ ਦੇ ਉੱਤੇ ਔਰ ਉਹਦਾ ਜਿਹੜਾ ਸੇਮ ਜਿਹੜਾ ਉਹਦੀ ਸ਼ੈਡੋ ਜਿਹੜੀ ਹੈਗੀ ਆ ਉਹ ਸਾਨੂੰ ਸਿੱਧੀ ਹੀ ਨਜ਼ਰ ਆ ਰਹੀ ਆ, ਮਤਲਬ ਕਿ ਸਰਕੂਲਰ ਨਜ਼ਰ ਆ ਰਹੀ ਆ ਮੂਨ ਦੇ ਉੱਤੇ, ਨਾ ਕਿ ਜਿਹੜੀ ਆ ਅੱਧੇ ਹਿੱਸੇ ਦੇ ਵਿੱਚ ਨਜ਼ਰ, ਨਾ ਕਿ ਹੋਰੀਜ਼ੋਂਟਲੀ ਨਜ਼ਰ ਆ ਰਹੀ ਆ ਵਰਟੀਕਲੀ ਨਜ਼ਰ ਆ ਰਹੀ ਆ। ਸੋ ਇਹ ਜਿਹੜੀ ਆ ਇਹ ਵੀ ਅਰਥ ਕਿਉਂਕਿ ਸਫੈਰੀਕਲ ਆ। ਤੇ ਦੂਜਾ ਹੁਣ ਰੀਸੈਂਟਲੀ ਜਿਹੜਾ ਇਹ ਸੋਲਰ ਇਕਲਿਪਸ ਦੀ ਤੁਸੀਂ ਗੱਲ ਕੀਤੀ ਹੁਣੇ ਹੋ ਕੇ ਹਟਿਆ ਹਨਾ, ਆਪਾਂ ਦੇਖਿਆ ਕਿ ਦੂਜੇ ਕੰਟਰੀ ਜਿਹੜੇ ਇੰਗਲੈਂਡ ਜਾਂ ਅਮੈਰੀਕਾ ਜਿਹੜੇ ਦੂਜੀਆਂ ਕੰਟਰੀ ਦੇ ਵਿੱਚ ਲੋਕ ਹੈਗੇ ਉਹਨਾਂ ਨੇ ਕਿੰਨੀਆਂ ਸੋਹਣੀਆਂ ਫੋਟੋ ਪਾਈਆਂ ਹਨਾ, ਤੇ ਅਸੀਂ ਪਾ ਨਹੀਂ ਸਕੇ ਇਹ ਫੋਟੋ ਕਿਉਂਕਿ ਇੱਥੇ ਜਦੋਂ ਹੋਇਆ ਉਹ ਰਾਤ ਟਾਈਮ ਜਿਹੜਾ ਹੋਇਆ ਹਨਾ, ਇਸ ਲਈ ਸਾਨੂੰ ਦਿਖਿਆ ਨੀ। ਤੇ ਇਹ ਵੀ ਇੱਕ ਜਿਹੜੀ ਆ ਸਾਡੇ ਕੋਲ ਜਿਹੜੀ ਆ ਇੱਕ ਵਧੀਆ ਐਗਜ਼ਾਮਪਲ ਹੈਗੀ ਆ ਪ੍ਰੂਵ ਕਰਨ ਲਈ ਕਿ ਅਰਥ ਜਿਹੜੀ ਆ ਉਹ ਰਾਊਂਡ ਹੈਗੀ ਆ। ਉਹਦਾ ਮਤਲਬ ਇਹ ਕਿ ਜਦੋਂ ਅਸੀਂ ਜਿਹੜੇ ਐਪੀਸੋਡ ਅਸੀਂ ਪਿਛਲੇ ਕੁਛ ਐਪੀਸੋਡ ਜਿਹਨਾਂ ਚ ਆਪਾਂ ਲੈਟੀਟਿਊਡ ਲੌਂਗੀਟਿਊਡ ਉਹ ਵਗੈਰਾ ਸਾਰੀਆਂ ਗੱਲਾਂ ਕੀਤੀਆਂ ਸੀ, ਤਾਂ ਉਹਦੇ ਚ ਅਸੀਂ ਗੱਲ ਕੀਤੀ ਸੀਗੀ ਕਿ ਕਿਉਂਕਿ ਅਰਥ ਜਿਹੜੀ ਆ ਉਹਦੀ ਜਿਹੜੀ ਆਪਣੀ ਐਕਸਿਸ ਦੇ ਉੱਤੇ ਜਿਹੜੀ ਆਪਣੇ ਦੁਆਲੇ ਵੀ ਘੁੰਮਦੀ ਆ ਸਾਨੂੰ ਪਤਾ ਅਰਥ ਹਨਾ, ਪਰ ਉਹਦਾ ਐਂਗਲ ਥੋੜਾ ਜਿਹਾ ਟੇਢਾ ਹੈਗਾ, ਮਤਲਬ 23 ਡਿਗਰੀ 23-24 ਡਿਗਰੀ ਜਿਹੜਾ 23.7 ਡਿਗਰੀ ਜਿਹੜਾ ਪਰਟੀਕੁਲਰਲੀ ਇਸ ਐਂਗਲ ਤੇ, ਮਤਲਬ ਅਰਥ ਜਿਹੜੀ ਹੈ ਗਲੋਬ ਵੀ ਤੁਸੀਂ ਦੇਖੋ ਥੋੜਾ ਟੇਢਾ ਹੁੰਦਾ ਨਾ, ਉਹ ਇਸ ਲਈ ਹੁੰਦਾ ਕਿਉਂਕਿ ਅਰਥ ਥੋੜੀ ਟੇਢੀ ਘੁੰਮਦੀ ਆ ਆਪਣੀ ਐਕਸਿਸ ਦੇ ਕੰਪੈਰੀਜ਼ਨ, ਔਰ ਇਸ ਟੇਢੀ ਅਰਥ ਦੀ ਵਜ੍ਹਾ ਨਾਲ ਹੀ ਜਿਹੜੇ ਸਾਨੂੰ ਗਰਮੀਆਂ ਸਰਦੀਆਂ ਦਿਨ ਰਾਤ ਜਿਹੜੇ ਦਿਖਦੇ ਆ ਉਹ ਇਸੇ ਲਈ ਦਿਖਦੇ ਆ, ਕਿਉਂਕਿ ਜੇ ਅਰਥ ਜਿਹੜੀ ਸਿੱਧੀ ਹੁੰਦੀ ਬਿਲਕੁਲ ਘੁੰਮਦੀ ਹੁੰਦੀ ਸਿੱਧੀ ਤਾਂ ਉਹ ਜਿਹੜਾ ਸਨ ਜਿਹੜਾ ਇੱਕੋ ਪਾਸੇ ਹੀ ਰਿਹਾ ਕਰਨਾ ਸੀਗਾ, ਜਿੱਥੇ ਉੱਥੇ ਉਦਾਂ ਦਾ ਹੀ ਮੌਸਮ ਰਿਹਾ ਕਰਨਾ ਸੀ, ਦੂਜੇ ਪਾਸੇ ਸਾਨੂੰ ਸੀਜ਼ਨ ਦੇਖਣ ਨੂੰ ਮਿਲਣੇ ਨਹੀਂ ਸੀ। ਇਸੇ ਲਈ ਜਦੋਂ ਆਸਟ੍ਰੇਲੀਆ ਚ ਗਰਮੀਆਂ ਹੁੰਦੀਆਂ ਤਾਂ ਦੂਜੇ ਪਾਸੇ ਸਰਦੀਆਂ ਹੁੰਦੀਆਂ ਨਾ, ਕਿਉਂਕਿ ਉਸ ਟਾਈਮ ਸਨ ਇੱਧਰ ਸਿੱਧਾ ਹੁੰਦਾ ਹੈ, ਜਿਹੜੀ ਸਾਡਾ ਹਿੱਸਾ ਜਿਹੜਾ ਮਤਲਬ ਆਸਟ੍ਰੇਲੀਆ ਦਾ ਜਿਹੜਾ ਹਿੱਸਾ ਧਰਤੀ ਦਾ ਉਹ ਸਨ ਦੇ ਮੂਹਰੇ ਹੁੰਦਾ ਹੈ ਤੇ ਦੂਜਾ ਹਿੱਸਾ ਓਪੋਜ਼ਿਟ ਹੁੰਦਾ ਹੈ, ਇਸੇ ਲਈ ਸਾਨੂੰ ਸੀਜ਼ਨ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਜਿੰਨੇ ਜਿਹੜੇ ਦਿਨ ਰਾਤ ਜਿਹੜੇ ਆ ਹੁੰਦੇ ਚੜ੍ਹਦੇ ਆ ਉਹ ਵੀ ਸਾਨੂੰ ਜਿਹੜਾ ਇਸੇ ਲਈ ਜਿਹੜੇ ਹੁੰਦੇ ਆ ਕਿਉਂਕਿ ਅਰਥ ਦੀ ਸਫੈਰੀਕਲ ਸ਼ੇਪ ਹੈਗੀ ਆ ਨਾ ਕਿ ਫਲੈਟ ਅਰਥ ਸ਼ੇਪ ਹੈਗੀ ਆ।
0: ਰਾਈਟ ਰਾਈਟ ਠੀਕ ਹੋ ਗਿਆ। ਇੱਕ ਸਵਾਲ ਇਹ ਵੀ ਹੈਗਾ ਕਿ ਜਦੋਂ ਸਫੈਰੀਕਲ ਸ਼ੇਪ ਹੈਗੀ ਆ ਤੇ ਜਦੋਂ ਸੀਜ਼ਨਸ ਹੁੰਦੇ ਹੈਗੇ ਨੇ ਤੇ ਉਹ ਜਿਹੜੇ ਸੀਜ਼ਨਸ ਹੁੰਦੇ ਨੇ ਉਹ ਧਰਤੀ ਦੇ ਇੱਕ ਪਾਸੇ ਡਿਫਰੈਂਟ ਹੈ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਉੱਪਰਲੇ ਜਿਹੜੇ ਯੂਰਪ ਵਾਲੇ ਦੇਸ਼ ਹੈਗੇ ਨੇ ਜਾਂ ਕੈਨੇਡਾ ਹੈਗਾ ਉੱਥੇ ਬਹੁਤ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ, ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ ਨੇ, ਇੱਥੇ ਅੱਤ ਦੀ ਠੰਡ ਪੈ ਰਹੀ ਹੈ, ਉਹ ਆਪਾਂ ਫਿਰ ਚਲੋ ਕਿਸੇ ਦਿਨ ਐਲ ਨੀਨੋ ਲਾ ਨੀਨੋ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ, ਪਰ ਇਹ ਜਦੋਂ ਸਫੇਰੀਕਲ ਸ਼ੇਪ ਹੈਗੀ ਹੈ ਤੇ ਫਿਰ ਇਹ ਕਿਸ ਤਰੀਕੇ ਦੇ ਨਾਲ ਹਾਫ ਐਂਡ ਹਾਫ ਡਿਵਾਈਡ ਹੁੰਦਾ ਹੈ ਜਾਂ ਕੁਆਟਰਲੀ ਡਿਵਾਈਡ ਹੁੰਦਾ, ਪਲੱਸ ਨਾਲ ਦੀ ਨਾਲ ਮੈਂ ਟਾਈਮ ਜ਼ੋਨਸ ਦੀ ਵੀ ਗੱਲ ਕਰਨੀ ਚਾਹੁੰਦਾ, ਜੇ ਇੱਕੋ ਹੀ ਸਵਾਲ ਦੇ ਵਿੱਚ ਦੋਵਾਂ ਦੇ ਜਵਾਬ ਤੁਸੀਂ ਦੇ ਦਿਓ ਕਿਉਂਕਿ ਸਮਾਂ ਹੁਣ ਥੋੜ੍ਹਾ ਜਿਹਾ ਘੱਟ ਹੈਗਾ, ਕਿ ਟਾਈਮ ਜ਼ੋਨਸ ਕਿਸ ਤਰੀਕੇ ਦੇ ਨਾਲ ਸਫੇਰੀਕਲ ਅਰਥ ਦੇ ਵਿੱਚ ਕੰਮ ਕਰਦੀਆਂ ਨੇ।
1: ਹਾਂਜੀ, ਜਿੱਦਾਂ ਸੀਜ਼ਨ ਦੀ ਤੁਸੀਂ ਪਹਿਲਾਂ ਗੱਲ ਕੀਤੀ, ਸਾਨੂੰ ਜਿਵੇਂ ਹੁਣ ਪਹਿਲੇ ਕਿਹਾ ਕਿ ਅਰਥ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਰਥ ਆਪਣੇ ਦੁਆਲੇ ਵੀ ਘੁੰਮਦੀ ਆ ਤੇ ਅਰਥ ਜਿਹੜੀ ਆ ਸੂਰਜ ਦੁਆਲੇ ਵੀ ਘੁੰਮਦੀ ਆ ਹਨਾ, ਤੇ ਸੂਰਜ ਦੁਆਲੇ ਘੁੰਮਣ ਨੂੰ ਜਿਹੜੀ ਆ 365 ਦਿਨ ਜਿਹੜੀ ਲੈਂਦੀ ਆ ਉਹਦੇ ਤੋਂ ਥੋੜੇ ਜਿਹੇ ਘੱਟ ਜਿਹੜਾ ਟਾਈਮ ਲੈਂਦੀ ਆ, ਇਸੇ ਲਈ ਜਿਹੜਾ ਸਾਨੂੰ ਸੀਜ਼ਨ ਦੇਖਣ ਨੂੰ ਮਿਲਦੇ ਆ। ਹੁਣ ਜਿਸ ਟਾਈਮ ਦੇ ਉੱਤੇ ਜਿੱਦਾਂ ਹੁਣ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਠੰਡ ਹੈਗੀ ਆ, ਤੇ ਇਹਦਾ ਮਤਲਬ ਹੈਗਾ ਕਿ ਇਸ ਟਾਈਮ ਦੇ ਉੱਤੇ ਸਾਡੀ ਜਿਹੜੀ ਧਰਤੀ ਦੀ ਪੋਜੀਸ਼ਨ ਹੈਗੀ ਆ ਉਹ ਸੂਰਜ ਦੇ ਜਿਹੜੀ ਆ ਦੂਜੇ ਪਾਸੇ, ਮਤਲਬ ਜਿਸ ਪਾਸੇ ਨੂੰ ਸੂਰਜ ਪੈ ਰਿਹਾ ਉਸ ਪਾਸੇ ਨੂੰ ਨਹੀਂ ਹੈਗੀ, ਦੂਜੀ ਉਲਟੀ ਸਾਈਡ ਨੂੰ ਹੈਗੀ ਆ, ਤੇ ਜਿੱਥੇ ਇਸ ਟਾਈਮ ਦੇ ਉੱਤੇ ਗਰਮੀ ਪੈ ਰਹੀ ਆ ਜਿੱਦਾਂ ਇੰਗਲੈਂਡ ਹੋ ਗਿਆ, ਇੰਡੀਆ ਹੋ ਗਿਆ ਜਾਂ ਬਾਕੀ ਉਹ ਜਿਹੜੀਆਂ ਕੰਟਰੀਜ਼ ਹੋ ਗਈਆਂ, ਤਾਂ ਉਹ ਇਸ ਟਾਈਮ ਦੇ ਉੱਤੇ ਉਸ ਜਿਹੜੀ ਉਹ ਜਿਹੜੀ ਅਰਥ ਦੀ ਸਾਈਡ ਹੈਗੀ ਆ ਉਹ ਇਸ ਟਾਈਮ ਦੇ ਉੱਤੇ ਸੂਰਜ ਦੇ ਸਾਹਮਣੇ ਨੂੰ ਪੈ ਰਹੀ ਹੈਗੀ ਹੈ ਨਾ, ਮਤਲਬ ਕਿ ਸੂਰਜ ਨੂੰ ਫੇਸ ਕਰ ਰਹੀ ਆ, ਇਸ ਲਈ ਉੱਥੇ ਜਿਹੜੀ ਸਾਨੂੰ ਗਰਮੀ ਜਿਹੜੀ ਇਸ ਟਾਈਮ ਦੇ ਉੱਤੇ ਮਿਲ ਰਹੀ ਹੈ, ਤੇ ਸਾਡੇ ਪਾਸੇ ਜਿਹੜੀ ਸਾਨੂੰ ਅਰਥ ਜਿਹੜੀ ਮਤਲਬ ਸੋਰੀ ਜਿਹੜੀ ਸਾਡੇ ਇੱਥੇ ਠੰਡ ਹੈਗੀ ਆ ਸਾਡੇ ਨਾ, ਤੇ ਇਸੇ ਤਰ੍ਹਾਂ ਜਿੱਦਾਂ ਟਾਈਮ ਦੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਇੱਥੇ ਮੋਰਨਿੰਗ ਹੈਗੀ ਆ ਤੇ ਦੂਜੇ ਪਾਸੇ ਜਿਹੜੀ ਹਾਂਜੀ ਉਹ ਹੈਗੀ ਆ ਹਨਾ, ਤੇ ਵੀ ਇਹ ਹੈ ਕਿ ਜੇ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਆ ਸਨ ਲਾਈਟ ਜਿਹੜੀ ਉਹਦੇ ਇੱਕ ਪਰਟੀਕੁਲਰ ਜਿਹੜਾ ਪੈਟਰਨ ਜਿਹੜਾ ਸਨਰਾਈਜ਼ ਆ ਤੇ ਸਨਸੈਟ ਦਾ ਉਹ ਡਿਫਰੈਂਟ ਹੁੰਦਾ ਜਿਹੜਾ ਕਿ ਹੁਣ ਹੈਗਾ ਆ ਸਾਨੂੰ ਹਨਾ। ਸਨਰਾਈਜ਼ ਦਾ ਸਾਨੂੰ ਮਤਲਬ ਹੈਗਾ ਕਿ ਜਦੋਂ ਸੂਰਜ ਚੜ੍ਹਦਾ ਹੈਗਾ ਜਦੋਂ ਈਸਟ ਤੋਂ ਚੜ੍ਹਦਾ, ਇਹਦਾ ਮਤਲਬ ਇਹੀ ਆ ਕਿ ਫਿਰ ਕਿ ਜਦੋਂ ਕਿਉਂਕਿ ਸਨ ਸਾਨੂੰ ਦਿਖਦਾ ਈਸਟ ਤੋਂ ਵੈਸਟ, ਤੇ ਇਹਦਾ ਮਤਲਬ ਇਹ ਕਿ ਅਰਥ ਜਿਹੜੀ ਸਾਡੀ ਉਹ ਵੈਸਟ ਟੂ ਈਸਟ ਮੂਵ ਕਰ ਰਹੀ ਆ, ਤਾਂ ਜਿਸ ਟਾਈਮ ਦੇ ਉੱਤੇ ਜਿਹੜਾ ਵੈਸਟਰਨ ਹਿੱਸਾ ਜਿਹੜਾ ਅਰਥ ਦਾ ਸਨ ਦੇ ਸਾਹਮਣੇ ਹੁੰਦਾ ਹੈ ਉਸ ਟਾਈਮ ਦੇ ਉੱਤੇ ਕਿਸੇ ਵੀ ਏਰੀਆ ਦੇ ਵਿੱਚ ਜਿਹੜਾ ਆ ਉਹ ਸੂਰਜ ਜਿਹੜਾ ਮਤਲਬ ਕਿ ਸੋਰੀ ਦਿਨ ਹੁੰਦਾ ਹੈ, ਤੇ ਜਦੋਂ ਈਸਟ ਸਾਈਡ ਤੇ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜਿਹੜੀ ਰਾਤ ਹੁੰਦੀ ਆ। ਤੇ ਜੇ ਤੁਹਾਨੂੰ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਅਸੀਂ ਲੈਟੀਟਿਊਡ ਲੌਂਗੀਟਿਊਡ ਵਾਲੇ ਜਿਹੜੇ ਕੀਤੇ ਸੀ ਤਾਂ ਉਹਦੇ ਚ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਹਰ ਇੱਕ ਮਿੰਟ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਕਿਲੋਮੀਟਰ ਦੇ ਨਾਲ ਜਾਂ ਹਰ ਇੱਕ ਜਿਹੜੀ ਸੈਂਟੀਮੀਟਰ ਦੇ ਨਾਲ ਅਰਥ ਦੀ ਜਿਹੜੀ ਡਾਇਰੈਕਸ਼ਨ ਚ ਟਾਈਮ ਦਾ ਫਰਕ ਪੈਂਦਾ ਕਿੰਨੇ ਮਿੰਟਾਂ ਦੀ, ਤਾਂ ਅਸੀਂ ਸਾਰਾ ਉਹਦੇ ਪੋਡਕਾਸਟ ਜਿਹੜਾ ਐਕਸਪਲੇਨ ਕੀਤਾ ਸੀਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੈਟੀਟਿਊਡ ਲੌਂਗੀਟਿਊਡ ਸਨਰਾਈਜ਼ ਸਨਸੈਟ ਜਾਂ ਸੀਜ਼ਨਸ ਜਿਹੜੇ ਅਸੀਂ ਦੇਖਦੇ ਹਾਂ ਇਹ ਕਿਉਂਕਿ ਸਾਡੀ ਅਰਥ ਸਫੈਰੀਕਲ ਹੈਗੀ ਆ, ਇਸੇ ਲਈ ਜਿਹੜਾ ਇਹ ਸਾਨੂੰ ਇਹ ਚੀਜ਼ਾਂ ਜਿਹੜੀਆਂ ਅਬਜ਼ਰਵ ਹੁੰਦੀਆਂ ਜਿਹਦੇ ਟਾਈਮ ਚ ਅਸੀਂ ਦੇਖ ਸਕਦੇ ਹਾਂ।
0: ਰਾਈਟ ਰਾਈਟ ਠੀਕ ਹੋ ਗਿਆ। ਅੱਛਾ ਮੈਂ ਘੜੀ ਦੇ ਵੱਲ ਵੀ ਨਾਲ ਨਾਲ ਦੇਖ ਰਿਹਾ ਸੀਗਾ, ਥੋੜਾ ਜਿਹਾ 5-7 ਮਿੰਟ ਦਾ ਹੋਰ ਟਾਈਮ ਹੈਗਾ, ਇਹਨੂੰ ਵੀ ਯੂਟੀਲਾਈਜ਼ ਕਰ ਲਈਏ। ਮੇਰਾ ਕੁਐਸਚਨ ਹੁਣ ਅਦਰ ਵੇ ਅਰਾਊਂਡ ਹੈ, ਕੀ ਹੁੰਦਾ ਜੇ ਧਰਤੀ ਸਫੈਰੀਕਲ ਨਾ ਹੋ ਕੇ ਫਲੈਟ ਹੁੰਦੀ, ਕੁਛ ਪ੍ਰੋਬਲਮਸ ਆਣੀਆਂ ਸੀਗੀਆਂ, ਫਿਰ ਆਪਾਂ ਇੱਦਾਂ ਵੱਜਦੇ ਫਿਰਦੇ ਹੋਰ ਪਲੈਨਟਸ ਦੇ ਵਿੱਚ? ਇਹ ਬੜਾ ਹਾਈਪੋਥੈਟੀਕਲ ਜਿਹਾ ਕੁਐਸਚਨ ਹੈ, ਬਟ ਜਸਟ ਕੀ ਹੁੰਦਾ, ਕਈ ਵਿਗਿਆਨੀਆਂ ਨੇ ਇਹਦੇ ਵੀ ਕੋਈ ਟੀਚੇ ਸਿੱਟੇ ਸੁੱਟੇ ਕੱਢੇ ਹੈਗੇ ਨੇ ਕਿ, ਔਰ ਇੱਥੇ ਮੈਂ ਖਤਮ ਕਰਨਾ ਚਾਹੂੰਗਾ ਇਸੇ ਟੌਪਿਕ ਦੇ ਨਾਲ।
1: ਹਾਂਜੀ ਬਿਲਕੁਲ, ਜੇ ਅਰਥ ਜਿਹੜੀ ਅਸੀਂ ਅਗਰ ਮੰਨ ਵੀ ਗਈ ਉਹਨਾਂ ਲੋਕਾਂ ਦੀ ਗੱਲ ਜਿਹੜੇ ਕਹਿੰਦੇ ਕਿ ਅਰਥ ਫਲੈਟ ਹੈਗੀ ਆ, ਤਾਂ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਐਟਮੋਸਫੇਅਰ ਸਾਨੂੰ ਇਸ ਟਾਈਮ ਦੇ ਉੱਤੇ ਦੇਖ ਰਿਹਾ ਹੈਗਾ ਆ ਉਹ ਜਿਹੜਾ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਐਟਮੋਸਫੇਅਰ ਦੀ ਵਾਰ ਵਾਰ ਗੱਲ ਕਰਦੇ ਤਾਂ ਅਸੀਂ ਕਹਿੰਦੇ ਕਿ ਐਟਮੋਸਫੇਅਰ ਸਾਨੂੰ ਪਤਾ ਗੈਸਿਸ ਹੈਗੀਆਂ ਹਨਾ, ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੇ ਡਸਟ ਪਾਰਟੀਕਲਸ ਹੈਗੇ ਆ, ਤੇ ਲਾਸਟ ਪੋਡਕਾਸਟ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਲਾਈਟ ਜਿਹੜੀ ਆ ਉਹ ਜਿਹੜੀ ਆ ਕਲਰ ਜਿਹੜੀ ਦਿਖਾਉਂਦੀ ਆ, ਤੇ ਜਦੋਂ ਇਸ ਐਟਮੋਸਫੇਅਰ ਦੇ ਨਾਲ ਲਾਈਟ ਸਨ ਲਾਈਟ ਟਕਰਾਉਂਦੀ ਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਸਕੈਟਰ ਹੋ ਜਾਂਦੀ, ਮਤਲਬ ਖਿਲਰ ਜਾਂਦੀ ਆ ਸਨ ਲਾਈਟ ਪੂਰੇ ਐਟਮੋਸਫੇਅਰ ਦੇ ਵਿੱਚ, ਪੂਰੇ ਜਿਹੜੇ ਆ ਸਾਡੇ ਹਾਂਜੀ ਐਟਮੋਸਫੇਅਰ ਦੇ ਵਿੱਚ, ਤਾਂ ਇਸ ਲਈ ਹੁੰਦਾ ਕਿਉਂਕਿ ਜਿਹੜੇ ਡਿਫਰੈਂਟ ਡਿਫਰੈਂਟ ਪਾਰਟੀਕਲਸ ਅਰਥ ਦੇ ਉੱਤੇ ਪਏ ਆ। ਔਰ ਅਗਰ ਜਿਹੜੀ ਅਰਥ ਜਿਹੜੀ ਫਲੈਟ ਹੁੰਦੀ ਤਾਂ ਇਹ ਐਟਮੋਸਫੇਅਰ ਜਿਹੜਾ ਇਹ ਨੋਰਮਲੀ ਜਿਹੜਾ ਇੱਥੇ ਨਹੀਂ ਹੁੰਦਾ, ਤੇ ਅਰਥ ਜਿਹੜਾ ਸਾਨੂੰ ਸਕਾਏ ਅੱਜ ਨੀਲਾ ਦਿਖਦਾ ਆ ਉਹ ਸਾਨੂੰ ਉਸ ਟਾਈਮ ਦੇ ਉੱਤੇ ਫਿਰ ਕਾਲਾ ਦੇਖਿਆ ਕਰਨਾ ਸੀ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਹਨਾ। ਤੇ ਦੂਜਾ ਜਿਹੜਾ ਇੱਕ ਹੋਰ ਚੀਜ਼ ਹੈਗੀ ਆ ਪਾਣੀ ਦੀ ਜਿਹੜੀ ਗੱਲ ਕਰਦੇ ਕੀਤੇ ਸੀ ਤੁਸੀਂ, ਤੇ ਅਗਰ ਅਸੀਂ ਜਿੱਦਾਂ ਸਾਨੂੰ ਪਤਾ ਕਿ ਜਦੋਂ ਗ੍ਰੈਵਿਟੀ ਦਾ ਜਿੱਦਾਂ ਸਾਨੂੰ ਪਤਾ ਆ ਕਿਉਂਕਿ ਗ੍ਰੈਵਿਟੀ ਸੈਂਟਰ ਦੇ ਵਿੱਚ ਜਿਹੜੀ ਹਰ ਚੀਜ਼ ਨੂੰ ਖਿੱਚਦੀ ਆ ਹਨਾ, ਇਸੇ ਲਈ ਜਿਹੜੀ ਸਾਡੀ ਅਰਥ ਦੀ ਸਰਫੇਸ ਦੇ ਉੱਤੇ ਅਸੀਂ ਵੀ ਖੜੇ ਰਹਿ ਪਾਉਂਦੇ ਹਾਂ ਕਿਉਂਕਿ ਗ੍ਰੈਵਿਟੀ ਸਾਨੂੰ ਖਿੱਚ ਰਹੀ ਆ ਆਪਣੇ ਵੱਲ ਅਰਥ ਵੱਲ। ਤੇ ਅਗਰ ਅਸੀਂ ਫਲੈਟ ਅਰਥ ਜਿਹੜਾ ਇੱਕ ਮਾਡਲ ਦੀ ਗੱਲ ਕਰੀਏ, ਜਿੱਦਾਂ ਉਹ ਮੰਨਦੇ ਆ ਕਿ ਆਰਕਟਿਕ ਸਰਕਲ ਜਿਹੜਾ ਸੈਂਟਰ ਦੇ ਵਿੱਚ ਆ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕੰਟੀਨੈਂਟ ਉਹਦੇ ਦੁਆਲੇ ਆ, ਤੇ ਉਸ ਤੋਂ ਇਲਾਵਾ ਜਿਹੜੀ ਅੰਟਾਰਕਟਿਕਾ ਬੋਲ ਉਹਦੇ ਆਲੇ ਦੁਆਲੇ ਆ ਹਨਾ, ਤੇ ਅਗਰ ਇੱਦਾਂ ਦਾ ਇੱਕ ਅਗਰ ਇਹ ਚੀਜ਼ ਹੁੰਦੀ ਤਾਂ ਜਿਹੜੀ ਆ ਮੋਸਟਲੀ ਗ੍ਰੈਵਿਟੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਹੋਣੀ ਸੀ, ਤਾਂ ਇਹਦਾ ਮਤਲਬ ਕਿ ਸੈਂਟਰ ਦੇ ਵਿੱਚ ਹੀ ਜ਼ਿਆਦਾ ਮੀਂਹ ਪਿਆ ਕਰਨਾ,

0: ਹੈਗੀਆਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਹਾਂ ਆਪਣੇ ਮੋਬਾਈਲਸ 'ਚ ਜਾਂ ਆਪਣੀ ਕਮਿਊਨੀਕੇਸ਼ਨ ਦੇ ਲਈ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ, ਐਮਰਜੈਂਸੀ ਸਰਵਿਸਿਜ਼ ਦੇ ਲਈ, ਹਨਾ, ਤੇ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਅਰਥ ਦੀ ਸਫੈਰੀਕਲ ਹੋਣ ਦੀ ਇਹ ਜਿਹੜੀਆਂ ਰਿਸਰਚ ਜਿਹੜੀ ਆ ਇਸੇ ਸ਼ੇਪ ਦੇ ਬੇਸ ਦੇ ਉੱਤੇ ਹੋਈ ਆ, ਤੇ ਇਸ ਲਈ ਇਹ ਕੰਮ ਕਰਦੀ। ਅਗਰ ਇਹ ਅਰਥ ਫਲੈਟ ਹੁੰਦੀ ਤਾਂ ਇਹ ਨਹੀਂ ਹੁੰਦੀਆਂ। ਤੇ ਗਲੋਬਲ ਟਰੈਵਲ ਜਿਹੜਾ ਓਬਵੀਅਸਲੀ ਫਿਰ ਚੇਂਜ ਹੋ ਜਾਂਦਾ ਨਾ, ਕਿਉਂਕਿ ਜਦੋਂ ਤੁਸੀਂ ਕਈ ਵਾਰ ਦੇਖੋ ਕਿ ਇਹਨਾਂ ਦੀ ਜਿਹੜੀ ਸ਼ਿਪਸ ਹੁੰਦੀਆਂ ਜਾਂ ਜਿਹੜੇ ਐਰੋਪਲੇਨਸ ਵਾਲੇ ਹੁੰਦੇ, ਜਿਹੜੇ ਉਹ ਮੈਪਸ ਯੂਜ਼ ਕਰਦੇ, ਜਿਹੜਾ ਉਹਨਾਂ ਦਾ ਨੈਵੀਗੇਸ਼ਨ ਸਿਸਟਮ ਹੁੰਦਾ, ਉਹ ਇੱਦਾਂ ਹੀ ਸ਼ੋ ਕਰਦਾ ਹੈ, ਹਨਾ, ਕਿ ਜਿਹੜੀ ਆ ਮਤਲਬ ਇੱਕ ਸਫੈਰੀਕਲ ਸ਼ੇਪ ਹੀ ਜਿਹੜੀ ਆ ਸ਼ੋ ਕਰਦਾ ਹੈਗਾ ਅਰਥ ਦੀ। ਤੇ ਉਹ ਇਸੇ ਲਈ ਕਿਉਂਕਿ ਉਹ ਉਸ ਟੈਕਨੀਕ ਨੂੰ ਮਤਲਬ ਸ਼ੇਪ ਨੂੰ ਅਰਥ ਨੂੰ ਯੂਜ਼ ਕਰ ਰਿਹਾ, ਇਸੇ ਲਈ ਅਸੀਂ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਪਲੇਨ ਦੇ ਨਾਲ ਜਾ ਸਕਦੇ ਹਾਂ, ਹਨਾ। ਤੇ ਦੂਜੀ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਜ਼ਿਆਦਾਤਰ ਗੱਲ ਇਹ ਲੋਕ ਕਹਿੰਦੇ ਵੀ ਹੈਗੇ, ਸਭ ਤੋਂ ਵੱਡੀ ਗੱਲ ਆਉਂਦੀ ਹੈ ਨਾਸਾ ਦੀ, ਅਗਰ ਗੱਲ ਕਰਦੇ ਹਾਂ ਤੇ ਕਹਿ ਦਿੰਦੇ ਆ ਕਿ ਨਾਸਾ ਜਿਹੜੀ ਆ ਕਿਉਂਕਿ ਗਵਰਨਮੈਂਟ ਏਜੰਸੀ ਹੈਗੀ ਆ, ਹਨਾ, ਤੇ ਉਹ ਪੈਸੇ ਇਕੱਠੇ ਕਰਨ ਨੂੰ ਮਤਲਬ ਸਾਨੂੰ ਪਾਗਲ ਬਣਾਉਂਦੇ ਆ, ਜੋ ਵੀ ਏਦਾਂ ਦੀ ਚੀਜ਼ ਆਪਾਂ ਨੂੰ ਬਹੁਤ ਅੱਜ ਕੱਲ ਸੁਣਨ ਨੂੰ ਮਿਲਦੀਆਂ, ਹਨਾ। ਤੇ ਅਗਰ ਤੁਸੀਂ ਨਾਸਾ ਨੂੰ ਕੱਢ ਵੀ ਦਿਓ ਇਸ ਚੀਜ਼ ਦੇ ਵਿੱਚੋਂ, ਨਾਸਾ ਇਕੱਲੀ ਇੱਕ ਸਪੇਸ ਏਜੰਸੀ ਨਹੀਂ ਹੈਗੀ ਜਿਹੜੀ ਇਹਨਾਂ ਚੀਜ਼ਾਂ 'ਚ ਕੰਮ ਕਰਦੀ ਆ, ਹਨਾ, ਬਾਕੀ ਹੋਰ ਸਪੇਸ ਏਜੰਸੀਜ਼ ਵੀ ਹੈਗੀਆਂ, ਇੰਡੀਆ ਦੀ ਹੈਗੀ ਆ, ਬਾਕੀ ਸਾਰੀ ਕੰਟਰੀਜ਼, ਯੂਰਪ ਦੀ ਆਪਣੀ ਸਪੇਸ ਏਜੰਸੀ ਆ, ਹਨਾ, ਚਾਈਨਾ ਦੀ ਆਪਣੀ ਹੈਗੀ ਆ, ਤੇ ਉਹ ਸਾਰੀਆਂ ਏਜੰਸੀਜ਼ ਕੰਮ ਕਰਦੀਆਂ। ਔਰ ਅਗਰ ਫਿਰ ਵੀ ਤੁਹਾਨੂੰ ਲੱਗਦਾ ਕਿ ਸਾਰੀਆਂ ਹੀ ਏਜੰਸੀਜ਼ ਔਰ ਸਾਰਾ ਵਰਲਡ ਹੀ ਜਿਹੜੀਆਂ ਗਵਰਨਮੈਂਟ ਜਿਹੜੀਆਂ ਮਿਲ ਕੇ ਸਾਨੂੰ ਪਾਗਲ ਬਣਾਉਂਦੀਆਂ, ਤਾਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਉੱਥੇ ਬਹੁਤ ਸਾਰੇ ਪ੍ਰੋਫੈਸਰਸ ਜਿਹੜੇ ਹੈਗੇ, ਰਿਸਰਚਰਸ ਹੈਗੇ, ਫਿਜ਼ਿਸਿਸਟ ਹੈਗੇ ਆ, ਇੰਡੀਵਿਜੁਅਲ ਲੈਵਲ ਦੇ ਉੱਤੇ ਕੰਮ ਕਰਦੇ ਆ, ਹਨਾ। ਔਰ ਇਹ ਜਿੰਨਾ ਵੀ ਡਾਟਾ ਜਿਹੜਾ ਯੂਨੀਵਰਸ ਤੋਂ ਜਿਹੜਾ ਆਉਂਦਾ ਆ, ਹਰ ਕੰਟਰੀਜ਼ ਦਾ ਜਿਹੜਾ ਫੋਟੋਜ਼ ਖਿੱਚਦੀਆਂ, ਉਹਨਾਂ ਦੇ ਸੈਟੇਲਾਈਟਸ ਵਗੈਰਾ ਅਸੀਂ ਭੇਜੀਆਂ, ਹਨਾ, ਉਹ ਡਾਟਾ ਫ੍ਰੀਲੀ ਅਵੇਲੇਬਲ ਹੈਗਾ ਆ ਜਿੰਨੇ ਵੀ ਰਿਸਰਚਰ ਅਰਾਊਂਡ ਦਾ ਵਰਲਡ ਜਿਹੜੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਲਈ। ਉਹ ਮਤਲਬ ਉਹ ਸਿੱਧਾ ਹੀ ਨਾਸਾ ਦੀ ਜਾਂ ਦੂਜਿਆਂ ਦੀ ਵੈਬਸਾਈਟ ਤੋਂ ਚੱਕ ਕੇ ਉਸ ਡਾਟਾ ਨੂੰ ਐਨਾਲਾਈਜ਼ ਕਰ ਲੈਂਦੇ। ਕਈ ਵਾਰ ਆਪਾਂ ਨੂੰ ਖ਼ਬਰਾਂ ਸੁਣਨ ਨੂੰ ਮਿਲਦੀਆਂ ਨਾ ਕਿ ਇੱਕ ਨਵਾਂ ਪਲੈਨਟ ਲੱਭ ਲਿਆ, ਜਿੱਥੇ ਜਿਹੜੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਨਵਾਂ ਪਲੈਨਟ ਲੱਭ ਲਿਆ ਜਿੱਥੇ ਅਰਥ ਵਰਗੀਆਂ ਕੰਡੀਸ਼ਨਸ ਹੈਗੀਆਂ। ਅਗਰ ਤੁਸੀਂ ਇੱਦਾਂ ਚੀਜ਼ਾਂ ਦੇਖਦੇ ਸੁਣਦੇ ਆ ਤੇ ਇੱਦਾਂ ਦੀਆਂ ਬਹੁਤ ਖ਼ਬਰਾਂ ਆਉਂਦੀਆਂ, ਹਨਾ। ਤੇ ਹੁਣ ਇਹਦਾ ਮਤਲਬ ਇਹਦੀ ਇੱਕ ਯੂਨੀਵਰਸਿਟੀ ਤਾਂ ਸਪੇਸ ਦੇ ਵਿੱਚ ਜਿਹੜਾ ਕੋਈ ਐਡਾ ਵੱਡਾ ਐਡਾ ਮਹਿੰਗਾ ਟੈਲੀਸਕੋਪ ਭੇਜਣੋਂ ਰਹੀ, ਹਨਾ। ਤੇ ਉਹ ਸਾਰੀ ਜਿਹੜੀਆਂ ਇੱਦਾਂ ਦੀਆਂ ਏਜੰਸੀਜ ਜਿਹੜੀਆਂ ਹੁੰਦੀਆਂ ਉਹਨਾਂ ਦਾ ਡਾਟਾ ਇਕੱਠਾ ਕਰਕੇ ਹੀ ਉਹਨਾਂ ਤੋਂ ਹੀ ਜਿਹੜਾ ਇਹ ਲੋਕ ਸਮਝਦੇ ਹੈਗੇ ਆ। ਤੇ ਜਦੋਂ ਸਾਇੰਟੀਫਿਕਲੀ ਕੋਈ ਵੀ ਰਿਸਰਚ ਹੁੰਦੀ ਆ ਜਾਂ ਕੋਈ ਟੈਕਨੋਲੋਜੀ ਆਉਂਦੀ ਹੈਗੀ ਆ, ਤੇ ਇੱਕ ਫਿਨੋਮੀਨਾ ਜਿਹੜਾ ਹੁੰਦਾ ਸੀ ਉਹਨੂੰ ਪੀਅਰ ਰਿਵਿਊ ਕਰਕੇ ਕਹਿੰਦੇ ਆ। ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ ਤੇ ਉਹਦੇ 'ਚ ਤੁਹਾਨੂੰ ਕੋਈ ਰਿਜ਼ਲਟ ਮਿਲੇ, ਤਾਂ ਅਸੀਂ ਆਪਣੀਆਂ ਉਹ ਫਾਇੰਡਿੰਗਸ ਪੇਪਰ ਦੇ ਵਿੱਚ ਪਬਲਿਸ਼ ਕਰਦੇ ਹਾਂ, ਜਿਹਨੂੰ ਅਸੀਂ ਰਿਸਰਚ ਪੇਪਰ ਕਹਿ ਦਿੰਦੇ ਹਾਂ, ਹਨਾ। ਉਹ ਚ ਅਸੀਂ ਪਬਲਿਸ਼ ਕਰਦੇ ਕਿ ਅਸੀਂ ਆਹ ਕੰਮ ਕੀਤਾ, ਆਹ ਡਾਟਾ ਯੂਜ਼ ਕੀਤਾ ਔਰ ਸਾਨੂੰ ਆਹ ਰਿਜ਼ਲਟ ਮਿਲੇ ਆ। ਜਿੱਦਾਂ ਤੁਸੀਂ ਕੋਈ ਹੈਲਥ ਸੈਕਟਰ ਵਾਲੇ ਆਪਣੇ ਰਿਸਰਚ ਪੇਪਰ ਪਬਲਿਸ਼ ਕਰਦੇ ਆ, ਬਾਕੀ ਆਪਣੇ ਕਰਦੇ ਆ ਨਾ, ਕੋਈ ਡਿਜ਼ੀਜ਼ ਹੈਗੀ ਆ ਉਹ ਉਹਨਾਂ ਨੇ 200-400-2000 ਜਿਹੜਾ ਬੰਦੇ ਦਾ ਇੱਕ ਗਰੁੱਪ ਲਿਆ ਉਹਦਾ ਉਹਨਾਂ ਨੇ ਟੈਸਟ ਕੀਤੇ, ਹਨਾ, ਜੋ ਵੀ ਜਦੋਂ ਅਸੀਂ ਮੈਡੀਟੇਸ਼ਨ ਵਾਲੀਆਂ ਗੱਲਾਂ ਕੀਤੀਆਂ ਸੀ। ਸੋ ਇਹ ਜਦੋਂ ਇੱਕ ਤਾਂ ਐਂਟੀਟੀ ਉਹ ਹੋ ਗਈ ਜਿਹਨਾਂ ਨੇ ਉਹ ਟੈਸਟ ਕੀਤੇ, ਜਿਹਨਾਂ ਨੇ ਆਪਣੀਆਂ ਫਾਇੰਡਿੰਗ ਜਿਹੜੀਆਂ ਭੇਜੀਆਂ ਆ ਕਿਸੇ ਨੂੰ, ਹਨਾ। ਉਸ ਤੋਂ ਬਾਅਦ ਪੀਅਰ ਰਿਵਿਊ ਹੁੰਦੀ ਆ, ਮਤਲਬ ਕਿ ਉਸੇ ਫੀਲਡ ਦੇ ਵਿੱਚ ਜਿਹੜੇ ਵਰਲਡ ਦੇ ਵਿੱਚ ਜਿਹੜੇ ਹੋਰ ਲੋਕ ਰਿਸਰਚ ਕਰ ਰਹੇ ਆ ਉਹ ਤੁਹਾਡੇ ਪੇਪਰ ਨੂੰ ਪੜਨਗੇ ਤੇ ਉਹ ਰਿਵਿਊ ਕਰੂਗੇ ਕਿ ਜੇ ਉਹਨਾਂ ਦਾ ਕੋਈ ਡਾਊਟ ਹੋਊਗਾ ਤਾਂ ਉਹ ਤੁਹਾਨੂੰ ਪੁੱਛਣਗੇ, ਹਨਾ। ਤੇ ਜਿੰਨੇ ਵੀ ਰਿਸਰਚ ਪੇਪਰ ਆਉਂਦੇ ਆ ਜਾਂ ਨਵੀਂ ਨਵੀਂ ਟੈਕਨੋਲੋਜੀਜ਼ ਆਉਂਦੀਆਂ, ਇਹ ਇੱਦਾਂ ਨਹੀਂ ਆਉਂਦੀਆਂ ਕਿ ਇੱਕ ਬੰਦੇ ਨੇ ਕੱਢ ਦਿੱਤੀ ਔਰ ਉਹ ਸਿੱਧੀ ਪਹੁੰਚ ਗਈ, ਹਨਾ। ਸਾਨੂੰ ਆਮ ਲੋਕਾਂ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ, ਬਟ ਇਹ ਜਿਹੜੀਆਂ ਮਤਲਬ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਅੱਗੇ ਪੜ੍ਹਦੇ ਆ ਉਹਨਾਂ ਦੇ ਪੇਪਰਾਂ ਨੂੰ, ਤੇ ਉਹਨਾਂ ਨੂੰ ਮਤਲਬ ਇੱਕ ਤੁਸੀਂ ਕਹਿ ਸਕਦੇ ਆ ਕਿ ਜਿੱਦਾਂ ਟੀਚਰ ਆਪਣੇ ਪੇਪਰ ਚੈੱਕ ਕਰਦੇ ਆ, ਇੱਦਾਂ ਉਹ ਪੇਪਰ ਚੈੱਕ ਕਰਦੇ ਆ ਔਰ ਉਹਨਾਂ ਨੂੰ ਜਿੰਨੇ ਵੀ ਉਹਨਾਂ ਦੇ ਸਵਾਲ ਹੁੰਦੇ ਆ, ਅਗਰ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈਗੀ ਆ, ਇਹ ਕੋਈ ਮਤਲਬ ਸੋਲਿਡ ਪਰੂਫ ਨਹੀਂ ਹੈਗਾ ਇਸ ਚੀਜ਼ ਦਾ, ਤਾਂ ਉਹ ਚੀਜ਼ ਜਿਹੜੀ ਆ ਉਹ ਪਬਲਿਸ਼ ਹੀ ਨਹੀਂ ਹੁੰਦੀ ਹੈਗੀ। ਸੋ ਇਹ ਜਿਹੜੀ ਇੱਕ ਪ੍ਰੋਪਰ ਇੱਕ ਸਿਸਟਮ ਚੱਲਦਾ ਹੈਗਾ ਕਿ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ, ਤੁਸੀਂ ਉਹ ਕਿਸੇ ਹੋਰ ਨੂੰ ਭੇਜਿਆ ਔਰ ਉਸ ਬੰਦੇ ਨੇ ਵੀ ਉਹ ਐਕਸਪੈਰੀਮੈਂਟ ਕੀਤਾ ਔਰ ਫਿਰ ਉਹਨੂੰ ਵੀ ਸਹੀ ਲੱਗਿਆ ਕਿ ਇਹ ਸਹੀ ਰਿਜ਼ਲਟ ਹੈਗਾ ਆ, ਫਿਰ ਹੀ ਉਹ ਅੱਗੇ ਜਿਹੜਾ ਉਹ ਅੱਗੇ ਪਬਲਿਸ਼ ਕਰਦੇ ਆ ਜਾਂ ਅੱਗੇ ਸਾਨੂੰ ਉਹ ਨਿਊਜ਼ ਚ ਮਿਲਦਾ ਹੈਗਾ।
1: ਰਾਈਟ, ਠੀਕ ਹੈ। ਡੈਫੀਨੇਟਲੀ ਕੁਛ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਅੱਜ ਪਹਿਲੀ ਵਾਰ ਸੁਣਨ ਨੂੰ ਸਮਝਣ ਨੂੰ ਮਿਲੀਆਂ ਮੈਨੂੰ। ਮੈਂ ਵੈਸੇ ਹੋਰ ਕੁਛ ਕੁ ਸਵਾਲ ਕਰਨੇ ਸੀ, ਪਰ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਕਿਸੇ ਦਿਨ ਇੱਕ ਤਾਂ ਵੈਦਰ ਵਾਲਾ ਟੋਪਿਕ, ਇੱਕ ਸਾਡਾ ਟਾਈਮ ਜ਼ੋਨ ਵਾਲਾ, ਇਹਦੇ 'ਚੋਂ 3-4 ਹੀ ਨਿਕਲੇ ਆ। ਫਿਰ ਆਹ ਗ੍ਰਹਿਣ ਵਾਲਾ ਟੋਪਿਕ ਇਹ ਕਿਸੇ ਹੋਰ ਦਿਨ ਕਰਦੇ ਹੈਗੇ ਅੱਜ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਅੱਜ ਤੁਸੀਂ ਸਾਂਝ ਪਾਈ ਔਰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ, ਔਰ ਇਹ ਜਿਹੜੇ ਅੱਖਾਂ ਤੋਂ ਪੜਦੇ ਚੁੱਕੇ ਕਿ ਧਰਤੀ ਵਾਕਈ ਗੋਲ ਹੈਗੀ ਹੈ, ਤੇ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ

ਦੀ ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦਾ ਇਹ ਐਪੀਸੋਡ ਕਿਵੇਂ ਲੱਗਿਆ ਤੁਸੀਂ ਸਾਨੂੰ 0472-6164 ਦੇ ਉੱਤੇ ਨੰਬਰ ਦੇ ਉੱਤੇ ਮੈਸੇਜ ਛੱਡ ਕੇ ਜਾਂ ਫਿਰ ਕਾਲ ਕਰਕੇ, ਕਾਲ ਕਈ ਵਾਰ ਨਹੀਂ ਚੱਕੀ ਜਾਂਦੀ, info@hanji.com.au ਤੇ ਈਮੇਲ ਛੱਡ ਕੇ ਜਾਂ ਫਿਰ facebook.com/hanjisydney ਤੇ ਮੈਸੇਜ ਛੱਡ ਕੇ ਦੱਸ ਸਕਦੇ ਹੋ। ਫੀਡਬੈਕ ਦਾ ਹਰ ਵੇਲੇ ਸਵਾਗਤ ਹੈ ਜੀ, ਉਡੀਕ ਕੀਤੀ ਜਾਂਦੀ ਹੈ ਅੱਜ ਦੇ ਪ੍ਰੋਗਰਾਮ 'ਚ। ਨਹੀਂ, ਧੰਨਵਾਦ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: Orbit Homes apne iradiyan vaang sirf imarat nahi balki apne har ek grahak layi banaunde ne unhan de supneyan da ek majboot ghar. House and land experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes display centers ya call karo Harpan Chauhan nu 0433-280-252 te
4: 0433-280-252
5: ਤੇ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
7: ਜ਼ਿੰਦਗੀ ਕਿਵੇਂ ਕੱਟਾਂਗੇ, ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾ, ਮੈਨੂੰ ਉਹ ਚਾਹੀਦਾ।
6: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ। ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August ਤੋਂ 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨਸ ਅਪਲਾਈ।
8: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
9: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
12: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ। ਹਾਂਜੀ, 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ, ਅਤੇ ਤੁਸੀਂ ਤਿਆਰ ਹੋ ਗਏ ਹੱਸਣ ਹਸਾਉਣ ਦੇ ਲਈ। ਅਤੇ ਆਓ ਫਿਰ, ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਹੱਸਿਓ ਮੇਰੇ ਨਾਲ। ਹੱਸਣ ਦੇ ਲਈ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ, ਜੇ ਤੁਸੀਂ ਵਾਅਦਾ ਕੀਤਾ ਤਾਂ ਅਸੀਂ ਵੀ ਵਾਅਦਾ ਕਰ ਲੈਂਦੇ ਹਾਂ ਭਾਈ ਕਿ ਹੱਸਣਾ ਹੈ। ਅਤੇ ਬੱਚਿਆਂ ਦੀਆਂ ਗੱਲਾਂ 'ਤੇ ਭਾਵੇਂ ਤੁਹਾਨੂੰ ਇੱਦਾਂ ਲੱਗੇ ਤੁਹਾਨੂੰ ਜੋਕ ਸਮਝ ਆਇਆ ਨਹੀਂ ਆਇਆ, ਜੋ ਵੀ ਹੈ, ਪਰ ਹੱਸਾਂਗੇ ਜ਼ਰੂਰ, ਕਿਉਂਕਿ ਹੱਸ ਕੇ ਜਦੋਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਨਾ, ਤਾਂ ਦਿਨ ਵੈਸੇ ਹੀ ਬੜਾ ਸੋਹਣਾ ਹੋ ਜਾਂਦਾ ਹੈ।
0: ਬਿਲਕੁਲ ਜੀ, ਤੇ ਦਿਨ ਅੱਜ ਵਾਕਈ ਬੜਾ ਸੋਹਣਾ ਵਾ, ਤੇ ਹੋਰ ਸੋਹਣਾ ਲੱਗਦਾ ਜਦੋਂ ਧੁੰਦ ਹਟੂਗੀ, ਤੇ ਫਿਰ ਹੋਰ ਵਧੀਆ ਵਧੀਆ ਲੱਗਣਾ। ਤੇ ਆਓ ਇਸ ਧੁੰਦ ਵਾਲੀ ਸਵੇਰ ਦੇ ਵਿੱਚ ਹੱਸ ਖੇਡ ਕੇ ਅੱਗੇ ਵੱਧਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਮੰਨਤ, ਫਤਿਹ, ਤੁਸੀਂ ਆਉਂਦੇ ਰਹੋ। ਹੈਲੋ,
1: ਪਹਿਲੀ ਵਾਰੀ ਨਹੀਂ ਤੇ ਨਾਲ ਦੇ ਨਾਲ।
0: ਚਲੋ ਆਪਾਂ ਤੇਗ ਨੂੰ ਲੈਣੇ ਆ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਚਲੋ ਆਪਾਂ ਫਿਰ ਬਾਕੀਆਂ ਦੇ ਵੀ ਨਾਂ ਆਪਾਂ ਲੈ ਲੈਣੇ ਆ।
1: ਸਹੀ ਗੱਲ,
0: ਕੋਈ ਤੇ ਬੋਲੂਗਾ ਨਾ।
1: ਹਾਂਜੀ,
0: ਹੈ,
1: ਕਿਸੇ ਦੀ ਤਾਂ ਆਵਾਜ਼ ਆਏਗੀ।
0: ਹਾਂ, ਕਿਸੇ ਦੀ ਤੇ ਆਊਗੀ ਨਾ, ਤੇ ਫਿਰ ਆਊਗੀ ਤੇ ਕਿਹਦੀ ਆਊਗੀ?
1: ਨੰਬਰ 3 ਤੇ ਕੌਣ ਹੈ ਭਲਾ?
0: ਹਾਂਜੀ,
1: ਨੰਬਰ 3 ਤੇ ਕਿਹਨੂੰ ਆਵਾਜ਼ ਮਾਰ ਰਹੇ ਆਪਾਂ?
0: ਨੰਬਰ 3 ਤੇ ਫਿਰ ਆਪਾਂ ਯੁਵਰਾਜ ਹੈਗਾ, ਯੁਵਰਾਜ ਤੇ ਬੜਾ ਪੰਕਚੁਅਲ ਹੈ। ਚਲੋ
1: ਇਹ ਇਲਾਜ ਰੱਖ ਲੈ ਯੁਵਰਾਜ।
0: ਹੈ ਯੁਵਰਾਜ,
1: ਯੁਵਰਾਜ ਐਜ਼ ਯੂਜੂਅਲ।
0: ਹੈਲੋ
1: ਯੁਵਰਾਜ,
0: ਨਹੀਂ ਹੋ ਸਕਦਾ ਫਿਰ ਸੋਈ, ਸਾਡੇ ਵੱਲੋਂ ਪ੍ਰੋਬਲਮ ਹੋ ਸਕਦੀ ਆ, ਭਈ ਬੱਚੇ ਸਾਰੇ ਤੇ ਨਹੀਂ ਚੁੱਪ ਹੋ ਸਕਦੇ। ਪਰ ਸਤਿ ਸ਼੍ਰੀ ਅਕਾਲ ਮੰਨਤ।
1: ਓਹੋ,
0: ਹੈਲੋ,
1: ਧੁੰਦ ਚ ਬੱਚੇ ਵੀ ਬੈਠੇ ਚੁੱਪ ਕਰਕੇ।
0: ਅੱਛਾ, ਮੈਂ ਫਿਰ ਸਾਰਿਆਂ ਨੂੰ ਕੱਟਾਂ, ਫਿਰ ਦੁਬਾਰਾ ਆਉਣਗੇ।
1: ਹੋ ਸਕਦਾ, ਹਾਂਜੀ, ਇੱਕ ਵਾਰੀ ਇੱਦਾਂ ਕਰ ਲੈਣਾ।
0: ਹੈਲੋ, ਹਾਂਜੀ ਭਾਈ, ਜੇ ਬੱਚਿਆਂ ਨੂੰ ਆਵਾਜ਼ ਸੁਣ ਰਹੀ ਆ, ਤੁਸੀਂ ਸੁਣ ਰਹੇ ਹੋ, ਤੇ ਪਲੀਜ਼ ਇੱਕ ਵਾਰੀ ਤੁਸੀਂ ਹੈਲੋ ਕਰ ਦਿਓ, ਤਾਂ ਕਿ ਆਪਾਂ ਵੇਖ ਸਕੀਏ ਵੀ ਸਾਡੇ ਵੱਲੋਂ ਕੋਈ ਪ੍ਰੋਬਲਮ ਹੈ ਕਿ ਤੁਹਾਡੇ ਵੱਲੋਂ ਕੋਈ ਪ੍ਰੋਬਲਮ ਹੈ।
1: ਸਹੀ ਗੱਲ ਹੈ, ਪਤਾ ਤੇ ਲੱਗੇ ਚੱਕਰ ਕੀ ਹੈ।
0: ਹਾਂਜੀ, ਗੱਲ ਕੀ ਆ, ਪਤਾ ਤੇ ਲੱਗੇ। ਹੈਲੋ,
1: ਆਵਾਜ਼
0: ਬਹੁਤ ਥੋੜੀ ਆ। ਚਲੋ ਮੈਂ ਪੁੱਤ ਤੁਹਾਡੀ ਨਾ ਕੱਟਣ ਲੱਗਾ ਵਾ, ਤੇ ਫਿਰ ਦੁਬਾਰਾ ਤੋਂ ਆਪਾਂ ਵੇਖਦੇ ਹਾਂ ਵੀ ਕਿਹਦੀ। ਸੋ ਹੈਲੋ, ਸਤਿ ਸ਼੍ਰੀ ਅਕਾਲ ਤਾਜ, ਤੁਸੀਂ, ਤੁਹਾਨੂੰ ਆਵਾਜ਼ ਆਉਂਦੀ ਹੈ? ਹੈਲੋ ਐਸ਼ਲੀਨ, ਹੈਲੋ ਗੁਰਬਾਜ ਨੇ। ਸਤਿ ਸ਼੍ਰੀ ਅਕਾਲ ਗੁਰਬਾਜ,
2: ਬੱਤ ਵਿੱਚ ਉਂਗਲੀ ਸਿਰ ਤਾਂ ਜਲਦੀ ਦੱਸੋ ਇਸ ਦਾ ਉੱਤਰ।
0: ਹਾਂਜੀ ਹਾਂਜੀ, ਢਿੱਡ ਵਿੱਚ ਉਂਗਲੀ ਸਿਰ ਚ ਕੀ?
2: ਪੱਤ ਵਿੱਚ ਉਂਗਲੀ ਸਿਰ ਤੇ ਪੱਤਰ ਜਲਦੀ ਦੱਸੋ ਇਸ ਦਾ ਉੱਤਰ।
0: ਅੱਛਾ, ਢਿੱਡ ਵਿੱਚ ਉਂਗਲੀ ਤੇ ਸਿਰ ਚ ਪੱਥਰ, ਛੇਤੀ ਦੱਸੋ ਇਸ ਦਾ ਉੱਤਰ। ਦੱਸੋ,
2: ਹਾਂਜੀ,
0: ਜੂਆ,
2: ਹਾਂਜੀ,
0: ਸਿਰ ਚ ਪੱਥਰ ਕੀ ਹੁੰਦਾ ਫਿਰ?
1: ਚਾਹ ਦੀ ਕੇਟਲੀ
0: ਵਾਹ ਤੂੰ ਖਾਦੀ ਸਿਰ ਤੇ
1: ਨੀ ਮੈਂ ਤਾਂ ਕੇਟਲੀ ਦੇ ਜਿਹੜਾ ਢੱਕਣ ਤੇ ਉਹ ਦਿਮਾਗ ਲਗਾ ਰਹੀ ਹਾਂ ਮੈਂ
0: ਓਕੇ ਓਕੇ ਕੇਟਲੀ ਹੈ ਵਾਲਾ
1: ਧੱਕਾ ਹੀ ਮਾਰਿਆ
0: ਹੈਲੋ ਹਾਂਜੀ ਹਾਂਜੀ ਆਪਾਂ ਤਾਂ ਹੀਰ ਹਾਂ ਬਾਕੀਆਂ ਦੇ ਅੱਗੇ ਬੇਨਤੀ ਹੈ ਭਾਈ ਤੁਸੀਂ ਹੁਣ ਥੋੜ੍ਹਾ ਜਿਹਾ ਨਾ ਉਹ ਨਹੀਂ ਤੁਹਾਡੇ ਹੀ ਯਾਰ ਰੌਲਾ ਰੱਪਾ ਪੈ ਰਿਹਾ ਤੁਹਾਡੇ ਪਿੱਛੇ ਕੌਣ ਬੂਹੇ ਬਾਵੇ ਜੇ ਖੋਲੀ ਜਾਂਦਾ ਤੇ
1: ਹੈ
0: ਗੁਰਬਾਜ
1: ਐਂਬਰ ਹੀ ਕਰਦੀ ਨਾ ਖੜਕਾ ਹੈ ਨਾ
0: ਚੱਲ ਹਾਰ ਗਈ ਯਾਰ ਆਪਾਂ
1: ਇਹਦਾ ਆਨਸਰ ਦੱਸੋ
0: ਹਾਂਜੀ ਹੈ
2: ਅੰਗੂਠੀ
1: ਅੰਗੂਠੀ
0: ਅੰਗੂਠੀ ਓਕੇ ਓਕੇ ਓਕੇ
1: ਸੋਨਾ ਇੰਨਾ ਮਹਿੰਗਾ ਪਿਆ ਕਿ ਆਪਾਂ ਨੂੰ ਧਿਆਨ ਹੀ ਜਾਂਦਾ ਉਸ ਪਾਸੇ
0: ਇਹ ਬੁੱਝਣੀ ਨਹੀਂ ਚਾਹ ਰਹੇ ਆਪਾਂ ਥੈਂਕ ਯੂ
1: ਥੈਂਕ ਯੂ ਹੁਣ ਅਗਲਾ ਕੌਣ ਹੈ
2: ਅੰਬਰ ਨਾਲ ਗੱਲ ਕਰ ਲਓ
1: ਹਾਂਜੀ ਹਾਂਜੀ
0: ਸਤਿ ਸ਼੍ਰੀ ਅਕਾਲ ਅੰਬਰ
2: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਐਂਡ
1: ਸਤਿ ਸ਼੍ਰੀ ਅਕਾਲ ਅੰਬਰ ਜੀ ਕੀ ਹਾਲ ਚਾਲ ਹੈ
0: ਫਿਰ ਤੇ ਅੱਜ ਫਨ ਹੋਣਾ ਤੁਹਾਡਾ ਤੇ ਕੀ ਸੁਣਾਓਗੇ ਅੱਜ
2: ਰਾਜੇ ਦੀ ਅਜੀਬ ਕਹਾਣੀ ਉਸਦੇ ਰਸਤੇ ਪੀਂਦਾ ਪਾਣੀ
0: ਦੀਵਾ ਕਮਾਲ ਸਾਨੂੰ ਜੇ ਕੋਈ ਆ ਜਾਏ ਤਾਂ
1: ਸ਼ੁਕਰ ਅੰਕਲ ਨੇ ਕੈਂਡਲ ਨੀ ਕਿਹਾ ਇਹਦਾ ਆਨਸਰ
0: ਹੋਰ ਕੈਂਡਲ ਵੀ ਹੋ ਸਕਦੀ ਆ ਕੈਂਡਲ ਵੀ ਤਾਂ ਪੂਛਣਾ ਹੀ ਪਾਣੀ ਪੀਂਦੀ ਆ
1: ਹਾਂਜੀ
0: ਥੈਂਕ ਯੂ ਅਮਰ
1: ਥੈਂਕ ਯੂ
2: ਥੈਂਕ ਯੂ
0: ਹੈਲੋ ਕਿਉਂ ਨੀ ਕੀਤੀ
1: ਸਭ ਤੋਂ ਪਹਿਲਾਂ ਨਾਲ ਦੇ ਨਾਲ ਜਵਾਬ ਦਿੰਦੀ ਆ
0: ਹੋਰ ਫਿਰ ਕੀ ਲਿਆਇਓ ਅੱਜ
3: ਅੱਜ ਇੱਕ ਜਿਹੜਾ ਮੇ ਵੀ ਤੁਸੀਂ ਸੁਣਿਆ ਹੋਗਾ ਬਹੁਤ ਪਾਪੂਲਰ ਜਿਹੜਾ ਗਾਣਾ ਬਾਬਲ ਵਾਲਾ ਜਿਹੜਾ ਹੈਗਾ ਉਹ ਬਾਬਲ ਉਹ ਅੱਜ ਸੁਣਾ
0: ਬਾਬਲ ਵਾਲਾ
1: ਬੜਾ ਪਾਪੂਲਰ ਗਾਣਾ
0: ਕਿਹੜਾ ਵਿਨਾਰੋ ਬਾਬਲਾ
3: ਨਹੀਂ ਜਿਹਦੇ ਉਹ ਕਹਿੰਦੇ ਵੀ ਚਿੜੀਆਂ
1: ਚੈੱਕ ਨਹੀਂ
0: ਆਇਆ ਪਤਾ ਨੀ ਸੁਣਾਓ ਹਾਂ ਫਿਰ ਲੱਗ ਜਾਂਦਾ ਪਤਾ
3: ਚਿੜੀਆਂ ਚੇਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ ਚਿੜੀਆਂ ਚੇਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ ਹੁਣ ਵੇ ਵਧਾਈਆਂ ਮੈਂ ਤੇਰੇ ਹਿੱਸੇ ਆਈਆਂ ਲੋਕਾਂ ਨੇ ਤਾਂ ਐਵੇਂ ਬਸ ਗੱਲਾਂ ਨੇ ਬਣਾਈਆਂ ਹੁਣ ਵੇ ਵਧਾਈਆਂ ਮੈਂ ਤੇਰੇ ਹਿੱਸੇ ਆਈਆਂ ਲੋਕਾਂ ਨੇ ਤਾਂ ਐਵੇਂ ਬਸ ਗੱਲਾਂ ਨੇ ਬਣਾਈਆਂ ਉਹਨਾਂ ਅਰਗੇ ਸਾਡੇ ਨਹੀਂ ਉਹ ਜੇਰੇ ਵੇ ਬਾਬਲਾ ਜਿੱਥੇ ਚਾਹੇ ਕਰਦੀ ਸਾਡੇ ਫੇਰੇ ਵੇ ਬਾਬਲਾ ਚਿੜੀਆਂ ਚੇਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ
1: ਸਾਡੇ
3: ਵੇਖ ਲਿਆ ਤੇਰੇ ਯਾਰ ਗਾਹੋ ਰੱਬ ਵੇ ਸਾਡੀ ਵੀ ਉਮਰ ਆ ਜਾਨ ਤੈਨੂੰ ਲੱਗ ਵੇ ਜੀਰੇ ਵੇਖ ਲਿਆ ਤੇਰੇ ਅਰ ਗਾਹੋ ਰੱਬ ਵੇ ਤੇਰੇ ਸਿਰ ਤੇ ਸਾਡੀ ਅਬ ਨੇਰੇ ਵੇ ਬਾਬਲਾ ਹੱਸੇ ਰਿੰਗੇ ਸਾਡੇ ਚਾਰ ਚ ਫੇਰੇ ਵੇ ਬਾਬਲਾ ਚਿੜੀਆਂ ਚੱਕਣ ਆਈਆ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ
0: ਵਾਹ
1: ਬਹੁਤ ਸੋਹਣਾ ਮਨਦ
0: ਸਾਰਾ ਹੀ ਯਾਦ ਕਰ ਲਿਆ
1: ਵੈਲ ਡਨ
3: ਥੈਂਕ ਯੂ
0: ਵਾਹ ਥੈਂਕ ਯੂ ਮਨਦ ਤੇ ਫਤਿਹ ਹਾਂਜੀ ਹਾਂਜੀ ਫਤਿਹ ਨਾ ਵੀ ਕਰਾ ਦੋ ਚਿੜੇ ਨਾ ਵੀ ਕਰਾਓ
3: ਤੁਹਾਨੂੰ
0: ਜਿਹੜਾ ਵਧੀਆ ਲੱਗਦਾ ਉਹ ਸੁਣਾਓ ਫਿਰ
1: ਪੁੱਤ ਜੱਟਾਂ ਦੇ
0: ਯਾਰ ਗਾਣਾ ਸੁਣਾ ਲਿਆ ਕਰ ਯਾਰ ਬੁਝਾਰ ਤਾਂ ਆਉਂਦੀ ਨੀ ਸਾਨੂੰ
1: ਹਾਂਜੀ ਸੁਣਾਓ
3: ਪਿੰਡ ਵਿਚ ਬਲਬ ਬਹੁਤ ਬਲਬ ਬਹੁਤ ਜਗਦੇ ਪਰ ਕੋਈ ਬਿਜਲੀ ਨੀ
0: ਸਮਥਿੰਗ ਲਾਈਕ ਕਿਸੇ ਨੂੰ ਜ਼ੁਕਾਮ ਹੋਇਆ ਉਹਦੇ ਨੱਕ ਚ ਜਿਹੜੇ ਬੁਲਬਲੇ ਵੱਜਦੇ ਹਾਂ ਜ਼ੁਕਾਮ
1: ਬਲਬ
0: ਫਿਰ ਫਿਰ ਵਿਚੋ ਇੱਕ ਪਿੰਡ ਚ ਬਲਬ ਜਗਦੇ
1: ਪਰ ਬਿਜਲੀ ਨਹੀਂ
0: ਉੱਥੇ ਬਿਜਲੀ ਨਹੀਂ ਹਨ ਤਾਰੇ ਸਟਾਰਸ
3: ਹਾਂਜੀ
1: ਅੱਜ ਤੇ ਤੁਸੀਂ ਕੀ ਖਾ ਕੇ ਆਉਂਦੇ
0: ਮੈਨੂੰ
1: ਆਂਸਰ ਨਹੀਂ ਆ ਰਹੇ ਤੇ ਮੈਨੂੰ ਲੈ ਗਾ
0: ਇਹ ਤੇ ਇਹੋ ਸਮਝਦੇ ਲੱਗਦੇ ਨਾ ਜੇ ਮੈਂ ਬੁੱਝ ਲਿਆ ਤੇ ਕਹਿੰਦੇ ਨਹੀਂ ਤੁਸੀਂ ਠੀਕ ਆ ਔਖੀ ਲੈ ਕੇ ਆਓਗੇ
1: ਚੱਲ ਕੱਲ ਨੂੰ ਤੇ ਮੈਂ ਹੋਣਾ ਹੀ ਨਹੀਂ ਵਧੀਆ ਗੱਲ ਹੈ ਕੱਲ ਔਖੀ ਲੈ ਕੇ ਆਈ
0: ਚੱਲ ਠੀਕ ਹੈ ਫਿਰ ਏਦਾਂ ਕਰਾਂ ਗੁਰਜੀਤ ਆਂਟੀ ਨੂੰ ਤੇ ਸੁਖਵਿੰਦਰ ਆਂਟੀ ਨੂੰ ਫਾਈਨ ਤੇ ਕਰਦੇ ਇਹਨਾਂ ਨੇ ਦੱਸਿਆ ਹੀ ਮੈਨੂੰ
3: ਉਹਨਾਂ ਨੂੰ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ
0: ਪਰ ਮੇਰਾ ਪਹਿਲੇ ਵਾਲਾ ਜਵਾਬ ਸਹੀ ਸੀ ਉਹ ਤੈਨੂੰ ਮੈਂ ਦੱਸਾਂ ਉਹ ਜ਼ਿਆਦਾ ਵਧੀਆ ਸੀ ਹੈਂ ਸਿਆਲ ਦੇ ਦਿਨ ਖੰਗ ਜ਼ੁਕਾਮ ਐਵਰੀ ਵੇ
3: ਸਮਰ ਆ ਰਹੀ ਹੈ ਬੈਸਟ ਹੋ ਗਈ ਕਿਉਂਕਿ ਫਿਰ ਬੀਚ ਮੰਮਾ ਪਾਪਾ ਮੇਰੇ ਬਰਥਡੇ ਤੇ ਲੈ ਕੇ ਆਉਣਾ ਪਾਪਾ ਨੇ ਨਾਈਟ ਤੇ ਵੀ ਕਰਾਉਣੀ ਹੈ ਮੇਰੇ ਬਰਥਡੇ ਤੇ
0: ਉਹ ਯਾਰ ਠੰਡ ਵਧੀਆ ਹੁੰਦੀ ਆ ਠੰਡ ਪਤਾ ਕਿਉਂ ਵਧੀਆ ਹੁੰਦੀ ਆ
3: ਕਿਉਂ
0: ਸੂ ਸੂ ਹੇਅਰ ਐਂਡ ਸੂ ਸੂ ਦੇ ਐਵਰੀ ਵੇ ਉਹ ਤੇ ਗਾਣਾ ਬਣ ਜਾਂਦਾ ਬੜਾ ਵਧੀਆ ਗਰਮੀ ਚ ਕਿੱਦਾਂ ਗਾਣਾ ਬਣਾਵਾਂਗੇ
1: ਗਰਮੀ ਦਾ ਨਾਂ ਸੁਣ ਕੇ ਕਮੋਰੀ ਵਾਲੇ ਪਾਊਡਰ ਦੀ ਐਡ ਆ ਜਾਂਦੀ
0: ਇੰਡੀਆ ਵਾਲਾ
1: ਡਰਮੀ ਕੂਲ
0: ਡਰਮੀ ਠੰਡਾ ਠੰਡਾ ਕੂਲ ਕੂਲ ਤੇਗ ਸਤਿ ਸ੍ਰੀ ਅਕਾਲ ਤੁਸੀਂ ਆਉਣੇ ਰਹੋ ਤੇਗ ਉਸ ਤੋਂ ਬਾਅਦ ਯੁਵਰਾਜ ਤੁਸੀਂ ਰੈਡੀ ਰਹੋ ਬਹੁਤ ਸਵਾਦ ਸੀ ਨਾਲੇ ਮੈਨੂੰ ਸਾਰੀਆਂ ਬੁਝਾਰਤਾਂ ਵੀ ਆਉਣ ਲੱਗ ਪਈਆਂ
1: ਤੁਸੀਂ ਤੇ ਨੀ ਕਿਤੇ ਬੁਝਾਰਤ ਲੈ ਕੇ ਆਏ ਹੋ
3: ਹਾਂਜੀ ਮੈਂ ਬੁਝਾਰਤ ਲੈ ਕੇ ਆਈ ਆ
1: ਇਹ ਦੇਖਦੇ ਇਹ ਵਾਲੀ ਅੰਕਲ ਨੂੰ ਆਉਂਦੀ ਕਿ ਨਹੀਂ ਪਹਿਲਾਂ ਹੀ ਤੁਹਾਡੇ ਬਾਲੇ ਪਾਲੇ ਚ ਬੋਲ ਪਾਤੀ ਹਾਂਜੀ
3: ਚਾਰ ਪਵੰਜਾ ਇੱਕੋ ਨਾਮ ਵਿੱਚੇ ਬਾਦਸ਼ਾਹ ਵਿੱਚੇ ਗੁਲਾਮ
0: ਅੱਛਾ ਵਿੱਚੇ ਬਾਦਸ਼ਾਹ ਵਿੱਚੇ ਗੁਲਾਮ
1: ਇਹਦੇ ਤਾਸ਼ ਦੇ ਪੱਤੇ ਲੱਗ ਰਹੇ ਮੈਨੂੰ
0: ਵਾਹ करो फिर फाइन फाइन करो देख ना मैंने बज रही है थैंक यू देख
1: थैंक यू
2: आज पादुआ
0: आज की पादुआ हाँ संग्रांत है संग्रांत संग्रांत है आज
2: मैंने पता मम्मा ने खाले सारा दस्या सी
0: अच्छा सारा दस्या है ओके की दस्या है मम्मा ने
2: मम्मा कैन
0: कैन देसी
2: देसी मीने मैंने टीच कर देसी
0: की
2: देसी मीने
0: देसी मीने ओ बल्ले गुड गुड गुड गुड गुड गुड तू ही तो फिर बहुत इंटेलिजेंट हुई जंदे हो वेरी
2: गुड मैं आज प्रसाद खादा ते मम्मी ने पाठ किया सी
0: ओके
2: तड़के तड़के पर मैं मेनू ने देसे ऐसी मैं आज सुती पई सी
0: गुड गुड गुड थैंक यू
1: तो सीधे अपनी दिन की शुरुआत की थी
0: और प्रसाद खा के थैंक यू
1: थैंक यू
0: थैंक यू देव ओके बाय
1: बाय बाय हैव अ नाइस डे
0: बाय बाय ते आज एक जन्मदिन भी है कहते भी काइंडली विश माई फ्रेंड रजिंदर कौर जी ब्लैसड बर्थडे ते हू इज ए सुपर वाइफ मदर सिस्टर एंड डॉटर थैंक यू जी वाहगुरू चढ़ती कला दे विच रखन ते जन्मदिन दियां तुहानू रजिंदर कौर जी बहुत बहुत मुबारक रब तुहानू तंदुरुस्ती दवे चढ़ती कला दवे हैप्पी बर्थडे साढ़े सारयां दे वलों ते नैक्सट साढ़े नाल आ युवराज सत श्री अकाल युवराज उस तो बाद फिर अनाहत तुसी रेडी रहो सत श्री अकाल युवराज सत
4: श्री अकाल अंकल जी
0: सत श्री अकाल
1: की हाल चाल है
4: तेरी वारी आ गई फिर मैं भजया वा फिर
0: जो बस बस भरा बस बस बस बस मन गए मन गए
1: पापा की गलती है
4: पप्पू डॉक्टर को जांदा थी कहंदा भी डॉक्टर साहब मेरी की राह लग गया वा दंदा ते फिर डॉक्टर कहंदा सिर्फ चाह पी ते फिर पप्पू आई कर चार दिन जो जो पंजा दिन आंदा सिर्फ चाय पींदा ते फिर कीड़ा बार आके कहंदा पप्पू की गल आज बिस्किट खत्म हो गए
0: तो फिर फड़िया गया हां
1: एक मैं कली चाह नहीं पींदा बिस्किट चाहिए
0: मैं कली चाह नहीं पींदा थैंक यू
1: बेबी
4: हैव अ नाइस डे बाय
1: बाय
0: बाय बाय थैंक यू ते सत श्री अकाल नाहत तुसी आने रहो पैकेज आ गया की सुनाओगे फिर अज दोवे भैणा
1: कठे कठे
0: ओके
1: ओके
5: हसदे हसदे मंजिल वल जिंदगी है एक मजेदार सफर
6: कदे धुप ते कदे बदलां दा घर
5: कदे मिले नंबर कट इम्तिहान विच
6: फिर भी कहिए चलो अगली बार संभाल
5: सवेरे अलार्म वजे जोर जोर नाल
6: असी कहिए 5 मिनट होर प्यार नाल
5: 5 मिनट बन जांदे अद्धा घंटा
6: फिर स्कूल जाण वेले चेहरा बने भूत वरगा
5: होमवर्क वेखे दिल कवे हाय
6: किताब खोलिए तां नींद आ जाए
5: पर सुपने वड्डे दिल विच रखिए
6: मेहनत करके एक दिन जित लईए
5: राह विच मुश्किलां आन होगा
6: हौसला रखिए ना मनिए हार
5: डिग पईए ता हस के उठिए
6: अपनी मंजिल वल फिर चल पईए
5: इस लई हसदे रहो ਅੱਗੇ ਵੱਧਦੇ ਰਹੋ,
6: ਮੁਸ਼ਕਲਾਂ ਤੋਂ ਕਦੇ ਨਾ ਡਰਦੇ ਰਹੋ,
5: ਜ਼ਿੰਦਗੀ ਦਾ ਇੱਕ ਮੰਤਰ ਯਾਦ ਰੱਖੋ, ਹੱਸੋ, ਮਿਹਨਤ ਕਰੋ ਤੇ ਕਦੇ ਹਾਰ ਨਾ ਮੰਨੋ। ਧੰਨਵਾਦ।
1: ਬਹੁਤ ਸੋਹਣਾ, ਵੈਲ ਡਨ।
0: ਟੀਮ
1: ਬਣਾ ਰਿਹਾ ਹੈ
0: ਹੋਰ ਕੀ,
1: ਤੁਹਾਨੂੰ ਮੇਰੀ ਦੀਦੀ ਬੋਲਦੇ ਸਾਰੇ ਜੈਲਸ ਹੁੰਦੇ ਹੋ ਤੁਸੀਂ। ਵਕਤ ਬਦਲ ਗਿਆ, ਜਜ਼ਬਾਤ ਬਦਲ ਗਏ।
0: ਵੇਖਿਆ, ਇੱਕ ਦਿਨ ਮੇਕਅਪ ਨਾ ਕਰੋ ਤੇ ਕੀ ਹੁੰਦਾ। ਹਾਂਜੀ ਹਾਂਜੀ,
6: ਕੀ ਹੋਇਆ ਸੀ ਤੇ ਉਦੋਂ ਫਿਰ ਵੀਰ ਜੀ ਨੇ ਨਾ ਨਾਹਤ ਦਾ ਨਾਮ ਗਲਤ ਲੈ ਲਿਆ ਤੇ ਫਿਰ ਨਾਹਤ ਕਹਿੰਦੀ ਕਿ ਮੇਰਾ ਨਾਮ ਨਾਹਤ ਆ, ਤੁਸੀਂ ਫਿਰ ਤੋਂ ਗਲਤ ਲੈ ਲਿਆ। ਕਹਿੰਦੇ ਕਿ ਜੇ ਮੈਨੂੰ ਵੀਰਾ ਬੁਲਾਓਗੇ ਫਿਰ ਮੈਂ ਸਹੀ ਲੈ ਲਾਂਗਾ, ਤਾਂ ਇਸ ਲਈ ਅਸੀਂ ਹੁਣ ਇਹਨਾਂ ਨੂੰ ਹੀ ਬੁਲਾਵਾਂਗੇ।
1: ਇਹਨਾਂ ਨੇ ਸਕੀਮ ਲਗਾਈ ਹੈ।
0: ਅੰਕਲ ਕਹਿ ਕੇ ਫਿਰ ਜ਼ਿੰਮੇਵਾਰੀ ਜੀ ਖਤਮ ਹੋ ਜਾਂਦੀ ਨਾ ਅੰਕਲ ਕਹਿ ਕੇ। ਥੈਂਕ ਯੂ,
1: ਥੈਂਕ ਯੂ, ਹੈਵ ਅ ਨਾਈਸ ਡੇ।
0: ਤੁਸੀਂ ਪਰ ਆਈਆਂ ਨਹੀਂ ਭੈਣੋ, ਤੁਸੀਂ ਆਈਆਂ ਨਹੀਂ ਉੱਥੇ ਫ੍ਰੇਸ਼ਨ ਸਕੁਅਰ, ਤੁਸੀਂ ਕਹਿੰਦੀਆਂ ਹੀ ਆਵਾਂਗੀਆਂ।
6: ਹਾਂਜੀ,
0: ਉਹ ਸਾਡੀ
6: ਤਬੀਅਤ
0: ਖਰਾਬ, ਮਤਲਬ ਰੇਖਾ ਨਾਮ ਲਾਉਣਾ ਸੀ ਉਦਣ ਜੇ ਤੁਸੀਂ ਆਉਂਦੀਆਂ। ਥੈਂਕ ਯੂ, ਪਰ ਇਹਨਾਂ ਨੇ, ਇਹਨਾਂ ਨੂੰ ਕੀ ਪਤਾ ਰੇਖਾ ਦਾ। ਤੇ ਨੈਕਸਟ ਸਾਡੇ ਨਾਲ ਕੌਣ ਸੀ? ਨੈਕਸਟ ਸਾਡੇ ਨਾਲ ਅਸੀਸ ਕੌਰ ਹੈ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਬਾਰੇ। ਸਤਿ ਸ੍ਰੀ ਅਕਾਲ ਅਸੀਸ।
1: ਹਾਲ
0: ਪਿਆਰਾ, ਚੁਟਕਲੀ ਸੁਣਾਈ ਰੱਖਣਾ,
5: ਹਾਲ ਪਿਆਰਾ
1: ਹਟਾਏ ਰੱਖਣਾ।
5: ਤੁਹਾਨੂੰ ਪਤਾ ਮੈਂ ਵਾਪਸ ਆਈ, ਉਹ ਮੈਂ
1: ਵਾਪਸ ਆਈ,
5: ਦੇਖੀ ਸੀ ਮੂਵੀ।
0: ਮੈਂ ਵਾਪਸ ਆਊਂਗਾ।
5: ਹਾਂਜੀ,
1: ਅੱਛਾ ਮੈਂ ਵਾਪਸ ਆਈ,
5: ਮੈਂ ਵਾਪਸ ਆਊਂਗਾ। ਆਈ ਸ਼ਾਊਟ ਕਰਦਾ ਮੁੰਡਾ।
0: ਹਾਂ ਫਿਰ
1: ਵਧੀਆ ਲੱਗੀ ਤੁਹਾਨੂੰ?
5: ਬੈਸਟ ਮੂਵੀ ਮੈਨੂੰ ਕਿਹੜੀ ਲੱਗੀ?
0: ਸੌਕਣ ਸੌਕਣੇ, ਅੱਛਾ ਓਕੇ। ਤੁਹਾਡੀ ਤੇ ਬੜੀ ਵਧੀਆ ਚੋਇਸ ਹੈ,
1: ਪੰਜਾਬੀ ਵਾਲਾ ਹੈ ਤੇ ਪੰਜਾਬੀ ਵਾਲਾ
5: ਅੱਧੀ ਰਾਤੀ ਸੁਤੀ ਪਈ ਦਾ ਖੜ ਖੜ ਖੜ ਗਿਆ ਮੰਜਾ, ਜਦ ਮੈਂ ਮੰਜੇ ਥੱਲੇ ਦੇਖਿਆ ਬੈਠਾ ਕੋਈ ਗੰਜਾ, ਜਦ ਮੈਂ ਮੰਜੇ ਥੱਲੇ ਦੇਖਿਆ ਬੈਠਾ ਕੋਈ ਗੰਜਾ ਨੀ, ਉਹ ਗੰਜਾ ਗੰਜਾ ਕੋ ਭਾਬੀ ਦੀ ਮਾਂ ਨੇ ਦੇਖੀ, ਮੰਜੇ ਥੱਲੇ ਕੌਣ ਭਾਬੀ ਦੀ ਮਾਂ ਥੱਲੇ ਕੌਣ ਭਾਬੀ ਦੀ ਵਾਜਗਾ, ਮੇਰੀ ਮੰਜੇ ਥੱਲੇ ਕੌਣ ਭਾਬੀ ਦੀ ਵਾਜਗਾ,
0: ना ना ना ना ना रे ना रे ना रे ना ना ना ना ना रे ना
7: देखो अंकल बच्ची दी थल्ले कौन है
0: तुम फोन थोड़ा दूर रखे करो आवाज बंद हो जाती थोड़ी ना ना ना ना ना ना ना ना ना ना ना ना ना ना ना ना ना ना ना ना ना ना ना ना ना ना
7: ना
0: ना ना ना ना ना ना ना ना ना ना ना ना ना ना ना
1: ना
7: ना
0: ना ना ना ना ना ना ना ना
7: ना ना ना
0: ना ना ना ना ना ਧੁੰਦ ਪਈ ਆ ਤੁਹਾਡੇ ਇੱਥੇ ਓਕੇ ਚਲੋ ਧਿਆਨ ਦੇ ਨਾਲ ਜਾਇਓ ਫਿਰ ਧਿਆਨ ਦੇ ਨਾਲ ਜਾਇਓ ਫਿਰ
7: ਮੈਨੂੰ
0: ਇੱਕ ਵੀ ਦਰਖਤ ਨੀ ਦਿਖਦਾ ਉਹ ਤੁਸੀਂ ਦਰਖਤ ਵੇਖ ਕੇ ਕੀ ਕਰਨਾ
7: ਫਿਰ ਮੈਨੂੰ ਦਿਖਦਾ
0: ਕੀ ਕਰਨਾ ਦਰਖਤ ਵੇਖ ਕੇ
7: ਥੈਂਕ
0: ਯੂ ਨੈਕਸਟ ਸਾਡੇ ਨਾਲ ਤਵਨੀਤ ਐਂਡ ਸਿਬਲਿੰਗ ਹੈਲੋ ਸਤਿ ਸ਼੍ਰੀ ਅਕਾਲ ਬੁੱਝੋ ਹੁਣ ਭਲਾ ਕੌਣ ਹੈ
1: ਟ੍ਰੈਫਿਕ ਦੀ ਹਾਲ ਲੈਣ ਵਾਲਾ
0: ਹੈ
7: ਹਾਂਜੀ
1: ਹਾਂਜੀ
0: ਕੀ ਹਾਂਜੀ ਹਾਂਜੀ ਕੀ
1: ਟ੍ਰੈਫਿਕ ਦੀ ਤੁਸੀਂ ਦਿੱਤੀ ਸੀਗੀ ਅਪਡੇਟ
0: ਹੈ
7: ਹਾਂਜੀ
0: ਅੱਛਾ ਓਕੇ
7: ਅੱਜ ਠੀਕ ਹੈ ਸਾਰਾ ਕੁਝ
0: ਹਾਂ ਸਾਰਾ ਕੁਝ ਠੀਕ ਆ ਓਕੇ ਓਕੇ ਓਕੇ
1: ਚਲੋ ਸ਼ੁਕਰ
7: ਧੁੰਦ ਪਈ
0: ਹੈ ਧੁੰਦ ਪਈ ਓਕੇ ਓਕੇ ਤੇ ਸਵੇਰੇ ਸਵੇਰੇ ਤੁਸੀਂ ਪਾਠ ਸੁਣਦੇ ਹੁੰਦੇ ਹੋ ਸਵੇਰੇ ਸਵੇਰੇ ਮੈਂ ਤੁਹਾਡੀ ਆਵਾਜ਼ ਸੁਣ ਲਈ ਸੀ ਪਾਠ ਦੀ ਵੀ ਆਵਾਜ਼ ਸੁਣ ਲਈ ਸੀ ਤੇ ਮੈਂ ਤੁਹਾਡੀ ਵੀ ਆਵਾਜ਼ ਸੁਣ ਲਈ ਸੀ
7: ਅਸੀਂ ਕੀ ਕਰਦੇ ਸੀ
0: ਤੁਸੀਂ ਕੀ ਕਰਦੇ ਸੀ
1: ਆਵਾਜ਼ ਸੁਣੀ ਹੈ ਵੇਖਿਆ ਥੋੜੀ
0: ਤੁਸੀਂ ਹਲੇ ਸੁੱਤੇ ਸੀ ਮੰਮੇ ਆਵਾਜ਼ਾਂ ਮਾਰਨ ਡੇ ਸੀ ਉੱਠ ਪੋ ਟਾਈਮ ਹੋ ਗਿਆ ਜੀ
7: ਓਕੇ
0: ਹਾਂ ਤੇ ਤੁਸੀਂ ਕਹਿ ਰਹੇ ਸੀ ਤੁਸੀਂ ਊਂ ਕਰਦੇ ਸੀ ਹਲੇ ਨਾ ਵੀ ਹਲੇ ਨੀ ਮੈਂ ਉੱਠਣਾ ਉਸ ਟਾਈਪ ਆਵਾਜ਼ਾਂ ਕੱਢਦੇ ਸੀ ਤੁਸੀਂ ਕੀ ਲੈ ਆਇਓ ਫਿਰ ਅੱਜ ਹਾਂਜੀ
7: ਇੱਕ ਬੋਲੀ
0: ਓਕੇ
7: ਮੈਂ ਉਸ ਤੋਂ ਪਹਿਲਾਂ ਮੈਨੂੰ ਕੋਈ ਜਾਲਤ ਨੀ ਆਈ ਸੋ ਮੈਂ ਕੋਈ ਬੋਲੀ ਸੁਣਾਉਣੀ
0: ਅੱਛਾ ਬੋਲੀ ਸੁਣਾਉਣੀ ਓਕੇ
1: ਠੀਕ
7: ਅੱਜ ਸੋਲਵਾਲ ਹੈ ਚੂਹਾ ਨੂੰ ਬੁਖਾਰ ਹੈ ਚੂਹਾ ਗਿਆ ਡਾਕਟਰ ਕੋਲ ਡਾਕਟਰ ਨੇ ਸੂਈ ਲਾ ਚੂਹਾ ਕਹਿੰਦਾ ਉਈ ਉਈ
0: ਚੂਹਾ
7: ਬਲੇ ਬਲੇ ਸ਼ਵ ਸ਼ਵ ਜਿੰਦਾਬਾਦ ਚੂਹਾ ਜਿੰਦਾਬਾਦ ਡਾਕਟਰ ਜਾਲੀ ਜਾਲੀ
1: ਸਰਦਾਰ ਜੀ ਜਿੰਦਾਬਾਦ
7: ਹਾਂਜੀ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ
0: ਸਰਦਾਰ ਜੀ ਬੱਲੇ ਬੱਲੇ
7: ਸਰਦਾਰ ਜੀ ਸ਼ਾਬਾ ਸ਼ਾਬਾ ਸਰਦਾਰ ਜੀ ਜਿੰਦਾਬਾਦ
0: ਅੱਜ ਮੰਮਾ ਨੇ ਗੁੱਸੇ ਹੋਏ ਸਵੇਰੇ ਸਵੇਰੇ ਮੰਮਾ
7: ਸਾਰੇ
0: ਜਾਣੇ ਸੁਣਦੇ ਨੀ ਆ ਤੇ ਸਾਰੇ ਜਾਣੇ ਸੁਣਦੇ ਆ ਸਾਰੇ ਜਾਣੇ ਸੁਣਦੇ ਆ ਨਾ ਮੰਮਾ ਕਹਿੰਦੇ ਵੀ ਸਾਰੇ ਜਾਣੇ ਸੁਣਦੇ ਆ ਤੇ ਦਵਾ ਦਵਾ ਤੂੰ ਵਿਹਲਾ ਹੋ ਏਦਾਂ ਕਹਿੰਦੇ ਆ ਓਕੇ ਓਕੇ ਚਲੋ ਥੈਂਕ ਯੂ ਸਰਦਾਰ ਜੀ
1: ਥੈਂਕ ਯੂ
0: ਸਤਿ ਸ਼੍ਰੀ ਅਕਾਲ ਨੈਕਸਟ ਕਿਹਦੀ ਵਾਰੀ ਆ 6-7 ਆਂਟੀ ਕੱਲ ਆਉਣਗੇ कुछ ते कर दे ही फनी फनी कुछ मम्मा ने जेड़ी बांह मंडोड़ी ना पिछों
7: हांजी
0: मैं तेरी आवाज सुनी
7: तवनीत
0: वड्डे है अच्छा वर्कआउट चल रहा वा फिर है है ट्रेनिंग चल रही है लगता ताड़ी
1: लगता
0: तो है तो की सुनाओगे
7: यश पीट आती सोने लग रही थी सारी चल
0: हाय हाय
7: देखा मुंह मिलन गैसी
0: तू ते कुड़िये बड़ा ध्यान रख दिए सारे दा
7: नहीं मम्मा मैंने दिखाया फोटो
1: थैंक यू
0: ओके ठीक ते तू ही नहीं गए
7: जरूरी
0: काम हुंदे आ डैडे दे
7: मेरी रीस दादी की रीस कोठे जाके आटा पीस तेनू कोई बुलांदा नहीं तेरी मेरी
0: इग्नोर
7: किता
0: फिर तुम ये नहीं ना कह सकते इग्नोर किया क्योंकि लत्ता ते मार ही रहा
7: ਨਹੀਂ ਸਵੇਰੇ
0: ਅੱਛਾ ਸਵੇਰੇ ਮਾਰਦਾ ਸੀ ਲੱਤਾਂ
1: ਤੇ ਹੁਣ ਤੇ ਹੋ ਗਈ ਨਾ
7: ਨਹੀਂ ਹੁਣ ਲੱਤਾਂ ਮਾਰਿਆ ਪਹਿਲਾਂ ਇਗਨੋਰ ਕਰ
0: ਅੱਛਾ ਪਹਿਲਾਂ ਇਗਨੋਰ ਕੀਤਾ ਸੀ ਤੇ ਹੁਣ ਲੱਤਾਂ ਮਾਰਦਾ
7: ਤੇ ਵੀ ਜੀ ਵਨ ਸੈਂਟੀਮੀਟਰ ਅਵੇ ਸੀ ਤੇ ਮੈਂ ਵੀਰ ਜੀ ਕਹਿ ਰਹੇ ਸੀ ਤੇ ਵੀਰ ਜੀ ਆਈ ਥਿੰਕ ਵੀਰ ਜੀ ਨੂੰ ਸੁਣਦਾ ਨੀ ਸੀ
0: ਓਹੋ ਚੱਲ ਕੋਈ ਨੀ ਵੀਰ ਜੀ ਨੂੰ ਨਾ ਕਿਸੇ ਦਿਨ ਲੈ ਕੇ ਆਓ ਫਿਰ ਸਮਝਾਉਂਦੇ ਆ ਵੀਰ ਜੀ ਨਾਲ ਕਰਦੇ ਆ ਗੱਲ ਵੀਰ ਜੀ ਉਹਦਾ ਬੰਦਾ ਘੈਂਟ ਆ
7: ਕੱਲ ਨੂੰ ਗੱਲ ਕਰ ਲਿਓ
0: ਬੰਦਾ ਬੀਬਾ ਉਹਦਾ ਹਾਂ
1: ਬੜਾ ਸਿੱਧਾ ਹੈ ਮੈਂ ਮਿਲੀ ਸੀ ਵੀਰ ਜੀ
7: ਨਾਈਸ ਹੈ
0: ਹਾਂ ਨਾਈਸ ਹੈ ਇੰਟੈਲੀਜੈਂਟ ਵੀਰ ਜੀ ਆ ਤੁਹਾਡਾ
7: ਸ਼ਾਇਰ ਉਹ ਨੋਟੀ ਆ
0: ਉਹ ਨੋਟੀ ਤੇ ਥੋੜਾ ਥੋੜਾ ਜਿਹਾ ਚਾਹੀਦਾ ਹੀ ਆ ਕੇ ਨਹੀਂ ਤੇ ਫਿਰ ਐਵੇਂ ਤੇ ਜੇ ਹਾਂ ਤੇ ਜੇ ਉਹਨੂੰ ਬਹੁਤੀ ਉਹਨੂੰ ਚਾਤਰ ਮਿਲ ਗਈ ਤੇ ਫਿਰ ਇਹਨੂੰ ਥੋੜਾ ਜਿਹਾ ਤੇ ਨੋਟੀ ਚਾਹੀਦਾ ਹੀ ਆ
7: ਤੰਗ
0: ਮਾਰੀ ਓਏ ਕਿਉਂ
7: ਤੰਗ ਕਰਦੀ
0: ਅੱਛਾ ਤੰਗ ਕਰਦੀ ਕਿ ਤੰਗ ਮਾਰੀ ਅੱਛਾ ਤੰਗ ਕਰਦੀ
7: ਤੰਗ
0: ਓਕੇ ਤੁਹਾਡਾ ਫੋਲਿਆ ਤੇ ਫਿਰ ਤੁਸੀਂ ਓਹਦਾ ਫੋਲਿਆ ਹਾਂ ਪਹਿਲਾਂ ਇਹ ਦੱਸੋ ਲੱਭਿਆ ਕੀ ਦੋਵਾਂ ਨੇ
7: ਅੱਛਾ
0: ਤੁਹਾਨੂੰ ਕੀ ਲੱਭਾ ਫਿਰ ਦੱਸੇ ਬਿਨਾ ਫਿਰ ਲੜਾਈ ਹੋ ਜਾਂਦੀ ਨਾ ਤੁਸੀਂ ਕਹਿ ਦੇਣਾ ਸੀ ਪੀ ਦੀਦੀ ਤੁਹਾਡਾ ਇੱਕ ਪੈਨ ਲੈ ਅੱਛਾ ਕੋਈ ਗੱਲ ਨੀ ਉਹ ਦੀਦੀ ਵੱਡੀ ਆ ਕੁੱਟੂਗੀ ਅੱਛਾ ਤੁਸੀਂ ਸਟਰੋਂਗ ਹੋ ਵੀਰ ਜੀ ਤੁਹਾਡਾ ਸਾਥ ਦਊਗਾ ਕਿ ਨਹੀਂ ਤੁਹਾਡੀ ਟੀਮ ਸਟਰੋਂਗ ਹੈ ਤੁਹਾਡੀ ਟੀਮ ਚ ਕੌਣ ਕੌਣ ਆ ਬਸ ਠੀਕ ਆ ਫਿਰ ਅਸੀਂ ਇਹਨਾਂ ਸਾਰਿਆਂ ਨੂੰ ਬਾਕੀ ਟਿਕਲ ਟਿਕਲ ਕਰ ਦੇਣਾ ਫਿਰ ਮੈਂ ਫੜ ਕੇ ਰੱਖੂਗਾ ਤੁਸੀਂ ਟਿਕਲ ਟਿਕਲ ਕਰ ਦਿਓ ਠੀਕ ਆ ਪਰ ਪੈਨ ਪੁੱਛ ਕੇ ਲੈਣਾ ਠੀਕ ਆ ਚਲੋ ਕੀ ਸੁਣਾਓਗੇ
7: ਜਦੋਂ ਤੁਸੀਂ ਓਹਨੂੰ ਕੱਟਦੇ ਓਹਨੂੰ ਦਰਦ ਨੀ ਹੁੰਦੀ ਪਰ ਤੁਹਾਨੂੰ ਹੁੰਦੀ
0: ਜਦੋਂ ਤੁਸੀਂ ਓਹਨੂੰ ਕੁੱਟਦੇ ਹੋ ਤੇ ਓਹਨੂੰ ਦਰਦ ਨੀ ਹੁੰਦੀ
7: ਕੱਟਦੇ
0: ਅੱਛਾ ਕੱਟਦੇ ਹੋ ਉਹਨੂੰ ਦਰਦ ਨੀ ਹੁੰਦੀ
7: ਦਰਦ ਨੀ ਹੁੰਦੀ ਪਰ ਤੁਸੀਂ ਰੋਂਦੇ
1: ਪਿਆਜ
0: ਗੰਡਾ ਗੰਦਾ ਨੀ ਗੰਡਾ ਗੰਡਾ ਪਿਆਜ
1: ਐਸ਼ਲੀਨ ਦੀ ਮੇਰੀ ਪੰਜਾਬੀ ਇੱਕੋ ਜਿਹੀ ਐਸ਼ਲੀਨ ਤੁਹਾਡੇ ਲਈ ਦਹੀਂ ਦਹੀਂ
0: ਪਿਆਜ ਵੀ ਫੀਮੇਲ ਆ ਗੰਡਾ ਮੇਲ ਆ ਓਕੇ ਦਹੀਂ ਦਹੀਂ ਕੀ ਆ
7: ਮੇਲ
0: ਦਹੀਂ ਮੇਲ ਆ ਨਾ ਤੁਸੀਂ ਕਿੱਦਾਂ ਮੰਗਦੇ ਹੁੰਦੇ ਮੰਮਾ ਕੋਲੋਂ ਦਹੀਂ ਕੀ ਕਹਿੰਦੇ ਹੁੰਦੇ ਹੋ
7: ਮੈਂ ਆਪੇ ਲੈਂਦੇ
0: ਕੰਮ ਹੀ ਨਿਬੜਿਆ
7: ਮੈਂ ਜਸ ਕਹਿੰਦੇ ਦਹੀਂ
0: ਅੱਛਾ ਦਹੀਂ ਕਹਿੰਦੇ ਹੋ ਓਕੇ
1: ਨਾ ਮੇਰੀ ਨਾ ਤੇ
0: ਥੈਂਕ
7: ਖਾਣਾ
0: ਥੈਂਕ ਯੂ ਐਸ਼ਨ
1: ਥੈਂਕ ਯੂ
0: ਚੜ੍ਹਦੀ ਕਲਾ ਚ ਰਹੋ ਰੌਣਕਾਂ ਲੱਗੀਆਂ ਰਹਿਣ ਲਾਉਂਦੇ ਰਹੋ ਧੰਨਵਾਦ ਨਖੀਆ ਸਿੰਘ ਜੀ ਕਹਿੰਦੇ ਨੇ ਕਿ ਇੱਕ ਅਣਜਾਨ ਨੰਬਰ ਸੇ ਕਾਲ ਆਇਆ ਆਪ ਸ਼ਾਦੀ ਸ਼ੁਦਾ ਹੋ ਮੈਨੇ ਕਿਹਾ ਨਹੀਂ ਔਰ ਆਪ ਜਵਾਬ ਆਇਆ ਘਰ ਆਓ ਬਤਾਤੀ ਹੂੰ ਇੱਕ ਮੁਰਗਾ ਥਾ ਬਹੁਤ ਜਿੱਦੀ ਥਾ ਆਪਣੇ ਮਾਲਕ ਕੋ ਬਹੁਤ ਪਰੇਸ਼ਾਨ ਕਰਤਾ ਥਾ ਮਾਲਕ ਨੇ ਤੰਗ ਆਕਰ ਇੱਕ ਦਿਨ ਉਸੇ ਇੱਕ ਟੋਕਰੀ ਮੇਂ ਬੰਦ ਕਰ ਦਿਆ ਲੇਕਿਨ ਮੁਰਗਾ ਤੋ ਜਿੱਦੀ ਥਾ ਫਿਰ ਵੋ ਪੇਸ਼ੇ ਸੇ ਨਿਕਲ ਗਿਆ ਮਾਲਕ ਕੋ ਫਿਰ ਗੁੱਸਾ ਆਇਆ ਔਰ ਬਾਰ ਬਾਰ ਉਸਨੇ ਮੁਰਗੇ ਕੋ ਪਿੰਜਰੇ ਮੇਂ ਬੰਦ ਕਰ ਦਿਆ ਇਹ ਵਾਹਵਾ ਰਾਮ ਕਹਾਣੀ ਜੀ ਲੱਗਦੀ ਹੈ ਧੰਨਵਾਦ ਦਿੱਲੀ ਜਿਊਲਰ ਵਾਲੇ ਕਹਿੰਦੇ ਨੇ ਕਿ 22 ਕੈਰਟ ਦਾ ਅੱਜ ਰੇਟ ਹੈਗਾ $199
1: ਮੈਂ 180 ਤੇ ਛੱਡ ਕੇ ਗਈ ਸੀ 199 ਹੋ ਗਿਆ
0: ਓਹੋ ਫਿਰ ਤੁਸੀਂ ਛੱਡ ਗਏ ਸੀ ਨਾ ਓਹੋ ਇਹੋ ਤੇ ਕੰਮ ਹੈ ਫਿਰ ਤੁਹਾਡਾ ਜੋ ਮਿਲਦਾ ਛੱਡਣਾ ਨਹੀਂ ਚਾਹੀਦਾ
1: ਪਹਿਲੇ ਰੱਬ ਨੇ ਬਾੜਾ ਦਿੱਤਾ ਕੀ ਆਪਾਂ ਧਿਆਨ ਦੇ
0: ਥੈਂਕ ਯੂ ਜੀ ਜਸਵਾਲ ਸਾਹਿਬ ਅਮ੍ਰਿਤ ਕੌਰ ਜੀ ਰੁਪਿੰਦਰ ਸਿੰਘ ਜੀ ਸਵੇਰ ਧੁੱਪ ਲੱਗਣ ਲੱਗ ਪਈ ਕਹਿੰਦੇ ਫੋਟੋ ਖਿੱਚਦੇ ਹਾਂ ਚਲੋ ਕੁੜਿਆ ਜਤਿੰਦਰ ਨੰਦਾ ਜੀ ਕੋਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸ਼ੇਰਗਿੱਲ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਇੱਧਰ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਬਹੁਤ ਮਿਹਰਬਾਨੀ ਜੀ ਤੁਹਾਡੀ ਕਹਿੰਦੇ ਕਿ ਸਭ ਚੜ੍ਹਦੀ ਕਲਾ 'ਚ ਰਹਿਣ ਤੰਦਰੁਸਤ ਰਹਿਣ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਇਨਕਲਾਈਡ ਅੱਛਾ ਇੱਥੇ ਹਾਲੇ ਵੀ ਧੁੰਦ ਧੰਦ ਜੀ ਪਈ ਆ ਓਕੇ ਅਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਯਸ਼ ਜੀ ਬੁਝਾਰਤਾਂ ਬੁੱਝ ਲਈਆਂ ਅੱਜ ਤਾਂ ਤੁਸੀਂ
1: ਮੈਂ ਤੇ ਨਹੀਂ ਪੁੱਜੀ ਅੱਜ ਤੇ
0: ਸਾ ਗਏ ਅੱਜ ਤੇ ਤੁਸੀਂ ਸੇਖੋ ਸਿੰਘ ਜੀ ਗੁੱਡ ਮਾਰਨਿੰਗ ਭੇਜਦੇ ਨੇ ਸੁਖਦੀਪ ਸਿੰਘ ਘੁੰਮ ਜੀ ਕਹਿੰਦੇ ਨੇ ਕਿ ਧੰਨਵਾਦ ਅੱਜ ਦੀ ਕਹਾਣੀ ਕਹਿੰਦੇ ਬਹੁਤ ਵਧੀਆ ਸੀ ਅਤੇ ਗੁੱਡ ਮਾਰਨਿੰਗ ਭੇਜਦੇ ਨੇ ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਪਰਥ ਤੋਂ ਕਰਦੇ ਨੇ ਹਰ ਰੋਜ਼ ਦੀ ਤਰ੍ਹਾਂ ਮੈਸੇਜ ਅਤੇ ਲੱਕੀ ਆਸੀ ਜੀ ਕਹਿੰਦੇ ਕਿ ਜੋੜੋਂ ਕਾ ਦਰਦ ਕਿਆ ਹੋਤਾ ਹੈ ਇਹ ਸਿਰਫ ਜੋੜੇ ਹੀ ਬਤਾ ਸਕਦੇ ਹੈ ਕੁਵਾਰੇ ਕੋ ਇਸੇ ਕੋਈ ਲੈਣਾ ਦੇਣਾ ਨਹੀਂ ਅੱਛਾ ਅਤੇ ਲਾਸਟ ਸਾਡੇ ਨਾਲ ਹੋਣਗੇ ਬਸੰਤ ਲਾਲ ਖੁਸ਼ੀ ਸੇ ਫੂਲ ਹੀ ਨਹੀਂ ਸਮਾ ਰਹੇ ਥੇ ਕਿੱਥੇ ਕੌਣ
1: ਹਜੇ ਵੀ ਉਹੀ
0: ਹਾਂ ਕਹਿੰਦੇ ਉਮਰਾਓ ਜਾਨ ਵੇਖਣ ਗਏ ਸੀ ਤੁਸੀਂ ਇਸ਼ਕ ਆ ਹੁੰਦਾ ਫੈਨ ਬੰਦਾ ਹੋਏ ਗਲਤੀ ਹੋ ਗਈ ਭਰਾ ਉਹ ਉਮਰਾਓ ਜਾਨ ਵੇਖਣ ਗਏ ਸੀ ਤੁਸੀਂ
1: ਇਗਨੋਰ ਕਰ ਰਹੇ
0: ਆਹੋ ਵੇਖ ਲੋ ਫੇਰ ਇਗਨੋਰ ਕੀਤਾ ਇਹਨਾਂ ਨੇ

0: ਬੜੇ ਮੈਂ ਕਿਹਾ ਫਾਈਵ ਸਟਾਰ ਹੋਟਲ ਜੋਬ ਨੀ ਕੀਤੀ ਕਹਿੰਦਾ ਉੱਪਰ ਚੜ੍ਹਨੀ ਨੀ ਮਿਲੀ ਮੈਂ ਕਿਹਾ ਉੱਪਰ ਚੜ੍ਹਨੀ ਕਹਿੰਦਾ ਹਾਂ ਜਿਹੜੀ ਹੁੰਦੀ ਨੀ ਉੱਪਰ ਚੜ੍ਹਨੀ ਉਹ ਨੀ ਮਿਲੀ ਮੈਂ ਕਿਹਾ ਓਪਰਚੁਨਿਟੀ ਹੁੰਦਾ ਮਾਮਾ
1: ਵਾਹ ਲਾਲ ਜੀ ਗੁੱਡ ਮਤਲਬ ਠੀਕ ਯਾਰ ਵੇਖ ਲਓ ਹੁਣ ਮਤਲਬ ਗਲਤੀਆਂ ਕੱਢਣ ਤੇ ਆ ਗਏ ਹੁਣ
2: ਜੇ ਇਹਨਾਂ ਨੂੰ ਉੱਪਰ ਚੜ੍ਹਨੀ ਮਿਲ ਜਾਂਦੀ ਤੇ ਫਿਰ ਆਪਾਂ ਨੂੰ ਨਾਨ ਕਿਵੇਂ ਮਿਲਦੇ
1: ਹਾਂ
2: ਪਾਰਟੀਆਂ ਚ
0: ਤੁਹਾਡੇ ਲਈ ਕਹਿੰਦੇ ਇੱਕ ਨਾ ਇੱਕ ਔਰਤ ਦੇ ਜੀਵਨ ਵਿੱਚ ਦੋ ਮਿਸ਼ਨ ਹੁੰਦੇ ਸਿਰਫ ਰਾਈ ਔਰਤ ਦੇ ਇੱਕ ਆਪਣੇ ਘਰ ਵਾਲੇ ਨੂੰ ਸ਼ਾਂਤ ਕਰਨਾ ਜਦੋਂ ਗੁੱਸੇ ਵਿੱਚ ਹੋਵੇ ਤੇ ਦੂਜਾ ਜਦੋਂ ਸ਼ਾਂਤ ਮੈਨੂੰ ਗੁੱਸਾ ਦਵਾਉਣਾ
1: ਇਹੋ ਜਿਹੀਆਂ ਗੱਲਾਂ ਤੇ ਬੀਬੀਆਂ ਅੰਦਰੋਂ ਹੱਸਦੀਆਂ ਇਹਦੇ ਚ ਖਿੱਚਣ ਵਾਲੀ ਕਿਹੜੀ ਗੱਲ ਸਟੈਂਡਰਡ ਆ
2: ਕਲਾਸਿਕ
1: ਸਾਡੇ ਨਾਲ ਬਸੰਤ ਲਾਲ ਜੀ ਤੇ ਸਾਰਿਆਂ ਦਾ ਦਿਨ ਹੱਸਦਿਆਂ ਖੇਡਦਿਆਂ ਚੜ੍ਹਦੀ ਕਲਾ ਚ ਲੰਘੇ ਵੀ ਦਿਓ ਸਾਨੂੰ ਇਜਾਜ਼ਤ ਰੇਡੀਓ ਹਾਂਜੀ 1674 AM
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
4: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ
5: ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
6: ਟੈਂਸ਼ਨ ਨਿਰੀ ਟੈਂਸ਼ਨ
7: ਕੀ ਹੋਇਆ
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
7: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
7: ਜਾਂ ਈਮੇਲ info@vyimmigration.com.au
6: ਯਾਦ ਰੱਖੋ 9077-9733
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
6: ਹਰ ਕਦਮ ਤੁਹਾਡੇ ਨਾਲ
8: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
9: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
11: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
12: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ
11: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
13: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਪਿੱਛੇ
11: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ
14: ਕਿੱਥੇ ਵੱਜ ਗਈ ਤੇਰੀ ਗੱਡੀ
15: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
14: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ

0: रेडियो हांजी 1674 एम दे उते तुहाडा सारयां दा स्वागत है जी। मैं गौतम कपिल और अज 17 अगस्त 2026 और सोमवार दे दिन भारत आस्ट्रेलिया दुनिया जान दियां खबरां लेके होए हैं हाजर। सब तो पहला इंटरनेशनल न्यूज़ दे नाल खबरां दे इस बुलेटिन ते मार दिया चार। रूसी अधिकारियों ने दावा किया है कि यूक्रेन ने रूस के उत्ते हुण तक का इस साल का सब तो बड़ा हमला किया है। रूसी अधिकारियों के मुताबिक हमले के 7 लोगों की मौत हो गई है। इस दौरान करीब 822 ड्रोनस का इस्तेमाल किया गया जिन्हों के 600 ड्रोनस ने राजधानी मास्को ते उसके आले दुआले के इलाकों को निशाना बनाया। मास्को के रीजनल गवर्नर के मुताबिक राजधानी के हालिया साल के अंदर यह सब तो बड़े ड्रोन हमलों के एक से हमले के एक बार फिर तो ऑनलाइन रिटेल कंपनी वाइल्ड बेरीज के एक हाउस वेयरहाउस को निशाना बनाया गया। घटना के 3 लोग जख्मी हुए ने। वेयरहाउस मास्को के सेंटर के करीब 25 किलोमीटर दूर कलेदोनी इलाके दे विच स्थित सी। रूस ने दक्षण पछमी रोस्तोव इलाके दे विच भी रात भर हमले किए और यूक्रेन दे विच 5 लोगों की मौत की खबर सामने आई है। उथे यूक्रेन ने रूस दे विच जड़े हमले किए ने उन्हां च 7 लोगों की मौत की खबर सामने आई है। अजिहे दे विच ज़्यादातर लोग जड़े जख्मी हुए ने ते कुछ लोग जख्मी हुए ने उन्हां दी फिलहाल जानकारी जिहड़ी है रूस की तरफ तो दी गई है। रूस ते यूक्रेन दे दरमियान हमले लगातार तेज हो रहे ने। रूस ने हालिया हफ्तियां दे विच यूक्रेन दे कई इलाकियां दे विच मिजाइलां दागियां ने। जवाब दे विच रूस यूक्रेन दी तरफ तो भी हमले बधाए गए ने। उत्थे अमरीकी राष्ट्रपति डोनाल्ड ट्रंप ने साउदी अरब तुर्की ते पाकिस्तान दे दरमियान होए मक्का समझौते नूं लैके हुण पहली बार टिप्पणी दित्ती है। डोनाल्ड ट्रंप ने तिना देशां दे नेतावां नूं बधाई दिंदिया होया इस नूं एक बोल्ड स्टैप दस्सिया। दस दईए कि इस दरमियान ट्रंप ने ट्रुथ सोशल दे उत्ते लिखिया कि इह देख के खुशी हुई है कि साउदी अरब तुर्की ते पाकिस्तान ने हालिया दिनां दे विच मक्का शांति समझौते दे उत्ते हस्ताक्षर किते ने। दर्शांदा है कि मध्य पूर्व इकट्ठिया आ रहा है ते देश आखिरकार अपने बचा दे लई पहला तो भी ज़्यादा मजबूत तरीके दे नाल कदम चुक सकनगे। उन्हां लिखिया है कि तिना देशों की महान अगवाई नूं बधाई एक बड़ा ते मजबूत कदम है। जिक्रयोग है कि मक्का समझौते के तहत इन्हां तिना देशों यानी साउदी अरब तुर्की ते पाकिस्तान दे दरमियान जिस भी देश दे उत्ते हमला हुंदा उसनू बाकी देशों दे उत्ते भी हमला मन्या जाएगा। अमरीकी राष्ट्रपति ट्रंप ने कहा है कि अमरीका ते साउथ कोरिया दे नाल होण वाले सांझे फौजी मुहिमां दे नाल काफ़ी मदद मिलेगी। इस दी वजह दे चलदिया नॉर्थ कोरिया दे नेता किम जोंग उन ने उन्हां दे नाल अपने रिश्तियां नू चंगा दस्सिया। दस दईए कि एतवार दे दिन सोशल मीडिया प्लेटफॉर्म ट्रुथ सोशल दे उत्ते यह गल कही गई कि साउथ कोरिया ने हालिया दिनां दे विच ईरान दे परमाणु प्रोग्राम नू खत्म कर दिता है। ऐतवार दे दिन अपने सोशल मीडिया प्लेटफॉर्म ट्रुथ सोशल दे उत्ते उन्हें कहा कि साउथ कोरिया ने हालिया दिनां दे विच ईरान दे परमाणु हथियार छड्डन दे मुहिम दे विच अमरीका दे नाल शामिल होण तो इनकार कर दिता सी। ट्रंप ने लिखा कि फौजी मुहिम ना सिर्फ महंगी है जिसका बड़ा हिस्सा हमेशा की तरह अमरीका ही चुकता है बल्कि इन्हां देशां नूं इह वी सुनेहा जांदा है कि पूरी तरह दे नाल सही नहीं है वाजब नहीं है। साउथ कोरिया ने कहा है कि अमरीका दे नाल होण वाले फौजी मुहिम नूं तयशुदा प्रोग्राम दे तहत एक बार फिर तो जानकारी जारी कर दी जाएगी। नॉर्थ कोरिया ने फिलहाल इस दे उत्ते कोई टिप्पणी नहीं दिती है। उत्थे भारत दे नाल जुड़ियां खबरां दी सांझ पाईए ते वैस्ट बंगाल दे विच बीरभूमि जिले दे अंदर तारापीठ दे विच सोमवार तड़के एक होटल दे विच भयानक अग लगन दे चलदिआं 6 लोगों की मौत हो गई। पुलिस ने जानकारी दी कि इस हादसे दे विच कई होर लोग गंभीर रूप च जख्मी हुए ने। होटल मालक कल्याणपाल गिरफ्तार कर लिया गया। बीरभूम दे विच वाधू पुलिस जिहड़ी है वह तैनात की गई है। दस दईए कि हुण तक 6 लोगों की मौत ते 12 लोगों को हॉस्पिटल भर्ती करन दी भी खबर सामने आई है। हालांकि स्थानक लोगों ने 7 लोगों की मौत का दावा किया सी पर पुलिस ने हाले तक 7वीं मौत की खबर की पुष्टि नहीं की है। भारतीय जनता पार्टी ने कांग्रेस के उत्ते आजादी दिहाड़े मौके दौरान वंदे मातरम का अपमान करन का दोष लगाया। यह विवाद 15 अगस्त 2026 कांग्रेस के हैडक्वाटर के झंडा फहराने की रसम के दरमियान सामने आई एक वीडियो तो बाद आया। इस मामले के जनसराज पार्टी के संस्थापक ते विधायक प्रशांत किशोर की भी टिप्पणी सामने आई है। उन्होंने कहा है कि भाजपा नूं बयानबाजी करन दी बजाय सोनिया गांधी ते केस करना चाहिए। प्रशांत किशोर ने मीडिया के नाल गलबात करदिआं भाजपा नूं खुद दुनिया की सब तो वड्डी पार्टी कहाण दा दावा करदिआं कहा कि कांग्रेस इस देश की सब तो पुरानी पार्टी भी है। ਭਾਜਪਾ ਨੇ ਦੋਸ਼ ਮੜਿਆ ਹੈ ਕਿ ਕਾਂਗਰਸ ਇਸ ਦਾ ਜਵਾਬ ਦੇਣ ਦੇ ਵਿੱਚ ਅਸਮਰੱਥ ਹੈ। ਫਿਲਹਾਲ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਕੌਮੀ ਗੀਤ ਨੂੰ ਰੋਕਣ ਦੇ ਲਈ ਨਹੀਂ ਬਲਕਿ ਕਾਫੀ ਦੇਰ ਤੋਂ ਖੜੇ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਲਈ ਕੁਰਸੀ ਮੰਗਵਾਉਣ ਦੇ ਵੱਲ ਇਸ਼ਾਰਾ ਕਰ ਰਹੇ ਸੀ। ਉੱਥੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਅੰਦੋਲਨ ਦੇ ਵਿੱਚ ਬੱਚਿਆਂ ਨੂੰ ਨਹੀਂ ਧੱਕਣਾ ਚਾਹੀਦਾ। ਉਹਨਾਂ ਦਾ ਕਹਿਣਾ ਹੈ ਕਿ ਬੱਚੇ ਅੰਦੋਲਨ ਕਰਨਗੇ ਤਾਂ ਪੜ੍ਹਨਗੇ ਕਦੋਂ। ਰਾਮਦੇਵ ਨੇ ਐਤਵਾਰ ਦੇ ਦਿਨ ਕਿਹਾ ਕਿ ਸ਼ਾਂਤੀਪੂਰਨ ਅੰਦੋਲਨ ਦੀ ਉਹ ਹਮਾਇਤ ਕਰਦੇ ਨੇ ਪਰ ਹਿੰਸਾਤਮਕ ਅੰਦੋਲਨ ਦੀ ਨਹੀਂ। ਰਾਮਦੇਵ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦਾ ਬਚਪਨ ਖਤਰੇ 'ਚ ਹੈ, ਇਸ ਦੇ ਲਈ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੋਣਾ ਚਾਹੀਦਾ ਬਚਪਨ ਦਾ ਇਸਤੇਮਾਲ ਅੰਦੋਲਨਾਂ ਦੇ ਵਾਸਤੇ ਨਾ ਹੋਵੇ। ਜੇਕਰ ਦੇਸ਼ ਦਾ ਬੱਚਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹ ਰਿਹਾ ਅਤੇ ਤੁਸੀਂ ਉਸ ਨੂੰ ਅੰਦੋਲਨ ਕਰਨ ਦੇ ਵੱਲ ਭੇਜ ਰਹੇ ਹੋ ਤਾਂ ਉਹ ਕਦੋਂ ਪੜ੍ਹੇਗਾ? ਉਸ ਨੂੰ ਨਹੀਂ ਪਤਾ ਕਿ ਅੰਦੋਲਨ ਕੀ ਹੁੰਦਾ। ਪਰ ਜਦੋਂ ਤੁਸੀਂ ਅੰਦੋਲਨ ਦੇ ਵੱਲ ਧੱਕ ਦਿੰਦੇ ਹੋ ਕਿ ਜਾਓ ਤੁਸੀਂ ਵੀ ਥਾਣੇ ਘੇਰੋ, ਸੜਕਾਂ ਦੇ ਉੱਤੇ ਉੱਤਰ ਜਾਓ, DM SDM ਦਾ ਘਿਰਾਵ ਕਰੋ, ਤਾਂ ਫਿਰ ਛੋਟੇ ਬੱਚੇ ਵੀ ਅੰਦੋਲਨ ਦੇ ਵਿੱਚ ਦਾਖਲ ਹੋ ਜਾਂਦੇ ਨੇ। ਦੇਸ਼ ਦੇ ਵਿੱਚ ਅਰਾਜਕ ਅੰਦੋਲਨ ਨਹੀਂ ਹੋਣੇ ਚਾਹੀਦੇ। ਰਾਮਦੇਵ ਨੇ ਕਿਹਾ ਕਿ ਇੱਕ ਕਿਸੇ ਇੱਕ ਵਿਅਕਤੀ ਦੇ ਬਸ ਦੀ ਗੱਲ ਨਹੀਂ ਹੈ ਦੇਸ਼ ਦੀ ਵਿਵਸਥਾ ਬਦਲ ਸਕੇ। ਇਸ ਦੇ ਲਈ ਤਿੰਨ ਪੱਧਰ ਦੇ ਉੱਤੇ ਜਾਗਰੂਕਤਾ ਚਾਹੀਦੀ ਹੈ, ਸਮਾਜਕ, ਸਿਆਸੀ ਤੇ ਪ੍ਰਸ਼ਾਸਨਿਕ ਪੱਧਰ ਦੇ ਉੱਤੇ। ਉਹਨਾਂ ਦੁਹਰਾਇਆ ਕਿ ਮੈਂ ਅਰਾਜਕ ਅੰਦੋਲਨ ਦੀ ਹਮਾਇਤ ਨਹੀਂ ਕਰਦਾ, ਇਸ ਦੇ ਲਈ ਸ਼ਾਂਤੀਪੂਰਨ ਅੰਦੋਲਨ ਦੇ ਨਾਲ ਹੀ ਦੇਸ਼ ਨੂੰ ਆਜ਼ਾਦੀ ਮਿਲੀ ਸੀ, ਉਸੇ ਕਿਸਮ ਦੇ ਅੰਦੋਲਨ ਜਾਰੀ ਰਹਿਣੇ ਚਾਹੀਦੇ ਨੇ। ਉਧਰ ਭਾਰਤੀ ਜਨਤਾ ਪਾਰਟੀ ਦੀ ਤਰਫ ਤੋਂ ਸੰਗਠਨ ਬਦਲਾਅ ਦੇ ਵਿੱਚ ਅੱਜ ਦੇ ਦਿਨ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਕੌਮੀ ਪ੍ਰਮੁੱਖ ਨੇ ਭਾਜਪਾ ਦੇ ਨਿਤਿਨ ਨਵੀਨ, ਉਹ ਇਸ ਟੀਮ ਨੂੰ ਅੰਤਿਮ ਰੂਪ ਦੇ ਸਕਦੇ ਨੇ। ਜਨਵਰੀ ਮਹੀਨੇ ਦੇ ਵਿੱਚ ਨਿਤਿਨ ਨਵੀਨ ਭਾਜਪਾ ਦੇ ਪ੍ਰਧਾਨ ਬਣੇ ਸੀ, ਉਸ ਤੋਂ ਬਾਅਦ ਹੀ ਇਸ ਟੀਮ ਦਾ ਗਠਨ ਪੈਂਡਿੰਗ ਪਿਆ। ਜ਼ਿਆਦਾਤਰ 3 ਕੌਮੀ ਉਪ ਪ੍ਰਧਾਨ, 9 ਕੌਮੀ ਮਹਾਂਮੰਤਰੀ, ਜਿਨ੍ਹਾਂ ਦੇ ਵਿੱਚ ਇੱਕ ਮਹਾਂਮੰਤਰੀ ਦਾ ਸੰਗਠਨ ਵੀ ਸ਼ਾਮਲ ਹੁੰਦਾ, 15 ਮੰਤਰੀਆਂ ਦੀ ਨਿਯੁਕਤੀ ਹੋਣੀ ਬਾਕੀ ਹੈ। ਦੱਸ ਦਈਏ ਕਿ ਭਾਜਪਾ ਸੰਵਿਧਾਨ ਦੇ ਵਿੱਚ ਕੀਤੀ ਗਈ ਸੋਧ ਦੇ ਮੁਤਾਬਕ 33% ਰਾਖਵਾਂਕਰਨ ਮਹਿਲਾਵਾਂ ਨੂੰ ਦੇਣ ਦੇ ਲਈ ਜਿਹੜੀ ਇਸ ਵਾਰ ਤਿਆਰੀ ਕਰ ਰਹੀ ਹੈ। ਇਸਦਾ ਮਤਲਬ ਇਹ ਹੈ ਕਿ ਕੁੱਲ 38 ਕੌਮੀ ਅਹੁਦਿਆਂ ਦੇ ਵਿੱਚੋਂ ਘੱਟੋ ਘੱਟ 13 ਮਹਿਲਾਵਾਂ ਹੋਣੀਆਂ ਲਾਜ਼ਮੀ ਨੇ। ਇਸ ਤੋਂ ਇਲਾਵਾ ਕੇਂਦਰੀ ਚੋਣ ਕਮੇਟੀ ਦਾ ਗਠਨ ਵੀ ਹੋਣਾ, ਪਾਰਲੀਮੈਂਟਰੀ ਬੋਰਡ ਦੇ ਵੀ ਕੁਝ ਮੈਂਬਰਾਂ ਦੇ ਨਾਲ ਹੋਰਨਾਂ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਕੇਂਦਰੀ ਮੰਤਰੀ ਭੁਪਿੰਦਰ ਯਾਦਵ ਤੇ ਮਹਿਲਾ ਮੋਰਚਾ ਦੀ ਪ੍ਰਮੁੱਖ ਸ਼੍ਰੀਨਿਵਾਸਨ ਇਸ ਦੀ ਪਹਿਲਾਂ ਤੋਂ ਹੀ ਮੈਂਬਰ ਹੈਗੇ ਨੇ। ਨਿਤਿਨ ਨਵੀਨ ਕੌਮੀ ਕਾਰਜਕਾਰਨੀ ਦਾ ਗਠਨ ਦੇ ਇਲਾਵਾ ਵੱਧ ਤੋਂ ਵੱਧ 120 ਮੈਂਬਰਾਂ ਨੂੰ ਚੁਣਨਗੇ। ਦੱਸ ਦਈਏ ਕਿ ਕੌਮੀ ਕਾਰਜਕਾਰਨੀ ਦੇ ਗਠਨ ਦੇ ਲਈ ਪਿਛਲੇ ਲੰਮੇ ਚਿਰ ਤੋਂ ਉਡੀਕ ਕੀਤੀ ਜਾ ਰਹੀ ਹੈ। ਵੈਸੇ ਖੇਤਰੀ ਪੱਧਰ ਦੇ ਉੱਤੇ ਯਾਨੀ ਕਿ ਸੂਬਾਈ ਪੱਧਰ ਦੇ ਉੱਤੇ ਵੀ ਭਾਜਪਾ ਦੀਆਂ ਇਕਾਈਆਂ ਹੁਣ ਇਸ ਤੋਂ ਬਾਅਦ ਬਣਾ ਦਿੱਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ ਹਾਲੀਆ ਆਜ਼ਾਦੀ ਦਿਹਾੜੇ ਦੇ ਮੌਕੇ ਕੀਤੀ ਗਈ ਟਿੱਪਣੀ ਕਿ ਦਿਮਾਗੀ ਨਕਸਲ ਵਾਲੇ ਲੋਕ ਦੇਸ਼ ਦਾ ਇਸ ਵਕਤ ਨੁਕਸਾਨ ਕਰ ਰਹੇ ਨੇ, ਉਸ ਬਿਆਨ ਦੇ ਉੱਤੇ ਮਚੇ ਸਿਆਸੀ ਉਥਲ ਪੁਥਲ ਦੇ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵਾਂ ਕੈਂਪੇਨ ਸ਼ੁਰੂ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਵੀ ਜਿਵੇਂ CGI ਦੀ ਇੱਕ ਟਿੱਪਣੀ ਤੋਂ ਹੀ ਬਣ ਕੇ ਸਾਹਮਣੇ ਆਈ ਸੀ, ਠੀਕ ਉਸੇ ਤਰੀਕੇ ਦੇ ਨਾਲ ਹੁਣ ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਦਿਮਾਗੀ ਨਕਸਲ ਜਨਤਾ ਪਾਰਟੀ ਦਾ ਯਾਨੀ DNJP ਦਾ ਗਠਨ ਕੀਤਾ ਗਿਆ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਇਹ ਅਕਾਊਂਟ 15 ਹੋਰ ਅਕਾਊਂਟਸ ਨੂੰ ਫੋਲੋ ਕਰ ਰਿਹਾ, ਜਿਸ ਦੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ, ਯੂਟਿਊਬਰ ਧਰੁਵ ਰਾਠੀ, ਕਾਮੇਡੀਅਨ ਕੁਨਾਲ ਕਮਰਾ, ਐਕਟਰ ਪ੍ਰਕਾਸ਼ ਰਾਜ ਸ਼ਾਮਲ ਨੇ। ਵੈਸੇ ਇਸ ਅਕਾਊਂਟ ਨੂੰ ਹਾਲੇ ਕੋਈ ਬਹੁਤ ਜ਼ਿਆਦਾ ਮਸ਼ਹੂਰ ਨਹੀਂ ਹੋਣ ਲੱਗਿਆ, ਪਰ ਫਿਰ ਵੀ 160 ਇਸ ਦੇ ਫੋਲੋਅਰ ਜਿਹੜੇ ਨੇ ਹੋ ਚੁੱਕੇ ਨੇ। ਹਾਲਾਂਕਿ ਕਾਂਗਰਸ ਜਾਂ ਦੂਸਰੇ ਨੇਤਾਵਾਂ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਦਿਮਾਗੀ ਨਕਸਲ ਦੀ ਇਹ ਟਿੱਪਣੀ ਕੀਤੀ ਸੀ, ਉਸ ਦੇ ਉੱਤੇ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਚੁੱਕੇ ਜਾ ਰਹੇ ਸੀ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾ ਲਈਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਪਾਰਲੀਮੈਂਟਰੀ ਕਾਰਵਾਈ ਦੇ ਦਰਮਿਆਨ ਅੱਜ ਪ੍ਰਸ਼ਨ ਕਾਲ ਦੇ ਸਮੇਂ ਦੇ ਮੌਕੇ ਕਾਫੀ ਜ਼ਿਆਦਾ ਘਮਾਸਾਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਇਸ ਹਾਈਲਾਈਟ ਅੱਜ ਦੇ ਦਿਨ ਦੀ ਤਾਂ ਇਹੀ ਰਹੀ ਕਿ ਵਿਰੋਧੀ ਧਿਰ ਦੇ ਵਪਾਰਕ ਮਾਮਲਿਆਂ ਦੇ ਜਾਂ ਟ੍ਰੇਡ ਦੇ ਜਿਹੜੇ ਮੰਤਰੀ ਨੇ ਬੁਲਾਰੇ ਨੇ ਡੈਨ ਟਹਾਨ, ਉਹਨਾਂ ਨੂੰ ਚੈਂਬਰ ਦੇ ਵਿੱਚੋਂ ਸਪੀਕਰ ਮਿਲਟਨ ਡਿਕ ਨੇ ਬਾਹਰ ਕਰ ਦਿੱਤਾ। ਅਸਲ ਦੇ ਵਿੱਚ ਜਦੋਂ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਦੇ ਬਾਰੇ ਉਹ ਗੱਲ ਕਰ ਰਹੇ ਸੀ ਉਹਨਾਂ ਦੇ ਭਾਸ਼ਣ ਤੋਂ ਬਾਅਦ, ਤਾਂ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਇੱਕ ਅਜਿਹਾ ਅੱਖਰ ਵਰਤਿਆ ਜਿਸ ਨੂੰ ਸੰਵਿਧਾਨਕ ਭਾਸ਼ਾ ਨਹੀਂ ਮੰਨਿਆ ਜਾ ਸਕਦਾ। ਇਸ ਅੱਖਰ ਦਾ ਇਸਤੇਮਾਲ ਕਰਨ ਦੇ ਚੱਲਦਿਆਂ ਇਸ ਸੈਂਟੈਂਸ ਦੀ ਵਰਤੋਂ ਕਰਨ ਦੇ ਚੱਲਦੇ ਉਹਨਾਂ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਇਸ ਦਰਮਿਆਨ ਸਪੀਕਰ ਤੱਕ ਇਹ ਗੱਲ ਜਿਹੜੇ ਇੰਡੀਪੈਂਡੈਂਟ ਐਮ ਪੀ ਸੀ ਜ਼ਾਲੀ ਸਟੈਗਲ ਉਹ ਲੈ ਕੇ ਗਏ। ਉਹਨਾਂ ਕਿਹਾ ਕਿ ਮਹਿਲਾਵਾਂ ਦੇ ਬੈਠਿਆਂ ਹੋਇਆਂ ਇਸ ਕਿਸਮ ਦੀ ਸ਼ਬਦਾਵਲੀ ਵਿਰੋਧੀ ਧਿਰ ਦੇ ਨੇਤਾ ਨੂੰ ਇਸਤੇਮਾਲ ਕਰਨੀ ਚੰਗੀ ਨਹੀਂ ਲੱਗਦੀ। ਇਸ ਤੋਂ ਪਹਿਲਾਂ ਕ੍ਰਿਸ ਬੋਵਨ ਜਿਹੜੇ ਸੀ ਉਹਨਾਂ ਨੇ ਸਰਕਾਰ ਦੀ ਤਰਫ ਤੋਂ ਕਪੈਸਿਟੀ ਇਨਵੈਸਟਮੈਂਟ ਸਕੀਮ ਦੇ ਬਾਰੇ ਚਰਚਾ ਕੀਤੀ ਔਰ ਇਸ ਮਾਮਲੇ ਦੇ ਵਿੱਚ ਹੀ ਜਵਾਬ ਦਿੰਦਿਆਂ ਹੋਇਆਂ ਡੈਂਟਹਿਨ ਨੇ ਕ੍ਰਿਸ ਬੋਵਨ ਦੀ ਨਿਖੇਧੀ ਕੀਤੀ ਸੀ। ਉੱਥੇ ਹੀ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ। ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਤਾਂ ਕੋਲਜ ਅਤੇ ਵੂਲਵਰਸ ਦੀ ਤਰਫ ਤੋਂ ਹੁਣ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਜਿਹੜੀ ਹੈ ਉਹ ਲਿਆਂਦੀ ਜਾਏਗੀ। ਰਿਟੇਲ ਸੈਕਟਰ ਦੇ ਵਿੱਚ ਕ੍ਰਾਈਮ ਨੂੰ ਘੱਟ ਕਰਨ ਦੇ ਲਈ ਆਸਟ੍ਰੇਲੀਆ ਭਰ ਦੇ ਸਟੋਰਸ ਦੇ ਵਿੱਚ ਇਸ ਕਿਸਮ ਦੇ ਕੈਮਰੇ ਲਗਾਏ ਜਾਣਗੇ ਜਿਹੜੇ ਆਸਟ੍ਰੇਲੀਅਨ ਲੋਕਾਂ ਦੀ ਫੇਸ਼ੀਅਲ ਰੈਕੋਗਨੀਸ਼ਨ ਕਰ ਸਕਣ ਅਤੇ ਫਿਰ ਬਾਅਦ ਦੇ ਵਿੱਚ ਜਦੋਂ ਕੋਈ ਵਿਅਕਤੀ ਬਾਰ ਬਾਰ ਕਿਸੇ ਸਟੋਰ ਦੇ ਵਿੱਚ ਚੋਰੀਆਂ ਕਰਦਾ ਹੈ ਜਾਂ ਰਿਟੇਲ ਕ੍ਰਾਈਮ ਨੂੰ ਅੰਜਾਮ ਦਿੰਦਾ, ਯਾਨੀ ਕਿ ਕਿਸੇ ਸਟਾਫ ਦੇ ਨਾਲ ਬਦਸਲੂਕੀ ਕਰਦਾ ਜਾਂ ਹੋਰ ਐਸੀ ਕੋਈ ਘਟਨਾ ਨੂੰ ਅੰਜਾਮ ਦਿੰਦਾ ਤਾਂ ਉਸਦੀ ਪਛਾਣ ਹੋ ਸਕੇਗੀ। ਕੋਲਜ ਦੀ ਤਰਫ ਤੋਂ ਫਿਲਹਾਲ ਇਸ ਮਾਮਲੇ ਦੇ ਵਿੱਚ ਇੱਕ ਟਰਾਇਲ ਚਲਾਇਆ ਜਾ ਰਿਹਾ। ਵੈਸੇ ਬਨਿੰਗਸ ਕੇ ਮਾਰਟ ਦੀ ਤਰਫ ਤੋਂ ਵੀ ਪਿਛਲੇ ਸਾਲ ਇਸੇ ਕਿਸਮ ਦੇ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਕੈਮਰਾਸ ਇੰਸਟਾਲ ਕੀਤੇ ਗਏ ਸੀ ਜਿਸ ਦੀ ਵਿਰੋਧਤਾ ਹੋਣ ਤੋਂ ਬਾਅਦ ਉਹਨਾਂ ਅਦਾਰਿਆਂ ਨੂੰ ਇਹਨਾਂ ਕੈਮਰਿਆਂ ਨੂੰ ਹਟਾਉਣਾ ਪਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਆਸਟ੍ਰੇਲੀਅਨ ਹਾਰਡਵੇਅਰ ਸਟੋਰ ਬਨਿੰਗਸ ਦੀ ਤਰਫ ਤੋਂ ਇਸ ਮਾਮਲੇ ਨੂੰ ਲੈ ਕੇ ਇੱਕ ਲੀਗਲ ਬੈਟਲ ਲੜੀ ਗਈ ਸੀ। ਕਿਹਾ ਗਿਆ ਕਿ ਜਦੋਂ ਬਨਿੰਗਸ ਇਸ ਕਿਸਮ ਦੇ ਨਾਲ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਤਾਂ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਨੇ ਪਾਇਆ ਕਿ ਇਹ ਟੈਕਨੋਲੋਜੀ ਇਹਨਾਂ ਸਟੋਰਸ ਦੇ ਵਿੱਚ ਹੁੰਦੀ ਰਿਟੇਲ ਅਪਰਾਧਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਆਸਟ੍ਰੇਲੀਅਨ ਰਿਟੇਲ ਕੌਂਸਲ ਦੀ ਤਰਫ ਤੋਂ ਆਸਟ੍ਰੇਲੀਆ ਦੇ ਜ਼ਿਆਦਾਤਰ ਵੱਡੇ ਵਪਾਰਕ ਅਦਾਰਿਆਂ ਦੇ ਬਾਹਰ ਇਸ ਕਿਸਮ ਦੇ ਕੈਮਰਾਜ ਇੰਸਟਾਲ ਕਰਨ ਦੀ ਮੰਗ ਹੁਣ ਕੀਤੀ ਜਾ ਰਹੀ ਹੈ। ਸੁਪਰਮਾਰਕਿਟ ਕ੍ਰਾਈਮ ਜਿਹੜਾ ਆਮ ਹੋ ਚੁੱਕਿਆ, ਸ਼ਾਪ ਡਿਸਟ੍ਰੀਬਿਊਟਿਵ ਅਤੇ ਅਲਾਇਡ ਇੰਪਲੋਇਜ਼ ਐਸੋਸੀਏਸ਼ਨ ਯਾਨੀ ਰਿਟੇਲ ਖੇਤਰ ਦੀ ਸਭ ਤੋਂ ਵੱਡੀ ਯੂਨੀਅਨ ਨੇ ਵੀ ਇਸ ਕਿਸਮ ਦਾ ਸਵਾਗਤ ਕੀਤਾ ਕਿ ਜੇਕਰ ਕਰਮਚਾਰੀਆਂ ਦੇ ਉੱਤੇ ਹਮਲਿਆਂ ਤੋਂ ਬਚਾਉਣ ਦੇ ਲਈ ਕਿਸੇ ਵੀ ਕਿਸਮ ਦੇ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਲਾਜ਼ਮੀ ਨੇ। ਪਿੱਛੇ ਜੇ 3,000 ਵਰਕਰਸ ਦੇ ਨਾਲ ਜੁੜਿਆ ਹੋਇਆ ਇੱਕ ਸਰਵੇਖਣ ਵੀ ਸਾਹਮਣੇ ਆਇਆ ਸੀ। ਇਸ ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਦਰਮਿਆਨ ਰਿਟੇਲ ਕ੍ਰਾਈਮ ਕੀ ਹੋਏ ਨੇ ਉਸ ਦੀ ਜਾਣਕਾਰੀ ਦਿੱਤੀ ਗਈ ਸੀ। 34% ਰਿਟੇਲ ਕਰਮਚਾਰੀਆਂ ਨੇ ਦੱਸਿਆ ਕਿ ਉਹ ਆਪਣੇ ਕੰਮ ਵਾਲੀ ਥਾਂ ਦੇ ਉੱਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ। 88% ਦਾ ਕਹਿਣਾ ਸੀ ਕਿ ਉਹਨਾਂ ਨੂੰ ਗ੍ਰਾਹਕਾਂ ਦੇ ਦੁਆਰਾ ਕਿਸੇ ਨਾ ਕਿਸੇ ਵਰਬਲ ਐਬਿਊਜ਼ ਦਾ ਸਾਹਮਣਾ ਕਦੇ ਨਾ ਕਦੇ ਕਰਨਾ ਪਿਆ ਪਿਛਲੇ 1 ਸਾਲ ਦੇ ਵਿੱਚ। 25% ਦਾ ਕਹਿਣਾ ਸੀ ਕਿ ਉਹਨਾਂ ਨੂੰ ਫਿਜ਼ੀਕਲ ਵਾਇਲੈਂਸ ਦਾ ਵੀ ਸਾਹਮਣਾ ਕਰਨਾ ਪਿਆ, ਜਦਕਿ 19% ਨੇ ਸੈਕਸ਼ੂਅਲ ਹਰਾਸਮੈਂਟ ਝੱਲੀ ਸੀ। 11% ਜਿਹੜੇ ਸੀ ਉਹਨਾਂ ਨੇ ਵੀ ਇਸੇ ਕਿਸਮ ਦੀ ਜਿਹੜੇ ਐਬਿਊਜ਼ ਦਾ ਸਾਹਮਣਾ ਕੀਤਾ ਸੀ ਔਰ 31% ਦਾ ਕਹਿਣਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਐਥਨੀਸਿਟੀ, ਰੇਸ ਜਾਂ ਕਲਚਰਲ ਬੈਕਗਰਾਊਂਡ ਦੇ ਚੱਲਦਿਆਂ ਕਿਸੇ ਨਾ ਕਿਸੇ ਨਮੋਸ਼ੀ ਦਾ ਸਾਹਮਣਾ ਰਿਟੇਲ ਸੈਕਟਰ ਦੇ ਵਿੱਚ ਝੱਲਣਾ ਪੈਂਦਾ ਹੈ। ਉੱਥੇ ਹੀ ਸਰਕਾਰ ਦੀ ਤਰਫ ਤੋਂ ਹੁਣ ਵਰਕਿੰਗ ਹੋਲੀਡੇ ਵੀਜ਼ਾ ਐਪਲੀਕੇਸ਼ਨਸ ਨੂੰ ਹੌਲੀ ਰਫ਼ਤਾਰ ਕਰ ਦੇਣ ਦੀ ਖ਼ਬਰਾਂ ਦੇ ਦਰਮਿਆਨ ਅਲੱਗ ਅਲੱਗ ਸਿਆਸੀ ਪਾਰਟੀਆਂ ਇਸ ਦੇ ਉੱਤੇ ਵੰਡੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਫੈਡਰਲ ਸਰਕਾਰ ਦੀ ਤਰਫ ਤੋਂ ਵਰਕਿੰਗ ਹੋਲੀਡੇ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਨੂੰ ਹੌਲੀ ਕਰ ਦੇਣ ਔਰ ਇਸ ਨੂੰ ਸੀਮਤ ਕਰ ਦੇਣ ਦੇ ਮਾਮਲੇ ਦੇ ਉੱਤੇ ਜਿੱਥੇ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਐਤਵਾਰ ਦੇ ਦਿਨ ਉਹਨਾਂ ਦੀ ਤਰਫ ਤੋਂ ਉਹਨਾਂ ਦੇ ਮੰਤਰਾਲੇ ਦੀ ਤਰਫ ਤੋਂ ਇਹ ਬਿਆਨ ਦਿੱਤਾ ਗਿਆ ਕਿ ਇਸ ਮਾਮਲੇ ਨੂੰ ਇਸ ਵੀਜ਼ਾ ਕੈਟੇਗਰੀ ਨੂੰ ਲੈ ਕੇ ਸਰਕਾਰ ਬੇਹੱਦ ਗੰਭੀਰ ਹੈ ਔਰ ਇਸ ਨੂੰ ਕਾਫੀ ਹੱਦ ਤੱਕ ਸੀਮਤ ਕਰ ਦੇਣਾ ਚਾਹੁੰਦੀ ਹੈ। ਦੱਸ ਦਈਏ ਕਿ ਵਰਕਿੰਗ ਹੋਲੀਡੇ ਵੀਜ਼ਾ ਹੋਲਡਰ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਜੂਨ 2025 ਤੱਕ 2,10,000 ਤੋਂ ਵਧੇਰੇ ਦਾਖਲ ਹੋ ਚੁੱਕੇ ਸੀ। ਹਾਲਾਂਕਿ ਕੋਵਿਡ ਤੋਂ ਪਹਿਲਾਂ ਇਹ 1,00,000 ਦੇ ਆਸ ਪਾਸ ਸੀ ਪਰ ਸਰਕਾਰ ਦੀ ਤਰਫ ਤੋਂ ਹੁਣ ਇਹਨਾਂ ਨੂੰ ਮੁੜ ਤੋਂ ਸੀਮਤ ਕਰ ਦੇਣ ਦੇ ਉੱਤੇ ਅਲੱਗ ਅਲੱਗ ਪਾਰਟੀਆਂ ਅਲੱਗ ਅਲੱਗ ਵਿਚਾਰ ਦੇ ਰਹੀਆਂ ਨੇ। ਗੱਠਜੋੜ ਦੇ ਜਿਹੜੇ ਫਰੰਟ ਬੈਂਚਰ ਸੀ ਐਂਡਰਿਊ ਬ੍ਰੈਗ ਉਹਨਾਂ ਨੇ ਵੀਕੈਂਡ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਜੇਕਰ ਬਣਦੀ ਹੈ ਤਾਂ 1,80,000 ਤੱਕ ਇਸ ਨੂੰ ਸੀਮਤ ਕਰਨਾ ਚਾਹੁੰਗੇ, ਜਦਕਿ ਨੈਸ਼ਨਲ ਪਾਰਟੀ ਨੇ ਇਸ ਦੇ ਵਿੱਚ ਬਦਲਾਅ ਕਰਨ ਤੋਂ ਇਨਕਾਰ ਕੀਤਾ। ਨੈਸ਼ਨਲ ਪਾਰਟੀ ਦਾ ਕਹਿਣਾ ਸੀ ਕਿ ਪਿੰਡਾਂ ਦੇਹਾਤਾਂ ਦੇ ਵਿੱਚ ਖੇਤਾਂ ਦੇ ਅੰਦਰ ਕੰਮ ਕਰਨ ਵਾਲਿਆਂ ਦੇ ਗਿਣਤੀ ਸਭ ਤੋਂ ਵੱਧ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਦੇ ਉੱਤੇ ਬੈਠੇ ਲੋਕ ਹੀ ਪੂਰੀ ਕਰਦੇ ਨੇ। ਹਾਲਾਂਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਕਿਹਾ ਕਿ ਉਹ ਕੁੱਲ ਮਿਲਾ ਕੇ ਹੀ 1,30,000 ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚ ਦਾਖਲਾ ਦੇਣਾ ਚਾਹੁੰਦੇ ਨੇ, ਚਾਹੇ ਉਸ ਦੇ ਵਿੱਚ ਕਿਸੇ ਵੀ ਕਿਸਮ ਦੀ ਗਿਣਤੀ ਸੀਮਤ ਕਿਉਂ ਨਾ ਹੋਵੇ। ਮਸ਼ਰੂਮ ਕਿਲਰ ਦੇ ਨਾਮ ਦੇ ਨਾਲ ਮਸ਼ਹੂਰ ਐਰਿਨ ਪੈਟਰਸਨ ਨੂੰ ਹੁਣ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਅਦਾਲਤ ਦੇ ਵਿੱਚ ਉਸਨੇ ਪੇਸ਼ ਹੋਈ, ਅਸਲ 'ਚ ਆਡੀਓ ਵਿਜ਼ੂਅਲ ਲਿੰਕ ਦੇ ਜ਼ਰੀਏ ਪੇਸ਼ੀ ਹੋਈ। ਦੱਸ ਦਈਏ ਕਿ 51 ਸਾਲਾ ਪੈਟਰਸਨ ਦੇ ਉੱਤੇ 3 ਕਤਲ, ਜਿਸ ਦੇ ਵਿੱਚ ਉਸ ਦੇ ਸੱਸ ਗੇਲ ਪੈਟਰਸਨ, ਸਹੁਰੇ ਡੌਨ ਪੈਟਰਸਨ ਅਤੇ ਇਸ ਤੋਂ ਇਲਾਵਾ ਗੇਲ ਦੀ ਭੈਣ ਹੀਦਰ ਵਿਲਕਨਸਨ ਦੀ ਮੌਤ ਦਾ ਇਲਜ਼ਾਮ ਲੱਗਿਆ ਸੀ। 33 ਸਾਲ ਦੇ ਲਈ ਉਸਨੂੰ ਨੌਨ ਪੈਰੋਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਹੁਣ ਪੈਟਰਸਨ ਦੀ ਤਰਫ ਤੋਂ ਅਦਾਲਤ ਦੇ ਵਿੱਚ ਵਾਪਸੀ ਕੀਤੀ ਗਈ ਹੈ, ਆਪਣੇ ਉੱਤੇ ਲੱਗੇ ਇਲਜ਼ਾਮਾਂ ਦੇ ਵਿੱਚ ਥੋੜ੍ਹੀ ਸਜ਼ਾ ਦੇ ਮਾਮਲੇ ਦੇ ਵਿੱਚ ਥੋੜ੍ਹੀ ਛੋਟ ਦੇਣ ਦੀ ਜਿਹੜੀ ਮੰਗ ਹੈ ਉਸ ਦੀ ਤਰਫ ਤੋਂ ਕੀਤੀ ਗਈ ਹੈ। ਵਿਕਟੋਰੀਆ ਕੋਰਟ ਆਫ ਅਪੀਲ ਦੇ ਵਿੱਚ ਉਸ ਦੀ 2 ਦਿਨ ਦੇ ਲਈ ਇਹ ਸੁਣਵਾਈ ਹੋਏਗੀ, ਉਸ ਤੋਂ ਬਾਅਦ ਅਦਾਲਤ ਦਾ ਫੈਸਲਾ ਸਾਹਮਣੇ ਆ ਸਕਦਾ ਹੈ। ਵਪਾਰ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਦੇ ਦਿਨ ਆਸਟ੍ਰੇਲੀਅਨ ਕਾਰੋਬਾਰ ਜਿਹੜੇ ਨੇ ਉਹ ਪਿਛਲੇ ਹਫ਼ਤੇ ਦੀ ਤਰ੍ਹਾਂ ਹੀ ਸੁਸਤ ਰਫ਼ਤਾਰ ਰਹੇ। ASX 200 ਜਿਹੜਾ ਸੀ ਉਹ 9096 ਅੰਕ ਦੇ ਉੱਤੇ ਚੱਲ ਰਿਹਾ ਸੀ। ਇਸ ਵਕਤ ਸ਼ੁੱਕਰਵਾਰ ਦੇ ਦਿਨ ਵੀ ਬਾਜ਼ਾਰ 9115 ਅੰਕ ਦੇ ਉੱਤੇ ਬੰਦ ਹੋਇਆ ਸੀ, ਜਦੋਂ 0.8% ਦਾ ਘਾਟਾ ਪਿਆ ਸੀ। ਆਸਟ੍ਰੇਲੀਅਨ ਡਾਲਰ ਥੋੜ੍ਹਾ ਮਜ਼ਬੂਤ ਹੋਇਆ, ਅਮਰੀਕੀ ਡਾਲਰ ਦੇ ਮੁਕਾਬਲੇ 70.92 ਸੈਂਟ ਜਿਹੜਾ ਆਸਟ੍ਰੇਲੀਅਨ ਡਾਲਰ ਦੱਸਿਆ ਗਿਆ। ਉੱਥੇ ਏਸ਼ੀਆਈ ਬਾਜ਼ਾਰ ਜਿਹੜੇ ਮਜ਼ਬੂਤੀ ਦੇ ਨਾਲ ਸ਼ੁਰੂ ਹੋਏ ਨੇ ਅੱਜ ਦੇ ਦਿਨ। ਹੈਂਗਸੈਂਗ, ਸ਼ੰਘਾਈ ਅਤੇ ਕੌਸਪੀ ਸਾਰੇ ਹੀ 1% ਤੋਂ ਵਾਧੇ ਦੇ ਨਾਲ ਸ਼ੁਰੂ ਹੋਏ। ਹਾਲਾਂਕਿ ਅਮਰੀਕੀ ਵਾਲ ਸਟਰੀਟ ਜਰਨਲ ਦੇ ਵਿੱਚ S&P 500, ਡੋ ਜੋਨਸ ਵੀ ਘਾਟੇ ਦੇ ਨਾਲ ਅਤੇ ਨੈਸਡੈਕ ਵੀ ਘਾਟੇ ਦੇ ਨਾਲ ਹੀ ਅੱਜ ਦੇ ਦਿਨ ਸ਼ੁਰੂ ਹੋਇਆ। ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਮਜ਼ਬੂਤੀ ਦੇ ਨਾਲ ਸ਼ੁਰੂ ਹੋਈਆਂ ਅੱਜ ਦੇ ਦਿਨ। ਪ੍ਰਤੀ ਬੈਰਲ ਜਿਹੜੀ ਤੇਲ ਦੀ ਕੀਮਤ ਹੈ ਉਹ ਅਮਰੀਕੀ ਡਾਲਰ ਦੇ ਵਿੱਚ $88.99 ਦੱਸੀ ਗਈ ਹੈ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਮੈਚ ਜਿਹੜਾ ਸੀ ਉਹ ਉਸਦਾ ਅੱਜ 3 ਦਿਨ ਹੈ। ਦੱਸ ਦਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਇਆਂ 462 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ, ਜਿਸ ਦੇ ਵਿੱਚ ਭਾਰਤ ਦੇ ਲਈ ਜਿਹੜੀ ਸੈਂਕੜੇ ਵਾਲੀ ਪਾਰੀ ਦੇਵਦੱਤ ਪਡੀਕਲ ਦੀ ਸੀ, ਜਿਨ੍ਹਾਂ ਨੇ 167 ਦੌੜਾਂ ਬਣਾਈਆਂ। KL ਰਾਹੁਲ ਨੇ 82 ਦੌੜਾਂ ਬਣਾਈਆਂ ਸੀ, ਰਿਸ਼ਭ ਪੰਤ ਨੇ 39, ਜਦਕਿ ਧਰੁਵ ਜੋਰੇਲ ਨੇ 51 ਦੌੜਾਂ ਬਣਾਈਆਂ ਸੀ। ਭਾਰਤ ਦੇ ਲਈ ਸ਼੍ਰੀਲੰਕਾ ਨੂੰ ਪਹਿਲੀ ਪਾਰੀ ਦੇ ਵਿੱਚ ਛੇਤੀ ਜਿਹੜਾ ਆਲ ਆਊਟ ਕਰਨਾ ਉਹ ਜ਼ਰੂਰੀ ਹੋਏਗਾ। ਹਾਲ ਫਿਲਹਾਲ ਭਾਰਤ ਨੇ 4 ਵਿਕਟਾਂ ਜਿਹੜੀਆਂ ਸੀ ਸ਼੍ਰੀਲੰਕਾ ਦੀਆਂ ਝਟਕਾ ਦਿੱਤੀਆਂ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਾਟਸਐਪ 2-fold lending.
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਗੱਲ ਕਰਦੇ ਉਹਨਾਂ ਬਰਕਤਾਂ ਦੀ ਜਿਹੜਾ ਸਾਨੂੰ ਕਦੀ ਲੱਗਦਾ ਕਿ ਸਾਡੇ ਕੋਲ ਕੀ ਕੁਝ ਮੰਗਣ ਆਇਆ, ਇਹਨੂੰ ਜ਼ਰੂਰਤ ਆ ਮੇਰੀ, ਪਰ ਉਲਟਾ ਸਾਨੂੰ ਦੇਣ ਆਇਆ ਹੁੰਦਾ ਬਰਕਤਾਂ, ਗਰੋਥ। ਅਕਸਰ ਘਰੋਂ ਨਾ ਇਹ ਗੱਲ ਸੁਣੀ ਕਿ ਜੇ ਕਦੀ ਕੋਈ ਮਦਦ ਮੰਗਣ ਆਵੇ ਨਾ, ਜਿੰਨੇ ਜੋਗੇ ਵੀ ਹੋਵੋ, ਜਿਸ ਵੀ ਹਾਲਾਤ ਦੇ ਵਿੱਚ ਹੋਵੋ, ਮਦਦ ਜ਼ਰੂਰ ਕਰਨੀ ਆ। ਇਸੇ ਨਾਲ ਰਲਦੀ ਮਿਲਦੀ ਘਟਨਾ ਵਾਪਰੀ 2 ਸਾਲ ਪਹਿਲਾਂ। ਤਦ ਮੈਂ ਸਿਟੀ ਦੇ ਵਿੱਚ ਡਿਲੀਵਰੀਆਂ ਦਾ ਕੰਮ ਕਰਦਾ ਸੀ। ਅਚਾਨਕ ਇੱਕ ਦਿਨ ਜਦੋਂ ਸਿਟੀ ਦੇ ਵਿੱਚ ਕੈਫੇ ਦੇ ਬਾਹਰ ਮੈਂ ਆਪਣੀ ਯੂਜੁਅਲ ਸਵੇਰ ਦੀ ਕਾਫੀ ਲੈਣ ਲਈ ਰੁਕਿਆ, ਤੇ ਨਾਲ ਹੀ ਇੱਕ 40 ਸਾਲ ਦੀ ਇੱਕ ਔਰਤ, ਇੱਕ ਲੇਡੀ ਜਿਹੜੀ ਵੇਖਣ ਨੂੰ ਜਾਪਦੀ ਸੀਗੀ, ਸ਼ਾਇਦ ਮੋਸਟ ਆਫ ਦਾ ਟਾਈਮ ਸੜਕਾਂ 'ਤੇ ਰਹਿੰਦੀ ਸੌਂਦੀ ਹੋਵੇਗੀ, ਮੈਨੂੰ ਉਹਨੇ ਪੁੱਛਿਆ ਜੀ ਹੈਵ ਐਨੀ ਚੇਂਜ, ਅਤੇ ਇੱਦਾਂ ਲੱਗਿਆ ਜਿੱਦਾਂ ਕਿਸੇ ਨੇ ਬੜੇ ਹੱਕ ਨਾਲ ਕਿਹਾ ਕਿ ਮੇਰੇ ਹਿੱਸੇ ਦੇ ਪੈਸੇ ਕਿੱਥੇ ਆ। ਜੋ ਕੋਲ ਟੁੱਟ ਭੱਜ ਹੈਗੀ ਸੀ ਉਹਦੀ ਤਲੀ 'ਤੇ ਧਰ ਕੇ ਅਤੇ ਮੈਂ ਆਪਣੀ ਕਾਫੀ ਲਈ। ਇਹ ਚੀਜ਼ ਹੁਣ ਹਰੇਕ ਹਫ਼ਤੇ ਵਾਪਰਨੀ ਸ਼ੁਰੂ ਹੋ ਗਈ। ਉਹਨੂੰ ਪਤਾ ਸੀ ਮੈਂ ਕਿੰਨੇ ਵਜੇ ਉੱਥੇ ਪਹੁੰਚਣਾ, ਉਹ ਵੀ ਤੁਰਦੀ ਫਿਰਦੀ ਉਸੇ ਟਾਈਮ ਉੱਥੇ ਪਹੁੰਚੀ ਹੁੰਦੀ ਸੀ। ਉਹਨੇ ਹਮੇਸ਼ਾ ਮੇਰੇ ਵੱਲ ਵੇਖ ਕੇ ਸਮਾਈਲ ਕਰਨੀ ਅਤੇ ਮੈਨੂੰ ਪਤਾ ਲੱਗ ਜਾਣਾ ਕਿ ਹਾਂ ਮੈਨੂੰ ਕੁਝ ਦੇਣਾ। ਹੁਣ ਆਦਤ ਇਹ ਬਣ ਗਈ ਕਿ ਹੁਣ ਪਰਸ ਦੇ ਵਿੱਚ ਮੇਰੇ ਤੋਂ $5 ਜਾਂ $10 ਦੇ ਖੁੱਲ੍ਹੇ ਜ਼ਰੂਰ ਹੁੰਦੇ ਕਿ ਮੈਨੂੰ ਉਹਨੇ ਮਿਲਣਾ, ਮੈਂ ਉਹਦੇ ਹਿੱਸੇ ਦੇ ਪੈਸੇ ਦੇਣੇ। ਪਤਾ ਨਹੀਂ ਉਹਦੇ ਹਿੱਸੇ ਦੇ ਕਿਉਂ ਲੱਗਦੇ ਸੀ, ਜਾਂ ਜੇ ਹੱਕ ਨਾਲ ਉਸਨੇ ਆ ਕੇ ਮੰਗੇ, ਜਾਂ ਬਜ਼ੁਰਗਾਂ ਵੱਲੋਂ ਪਾਈ ਗਈ ਗੱਲ ਪਿੱਥੇ ਜੋ ਜਿਹਦਾ ਉਹਦੇ ਕੋਲ ਪਹੁੰਚਣਾ ਜ਼ਰੂਰ ਆ, ਕੋਈ ਪਿਆਰ ਨਾ ਲੈ ਜੂ, ਕੋਈ ਧੱਕੇ ਨਾ, ਪਰ ਤੁਸੀਂ ਆਪਣਾ ਪਿਆਰ ਨਹੀਂ ਛੱਡਣਾ। ਇਹ ਸਿਲਸਿਲਾ ਚੱਲਦੇ ਨੂੰ ਹੁਣ 4-5 ਹਫ਼ਤੇ ਹੋ ਗਏ ਸੀਗੇ। 4-5 ਹਫ਼ਤਿਆਂ ਬਾਅਦ ਮੈਰੀ ਮੇਰੇ ਕੋਲ ਆਉਂਦੀ ਹੈ, ਉਸਦਾ ਨਾਮ ਮੈਨੂੰ ਹੁਣ ਪਤਾ ਸੀ। ਮੈਰੀ ਨੇੜੇ ਪਬਲਿਕ ਹਾਊਸਿੰਗ ਕੁਆਟਰਸ ਦੇ ਵਿੱਚ ਰਹਿੰਦੀ ਸੀ ਆਪਣੀ ਇੱਕ ਛੋਟੀ ਭੈਣ ਦੇ ਨਾਲ, ਅਤੇ 2 ਉਹਦੇ ਬੱਚੇ ਸਨ ਉਹਦੇ ਦੱਸਣ ਮੁਤਾਬਕ। ਇੱਕ ਦਿਨ ਮੈਰੀ ਮੈਨੂੰ ਆਖਦੀ ਹੈ ਤੈਨੂੰ ਪਤਾ ਅਗਲੇ ਹਫ਼ਤੇ ਕੀ ਹੈ, ਹੈਰਾਨੀ ਨਾਲ ਪੁੱਛਣ 'ਤੇ ਦੱਸਦੀ ਅਗਲੇ ਹਫ਼ਤੇ ਮੇਰਾ ਜਨਮ ਦਿਨ ਹੈ ਅਤੇ ਤੂੰ ਮੈਨੂੰ ਕੀ ਲਿਆ ਕੇ ਦਏਗਾ। ਜਿਵੇਂ ਪਰਖਦੀ ਹੋਵੇ, ਮੈਂ ਕਿਹਾ ਕਿ ਤੂੰ ਜੋ ਵੀ ਮੰਗੇਗੀ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੈਨੂੰ ਲਿਆ ਕੇ ਦੇਵਾਂ, ਪਰ ਤੂੰ ਮੈਨੂੰ ਹੱਕ ਨਾਲ ਕਿਹਾ ਵੀ ਤੈਨੂੰ ਗਿਫਟ ਚਾਹੀਦਾ ਕੀ। ਉਧਰੋਂ ਉਹਨੇ ਕੁਝ ਨਹੀਂ ਮੰਗਿਆ, ਪਰ ਅਗਲੇ ਦਿਨ ਉਸੇ ਜਗ੍ਹਾ 'ਤੇ ਇੱਕ ਛੋਟੀ ਜਿਹੀ ਚਿੱਠ ਜਿਸ ਦੇ ਉੱਪਰ 3-4 ਚੀਜ਼ਾਂ ਲਿਖੀਆਂ ਸਨ ਅਤੇ ਇੱਕ ਅਖਬਾਰ 'ਚੋਂ ਫੋਟੋ। ਫੋਟੋ ਸੀ ਇੱਕ ਲਾਲ ਰੰਗ ਦੀ ਜੈਕਟ ਦੀ, ਕਾਗਜ਼ 'ਤੇ ਲਿਖਿਆ ਸੀ ਇੱਕ ਟਰੈਕ ਸੂਟ ਅਤੇ ਕਾਲੇ ਰੰਗ ਦੇ ਬੂਟ, ਅਤੇ ਉਹ ਲਾਲ ਰੰਗ ਦੀ ਜੈਕਟ। ਜਦੋਂ ਮੈਂ ਪੁੱਛਿਆ ਕਿ ਇਹੋ ਹੀ ਕਿਉਂ, ਅਤੇ ਕਹਿੰਦੀ ਇਹ ਕਿੰਨੇ ਚਿਰ ਪਹਿਲਾਂ ਮੈਂ ਕਿਸੇ ਦੇ ਪਾਇਆ ਵੇਖਿਆ ਸੀ, ਕਦੀ ਸਬੱਬ ਹੀ ਨਹੀਂ ਬਣਿਆ। ਜੇ ਹੁਣ ਪੁੱਛਿਆ ਵੀ ਤੂੰ ਕੁਝ ਵੀ ਲੈ ਕੇ ਦਏਗਾ ਤਾਂ ਮੈਨੂੰ ਇਹੋ ਗਿਫਟ ਚਾਹੀਦਾ। ਮੈਂ ਵੀ ਬੜੇ ਚਾਅ ਨਾਲ 3-4 ਚੀਜ਼ਾਂ ਖਰੀਦੀਆਂ ਅਤੇ ਅਗਲੇ ਦਿਨ ਫਿਰ ਇੰਤਜ਼ਾਰ ਦੇ ਵਿੱਚ ਕਿ ਅੱਜ ਮੈਰੀ ਦਾ ਜਨਮ ਦਿਨ ਹੈ, ਮੈਰੀ ਖੁਸ਼ ਹੋਏਗੀ,
ਉਸੇ ਕੈਫੇ 'ਤੇ ਜਦੋਂ ਮੈਂ ਵੈਨ ਦੀ ਬ੍ਰੇਕ ਮਾਰ ਕੇ ਉਤਰਦਾ। ਮੈਰੀ ਅੱਜ ਉੱਥੇ ਨਹੀਂ ਸੀਗੀ। ਸਵੇਰ ਦਾ ਸਮਾਂ ਸੀ, ਕੈਫੇ ਵਾਲੀ ਆਪਣੀਆਂ ਕੁਰਸੀਆਂ ਜ਼ਰੂਰ ਸੈੱਟ ਕਰਦੇ ਸਨ। ਕੁਰਸੀਆਂ ਸੈੱਟ ਕਰਦੇ ਗੋਰੇ ਨੇ ਮੈਨੂੰ ਟੌਂਟ ਜੀ ਮਾਰ ਕੇ ਆਖਿਆ ਵੀ ਤੈਨੂੰ ਪਤਾ ਉਹਦਾ ਜਨਮ ਦਿਨ ਨਹੀਂ ਹੈਗਾ, ਤੂੰ ਫਿਰ ਵੀ ਆ ਚੁੱਕੀ ਲਿਆ। ਉਹ ਤਾਂ ਹਰੇਕ ਦੂਜੇ ਨੂੰ ਕਹਿੰਦੀ ਹੈ ਕਿ ਮੇਰਾ ਜਨਮ ਦਿਨ ਹੈ। ਦਿਮਾਗ 'ਚ ਮੇਰੇ ਵੀ ਆਇਆ ਵੀ ਹਰੇਕ ਦੂਜੇ ਨੂੰ ਕਹਿੰਦੀ ਹੋਊਗੀ ਕਿ ਮੇਰਾ ਜਨਮ ਦਿਨ, ਪਰ ਨਾਲ ਦੀ ਨਾਲ ਇਹ ਵੀ ਆਇਆ ਕਿ ਹਰੇਕ ਦੂਜੇ ਨੇ ਉਹਨੂੰ ਪੁੱਛਿਆ ਨਹੀਂ ਹੋਊਗਾ ਕਿ ਤੇਰਾ ਜਨਮ ਦਿਨ ਆ, ਤੈਨੂੰ ਕੀ ਚਾਹੀਦਾ, ਕਿਉਂ ਦੱਸੀ ਜਾਂਦੀ ਹੈ ਮੈਨੂੰ ਕਿ ਤੇਰਾ ਜਨਮ ਦਿਨ ਹੈ। ਤੇ ਸ਼ਾਇਦ ਉਹਨੂੰ ਵੀ ਪਤਾ ਸੀ ਕਿਹਨੇ ਕੀ ਕਰਨਾ, ਮਜ਼ਾਕ ਕਰਦਾ ਹੋਣਾ। ਪਰ 5 ਮਿੰਟ ਦੇ ਵਕਫੇ ਪਿੱਛੋਂ ਮੈਨੂੰ ਮੈਰੀ ਆਉਂਦੀ ਦੀ ਸੀ। ਅੱਜ ਮੈਰੀ ਦੇ ਨਾਲ ਜਵਾਕ ਵੀ ਸੀ, ਤਕਰੀਬਨ ਉਹਦੇ ਉਹਦੇ ਜਿੱਡੇ, ਪਰ ਉਮਰ 'ਚ ਛੋਟੇ ਸਨ। ਕੋਲ ਆਈ ਤੇ ਮੈਂ ਹੈਪੀ ਬਰਥਡੇ ਵਿਸ਼ ਕੀਤਾ ਤੇ ਹੱਥ ਦੇ ਵਿੱਚ ਲਿਫਾਫਾ ਫੜਾਇਆ। ਪਤਾ ਨਹੀਂ ਕਿੱਥੇ ਚੱਲੀ ਸੀ, ਕਿਉਂ ਚੱਲੀ ਸੀ, ਜਵਾਕਾਂ ਨਾਲ ਕਿਉਂ ਸੀ, ਨਾ ਮੈਂ ਪੁੱਛਿਆ ਨਾ ਉਹਨੇ ਦੱਸਿਆ। ਹੈਪੀ ਬਰਥਡੇ ਵਿਸ਼ ਕੀਤਾ ਤੇ ਮੈਂ ਆਪਣੇ ਕੰਮ ਕਰ ਤੇ ਲੱਗ ਗਿਆ। ਮਨ 'ਚ ਇੱਦਾਂ ਲੱਗੀ ਜਾਵੇ ਕਿ ਮਿਸ਼ਨ ਸਕਸੈਸਫੁਲ। ਫਿਰ ਅਗਲੇ ਦਿਨ ਇੰਤਜ਼ਾਰ ਸੀਗਾ ਕਿ ਮੈਂ ਮੈਰੀ ਨੂੰ ਹੁਣ ਉਸ ਜੈਕਟ 'ਚ ਉਹਨਾਂ ਬੂਟਾਂ 'ਚ ਵੇਖੂੰਗਾ, ਪਰ ਮੈਰੀ ਉੱਥੇ ਕਦੀ ਦਿਖੀ ਨਹੀਂ ਦੁਬਾਰਾ। ਤੇ ਕੋਈ ਪਹਿਲੀ ਘਟਨਾ ਨਹੀਂ ਸੀ। ਫਿਰ ਮੈਂ ਆਪਣੇ ਕੰਮਕਾਰ 'ਚ ਲੱਗ ਗਿਆ, ਪਰ ਸੋਚ ਉੱਥੇ ਹੀ ਕਿ ਐਵੇਂ ਕਹਿੰਦੇ ਰਹਿੰਦੇ ਕਿ ਪਰਮਾਤਮਾ ਆਉਂਦਾ ਨਹੀਂ, ਪਰਮਾਤਮਾ ਰੋਜ਼ ਆਉਂਦਾ, ਵੰਨ ਸਵੰਨੇ ਤਰੀਕੇ ਨਾਲ ਆਉਂਦਾ, ਕਈ ਵਾਰੀ ਪਰਖਣ ਹੀ ਆਉਂਦਾ ਕਿ ਮੈਂ ਇਹਨੂੰ ਇੰਨਾ ਦੇਈ ਤੇ ਜਾਂਦਾ, ਇਹਨੂੰ ਕਦਰ ਵੀ ਹੈ ਉਹਦੀ, ਇਹ ਵੰਡ ਵਰਤ ਕੇ ਖਾਂਦਾ ਵੀ ਹੈ ਕਿ ਨਹੀਂ, ਜਿਹੜੇ ਸਾਡੇ ਪਹਿਲੇ ਸਿਧਾਂਤ ਨੇ ਜਿੱਥੋਂ ਸਾਡੀ ਸ਼ੁਰੂਆਤ ਆ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪਰ ਵੰਡ ਅਸੀਂ ਇੱਕੋ ਥਾਂ ਹੀ ਬਹਿ ਕੇ ਛਕਣੀ ਪਸੰਦ ਕਰਦੇ ਹਾਂ। ਕਈ ਵਾਰੀ ਬਰਕਤਾਂ ਜ਼ਿੰਦਗੀ ਦੇ ਵਿੱਚ ਜਾਂ ਅਕਾਊਂਟਾਂ ਦੇ ਵਿੱਚ ਤਾਂ ਹੁੰਦੀਆਂ ਕਿਉਂਕਿ ਜਿਸ ਹੱਥਾਂ ਨਾਲ ਅਸੀਂ ਲੈ ਰਹੇ ਹੁੰਦੇ ਹਾਂ ਉਸੇ ਹੱਥਾਂ ਨਾਲ ਦੇਣ ਲੱਗਿਆਂ ਝਿਜਕਦੇ ਨਹੀਂ। ਤੁਸੀਂ ਸੋਚਦੇ ਹੋ ਕਿ ਇਹ ਮੇਰੇ ਸੀਗੇ ਨਹੀਂ, ਇਹ ਜਿਹਦੇ ਸੀ ਉਹਦੇ ਹੱਥ ਪਹੁੰਚ ਜਾਣੇ। ਮੈਂ ਤਾਂ ਬਸ ਇਹਨੂੰ ਹੋਲਡ ਕਰਦਾ ਸੀ, ਇਸ ਅਮਾਊਂਟ ਨੂੰ, ਇਸ ਪ੍ਰਾਪਰਟੀ ਨੂੰ, ਇਸ ਵਿੱਲ ਨੂੰ, ਇਹਨਾਂ ਜੋਬਸ ਨੂੰ, ਪਰ ਇਹ ਬਰਕਤਾਂ ਤਾਂ ਹੀ ਵੱਧਦੀਆਂ ਰਹਿਣਗੀਆਂ ਜੇ ਆਪਾਂ ਦੇਣ ਲੱਗਿਆਂ ਵੀ ਛੋਟਾ ਮਨ ਨਾ ਕਰੀਏ। ਆਓ ਬਰਕਤਾਂ ਵਧਾਈਏ, ਕਦੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹਦੇ ਨਾਲ ਖੜੀਏ। ਕਈ ਵਾਰੀ ਅਸੀਂ ਪੈਸੇ ਦੀ ਮਦਦ ਨਹੀਂ ਕਰ ਸਕਦੇ ਹੁੰਦੇ, ਪਰ ਹੌਸਲਾ ਉਹ ਹਮੇਸ਼ਾ ਦਿੱਤਾ ਜਾ ਸਕਦਾ, ਮੋਢੇ 'ਤੇ ਹੱਥ ਹਮੇਸ਼ਾ ਰੱਖਿਆ ਜਾ ਸਕਦਾ। ਕਈ ਵਾਰੀ ਤੁਹਾਡੇ 5 ਮਿੰਟ ਵੀ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਬੜੇ ਸੋਹਣੇ ਮੁਕਾਮ 'ਤੇ ਪਹੁੰਚਾ ਸਕਦੇ ਨੇ। ਸੋ ਇਹ ਬਰਕਤਾਂ ਲੈਂਦੇ ਰਹੋ। ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਨੂੰ $5-10 ਦਿੱਤੇ, ਨਹੀਂ, ਉਹ ਤੁਹਾਨੂੰ ਬਰਕਤ ਦੇ ਕੇ ਗਿਆ। ਹਾਂ, ਛੋਟੀ ਜਿਹੀ ਮਾਮੂਲੀ ਜਿਹੀ ਫੀਸ ਆ, ਪਰ ਉਹਦੇ ਅੱਗੇ ਜੋ ਪਰਮਾਤਮਾ ਨੇ ਤੁਹਾਨੂੰ ਦੇ ਦੇਣਾ, ਜੋ ਤੁਹਾਡੀ ਝੋਲੀ ਪੈਣਾ $5-10, ਤੂੰ ਕਿਤੇ ਕਿਤੇ ਵੱਧ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ,
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਨੇਕ ਭਾਈ ਤੁਸੀਂ ਆਉਂਦੇ ਰੋ, ਕੀ ਹਾਲ ਚਾਲ ਤੁਹਾਡਾ?
1: ਰਣਜੋਤ ਸਿੰਘ ਹੋਣਾ ਦਾ ਨਾ ਜਾਣੀ ਘਰ ਵਾਲੀਆਂ ਨੂੰ ਕਹਿਣਾ ਇਹ ਮੇਰੇ ਨਾਲ ਲੜਦੀ ਆ, ਕਮੱਤੀ ਆ, ਏ ਆਈ ਨੂੰ ਏ ਆਈ ਵਿਚਾਰੀ
0: ਕਹਿੰਦੀ ਨੀ ਨਾ ਭਾਈ ਉਹ ਤਾਂ ਫਿਰ ਉਹ ਫੇਰ ਕਹਿ ਦੋ ਤੂੰ ਨਹੀਂ ਤੂੰ ਸਹੀ ਦੱਸਿਆ ਉਹ ਕਹਿੰਦੀ ਹੋਰ ਦੱਸ ਦਿੰਦੀ ਆ ਜਦੋਂ ਉਹ ਪੰਜ ਕੁ ਵਾਲੀ ਤੋਂ ਬਾਅਦ ਕਹਿੰਦੀ ਆ ਤੇ ਹੁਣ ਤੁਸੀਂ ਇੱਦਾਂ ਕਰੋ ਵੀ ਦੋ ਘੰਟੇ ਬਾਅਦ ਪੁੱਛੋ ਮੈਨੂੰ ਹਨਾ ਤੁਹਾਡ ਪੈਨਲ ਥੱਲੇ ਕਰ ਦੇ,
2: ਇਹ ਉਮਰਾਂ ਦੇ ਹੋਣਗੇ ਨਵੇੜੇ।
1: ਮੈਨੂੰ ਤਾਂ ਇੱਕ ਇਹ ਵੀ ਪਤਾ ਲੱਗਾ ਕਿਸੇ ਨੇ ਪੀਤੀ ਖਾਧੀ ਕਿ AI ਨੂੰ ਜ਼ਿਆਦਾ ਪੁੱਛ ਲਿਆ, ਹੁਣ ਘਰ ਵਾਲੀ ਵਾਂਗੂ ਵੇਲਣੇ ਨਾ ਕੁੱਟਿਆ।
2: ਬੰਦਾ ਵੀ ਹੈਗਾ
1: ਜਿਹੜੇ ਬਣੇ ਮੁੱਟ ਖਾਣ ਨੂੰ, ਉਹਨਾਂ ਨੇ ਖਾਣੀ
2: ਆ।
0: ਵਧੀਆ ਲੱਗਦਾ ਫਿਰ ਕੀ ਠੀਕ
2: ਇੰਨਾ ਕੀ ਫਰਕ ਹੈ ਨਾ, ਜੇ ਮੰਨ ਲਓ ਠੀਕ ਚੱਲ ਰਿਹਾ ਵਾ ਤੇ ਤੁਸੀਂ ਲਾਗੇ ਜਾ ਕੇ ਪੇਚਕਸ ਫੜਾਓ, ਤੇ ਜੇ ਮੰਨ ਲਓ ਨਹੀਂ ਅਗਲਾ ਤੰਗ ਆ ਤਾਂ ਦੂਰੋਂ ਮਾਰੋ ਭੁਆ ਕੇ।
0: ਹੋਰ ਕੀ ਕੈਚ ਨੀ ਕਰਦਾ ਹੁੰਦਾ ਤੁਹਾਨੂੰ?
2: ਹੋਰ ਕੀ,
0: ਹੋਰ ਕੀ
2: ਤੁਹਾਡੇ
0: ਤੇ ਵੈਸੇ ਫਟੇ ਹੋਏ ਹੱਥ, ਸਾਡੇ ਨੀ ਫਟਨੇ ਚਾਹੀਦੇ
2: ਨਾ, ਵੇਖ ਲੋ ਭਾਈ। ਹੋਰ ਕੀ ਤੁਹਾਡਾ ਕੀ ਭਾਜੀ, ਤੁਸੀਂ ਤਾਂ ਬੜੇ ਭਾਈ ਤੇ ਬੜੇ ਪੰਕਚੁਅਲ ਨੇ, ਇਹ ਕੰਮ ਘੱਟ ਹੀ ਅੜਿਆ ਫੜਿਆ ਕੰਮ ਹੋਣਾ ਇਹਨਾਂ ਦਾ ਕੋਈ ਕਹੇਗਾ ਭਾਈ?
1: ਨਹੀਂ ਕੰਮ ਹੁਣ ਖੇਤੀ ਚ ਤਾਂ ਲੇਟ ਹੋ ਜਾਂਦੇ ਆ ਕਈ ਵਾਰੀ, ਵਿੱਚੋਂ ਬਾਰਾ ਹੋ ਜਾਂਦਾ ਤੇ ਅੱਗੇ ਪਿੱਛੇ ਹੋ ਹੀ ਜਾਂਦੇ ਆ, ਖਲਾਰਾ ਥੋੜਾ ਜਿਹਾ ਵਧਾ ਲਿਆ ਆ। ਬਟ ਏਦਾਂ ਹੈਗਾ ਵੀ ਜੇ ਮੇਰੀ ਨਿੱਜੀ ਆ ਤਾਂ ਮੈਂ ਤਾਂ ਨਾ ਬਹਿ ਨੀ ਸਕਦਾ ਬੀਜ ਲੈਣ ਤੇ ਵੀ, ਤੇ ਸ਼ਾਮ ਨੂੰ ਜਿਹੜਾ 6 ਵਜੇ ਵਿਚਲੇ ਮੈਂ ਬੈਠਾ ਆ ਤੇ ਫੇਰ ਮੈਨੂੰ ਚੰਗਾ ਨੀ ਲੱਗਦਾ ਵੀ ਕੋਈ
0: ਕੁਛ ਤੇ ਪੱਖੇ ਸਾਫ ਕਰ,
2: ਫੇਰ ਮੈਨੂੰ ਕੋਈ ਠਾ ਨੀ ਸਕਦਾ
1: ਤੇ ਉਦਾਂ ਮੇਰਾ ਏਦਾਂ ਆ ਬਈ ਮੈਂ ਇਹੋ ਹੀ ਕਹਿੰਦਾ ਹੁੰਦਾ ਵੀ ਜਿਹੜਾ ਇੱਕ ਅੱਧੀ ਫਿਰ ਜਿਹਦੇ ਮੈਂ ਇਕੱਲਾ ਹੋਵਾਂ, ਫੇਰ ਮੈਂ ਥੋੜਾ ਜਿਹਾ ਘਰ ਫਿਲਮ ਫੁਲਮ ਦੇਖਣੀ ਪਸੰਦ ਕਰਦਾ, ਜਿੱਦਾਂ ਹੁਣ ਮੈਂ ਫਰੀ ਆ ਜਾਂ ਰੇਡੀਓ ਤੇ ਕਾਲ ਲਾਉਣੀ ਮੈਨੂੰ ਪਸੰਦ ਆਉਂਦੀ ਆ, ਜਿੱਦਾਂ ਤੁਹਾਡੇ ਨਾਲ ਗੱਪਾਂ ਛੱਪਾਂ ਮਾਰਨੀ ਆ ਜਾਂ ਮੰਮੀ ਆਪਣੀ ਨੂੰ ਪੁੱਛਦਾ ਕਹਿੰਦਾ ਮੰਮੀ ਮੈਂ ਮੈਨੂੰ ਨੀ ਹੁਣ ਦੇਖਿਆ, ਕਹਿੰਦਾ ਬਾਪੂ ਨੇ ਤੂੰ ਖਲਾਰਾ ਕਲੂਰਾ ਪਾਇਆ ਨਵਾਂ ਕਿ
0: ਅੱਛਾ ਤੁਹਾਡੇ ਕੇਸ ਇਹ ਨੀ ਹੁੰਦਾ ਜਿਵੇਂ ਮਤਲਬ ਤੁਹਾਡਾ ਮਤਲਬ ਇਸਦਾ ਫਾਰਮਿੰਗ ਦਾ ਕੰਮ ਹੈ ਘਰ ਦੇ ਵਿੱਚ ਕਿ ਕਹੋ ਕਿ ਗਾਰਡਨ ਦੇ ਵਿੱਚ ਇਹ ਠੀਕ ਕਰਨਾ, ਉਹ ਤੁਸੀਂ ਕਦੇ ਨੀ ਕਰਦੇ, ਮਤਲਬ ਇਹ ਚੀਜ਼ ਬੜੀ ਹੁੰਦੀ ਹੈ ਨਾ ਕਿ ਜੇ
1: ਨਹੀਂ ਸਾਡਾ ਸਾਡਾ

0: ਕਿਹਾ ਮੈਂ ਕਦੇ ਭਾਂਡੇ ਨੀ ਮਾਂਜੇ ਤਾਂ ਮੇਰੀ ਸਰਦਾਰਨੀ ਨੇ ਕਦੇ ਘਾਹ ਨੀ ਕੱਟਿਆ। ਤੇ ਉਹ ਤਾਂ ਮੈਨੂੰ ਕੁਕਿੰਗ ਦਾ ਸ਼ੌਂਕ ਹੈ, ਉਹ ਵੀ ਕਈ ਵਾਰ ਮੇਰੇ ਫਰਜ਼ੀ ਹੱਥਾਂ ਤੇ ਪੈਂਦੀ, ਕਹਿੰਦੀ ਜਦ ਮੈਂ ਵਿੱਚ ਹੈਗੀ ਤੁਸੀਂ ਆ ਕੇ
1: ਰੋਟੀ ਸਵਾਦ ਬਣਦੀ, ਸਬਜ਼ੀਆਂ ਸਵਾਦ ਬਣਦੀ, ਪਰ ਐਕਸਟਰਾ ਖਿਲਾਰੇ ਜ਼ਿਆਦਾ ਕਰ ਦਿੰਦੇ,
2: ਹਲਦੀ ਹੁਲਦੀ ਚ ਖਿਲਾਰ ਦਿੰਦੇ। ਮੈਂ ਨਾ
0: ਇੱਦਾਂ ਵੀ ਨੀ, ਮੇਰੇ ਕੁਦਰਤੀ
1: ਐਕਸਟਰਾ,
0: ਮੇਰੀ ਸਤਾਰਨੀ ਨੂੰ ਸ਼ੌਂਕ ਆ ਕੁਕਿੰਗ ਦਾ ਬਹੁਤ, ਤੇ ਘਰ ਦੀ ਸਫਾਈ ਦਾ ਬਹੁਤ ਆ। ਤੇ ਮੈਨੂੰ ਇਹ ਹੈਗਾ ਵੀ ਬਾਹਰ ਘਾਹ ਕੱਟ ਲਿਆ, ਗੱਡੀ ਧੋ ਲਈ, ਤੇਲ ਪਵਾਤਾ, ਏਦਾਂ ਦੇ ਕੰਮ।
2: ਮਨ ਨਿੱਕੇ ਮੋਟੇ ਕੰਮ ਤੁਸੀਂ ਕਰ ਦਿੰਦੇ ਹੋ, ਤੇ ਵੱਡੇ ਵੱਡੇ ਜਿਹੜੇ ਉਹ ਕਰ ਲੈਂਦੇ ਭਾਬੀ।
0: ਅੱਜ ਤਾਂ ਸਰਕਾਰ ਆਸਟ੍ਰੇਲੀਆ ਦੀ ਬਦਲਣੀ ਆ, ਕਿਹਨੂੰ ਵੋਟ ਪਾਉਣੀ। ਇੱਕ ਰਜੋ ਜੀ, ਤੁਸੀਂ ਏ ਆਈ ਦੀ ਗੱਲ ਕਰਦੇ ਸੀਗੇ, ਹੁਣ ਆਰਮਿੰਗ ਚ ਏ ਆਈ ਬਹੁਤ ਕੰਮ ਕਰ ਰਹੀ ਆ। ਦੇਖੋ ਇਰੀਗੇਸ਼ਨ ਚ ਆ ਗਿਆ ਜੀ, ਉਹ ਸੈਂਸਰ ਲੱਗ ਗਏ ਆ, ਉਹ ਏ ਆਈ ਨੂੰ ਮੈਸੇਜ ਜਾਂਦਾ ਆ ਬਈ ਹੁਣ ਪਾਣੀ ਥੋੜਾ ਜਾ ਸੁੱਕ ਗਿਆ ਜਾਂ ਡਰਾਈ ਆ, ਉਹ ਪੰਪ ਚਲਾਉਣ ਦੀ ਆ
2: ਜੀ।
0: ਤੇ ਫਿਰ ਪੈਕੇਜਿੰਗ ਜਿਹੜੀ ਹੋ ਰਹੀ ਫਰੂਟ ਦੀ, ਉਹਦੀ ਗ੍ਰੇਡਿੰਗ ਏ ਆਈ ਕਰ ਰਹੀ ਆ।
2: ਓਕੇ,
0: ਉੱਥੇ ਸਟਿਕਰ ਏ ਆਈ ਲਾ ਰਹੀ, ਜਿਹੜਾ ਖਰਾਬ ਫਰੂਟ ਆ ਉਹ ਕੱਢ ਰਹੀ ਆ।
2: ਵਾਹ।
0: ਤੇ ਦੈਨ ਹੁਣ ਤਾਂ ਏਦਾਂ ਦੇ ਆ ਬਈ ਬਰੋਡ ਏਕੜ ਚ ਜਾਂ ਵੱਡੇ ਫਾਰਮਰ ਦੇ ਵਿੱਚ ਏਦਾਂ ਦੇ ਆ ਗਏ ਆ, ਤੇ ਫੀਚਰ ਆ ਗਏ ਆ ਜਿਹੜੇ ਕਿ ਲੇਜ਼ਰ ਨਾਲ ਚੱਲਦੇ ਆ, ਪ੍ਰੋਗਰਾਮਿੰਗ ਕਰਦੇ ਹੋ
2: ਜਿਹੜੇ ਡੇ ਟੂ ਡੇ ਦੇ ਕੰਮ ਸੀ ਨਾ, ਜਿੱਦਾਂ ਹੁਣ ਟੀਚਿੰਗ ਦੇ ਵਿੱਚ ਵੀ ਇੱਦਾਂ ਚੀਜ਼ਾਂ ਬਹੁਤ ਸੋਫਟਵੇਅਰ ਨਵੇਂ ਆ ਗਏ ਆ, ਕਿਉਂਕਿ ਜ਼ਿਆਦਾਤਰ ਆਪਾਂ ਵੇਖਦੇ ਹਾਂ ਆਸਟ੍ਰੇਲੀਆ ਦੇ ਵਿੱਚ ਨਾ ਕੰਮ ਤੁਸੀਂ ਕਰਦੇ ਹੋ, ਮੰਨ ਲਓ 5 ਮਿੰਟ ਤੁਸੀਂ, 10 ਮਿੰਟ, ਅਤੇ ਉਹ ਤੋਂ ਬਾਅਦ 'ਚ ਉਹਦੀ ਡਾਕੂਮੈਂਟੇਸ਼ਨ ਦੇ ਉੱਤੇ ਅੱਧਾ ਅੱਧਾ ਘੰਟਾ ਲੱਗ ਜਾਂਦਾ। ਸੋ ਹੁਣ ਇਹ ਹੈ ਕੀ ਆ ਵੀ ਉਹ ਇੱਦਾਂ ਦੇ ਸੋਫਟਵੇਅਰ ਆ ਰਹੇ ਆ ਜਾਂ ਆ ਗਏ ਆ ਵੀ ਜਿਹੜੇ ਤੁਹਾਨੂੰ ਸੁਣ ਰਹੇ ਆ, ਤੁਸੀਂ ਜਦੋਂ ਮੰਨ ਲਓ ਕੰਸਲਟ ਕੀਤਾ ਤੁਹਾਨੂੰ ਸੁਣ ਰਹੇ ਆ, ਜਾਂ ਤੁਸੀਂ ਜੋ ਵੀ ਸਾਰੀ ਦਿਹਾੜੀ ਕਰ ਰਹੇ ਹੋ, ਅਤੇ ਐਂਡ ਆਫ ਦਾ ਡੇ ਉਹਨਾਂ ਨੇ ਆਪੇ ਹੀ ਤੁਹਾਨੂੰ ਕਰਕੇ ਅਤੇ ਉਹ ਅਪਲੋਡ ਕਰ ਦੇਣਾ ਵੀ ਆਹ ਚੀਜ਼ਾਂ ਇੱਦਾਂ ਸੀਗਾ, ਕਿਉਂਕਿ ਜ਼ਿਆਦਾਤਰ ਟਾਈਮ ਉਹਦੇ 'ਤੇ ਵੇਸਟ ਹੁੰਦਾ
1: ਹੈ
2: ਨਾ। ਹੁਣ ਉਹ ਜਿਹੜੀਆਂ ਚੀਜ਼ਾਂ ਔਨ ਟੋਪ ਆਫ, ਇਹਦੇ ਵਿੱਚ ਇਹ ਸਮੱਸਿਆ ਜ਼ਰੂਰ ਆਊਗੀ ਵੀ ਜਿੱਥੇ ਇੱਕ ਪਾਸੇ ਜਿਹੜਾ ਆਪਣਾ ਇੰਪਲੋਈ ਸੀ ਉਹ ਇਸ ਚੀਜ਼ ਤੋਂ ਖਿੱਚਦਾ ਸੀ ਵੀ ਸਾਰੀ ਦਿਹਾੜੀ ਪੇਪਰ ਵਿੱਚ ਲੰਘ ਜਾਂਦੀ ਹੈ, ਹੁਣ ਉਹ ਸਾਰਾ ਕੰਮ ਜਦੋਂ ਏ ਆਈ ਕਰੂਗੀ ਤਾਂ ਆਫਕੋਰਸ ਉਹਦੇ ਆਵਰ ਘੱਟ ਜਾਣੇ,
1: ਆਵਰ ਵੀ ਘੱਟ ਜਾਣੇ ਆ। ਔਰ ਮੈਨੂੰ ਲੱਗਦਾ ਹੈ ਪਰ ਕਈ ਵਾਰੀ ਜਿਵੇਂ ਹੁਣ ਰੈਕਟੀਫਿਕੇਸ਼ਨ 'ਚ ਵੀ ਇਸ਼ੂ ਹੋਣਾ ਨਾ, ਕਿਉਂਕਿ ਬੀ ਕੰਪਿਊਟਰ ਜਾਂ ਕੁਛ ਵੀ ਟੈਕ, ਉਹ ਜਿਹੜੀ ਚੀਜ਼ ਇੱਕ ਹਿਊਮਨ ਟੱਚ ਵਾਲੀ ਗੱਲ ਹੈ ਨਾ, ਉਹ ਕਈ ਵਾਰੀ ਫੜੀ ਵੀ ਨਹੀਂ ਜਾਣਗੀਆਂ ਜਿਹੜੀ ਗਲਤੀਆਂ,
2: ਨਹੀਂ ਗਲਤੀਆਂ ਜ਼ਿਆਦਾ ਫੜੀਆਂ ਜਾਣਗੀਆਂ, ਰੀਜ਼ਨ ਉਹਦਾ ਇਹ ਆ।
0: ਕੰਪਿਊਟਰ ਤੇ ਆਈ ਜਾਂਦਾ ਤੇ ਉਹ ਬਾਅਦ ਚ ਓਹਨੇ ਕੱਖ ਵੀ ਨੀ ਕੀਤਾ ਤੇ ਓਹਨੇ ਡਨ ਕਿਹਾ ਤਾਂ ਉਹ ਮੇਰੀ ਪਰਚੀ ਵੀ ਕੱਢ ਦਿੱਤੀ ਓਹਨੇ ਟੈਸਟ ਦੀ ਤਾਂ ਸਾਰਾ।
2: ਮੈਨੂੰ ਲੱਗਦਾ ਇਹਨਾਂ ਨੇ ਹੋਲਡ ਤੇ ਪਾਇਆ ਸੀ ਤੇ ਮੁੜ ਕੇ ਵਿੱਚੋਂ ਸ਼ੁਰੂ ਕਰ ਲਿਆ। ਇਹਨੇ ਵੀ ਹੈ ਭਾਈ, ਫੜੇ ਗਏ। ਗੁੰਜਾਇਸ਼ ਅਜਾਚੀ ਇਹ ਵੀ ਹੈ ਨਾ, ਹੁਣ ਉਹ ਚ ਪ੍ਰੋਬਲਮ ਇੱਕ ਇਹ ਵੀ ਆ ਰਹੀ ਹੈ ਕਿ ਜਿੱਦਾਂ ਮੰਨ ਲਓ ਹੁਣ ਆਪਾਂ ਜਦੋਂ ਨੋਟ ਬਣਾਉਣੇ ਆ ਤੇ ਉਦੋਂ ਤੁਸੀਂ ਉਹਦੇ ਵਿੱਚੋਂ ਬੜੀਆਂ ਚੀਜ਼ਾਂ ਫਿਲਟਰ ਕਰ ਲੈਣੀਆਂ ਵੀ ਤੁਸੀਂ ਕੀ ਗੱਲ ਕਹੀ, ਤੁਹਾਨੂੰ ਮਤਲਬ ਪਤਾ ਲੱਗ ਗਿਆ ਵੀ ਆਹ ਚੀਜ਼ ਜਿਹੜੀ, ਹੁਣ ਇਨਸਾਨੀ ਸੁਭਾਅ ਕਈ ਚੀਜ਼ਾਂ ਤੁਸੀਂ ਉੱਦਾਂ ਵੀ ਕਹਿ ਦਿੰਦੇ ਉਹਨੇ ਨਹੀਂ ਉਹ ਕਰਨੀਆਂ, ਉਹਨੇ ਤੁਹਾਡੀਆਂ ਗਲਤੀ, ਮੰਨ ਲਓ ਜੇ ਕੋਈ ਇਨਕੇਸ ਕੋਈ ਗਲਤੀ ਕਰ ਰਿਹਾ ਉਹਨੇ ਸਾਰੀਆਂ ਗਲਤੀਆਂ ਵੀ ਰਜਿਸਟਰ ਕਰ ਦੇਣੀਆਂ ਉੱਥੇ, ਸੋ ਜੀ ਤੁਹਾਨੂੰ ਹੁਣ ਬਹੁਤ ਜ਼ਿਆਦਾ ਕੇਅਰਫੁਲ ਰਹਿਣਾ ਪਊਗਾ ਹਰ ਇੱਕ ਚੀਜ਼ ਦੇ ਵਿੱਚ,
1: ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੈ ਉਹਦੇ ਉੱਤੇ। ਹਾਂ ਓਬਵੀਅਸਲੀ ਹੁਣ ਆਵਰਸ ਤੇ ਘਟਣੇ ਹੀ ਘਟਣੇ, ਕਿਉਂਕਿ ਜਿੰਨਾ ਟਾਈਮ ਮੰਨ ਲਓ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਜਿਵੇਂ ਆਪਾਂ ਪੇਸ਼ੈਂਟ ਦੀ ਗੱਲ ਕਰੀਏ, ਉਹਦੇ ਜਾਣ ਦੇ ਬਾਅਦ 10 ਜਾਂ 15 ਮਿੰਟ ਤੁਸੀਂ ਪਰ ਪੇਸ਼ੈਂਟ ਲਾਉਂਦੇ ਹੋ, ਉਹ ਸਾਰੇ ਹੋ ਗਏ ਘਟ ਗਏ
2: ਘਟ ਗਿਆ ਵਾ, ਪਰ ਐਂਡ ਆਫ ਦਾ ਡੇ ਤੁਹਾਨੂੰ ਦੱਸ ਦਿੰਦਾ ਵੀ ਆਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਆ ਨਹੀਂ ਆ ਉਸ ਦਾਇਰੇ ਚ ਉਸ ਘੇਰੇ ਦੇ ਵਿੱਚ। ਖੈਰ ਨੀਤੂ ਜੀ ਤੁਸੀਂ ਆਉਂਦੇ ਰਹੋ। ਹੈਲੋ
3: ਹੈਲੋ
2: ਹਾਂਜੀ
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
3: ਹਾਂਜੀ ਵਧੀਆ ਵਧੀਆ, ਤੁਸੀਂ?
1: ਬਿਲਕੁਲ ਠੀਕ ਠਾਕ।
3: ਅੱਜ ਸਿਡਨੀ ਦਾ ਵੈਦਰ ਦੱਸ ਰਹੀ, ਬੜੀ ਠੰਡ ਹੋ ਗਈ ਅੱਜ ਦੇ ਦਿਨ, ਬੜੀ
2: ਮੀਂਹ ਪੈ ਰਿਹਾ ਨਾ ਮੈਂ ਕਿਹਾ ਤੁਹਾਡੇ ਦਾ ਅੱਜ।
3: ਹਾਂਜੀ ਹਾਂਜੀ ਮੌਸਮ ਫਿਰ ਥੋੜੀ ਜਿਹੀ ਐਕਟਿਵਨੈਸ ਜੀ, ਥੋੜਾ ਜਿਹਾ ਬੰਦਾ ਥੋੜਾ ਢਿੱਲਾ ਢਿੱਲਾ ਜਿਹਾ ਮਹਿਸੂਸ ਕਰਦਾ।
2: ਅੱਛਾ ਜਦੋਂ ਮੀਂਹ ਪੈ ਜਾਂਦਾ ਉਦੋਂ
3: ਖਿਲਿਆ ਖਿਲਿਆ? ਹਾਂਜੀ ਥੋੜਾ ਜਿਹਾ, ਹਾਂਜੀ ਏਦਾਂ ਲੱਗਦਾ ਕਿ ਲੀਜ਼ੀ ਜਿਹਾ ਫੀਲ ਹੁੰਦਾ ਜਦੋਂ ਖਿਲਿਆ ਖਿਲਿਆ ਹੋਵੇ ਕੁਛ। ਮੇਰੀ ਕਿਚਨ ਹੈ ਨਾ, ਉਹ ਚ ਸਾਰਾ ਸਿਨੈਰੀਓ ਦਿਖਦਾ ਪੂਰਾ ਵਧੀਆ ਨਾ, ਤਾਂ ਮੈਨੂੰ ਵਧੀਆ ਜੀ ਫੀਲਿੰਗ ਆਉਂਦੀ ਹੈ ਨਾ। ਤੇ ਹੁਣ ਥੋੜਾ ਜਿਹਾ ਇਹੋ ਜਿਹਾ ਮੌਸਮ ਵਧੀਆ ਵੀ ਲੱਗਦਾ, ਅਸੀਂ ਗੱਲ ਨਹੀਂ ਹੈਗੀ, ਵਧੀਆ ਲੱਗਦਾ ਹੈਗਾ, ਪਰ ਧੁੱਪ ਜ਼ਿਆਦਾ ਵਧੀਆ ਲੱਗਦੀ ਹੈ ਖਿਲੀ ਖਿਲੀ।
2: ਧੁੱਪ ਲੱਗੀ ਹੁੰਦੀ ਫਿਰ ਤੁਸੀਂ ਉਦਾਂ ਕਹਿਣਾ ਧੁੱਪ ਲੱਗੀ ਆ, ਸੁਸਤੀ ਜੀ, ਸੁਸਤੀ ਜੀ ਪੈ ਗਈ ਆ, ਥੋੜਾ ਉਦਾਂ ਹੁੰਦਾ ਨਾ ਤੇ ਥੋੜਾ ਐਕਟਿਵ ਐਕਟਿਵ।
3: ਦੇਖੋ ਇਹੀ ਤਾਂ ਹੈ, ਵਕਤ ਨੂੰ ਜੈਸੇ ਜੈਸਾ ਹੈਗਾ ਹਰ ਇੱਕ ਮੌਸਮ ਨੂੰ ਹਨਾ, ਮਤਲਬ ਉਹ ਵੀ ਬੰਦਾ ਇੰਜੋਏ ਕਰੇ ਹਨਾ।
2: ਗੱਲ ਇਹ ਨਾ ਵੀ ਤੁਸੀਂ ਜੋ ਜੋ ਤੁਹਾਡਾ ਜੀ ਕਰਦਾ, ਮੰਨ ਲਓ ਜੇ ਤੁਹਾਡਾ ਸੁਸਤਾਉਣ ਨੂੰ ਜੀ ਕਰਨ ਡਿਆ ਵਾ ਤਾਂ ਤੁਸੀਂ ਹਰ ਇੱਕ ਮੌਸਮ ਚੋਂ ਸੁਸਤੀ ਲੱਭ ਲੈਂਦੇ ਹੋ ਨਾ, ਮੀਂਹ ਪੈਣ ਡਿਆ ਸੁਸਤੀ ਜੀ ਪੈ ਗਈ।
3: ਮੈਂ ਤਾਂ ਜੇ ਕੰਮ ਕਰਨਾ ਹੋਵੇ ਤਾਂ ਦੇਖੋ ਮੈਂ ਕਰਦੀ ਰਹਿੰਦੀ ਹਾਂ, ਜੇ ਮੈਂ ਸੋਚਾਂ ਨਾ ਕਿ ਅੱਜ ਮੈਂ ਨਹੀਂ ਕਰਨਾ ਕੰਮ, ਐਸੀ ਤੈਸੀ ਕਰਾਏ ਸਾਰੇ ਕਰਕੇ ਕੰਮ, ਮੈਂ ਢਿੱਲੀ ਹੋ ਜਾਂਦੀ ਹਾਂ ਬਿਲਕੁਲ, ਮੈਂ ਨਹੀਂ ਕਰਦੀ। 12 ਵਜੇ ਤੱਕ ਵੀ ਬੰਦਾ ਆਪ ਹੀ ਲੱਗਿਆ ਰਹਿੰਦਾ ਮੈਂ ਹੀ ਕੰਮ ਕਰਨਾ, ਤਾਂ ਮੈਂ ਆਪਣੀ ਬੋਡੀ ਨੂੰ ਪੁੱਛਦੀ ਹਾਂ ਵੀ ਤੂੰ ਦੱਸ ਕਰਨਾ ਕੀ ਕੀ ਆ ਜਾਣਾ, ਬਾਅਦ ਚ ਤੁਸੀਂ ਉਹ ਕਰਨਾ ਹੈਗਾ ਨਾ। ਤੇ ਸਹੀ ਹੈ। ਤੇ ਹਾਂਜੀ ਦੀਦੀ ਵੀਕਐਂਡ ਤੇ ਇੱਦਾਂ, ਪਹਿਲੀ ਗੱਲ ਤਾਂ ਜਦੋਂ ਛੁੱਟੀਆਂ ਹੁੰਦੀਆਂ ਨਾ ਸਾਡਾ, ਸਾਡੇ ਜਿਹੜੇ ਲਾਗੇ ਧਾਗੇ ਵਾਲੇ ਬੱਚੇ ਜਦੋਂ ਫਰਾਈਡੇ ਨੂੰ ਆਉਂਦੇ ਨਾ, ਅਸੀਂ ਸਾਰੇ ਇੱਕ ਦੂਜੇ ਨੂੰ ਨਾ ਲੇਡੀਜ਼ ਬੈਸਟ ਵਿਸ਼ਿਜ਼ ਬੋਲਦੇ, ਬੈਸਟ ਆਫ ਲੱਕ ਨਾ, ਕਿ ਉਹਨਾਂ ਨੇ ਆਲੇ ਕਰਨੇ ਹਨਾ 2 ਦਿਨ ਵੀਕਐਂਡ ਤੇ, ਇਹਨਾਂ ਨੇ ਹੋਰ ਤੋਂ ਮਾਣਾ ਹਨਾ, ਹਾਸਾ ਮਜ਼ਾਕ ਕਰਦੇ ਵੀ ਚਲੋ ਇੱਕ ਮੋਟੀਵੇਸ਼ਨ ਜੀ ਮਿਲਦੀ ਆ, ਉਹ ਸਾਨੂੰ ਮੈਨੂੰ ਬੈਸਟ ਆਫ ਲੱਕ ਕਹਿਣਗੇ, ਮੈਂ ਉਹਨਾਂ ਨੂੰ ਕਵਾਂਗੀ ਨਾ। ਤੇ ਇਹ ਹੁੰਦਾ ਕਿ ਜ਼ਿਆਦਾ ਕੰਮ ਉੱਤੇ ਵੀ ਆਉਂਦੀ ਹਾਂ ਮੈਂ, ਜਿਹੜੇ ਵਿਖਰੇ ਹੋਏ ਨੇ ਉਹਨਾਂ ਤੇ ਵੀ ਹੈ, ਪਰ ਸਭ ਤੋਂ ਵੱਡੀ ਨਿਆਣੇ ਨਾਲ ਪ੍ਰੋਬਲਮ ਤਾਂ ਕੀ ਹੁੰਦੀ ਹੈ, ਇਹ ਕਰਦੇ ਨੇ ਕਿ ਥੋੜੀ ਦੇਰ ਬਾਅਦ ਵਟ ਆਈ ਡੂ ਨਾਓ। ਮੈਂ ਕਹਿੰਦੀ ਹਾਂ ਐਡਾ ਮਨ ਦੁੱਖਦਾ, ਐਡਾ ਸਮਝ ਨਹੀਂ ਆਉਂਦੀ ਕਿ ਕਵੇ ਕੀ, ਵੀ ਵਟ ਆਈ ਡੂ ਨਾਓ ਹਨਾ, ਸੁਣ ਸੁਣ ਕੇ ਨਾ ਅੱਕ ਜਾਈਦਾ ਹੈਗਾ। ਫਿਰ ਇਹ ਕਹਿੰਦੇ ਆਹ ਕਰ ਲਓ ਆਹ ਕਰ ਲਓ, ਵੀਕਐਂਡ ਏਦਾਂ ਅੱਧੀਆਂ ਚੀਜ਼ਾਂ ਤਾਂ ਐਸੇ ਚ ਨਿਕਲ ਜਾਂਦਾ, ਪਰ ਹੁਣ ਮੈਂ ਇਹਦਾ ਸੋਲੂਸ਼ਨ ਕੱਢ ਲਿਆ ਹੈਗਾ। ਜੱਪਣ ਨੂੰ ਤਾਂ ਮੈਂ ਆਰੇ ਲਾ ਕੇ ਰੱਖਦੀ ਹਾਂ, ਪੰਪ ਦੇ ਕੇ ਜਿੱਦਾਂ ਕੱਪੜੇ ਧੋਏ ਆ, ਹੈਲਪ ਕਰਵਾ ਲਈ ਬਾਹਰ, ਸੋਨਾ ਪੁੱਤ ਹੈ ਮੇਰਾ, ਬੀਬਾ ਪੁੱਤ ਹੈ, ਕੱਪੜੇ ਕੁਪੜੇ ਵਾ ਲੈਂਦਾ, ਥੋੜਾ ਟਾਈਮ ਨਿਕਲ ਜਾਂਦਾ ਨਾ, ਥੋੜੀ ਬਹੁਤ ਹੈਲਪਿੰਗ ਕਰ ਲਈ ਹਨਾ। ਤੇ ਮਤਲਬ ਜਿੱਦਾਂ ਕਹਿੰਦੇ ਨਾ ਵੀ ਵਧੀਆ, ਵੈਸੇ ਤਾਂ ਵਧੀਆ ਹੀ, ਐਸੀ ਗੱਲ ਨੀ ਹੈ, ਜਿੱਦਾਂ ਵੀ ਚੱਲ ਮਤਲਬ ਮਿੱਠੇ ਪੋਚੇ ਜਿਹਨੂੰ ਕਹਿੰਦੇ ਨਾ, ਲਗਾਉਣੇ ਪੈਂਦੇ ਆ ਮਾਵਾਂ ਨੂੰ ਹਨਾ, ਤੇ ਉਹ ਲੱਗ ਜਾਂਦਾ। ਤੇ ਬਾਕੀ ਰਹੀ ਸਮਾਂ ਜਿਹਦੀ ਗੱਲ ਹੈ ਵੀਕਐਂਡ ਤੇ, ਐਕਚੁਲੀ ਇਹਨਾਂ ਦਾ ਤਾਂ ਕੰਮ ਬਿਜ਼ੀ ਹੁੰਦਾ, ਬਟ ਕੁਛ ਚੀਜ਼ਾਂ ਨਾ ਵੀ ਜੀ ਸੱਚੀ ਗੱਲ ਹੈ ਇੰਨੀਆਂ ਲਟਕ ਜਾਂਦੀਆਂ ਨੇ ਨਾ। ਰੀਸੈਂਟਲੀ ਨਾ ਜਦੋਂ ਸਾਰਾ ਕੰਮ ਫਿਨਿਸ਼ ਹੋਇਆ, ਸਾਡੇ ਕੋਲ ਇੱਕ ਸੀਨਰੀਜ਼ ਪਈਆਂ ਸੀਗੀਆਂ, ਤੇ ਅਸੀਂ ਕਿਹਾ ਸੀ ਆਪਣੇ ਘਰ ਦੇ ਐਂਟਰ ਕਰਦੇ ਸਾਰ ਨਾ ਬਾਹਰ ਲਗਾਵਾਂਗੇ, ਮੈਨੂੰ ਲੱਗਦਾ 7-8 ਮਹੀਨੇ ਹੀ ਹੋ ਗਏ ਹੋਣੇ, ਹੋ ਸਕਦਾ ਜ਼ਿਆਦਾ ਹੀ ਹੋ ਗਏ ਹੋਣ। ਤੇ ਨਾ ਉਹ ਹੁਣ ਏਦਾਂ ਹੁੰਦਾ ਨਾ ਕਿ ਸਾਹਮਣੇ ਦਿਖਦੀਆਂ ਤਾਂ ਬੜੀਆਂ ਉਹ ਲੱਗਦੀਆਂ ਨੇ, ਕਿਉਂਕਿ ਸਾਡਾ ਗਰਾਜ ਵੀ ਜ਼ਿਆਦਾ ਭਰਿਆ ਰਹਿੰਦਾ, ਉਹ ਜ਼ਿਆਦਾ ਸਾਰੀਆਂ ਸੀਗੀਆਂ ਨਾ। ਤੇ ਅਸੀਂ ਕੀ ਕੀਤਾ, ਡਰਾਇੰਗ ਰੂਮ ਵਾਲਾ ਜਿਹੜਾ ਸੋਫਾ ਨਾ, ਮੈਂ ਨੀ ਕੀਤਾ ਮਤਲਬ ਇੰਨਾ ਨੀ ਕੀਤਾ, ਉਹਨਾਂ ਦੇ ਪਿੱਛੇ ਰੱਖਦੀ ਆ, ਸੋਫੇ ਦੇ ਪਿੱਛੇ ਰੱਖਦੀ ਆ ਵੀ ਕਿਸੇ ਨੂੰ ਦਿਖਣਗੀਆਂ ਨੀ, ਇਹ ਤਾਂ ਐਕਸਟਰਾ ਹੀ ਪਈਆਂ ਨੇ, ਜਦੋਂ ਲਾਣੀਆਂ ਹੋਣਗੀਆਂ ਟਾਈਮ ਮਿਲੂਗਾ ਚੱਲ ਲਗਾ ਲਵਾਂਗੇ, ਕੋਈ ਚੱਕਰ ਨੀਗਾ। ਤੇ ਹੁਣ ਪਿੱਛੇ ਜੇ ਨਾ ਭੁੱਲ ਕੇ ਦਿਨ ਪੂਰਾ ਮਾਇੰਡ ਬਣ ਗਿਆ, ਮਤਲਬ ਸਾਰੀਆਂ ਜਿੱਦਾਂ ਸੈਟਿੰਗ ਚੱਲ ਰਹੀਆਂ, ਕੰਮ ਚੱਲ ਰਿਹਾ ਨਾ, ਵੀ ਇਹ ਵੀ ਲਗਾ ਦਾਂਗੇ। ਮੈਂ ਕਹਿੰਦੀ ਹਾਂ ਸਾਰਾ ਕੰਮ ਰਹਿ ਗਿਆ, ਉਹ ਬਾਹਰ ਵੀ ਕੱਢ ਲਈ ਅਸੀਂ, ਸੋਫੇ ਵੀ ਸਾਰੇ ਸਾਫ਼ ਕੀਤੇ ਸੀ ਨਾ, ਕਿਉਂਕਿ ਕੰਮ ਹੋ ਕੇ ਹਟਿਆ ਸੀਗਾ। ਮੈਂ ਕਿਹਾ ਵੀ ਹੁਣ ਆਪਾਂ ਇਹਨੂੰ ਪੱਕਾ ਫਾਈਨਲ ਲਗਾਉਣੀਆਂ ਨੇ ਹਨਾ, ਪਤਾ ਹੀ ਨੀ ਉਹ ਸਬੱਬ ਹੀ ਨੀ ਬਣਿਆ ਇਹੋ ਜਿਹਾ, ਦੁਬਾਰਾ ਫੇਰ ਉੱਥੇ ਫਿਕਸ ਹੋ ਗਈਆਂ।
1: ਕਈ ਵਾਰੀ ਇਹ ਚੀਜ਼ ਜ਼ਰੂਰ ਹੁੰਦੀ ਹੈ ਕਿ ਸਾਹਮਣੇ ਹੁੰਦੀ ਹੈ, ਪਰ ਸਟਿਲ ਕੋਈ ਨਾ ਕੋਈ ਹੋਰ
2: ਲੜ ਪੈਂਦਾ ਬੰਦਾ ਆਪਸ ਵਿੱਚ, ਉਹਨਾਂ ਦਾ ਦਬਾਅ ਕਰੋ ਨਹੀਂ
1: ਗਲਤ ਪਾਸਤਾ ਜਾਂਦਾ।
3: ਮੈਨੂੰ ਗੱਲ ਦਾ ਮੇਰੀ ਗੱਲ ਦਾ ਨਾ, ਮੈਂ ਥੋੜਾ ਜਿਹਾ ਦਬਕਾ, ਮੈਂ ਵੀ ਥੋੜਾ ਸੌਫਟ ਕਾਲਰ
2: ਹੈ, ਦਬਕਾ ਇੱਕ ਬੰਦਾ ਕੰਮ ਕਰ ਰਿਹਾ ਉਹ ਤੋਂ ਤੁਸੀਂ ਦਬਕਾ ਮਾਰਦਾ, ਉਹਨੇ ਕਹਿਣਾ ਚਲੋ ਫਿਰ ਠੀਕ ਹੈ ਮੈਂ ਨਹੀਂ ਕਰਦਾ।
3: ਨਹੀਂ ਜੇ ਮੈਂ ਕਹਿ ਦਵਾਂ ਨਾ ਵੀ ਹੁਣ ਹੋਣੀਆਂ ਨੇਗੀਆਂ ਕਰਨੀਆਂ, ਫਿਰ ਉਹ ਹੋ ਵੀ ਜਾਂਦੇ ਆ। ਹੁਣ ਰੂਹਾਨੀ ਦਾ ਸਾਈਕਲ ਆਇਆ ਹੋਇਆ ਤੇ ਬਰਥਡੇ ਤੇ ਗਿਫਟ ਮਿਲਿਆ ਸੀ ਬਾਈ ਸਾਈਕਲ ਨਾ, ਹੁਣ 1.5 ਮਹੀਨਾ ਹੋ ਗਿਆ ਆਇਆ ਨਾ ਆਏ ਨੂੰ ਇਹਨੂੰ, ਤੁਸੀਂ ਇਹ ਦੇਖ ਲੋ, ਉਹ ਵੀ ਦੇਖ ਲੋ ਮਤਲਬ ਹੋਇਆ ਨੀ ਹੈਗਾ ਮਤਲਬ ਫਿਕਸ। ਹੁਣ ਮੈਂ ਉਹਨਾਂ ਘਰ ਵਾਲੀਆਂ ਚ ਤਾਂ ਹੈ ਨੀ ਗੀ ਵੀ ਜਿਹੜੀ ਸਰਪ੍ਰਾਈਜ਼ ਦਊਗੀ, ਦੇਖੋ ਡਾਰਲਿੰਗ ਸਰਪ੍ਰਾਈਜ਼ ਇਹ ਮੈਂ ਬਣਾਤਾ ਰੂਹਾਨੀ ਦਾ ਸਾਈਕਲ ਹੈ ਨਾ,
2: ਉਹਨਾਂ ਦਾ ਕੰਮ ਉਹਨਾਂ ਨੇ ਕਰਨਾ।
3: ਉਹਨਾਂ ਨੇ ਕਈ ਲੇਡੀਜ਼ ਕਰਦੀ ਨੀ ਗੀ, ਐਸੀ ਗੱਲ ਨੀ ਹੈਗੀ, ਹੁਣ ਇਹ ਥੋੜੀ ਜਿਹੀ ਮੈਂ ਇੱਦਾਂ ਨੀ ਹੈਗੀ, ਕੋਈ ਹੋਰ ਨੀ ਹੈਗੀ ਕਰਦੇ ਹੋਣਗੇ, ਪਰ ਮੈਂ ਨੀ ਆ। ਤਾਂ ਮੈਂ ਉਹਨਾਂ ਦੀ ਡਿਪੈਂਡ ਛੱਡਿਆ ਨਾ, ਤੇ ਇੱਕ ਦਿਨ ਥੋੜਾ ਜਿਹਾ ਟਾਈਮ ਮਿਲਿਆ ਤੇ ਮੈਂ ਬਾਹਰ ਸੀਗੀ ਨਾ, ਤੇ ਮੈਂ ਕਿਹਾ ਅੱਜ ਤੁਹਾਡੇ ਕੋਲ ਹੈਗਾ ਟਾਈਮ ਦੇਖ ਲਈ ਵਿੱਚ ਕਰਦੀ, ਕਿਉਂਕਿ ਇਹਨਾਂ ਨੂੰ ਆਪਣੇ ਕੰਮ ਵੀ ਤਾਂ ਹੋਰ ਕਿੰਨੇ ਹੁੰਦੇ ਆ। ਫਿਰ ਮੈਨੂੰ ਹੋਇਆ, ਮੈਂ ਕਿਹਾ ਇਹ ਅੱਜ ਇਹਨਾਂ ਕੋਲ ਥੋੜਾ ਜਿਹਾ

0: ਟਾਈਮ ਹੈ ਤੇ ਮੈਂ ਇਹਨਾਂ ਨੂੰ ਆਪਣਾ ਭਾਰੀ ਦਾ ਕੰਮ ਦੇ ਦਾ, ਨਹੀਂ ਕੋਈ ਗੱਲ ਨੀ ਤੂੰ ਇੰਨਾ ਵੀ ਨਾ ਕਰਿਆ ਕਰ, ਉਹ ਹਜੇ ਉਹ ਵੀ ਨੀ ਹੋਇਆ ਹਜੇ। ਮੈਂ ਕਿਹਾ ਜਦੋਂ ਇਹ ਵੀ ਥੋੜਾ ਜਿੱਦ ਕਰੂਗੀ ਨਾ, ਰੋਊਗੀ, ਦੇਖੂਗੀ ਕਿ ਹਾਂ ਕਰਨਾ। ਮੈਂ ਕਿਹਾ ਚੱਲ ਇਹ ਵੀ ਆਪਾਂ ਟੰਗ ਦਿੰਦੇ ਹਾਂ, ਕੋਈ ਗੱਲ ਨੀ ਹੈਗੀ, ਫੇਰ ਕਰ ਦੇਵਾਂਗੇ ਹਨਾ। ਤੇ ਉਹ ਨੀ ਸਾਡਾ ਹਜੇ ਤੱਕ ਹੋਇਆ। ਤੇ ਇੱਕ ਸਾਡਾ ਨਾ ਮੇਨ ਗੇਟ ਹੈ ਨਾ, ਉਹ ਤਾਂ ਸਾਲ ਹੀ ਹੋ ਗਿਆ। ਇੱਕ ਆਪਣਾ ਜਿਹੜਾ ਜਾਲੀ ਵਾਲਾ ਗੇਟ ਹੁੰਦਾ ਹੈ ਨਾ,
1: ਸੀਗਾ ਪ੍ਰੋਜੈਕਟ, ਨਤੀਜਾ ਆ ਗਿਆ।
2: ਨਹੀਂ ਨਹੀਂ ਸੱਚ ਸੱਚ ਤੇ ਇਹੋ ਹੀ ਆ, ਇੱਕ ਤੇ ਕਿਸੇ ਦਾ ਵੀ ਨਹੀਂ ਹੁੰਦਾ,
1: ਕਿਸੇ ਦਾ ਵੀ ਹੁੰਦਾ।
0: ਹਾਂਜੀ, ਉਹ ਨਾ ਮੇਰੇ ਫਾਦਰ ਇਨ ਲਾ ਸਾਲ ਤੋਂ ਵੀ ਜ਼ਿਆਦਾ ਹੋ ਗਏ। ਐਕਚੁਅਲੀ ਪਤਾ ਕੀ ਸੀ, ਉਹ ਜਿਹੜੀ ਉੱਪਰ ਨਾ ਉਹ ਲੱਗਦਾ ਹੁੰਦਾ ਲਾਈਟਾਂ, ਨਹੀਂ ਜਿਹੜਾ ਜਾਲੀ ਵਾਲਾ ਉਹ ਆਪਾਂ ਖੋਲ ਦਿੰਦੇ ਆ, ਕਲਿੱਪ ਜਿਹਾ ਲੱਗ ਜਾਂਦਾ ਹੁੰਦਾ। ਤੇ ਮੇਰੇ ਫਾਦਰ, ਹਾਂ ਉਹ ਪਹਿਲਾਂ ਹੀ ਵੈਸੇ ਥੋੜਾ ਜਿਹਾ ਦਾ ਹੀ ਸੀਗਾ ਨਾ, ਮਤਲਬ ਲੱਗਦਾ ਸੀਗਾ ਗਿਆ ਹੋਇਆ। ਉਹ ਪਤਾ ਨੀ ਉਹਨਾਂ ਤੋਂ ਹੋ ਗਏ, ਜਿੱਦਾਂ ਨਾ ਹੁੰਦਾ ਨਾ ਵੀ ਬੰਦੇ ਦਾ ਨਾਮ ਲੱਗ ਜਾਂਦਾ, ਤੇ ਮੇਰੇ ਮਤਲਬ ਇਹ ਦੋਨੋਂ ਆਪਸ ਬੜੇ ਫਰਲੇ, ਡੈਡੀ ਹੁਣ ਤੁਸੀਂ ਤੋੜਤਾ, ਬਸ ਦੇਖਿਆ ਤੁਸੀਂ। ਅੱਛਾ ਉਹ ਵੀ ਨਾ ਪਤਾ ਕੀ ਕਹਿੰਦੇ, ਉਹ ਵੀ ਅੱਗੋਂ ਹਜੇ ਆਖਿਆ ਨੀ, ਮੈਂ ਤਾਂ ਇੱਥੋਂ ਬੰਦ ਕੀਤਾ ਸੀ, ਉਹਨਾਂ ਨੇ ਇਹੀ ਬੰਦ ਕਰਤਾ, ਉੱਪਰੋਂ ਨੀ ਖੋਲਿਆ, ਉਹ ਬੰਦ ਤਾਂ ਹੀ ਹੁੰਦਾ ਨਾ, ਉਹਨਾਂ ਨੇ ਇੱਦਾਂ ਹੀ ਕਰਤਾ, ਉਹ ਪੇਚ ਸਾਰੇ ਨੀਚੇ ਆ ਗਏ ਹਨਾ। ਤੇ ਹੱਥ ਲਾ, ਅੱਡੀ ਗੜੀ ਗੱਲ ਹੈ, ਇਹਨਾਂ ਨੇ ਕੱਲ ਗਿਆ, ਮੈਂ ਇੰਡੀਆ ਤੋਂ ਫਿਰ ਇਸ ਤੋਂ ਪਤਾ ਸੀ, ਅੱਡੀ ਗੜੀ ਦਰਵਾਜ਼ੇ ਦੀ ਗੱਲ ਹੈ, ਚਲੋ ਠੀਕ ਹੈ। ਅਸੀਂ ਕਹਿੰਦੇ ਨਹੀਂ ਡੈਡੀ, ਇਹ ਪਹਿਲਾਂ ਹੀ ਹੋਇਆ ਹੋਇਆ ਸੀ, ਤੁਹਾਨੂੰ ਹੀ ਛੇੜਦੇ ਨੀ, ਆਪਾਂ ਲਵਾ ਲੈਣਾ ਨਵਾਂ ਹਨਾ, ਅੱਡੀ ਗੱਡੀ ਗੱਲ ਹੈ। ਚਲੋ ਜੀ ਉਹ ਨਿਕਲ ਗਿਆ, ਉਹ ਪਤਾ ਕੀ ਹੁਣ ਬੰਦ ਹੀ ਨੀ ਹੁੰਦਾ ਸੀ, ਜਿੱਦਾਂ ਹਵਾ ਨਾਲ ਕਦੀ ਅੱਗੇ ਕਦੀ ਪਿੱਛੇ ਕਦੀ ਜਾ ਜਾਂਦਾ, ਖੁੱਲਾ ਹੀ ਰਹਿੰਦਾ ਸੀਗਾ ਉਹ। ਤੇ ਹੁਣ ਪਿੱਛੇ ਦੇ ਮੈਂ ਤਾਂ ਇਹ ਨਾ ਕੀ ਲਿਆਈ, ਉਹ ਲਿਆਈ ਲਗਾਉਣ ਵਾਲਾ ਜਿਹੜਾ ਜਿਹੜਾ ਟੁੱਟੀ ਗਿਆ ਸੀ ਮੇਨ ਉੱਪਰੋਂ ਨਾ, ਮੈਨੂੰ ਤਾਂ ਇੰਨੀ ਅੱਗ, ਮੈਂ ਕਿਹਾ ਦਰਵਾਜ਼ਾ ਤਾਂ ਪਹਿਲਾਂ ਹੀ ਗਿਆ ਹੋਇਆ ਸੀ, ਹੁਣ ਆਪਾਂ ਦਰਵਾਜ਼ਾ ਹੀ ਨਵਾਂ ਲਵਾਵਾਂਗੇ ਨਾ। ਤੇ ਇਹਨਾਂ ਨੂੰ ਹੋ ਗਿਆ ਵੀ ਲਿਆ, ਇਹ ਤਾਂ ਮੈਂ ਬਹੁਤ ਵੱਡੀ ਗਲਤੀ ਕਰ ਲਈ। ਮੈਂ ਕਿਹਾ ਇਹਨੂੰ ਪਿੱਛੇ ਫਿਰ, ਮੈਂ ਕਿਹਾ ਵਾਪਸ ਕਰਿਆ। ਫਿਰ ਉਹ ਕੌਂਸਲ ਜਿਹੜਾ ਆਪਾਂ ਸਮਾਨ ਦਿੱਤਾ ਹੋਇਆ ਸੀ ਨਾ ਲੈ ਕੇ ਜਾਂਦੇ ਆ, ਮੈਂ ਕਿਹਾ ਦਰਵਾਜ਼ਾ ਵੀ ਕੱਢ ਹੀ ਦੋ, ਇਹਦੀ ਜੜੀ ਖਤਮ ਕਰੋ, ਨਵਾਂ ਜਦੋਂ ਲੱਗੂਗਾ ਲੱਗੂਗਾ, ਤੁਸੀਂ ਫਿਲਹਾਲ ਇੱਕ ਤਾਂ ਲੱਗਿਆ ਹੋਇਆ ਨਾ ਆਪਣਾ, ਤੁਸੀਂ ਇਹਨੂੰ ਕੱਢੋ। ਪਰ ਉਹ ਦਰਵਾਜ਼ਾ ਹਜੇ ਵੀ ਨਹੀਂ ਲੱਗਿਆ, ਪਰ ਹਜੇ ਸਰ ਰਿਹਾ, ਉਹ ਵੀ ਲਗਵਾਉਣਾ ਹਜੇ, ਉਹ ਵੀ ਇੱਕ ਬਿਗ ਪ੍ਰੋਜੈਕਟ ਆ।
2: ਕਿੰਨਾ ਕੁਛ ਹੀ ਹੋ ਗਿਆ ਹੈ, ਬਹੁਤ ਮਤਲਬ ਸਸਤੇ ਜੇ ਚੀਜ਼ਾਂ ਝਾਟੀ ਹੋ ਜਾਣੇ ਹੁੰਦੇ ਆ, ਉਹ ਆਪਾਂ ਐਵੇਂ ਲਮਕਾ ਕੇ ਆਪਣੇ ਬੋਝ ਰੱਖਿਆ
0: ਜਦੋਂ ਲਗਾਉਂਦੇ ਵੀ ਆ ਨਾ, ਕਈ ਵਾਰ ਕੁਝ ਚੀਜ਼ਾਂ ਲਗਾਉਂਦੇ ਆ, ਇਹ ਇਹਨਾਂ ਨੂੰ ਇੱਦਾਂ ਹੁੰਦਾ ਕਿ ਇਨਸਾਨ ਆਪ ਸਿੱਖਦਾ। ਉਹ ਨਿਆਣੇ ਦੁਆਲੇ ਦੁਆਲੇ ਖੜਦੇ ਨੇ ਗੇ, ਰੋਹਾਨੀ ਆ ਦੇਖੋ ਹੁਣ ਤਰਾ ਬਣ ਗਿਆ, ਇਹ ਬਣ ਗਿਆ, ਇਹ ਫਨ ਬੜਾ ਕਰਦੇ ਆ। ਮੈਂ ਇਹਨਾਂ ਨੂੰ ਕਹੀ ਸੀ ਇਹ ਗੱਲ, ਇਹਨਾਂ ਦਾ ਇੰਜੋਇਮੈਂਟ ਹੁੰਦਾ, ਕਹਿੰਦੇ ਵੀ ਉਹ ਜਿਹੜੇ ਮੇਰੇ ਆਲੇ ਦੁਆਲੇ ਘੁੰਮਣਗੇ ਨਾ, ਜਦੋਂ ਮੇਰੇ ਘੰਟਾ ਡੇਢ ਘੰਟਾ ਲੱਗੂਗਾ, ਇਹ ਵੀ ਮੈਂ ਉਹਨਾਂ ਦੇ ਵੀ ਨਾਲ ਮਸਤੀ ਕਰਨੀ ਹੈਗੀ ਆ, ਹੋਰ ਹੈ।
2: ਬਹੁਤ
0: ਸਾਰਾ ਕੁਛ ਵਧੀਆ, ਏਦਾਂ ਨੀ ਹੈਗਾ ਕਿ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਪਰ ਕਿਤੇ ਨਾ ਕਿਤੇ ਜਾ ਕੇ ਆਪਾਂ ਕਰ ਜਾਂਦੇ ਹੈਗੇ। ਪਰ ਅੱਛਾ ਇੱਕ ਗੱਲ ਇਹ ਵੀ ਹੈ, ਜਦੋਂ ਆਪਾਂ ਸੋਚੀਏ ਨਾ ਕੋਈ ਕੰਮ ਕਰਨਾ, ਹੁਣ ਮੇਰੇ ਬਹੁਤ ਰੁਕੇ ਹੋਏ ਕੰਮ ਹੈ। ਫੋਰ ਐਗਜ਼ਾਮਪਲ, ਮੈਂ ਕਲਰ ਦੀ ਆਲਸ ਕਰ ਰਹੀ ਸੀਗੀ, ਕਲਰ ਲਗਾਉਂਗੀ ਅੱਜ, ਲਗਾ ਲੂੰਗੀ ਕਲਰ, ਕੱਲ ਲਗਾ ਲੂੰਗੀ ਕਲਰ। ਕੱਲ ਮੈਨੇ ਸੋਚਿਆ, ਮੈਂ ਕਿਹਾ ਇੱਡੀ ਗੱਲ ਹੀ ਨੀ ਸੀ, ਦੇਖ ਸਿਰਫ ਇੱਕ ਘੋਲ ਹੀ ਕੀਤੀ ਹੈ ਨਾ, ਸਿਰਫ ਮੈਂ ਗੱਡੀ ਗੱਡੀ ਗੱਲ ਠੀਕ ਕਰਨ ਲੱਗ
2: ਗਿਆ। ਮਾ ਸਿਰਫ ਘੋਲਣਾ ਹੀ ਲਾ ਤੇ ਬੰਦਾ ਟਾਈਮ ਕੱਢ ਕੇ ਦਿੰਦਾ ਹੀ।
0: ਜਿੱਦਾਂ ਇਹ ਹੱਸਦੇ ਆ, ਕਹਿੰਦੇ ਹੁਣ ਅਸੀਂ ਇੱਕ ਦੂਜੇ ਨੂੰ ਫਲਾਵਰ ਕੀ ਦੇਣੇ ਆ, ਰੋਜ਼ ਦੇਣੇ ਆ,
1: ਰੰਗ
0: ਕਲਰ ਲਗਾ ਕੇ ਖੁਸ਼ ਕਰ ਦੇਣੇ ਆ।
2: ਹੋਰ
3: ਪਰ ਨਾ ਵਾਕਈ ਕਈ ਵਾਰੀ ਜਿਵੇਂ ਕਹਿ ਰਹੇ ਸੀ ਨਾ, ਕਈ ਵਾਰੀ ਛੋਟੇ ਛੋਟੇ ਕੰਮ ਵੀ ਨਾ ਮਜ਼ਾ ਆਉਂਦਾ ਕਰਨ ਦੇ ਵਿੱਚ, ਕਿ ਹਾਂ ਇਹ ਮੈਂ ਖੁਦ ਕਰਾਂ। ਮਤਲਬ ਭਾਵੇਂ ਇੱਕ ਕੋਈ ਫੋਟੋ ਫੋਟੋ ਫਰੇਮ 'ਚ ਲਾ ਕੇ ਨਵਾਂ, ਅਤੇ ਉਸ ਤੁਸੀਂ ਡਿਸਾਈਡ ਕਰਕੇ ਇੱਥੇ ਲਾਉਣੀ ਹੈ, ਉਹ ਵੀ ਉਸ 'ਚ ਵੀ ਇੱਕ ਅਲੱਗ ਹੁੰਦਾ ਕਿ ਹਾਂ
2: ਮੈਂ ਚਾਹੀਦਾ ਤਾਂ ਇਹੋ ਹੀ ਹੈ ਜਾਚੀ, ਹੈ ਨਾ। ਮੰਨ ਲਓ ਮੰਨ ਲਓ ਤੁਸੀਂ
3: ਲੜਾਈ ਕਰੋਗੇ ਨਹੀਂ, ਤਾਂ
2: ਤੁਸੀਂ ਮੰਨ ਲਓ ਆਪਣਾ ਇੱਥੇ ਤੁਸੀਂ ਪੱਕੇ ਹੋ ਗਏ, ਹੈ ਨਾ, ਤੁਸੀਂ ਸਿਟੀਜ਼ਨ ਹੋ ਗਏ, ਤੁਸੀਂ ਆਪਣਾ ਘਰ ਲੈ ਲਿਆ, ਅਤੇ ਚਾਹੀਦਾ ਇੱਦਾਂ ਆਈਡੀਅਲ ਜਿਹਾ ਤਾਂ ਇੱਦਾਂ ਦਾ ਹੀ ਹੈ ਨਾ, ਵੀ ਤੁਸੀਂ ਆਪਣਾ ਘਰ ਲੈ ਲਿਆ, ਅਤੇ ਹੁਣ ਆਪਣੇ ਘਰ ਦੇ ਵਿੱਚ ਆਰਾਮ ਨਾਲ ਰਿਲੈਕਸ ਹੋ ਕੇ ਤੁਸੀਂ ਨਿੱਕੇ ਨਿੱਕੇ ਕੰਮ ਸਾਰੇ ਆਪੇ ਕਰੋ, ਹੈ ਨਾ, ਵੀ ਜਿਹੜੇ ਜਿਹੜੇ ਵੀ ਤੁਸੀਂ ਕਰ ਸਕਦੇ ਹੋ, ਜੇ ਨਹੀਂ ਆ ਤਾਂ ਹੌਲੀ ਹੌਲੀ ਤੁਸੀਂ ਸਿੱਖ ਕੇ ਕਰੋ। ਇੱਥੇ ਆਪਾਂ ਵੇਖਦੇ ਹੀ ਹਾਂ ਜਿਹੜੇ ਪੁਰਾਣੇ ਬਜ਼ੁਰਗ ਆ, ਉਹ ਲੱਗੇ ਰਹਿੰਦੇ ਆ, ਕੋ ਖਾਸ ਤੌਰ ਦੇ ਉੱਤੇ ਜਿਹੜੇ ਉਹ ਪੁਰਾਣੇ ਘਰਾਂ ਦੇ ਨਿੱਕੇ ਨਿੱਕੇ ਜੇ ਕੰਮ ਆ, ਉਹ ਸਾਰੇ ਉਹ ਆਪ ਕਰਦੇ ਹੱਥੀਂ, ਨਹੀਂ ਤਾਂ ਉਹ ਇੰਨਾ ਤੁਹਾਨੂੰ ਬਾਹਰ ਨਹੀਂ ਖਾਂਦਾ। ਪਰ ਆਪਾਂ ਉਲਟਾ ਉਹ ਉੱਥੇ ਟਾਈਮ ਸਪੈਂਡ ਕਰਨ ਦੀ ਬਜਾਏ ਘਰ ਲੈ ਕੇ ਇੰਨਾ ਸਟੱਕ ਹੋ ਜਾਂਦੇ ਵੀ ਹੋਰ ਬਿਜ਼ੀ ਹੋ ਜਾਂਦੇ ਹੋਰ ਜ਼ਿਆਦਾ ਟਾਈਮ।
3: ਇੱਦਾਂ ਲੱਗਦਾ ਕਿ ਕਰੋ ਖੁਦ, ਹੈ ਨਾ, ਬਲਕਿ ਫੈਮਿਲੀ ਕਹਿੰਦੇ ਨਾ ਬੌਂਡ ਬਣਦਾ ਤੁਹਾਡਾ ਹੋਰ ਜ਼ਿਆਦਾ ਸਟਰੋਂਗ, ਕਿਉਂਕਿ ਤੁਸੀਂ ਪਹਿਲਾਂ ਤਾਂ ਡਿਸਾਈਡ ਕਰੋਗੇ, ਹੈ ਨਾ, ਕਿਹੜੀ ਚੀਜ਼ ਕਿਸ ਤਰੀਕੇ ਦੀ, ਫਿਰ ਤੁਸੀਂ ਔਰ ਟੂਲਸ ਤਾਂ ਸਾਰੇ ਅਵੇਲੇਬਲ ਹੈ। ਔਰ ਮੈਨੂੰ ਲੱਗਦਾ ਕਿ ਜੇ ਆਪਦਾ ਘਰ ਹੁੰਦਾ, ਟੂਲਸ ਤੁਹਾਡੇ ਕੰਮ ਹੀ ਆਉਂਦੇ ਅੱਗੇ ਵੀ ਚੀਜ਼ਾਂ, ਉਹ ਸਾਰੀ ਚੀਜ਼ਾਂ, ਪਹਿਲਾਂ ਮੈਨੂੰ ਮੈਂ ਬੜਾ ਖਿੱਚਦੀ ਹੁੰਦੀ ਸੀ ਪਹਿਲਾਂ ਕਿ ਸਿਰਫ ਬਨਿੰਗਸ ਹੀ ਬਨਿੰਗ, ਪਰ ਹੁਣ ਮੈਨੂੰ ਵੀ ਮਤਲਬ ਮਜ਼ਾ ਜਾਂਦਾ ਬਨਿੰਗਸ ਵਿੱਚ ਕਿ ਹਾਂ ਇਹ ਵਾਲੇ ਸੈਕਸ਼ਨ 'ਚ ਦੇਖੀਏ ਹੋਰ, ਕਿਉਂਕਿ ਜਦੋਂ ਤੁਸੀਂ ਕਰਨ ਲੱਗਦੇ ਹੋ ਤੁਹਾਡਾ ਵੀ ਇੱਕ ਮਤਲਬ ਇੰਟਰਸਟ ਡਿਵੈਲਪ ਹੁੰਦਾ ਹੈ।
2: ਨਹੀਂ ਉਹ ਤੇ ਵੇਖੋ ਆਫ ਕੋਰਸ ਹੁੰਦਾ, ਤੁਹਾਡਾ ਪਤਾ ਲੱਗਦਾ ਤੁਹਾਨੂੰ ਵੇਲੇ ਕੁ ਵੇਲੇ, ਤੁਸੀਂ ਜੇ ਕੋਈ ਲੋਡ ਪੈ ਜੇ ਤੇ ਤੁਸੀਂ ਚਲੋ ਸਾਰ ਲੈਂਦੇ ਹੋ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
7: ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733।
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
8: ਹਰ ਕਦਮ ਤੁਹਾਡੇ ਨਾਲ।
10: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
11: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing.
12: Smith's Lane by Mowak vich apne bhavikh di shuruaat karo. Hune kadam chukko ate Smith's Lane de chune hoye lots te simit samay layi milan wale $30,000 tak di land rebate da fayda levo. Chunve yog lots te house and land package book karan te hissa le rahe builders vallon vadu $15,000 discount mil sakda hai. Eh offer 15 September 2026 nu khatam hai. Ajehe mauke zyada der nahi rehnde. Hor jankari layi aaj hi smithslane.mirvac.com te jao. Niyam shartan ate yogta de maapdand lagu han. Offer 15 September 2026

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ ਅਤੇ ਆਓ ਫਿਰ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਸਾਡੀਆਂ ਅੱਜ ਚੱਲ ਰਹੀਆਂ ਨੇ ਕਿ ਵੀਕਐਂਡ ਦੇ ਉੱਤੇ ਕਿਹੜੇ ਕਿਹੜੇ ਕੰਮ ਤੁਹਾਡੇ ਅੜੇ ਫੜੇ, ਕਿਹੜੇ ਕਿਹੜੇ ਪੈਂਡਿੰਗ ਅਤੇ ਕਿੱਦਾਂ ਕਿੱਦਾਂ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ, ਅਤੇ ਆਪਾਂ ਇਹ ਵੀ ਵੇਖਾਂਗੇ ਕਿ ਆਪਾਂ ਉਹਨੂੰ ਮੈਨੇਜ ਕਿੱਦਾਂ ਕਰਨਾ ਅਤੇ ਵਧੀਆ ਤਰੀਕੇ ਦੇ ਨਾਲ ਕਿੱਦਾਂ ਮੈਨੇਜ ਕਰ ਸਕਦੇ ਹਾਂ। ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਕਈ ਵਾਰੀ ਤਾਂ ਕਿੱਦਾਂ ਹੁੰਦਾ ਕਿ ਜਿਵੇਂ ਹੁਣ ਵੀਡੀਓਜ਼ ਦੀ ਗੱਲ ਕਰੀਏ, ਮੈਨੂੰ ਤਾਂ ਮੇਰੇ ਕੋਲ ਖੁਦ ਨੂੰ ਹੀ ਭੇਜੋ ਇੰਨੇ ਸਾਰੇ ਵੀਡੀਓਜ਼ ਹੁੰਦੇ ਇੰਸਪੀਰੇਸ਼ਨ ਵਾਸਤੇ ਕਿ ਹਾਂ ਇਹ ਚੀਜ਼ ਵਧੀਆ ਲੱਗ ਰਹੀ ਹੈ ਮੈਂ ਇੱਦਾਂ, ਕਿਉਂਕਿ ਮੇਰੇ ਨਾ ਹੁਣ ਕਾਫੀ ਟਾਈਮ ਦਾ ਹੈ ਕਿ ਜਿਹੜੀ ਫੈਂਸ ਹੈ ਨਾ ਅੰਦਰ ਵਾਲੀ, ਅਤੇ ਉਸ 'ਤੇ ਮੈਂ ਨਾ ਖੁਦ ਪੇਂਟ ਕਰਨਾ, ਜਿਹੜੀ ਵਰਲੀ ਆਰਟ ਨਹੀਂ ਹੈ ਓਰਿਜਿਨਲ ਪੇਂਟਿੰਗ ਵਾਲੀ, ਅਤੇ ਮੈਨੂੰ ਬੜਾ ਅਤੇ ਉਹਦੇ ਮੈਂ ਇੰਨੇ ਸਾਰੇ ਵੀਡੀਓਜ਼ ਕੱਢ ਲਏ ਨੇ ਕਿ ਹੁਣ ਮੈਨੂੰ ਮਤਲਬ ਸਜੈਸ਼ਨ ਵੀ ਮੇਰੇ ਫੋਨ ਮੈਂ ਖੋਲਾਂ ਅਤੇ ਉਹੀ ਵੀਡੀਓਜ਼ ਦੇਖਦਾ, ਕਿਉਂਕਿ ਦੇਖ ਦੇਖ ਕੇ
0: ਇਹਨੂੰ ਕਿੱਦਾਂ ਕਰਨਾ।
1: ਹਾਂ ਮਤਲਬ ਡਿਜ਼ਾਈਨਸ ਜਿਵੇਂ ਉਹ ਵਰਲੀ ਪੇਂਟਿੰਗ ਹੁੰਦੀ ਹੈ, ਉਸ 'ਚ ਟ੍ਰੈਂਗਲ ਹੁੰਦੇ, ਸਰਕਲ ਹੁੰਦੇ, ਅਤੇ ਉਹਦੇ ਨਾਲ ਹੀ ਨੱਚਦਾ ਆ ਬੰਦਾ, ਇੱਦਾਂ ਅਲੱਗ ਅਲੱਗ ਤਰੀਕੇ ਦੇ ਹੁੰਦੇ, ਬੜੀ ਸੋਹਣੀ ਹੁੰਦੀ ਹੈ ਉਹ ਵਾਰਲੀ।
0: ਅੱਛਾ ਕੋਈ ਆਊਗੀ ਪ੍ਰੋਬਲਮ ਤੇ ਦੱਸ ਦਿਓ, ਕੋਈ ਨਹੀਂ।
1: ਅੱਛਾ ਆਉਂਦਾ ਤੁਹਾਨੂੰ?
0: ਖਰਾਬ ਕਰਨਾ ਤਾਂ ਹੁਣ ਹੀ ਆ,
1: ਬਸ ਉਹੀ ਮੈਨੂੰ ਇਹੀ ਡਰ ਵਿੱਚ ਮੈਂ ਨਾ।
0: ਉਹਦਾ ਬੈਸਟ ਤਰੀਕਾ ਪਤਾ ਕੀ ਆ, ਤੁਸੀਂ ਆਪਣੇ ਗਰਾਜ ਦੀ ਕੰਧ ਤੇ ਕਰੋ ਪਹਿਲਾਂ ਛੋਟੇ ਲੈਵਲ ਤੇ, ਉੱਥੇ ਤੁਹਾਡੇ ਪ੍ਰੈਕਟਿਸ ਹੋ ਜੂਗੀ।
1: ਪਰ ਗਰਾਜ ਦੀ ਕੰਧ ਤੇ ਚਿੱਟੀ ਹੈ ਨਾ ਫੈਂਸ, ਫਿਰ ਵੀ ਠੀਕ ਹੈ, ਵਿਗੜ ਗਈ ਤੇ ਫਿਰ ਸਪਰੇ ਮਾਰ ਸਕਦਾ ਬੰਦਾ।
0: ਫਿਰ ਕਿ ਵਿਹਲੀ ਕੋਈ ਕਿਸੇ ਦੀ ਪਈ, ਕੋਈ ਜਾ ਕੇ ਉੱਤੇ ਕਰਾਓ, ਗੱਤਿਆਂ ਦੇ ਕਰ ਲਓ, ਗੱਤਿਆਂ ਦੇ ਕਰਕੇ।
1: ਹਾਂ ਗੱਤਿਆਂ ਦਾ ਠੀਕ ਆ,
0: ਤੁਸੀਂ ਹਨਾ ਜਿਹੜੇ ਪੁਰਾਣੇ ਤੁਹਾਨੂੰ ਗੱਦੇ ਮਿਲਣ।
1: ਜਿਵੇਂ ਮੈਂ ਤਾਂ ਨੀ ਕੱਲ ਪਰਸੋਂ ਮੈਂ ਗੱਡੀ ਚਲਾਉਂਦੇ ਚਲਾਉਂਦੇ ਸੁਣਦੀ ਸੀਗੀ ਕਿ ਇੰਡੀਆ 'ਚ ਤੇ ਬੜਾ ਹੁੰਦਾ ਨਾ ਕੋਈ ਵੀ ਕੰਧ ਖਾਲੀ ਮਿਲ ਜਾਏ ਨਾ, ਮੈਨੂੰ ਪਤਾ ਨੀ ਹੈ ਨਾ ਫੈਂਸ ਤੇ ਬੜਾ ਲੱਗ ਰਿਹਾ ਕਿ ਉਹ, ਕਿਉਂਕਿ ਮਰੂਨ ਕਲਰ ਦੀ ਫੈਂਸ ਕੀਤੀ ਹੈ ਤੇ ਉਹ ਮੈਨੂੰ ਇਕਦਮ ਰਾਜਸਥਾਨ ਵਰਗਾ ਫੀਲ ਆ ਰਿਹਾ।
0: ਤੇ ਫਿਰ ਉੱਤੇ ਰਾਜਸਥਾਨੀ ਵਾਲੀ ਕਰੋ ਨਾ
1: ਉਹੀ, ਮਤਲਬ ਹਾਂ ਵਾਰਲੀ ਪੇਂਟਿੰਗ, ਉਹ ਦੋ ਤਿੰਨ ਮਿਕਸ ਜਿਹੇ ਕੀਤੇ ਹੋਏ ਆਈਡੀਆਜ਼, ਆਈਡੀਆ ਬਥੇਰੇ ਆ ਮੇਰੇ ਕੋਲ।
0: ਅੱਛਾ,
1: ਪਰ ਉਹ ਅੜਾ ਫੜਾ ਕੰਮ ਹੀ ਹੈ ਇਹ ਚੀਜ਼, ਆਈ ਸਾਰਾ ਦੇਖ ਲਿਆ ਮੈਂ, ਕਿਹੜੇ ਬ੍ਰਸ਼ਸ ਚਾਹੀਦੇ ਮੈਨੂੰ, ਕਿਹੜਾ ਪੇਂਟ ਚਾਹੀਦਾ ਹੈ, ਕਿਹੜੀ
0: ਕੋਟਿੰਗ। ਅੱਗੇ ਹੈਗਾ ਕੋਈ ਤਜਰਬਾ ਇਦਾਂ ਦਾ?
1: ਨਹੀਂ, ਅੱਗੇ ਤੇ ਮੈਂ ਉਹੀ ਪੇਂਟਰ ਆ ਜਿਹੜੀ ਹਰ ਬੱਚੇ ਨੂੰ ਪੇਂਟਿੰਗ ਬਣਾਈ ਹੈ, ਪਹਾੜ, ਸੂਰਜ ਵਿੱਚ ਨਦੀ ਜਿਹੜੀ।
0: ਪਰ ਹਰ ਕੰਮ ਬੰਦਾ ਪਹਿਲੀ ਵਾਰੀ ਕਰਦਾ ਵੇਖੋ।
1: ਹਾਂ ਮੈਨੂੰ ਇਦਾਂ ਲੱਗ ਰਿਹਾ ਕਿ ਠੀਕ
0: ਜੇ ਬੰਦਾ ਵਿਆਹ ਕਰਾ ਕੇ ਮੈਨੇਜ ਕਰ ਸਕਦਾ ਵਾ,
1: ਐਗਜ਼ੈਕਟਲੀ
0: ਹਾਂ, ਬੱਚੇ ਜੰਮ ਕੇ ਮੈਨੇਜ ਕਰ ਸਕਦਾ, ਸਭ ਤੋਂ ਵੱਡੀ ਤੇ ਉਹ ਕ੍ਰੀਏਟੀਵਿਟੀ ਹੈ ਨਾ,
1: ਨਹੀਂ ਕੀਤੀ ਹੈ ਨਾ।
0: ਹਾਂ ਇਹ ਤੇ ਐਵੇਂ ਬੰਦਾ ਉਦਾਂ ਢੇਰੀ ਢਾ ਦੇ ਤੇ ਢਾ ਦੇ, ਕੋਈ ਏਡੀ ਗਲਤ ਹੈ ਨਹੀਂ।
1: ਮੈਨੂੰ ਲੱਗਦਾ ਮੈਂ ਕਰਾਂਗੀ, ਮੈਂ ਕਰ ਵੀ ਲਾਂਗੀ, ਜੇ ਫਿਰ ਨਹੀਂ ਹੋਇਆ।
0: ਕਰਨ ਦਾ ਨਾ ਪੰਗਾ ਇਹ ਹੁੰਦਾ, ਬੰਦਾ ਇੱਕ ਵਾਰੀ ਕਰ ਲੈਂਦਾ ਵਾ, ਮੰਨ ਲਓ ਜੇ ਵਧੀਆ ਹੋ ਜਾਵੇ, ਮਾੜਾ ਹੋ ਜਾਵੇ ਤਾਂ ਵੀ ਠੀਕ ਹੈ, ਚੰਗਾ ਹੋ ਜਾਵੇ ਫਿਰ ਬੰਦੇ ਨੂੰ ਨਾ ਸੱਦਣਾ ਪੈਂਦਾ, ਸਾਰਿਆਂ ਨੂੰ ਰੋਟੀ ਤੇ ਵਿਖਾਉਣਾ ਪੈਂਦਾ ਵੀ ਆਹ ਵੇਖੋ ਮੈਂ ਕੀਤੀ, ਕੋਈ ਆਵੇ ਕਰੇ, ਹੋਰ ਹੋਰ ਕੰਮ ਗਾਂ ਦੀ ਗਾਂ ਵਧਦੇ ਜਾਂਦੇ, ਮੁੱਕਦੇ ਥੋੜੀ ਆ।
1: ਔਰ ਫਿਰ ਕਈ ਵਾਰੀ ਕੀ ਹੁੰਦਾ, ਹੁਣ ਜਿਵੇਂ ਮੰਨ ਲਓ ਮੈਂ ਪੇੜ ਬਣਾਉਣਾ, ਹੁਣ ਮੰਨ ਲਓ ਮੈਂ ਥੱਲੇ ਮਤਲਬ ਅੱਧਾ ਬਣਾ ਲਿਆ ਪੇੜ ਹੈ ਨਾ, ਪੱਤੀਆਂ ਬਣਾਉਂਦੇ ਬਣਾਉਂਦੇ ਮੈਂ ਬੋਰ ਹੋ ਗਈ, ਪਰ ਵਿੱਚ ਫਸ ਗਈ ਨਾ ਮੈਂ, ਹੁਣ ਉਹ ਮੈਨੂੰ ਹੀ ਕਰਨਾ ਪਏਗਾ, ਇਹ ਬਸ ਮੇਰੀ ਪ੍ਰੋਬਲਮ ਹੈ।
0: ਕੋਈ ਹੋਰ ਬਣਾਉਂਦਾ ਤਾਂ ਇਦਾਂ ਦਾ ਕੰਮ ਹੈ,
1: ਪਸੰਦ ਨਹੀਂ ਕਰੇਗਾ ਕੌਣ, ਹੈ ਹੀ ਨਹੀਂ ਕੋਈ, ਕਿਉਂਕਿ ਇਹ ਤੇ ਇਦਾਂ ਦਾ ਕੰਮ ਹੈ ਨਾ ਕਿ ਬੰਦਿਆਂ ਨੂੰ ਮਤਲਬ ਬੰਦੇ ਨੂੰ ਪਸੰਦ ਨਹੀਂ ਆਣਾ। ਜਿਹੜੀ ਫੈਂਸ ਤੇ ਸਪਰੇ ਮਾਰ ਕੇ ਪੇਂਟ ਕਰਨਾ ਸੀਗਾ ਉਹ ਤੇ ਠੀਕ ਹੈ, ਹੋ ਗਿਆ,
0: ਕਿਉਂਕਿ ਉਹ ਤੁਹਾਨੂੰ ਪਹਿਲਾਂ ਵੀ ਪਹਿਲਾਂ ਮਿਲ ਹੀ ਗਈਆਂ ਹੋਣੀਆਂ ਇੰਸਟਰਕਸ਼ਨਸ ਵੀ ਐਵੇਂ ਇਹਦੀ ਡਾਂਡਾ ਨਾ ਲਾ ਦੀ, ਤੇ ਤੁਸੀਂ ਕਿਹਾ ਹੋਣਾ ਨਹੀਂ ਮੈਂ ਕਰਕੇ ਵੇਖਣਾ ਵੇਖਣਾ।
1: ਹੁਣ ਮੇਰੇ ਦਿਮਾਗ 'ਚ ਹੁਣ ਮੈਨੂੰ ਉੱਠਦੇ ਬੈਠਦੇ ਜਾਗਦੇ ਸੌਂਦੇ ਉਹੀ ਦਿਖਦਾ,
0: ਚੈਲੰਜ ਹੋ ਗਿਆ ਹੈ ਨਾ।
1: ਹਾਂ
0: ਕਈ ਵਾਰੀ ਇਹ ਵੀ ਹੁੰਦਾ ਬੰਦਾ ਪੱਤੇ ਬਣਾ ਲੈਂਦਾ, ਥੱਲੇ ਮੁੜ ਕੇ ਮੁੱਢ ਬਣਾਉਣ ਲਈ ਥਾਂ ਨਹੀਂ ਬਚਦੀ, ਕਈ ਇੱਦਾਂ ਦੇ ਵੀ ਪੇਂਟਰ ਹੁੰਦੇ ਗੇ, ਜਾਂ ਤੁਸੀਂ ਥੱਲੇ ਮੁੱਢ ਬਣਾ ਲੈਣਾ ਉੱਤੇ ਪੱਤੇ, ਮੁੜ ਕੇ ਬੰਦਾ ਸੋਚਦਾ ਵੀ ਹੁਣ ਮੈਂ ਉੱਤੇ ਹੋਰ ਫੈਂਸ ਲਾਵਾਂ।
1: ਜਿਵੇਂ ਤੁਸੀਂ ਮੈਨੂੰ ਪੁੱਛਿਆ ਨਾ ਆਉਂਦਾ ਹੈ ਤੁਸੀਂ ਐਕਸਪੀਰੀਅੰਸ, ਮਤਲਬ ਕਿੰਨੇ ਤੁਸੀਂ ਇੱਕਦਮ ਉਸ ਨਾਲ ਪੁੱਛਿਆ ਕੌਨਫੀਡੈਂਸ ਨਾਲ ਕਿ ਹਾਂ ਸ਼ਾਇਦ ਆਉਂਦਾ ਹੀ ਹੋਣਾ ਇੰਨੀ ਗੱਲਾਂ ਕਰੇ, ਐਵੇਂ ਮੈਨੂੰ ਇਹਨਾਂ ਨੇ ਪੁੱਛਿਆ ਕਿ ਤੂੰ ਇੰਨੇ ਵਧੀਆ ਵਧੀਆ ਤੂੰ ਇੰਨੇ ਹਾਰਡ ਹਾਰਡ ਜਿਹੇ ਦੇਖ ਰਹੀ ਹੈ, ਤੇ ਤੂੰ ਕਿਵੇਂ ਚੌਕ ਨਾਲ ਕਰੇਗੀ, ਜਾਂ ਤੂੰ ਮਤਲਬ ਜਿਵੇਂ ਕੀ ਕਹਿੰਦੇ ਹੋ ਸਟੈਂਸਿਲਸ
0: ਹਰ
1: ਵਾਰੀ ਮੈਂ ਜਦੋਂ ਵੀ ਬਾਨਿੰਗ ਜਾਂਦੇ ਨਾ ਮੈਂ ਕਹਿੰਦੀ ਆ ਕਿ ਇਸ ਸੈਕਸ਼ਨ ਚ ਪੇਂਟ ਪਏ ਹੋ, ਤੇ ਹਰ ਵਾਰੀ ਕਹਿੰਦੀ ਨਾ ਅਗਲੀ ਵਾਰੀ
0: ਲੈ ਲਾਂਗੇ, ਹਲੇ ਘਰ ਚ ਓਦਾਂ ਗਰਾਜ ਚ ਰੱਖਣ ਨੂੰ ਥਾਂ ਨੀ ਆ,
1: ਉਹ ਹਰ ਵਾਰੀ ਮੈਨੂੰ ਵੀ
0: ਉਹਨਾਂ ਨੇ ਹੋਣਾ ਵੀ ਜੇ ਲੈ ਤੇ ਮੈਂ ਕੰਮ ਤੇ ਗਿਆ ਹੋਣਾ ਇਹਨੇ ਮਗਰੋਂ ਕਰ ਦੇਣਾ ਕੰਮ,
1: ਕੈਮਰੇ ਚ ਦੇਖ ਕੇ ਦਿਲ ਦਿਖਾਈ ਜਾਣਾ।
0: ਨਹੀਂ ਉਹ ਤੁਸੀਂ ਨਾ ਪਹਿਲਾਂ ਇੱਦਾਂ ਕਰੋ ਵੀ ਵੱਡਾ ਕੋਈ ਗੱਤਾ ਲਓ,
1: ਇਹ ਆਈਡੀਆ ਠੀਕ ਹੈ, ਗੱਤੇ ਤੇ ਬਥੇਰੇ
0: ਤੇ ਉਹਦੇ ਉੱਤੇ ਕਰਕੇ ਤੇ ਫਿਰ ਵਿਖਾਓ
1: ਵੀ ਤਾਂ ਵੇਸਟ ਹੋਗਾ, ਕਿੰਨਾ ਐਕਸਪੈਂਸਿਵ ਆਉਂਦਾ।
0: ਨਹੀਂ ਪੇਂਟ ਇੰਨਾ ਮਹਿੰਗਾ ਤੇ ਨਹੀਂ ਆਉਂਦਾ, ਪੇਂਟ ਤੁਹਾਨੂੰ $2 ਸ਼ੋਪ ਤੋਂ ਲੈ ਲਓ, ਬਾਅਦ ਚ ਲੈ ਲਿਓ ਨਾ ਪ੍ਰੋਪਰ, ਪਹਿਲਾਂ ਸਸਤਾ ਪੇਂਟ ਲੈ ਲਓ। ਹਾਂ ਸਸਤਾ ਪੇਂਟ ਲੈ ਕੇ ਮੈਂ ਕਰੀ ਲਿਆ ਸੀ, ਬਹੁਤ ਮਹਿੰਗਾ ਨਹੀਂ ਆ।
1: ਓਕੇ
0: ਤੇ ਉਹ ਤੁਸੀਂ ਉਹਦੇ ਤੇ ਬਣਾ ਲਓ, ਫਿਰ ਉਸ ਤੋਂ ਬਾਅਦ ਉਹ ਵਾਲਾ ਲੈ ਲਿਓ ਜਿਹੜਾ ਤੁਹਾਡਾ ਉੱਤੇ ਸਟੇ
1: ਕਰੇ। ਗੱਤੇ ਤੇ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਂਗੀ, ਫਿਰ ਤੁਸੀਂ ਯੈਸ ਕਰਤੇ ਫਿਰ ਮੈਂ ਬਣਾ ਦਾਂਗੀ। ਕੱਲ ਇਹ ਤੇ ਹੋਏਗਾ ਨਾ, ਮੈਂ ਕਹਾਂਗੀ ਕਿਉਂਕਿ ਕਈ ਚੀਜ਼ਾਂ ਚ ਮੈਂ ਕਹਿ ਦਿੰਦੀ ਹਾਂ ਭਾਜੀ ਨੇ ਕਿਹਾ ਸੀਗਾ ਤੇ
0: ਬਣ ਜਾਂਦੇ।
1: ਹਾਂ ਫਿਰ ਉਹਨਾਂ ਨੂੰ ਲੱਗਦਾ ਨਾ ਕਿ ਸਿਆਣਾ ਬੰਦਾ ਕਹਿ ਰਿਹਾ,
0: ਫਿਰ ਐਤਕੀ ਜਾ ਕੇ ਕਹਿ ਦੋ ਭਾਈ ਕਹਿੰਦੇ ਰਹਿਣ ਦੋ ਉਦਾਂ ਭੈਣ ਸੋਹਣੀ ਉਦਾਂ ਠੀਕ ਲੱਗਣ ਡੀ। ਮੇਰਾ ਪਰਮਪਾਤ ਬਣੇ ਰਹੇ,
1: ਮਤਲਬ ਤੁਹਾਨੂੰ ਵਿਸ਼ਵਾਸ ਨੀ ਇਹਦੇ ਸਾਲਾਂ ਤੋਂ ਤੁਸੀਂ ਮੈਨੂੰ ਜਾਣਦੇ, ਤੁਹਾਨੂੰ ਲੱਗਦਾ ਨੀ ਹੈ?
0: ਤਾਂਹੀਓ ਤਾਂ ਕਹਿਣ ਦਾ ਵਿਸ਼ਵਾਸ ਹੀ ਹੈ।
1: ਇਟਸ
0: ਲਾਈਕ ਏ ਆਈ ਹੈ ਨਾ, ਤੁਸੀਂ ਹੁਣ ਸਾਰਾ ਆਪਣਾ ਐਕਸਪੀਰੀਅੰਸ ਪਾਇਆ ਤੇ ਮੈਂ ਕੱਢ ਕੇ ਦੱਸਤਾ ਤੁਹਾਨੂੰ,
1: ਥੋੜਾ ਮੈਂ ਬਣਾ ਕੇ ਦਿਖਾਵਾਂਗੀ ਤੁਹਾਨੂੰ।
0: ਥੋੜਾ ਥੋੜਾ ਕੋਈ ਮਤਲਬ ਪਹਿਲਾਂ ਕਾਪੀ ਕੁਪੀ ਤੇ ਬਣਾਓ ਹੈ ਨਾ, ਪਹਿਲਾਂ ਜ਼ਮੀਨ ਤੇ ਬਣਾ ਲਓ ਕੁਛ, ਤੇ ਜਾਂ ਫਿਰ ਇੱਕ ਹੋਰ ਚੀਜ਼ ਆ ਤੁਸੀਂ ਉਹ ਪ੍ਰੋਪਰ ਨਾ ਬਣਾ ਕੇ ਨਾ ਤੇ ਉਹ ਮਿਲ ਜਾਂਦੇ ਛਾਪੇ ਚ ਮਿਲ ਜਾਂਦੇ।
1: ਹਾਂ
0: ਬਸ ਉਹ
1: ਆਰਡਰ ਕਰ ਲਏ,
0: ਉਹ ਪਤਾ ਨੀ ਹੁਣ ਉਹ ਏਡੇ ਵੱਡੇ ਜਾਂ ਕਿੱਡੇ ਵੱਡੇ ਮਿਲਦੇ ਆ, ਉਹ ਤੁਸੀਂ ਮੰਗਾ ਕੇ ਉਹ ਚ ਪਕਾ ਕੇ ਤੇ ਉਹਦੇ ਉੱਤੇ ਪੇਂਟ ਮਾਰ ਦੋ, ਇਹ ਫਿਰ ਰਿਸਕ ਨੀ ਰਹਿ ਜਾਂਦਾ ਕੋਈ।
1: ਪਰ ਮਤਲਬ ਪਤਾ ਨੀ ਸੈਟੀਸਫੈਕਸ਼ਨ ਤਾਂ ਨਹੀਂ ਆਣਾ,
0: ਮਤਲਬ ਡੰਡ ਲਾ ਕੇ ਆਉਣੀ ਸੈਟੀਸਫੈਕਸ਼ਨ, ਕਿਉਂਕਿ ਉੱਥੇ ਮੁੜ ਕੇ ਪੇਂਟ ਵੀ ਨੀ ਨਾ ਹੋਣਾ।
1: ਨਹੀਂ ਹੋ ਜਾਏਗਾ।
0: ਹਾਂ ਉਹ ਪਹਿਲਾਂ ਪਤਾ ਕਰ ਲਓ, ਕਿਉਂਕਿ ਤੁਹਾਡੀ ਜੇ ਉਹ ਦੂਸਰੀ ਲੱਕੜ ਦੀ ਆ ਕਿ ਦੂਜੀ,
1: ਲੱਕੜ
0: ਆ ਨਾ,
1: ਹੋ ਜਾਣਾ ਨਾ।
0: ਹਾਂਜੀ
1: ਹੋ ਨਹੀਂ ਜਾਏਗਾ
0: ਕੀ
1: ਉਹਦੇ ਉੱਤੇ ਵਾਪਸ,
0: ਉਹਨੂੰ ਬਦਲੀ ਜਾਊਗੀ ਨਹੀਂ ਤਾਂ ਉਹਦਾ ਕੀ ਆ,
1: ਥੋੜਾ
0: ਹੀ ਏਰੀਆ ਹੋਣਾ, ਕਿੰਨਾ ਕੋਣਾ ਕਿਤੇ
1: ਮੈਂ ਰਹਿਣ ਨੀ ਦਿੰਦੀ।
0: ਕਿੰਨਾ ਕਿੰਨਾ ਏਰੀਆ ਵਾ, ਥੋੜਾ ਹੀ ਹੋਣਾ ਵਾ।
1: ਫੈਂਸ ਦੇਖੋ ਨਾ ਘਰ ਦੀ ਫੈਂਸ ਕਿੰਨੀ ਹੁੰਦੀ ਹੈ, ਹੁੰਦੀ ਤਾਂ ਹੈ।
0: ਨਹੀਂ ਸਾਰੇ ਘਰ ਤੇ ਕਰਨਾ ਤੁਸੀਂ,
1: ਹੁਣ ਜਦ ਮੈਂ ਇੱਕ ਕੰਧ ਦੇ ਕਿਉਂਕਿ ਮਰੂਨ ਕਲਰ ਦਾ ਹੈ ਨਾ ਬੈਕਗਰਾਉਂਡ ਜਿਹੜਾ ਹੈ,
0: ਤੁਸੀਂ ਅੱਛਾ ਅੰਦਰ ਕਰਨਾ ਕਰਦੇ ਤੇ ਅੰਦਰ ਤੇ ਜਦੋਂ ਮਰਜ਼ੀ ਕਰ ਲਓ, ਮੈਂ ਘਰੇ ਬਾਹਰ ਗਲੀ ਚ ਕਰਨਾ ਲੈ।
1: ਹਾਂ
0: ਤੇ ਅੰਦਰ ਤੇ ਆਪ ਹੀ ਵੇਖਣਾ
1: ਹਨਾ,
0: ਹਾਂ ਤੇ ਅੰਦਰ ਕੌਣ ਤੁਹਾਨੂੰ ਕਹੂਗਾ ਵੀ ਮਾੜਾ ਬਾ, ਯੂਰਤ ਕੇ ਦੀ ਹੈ, ਨਿਆਣੇ ਕਹਿਣ ਨਹੀਂ ਲੱਗੇ,
1: ਉਹ ਬੱਚੇ ਫਿਰ ਵੀ,
0: ਮੈਂ ਵੀ ਵਾਅਦਾ ਕਰਦਾ ਮੈਂ ਨਹੀਂ ਕਹੂੰਗਾ, ਤੇ ਬਾਕੀ ਮਤਲਬ ਹੋਰ ਕੌਣ ਰਹਿ ਜਾਂਦਾ ਤੁਹਾਡੇ ਘਰ ਚ, ਕੌਣ ਕਹੂਗਾ ਤੁਹਾਨੂੰ ਵੀ ਮਾੜਾ ਵਾ। ਤੁਸੀਂ ਆਪਣੇ ਘਰ ਦੇ, ਫਿਰ ਜੇ ਤੁਸੀਂ ਆਪਣੇ ਘਰ ਚ ਆਪ ਹੀ ਨਾ ਕਰ ਪਾਏ ਫਿਰ ਤੁਸੀਂ ਮਤਲਬ ਤੁਹਾਡਾ ਘਰ ਕਾਹਦਾ, ਫਿਰ ਤੁਸੀਂ ਮਤਲਬ ਆਪਣੇ ਘਰ ਤੇ ਮਲਕੀਅਤ ਕਾਹਦੀ ਹੋਈ ਆਪਣੀ, ਹੈ ਨਾ?
1: ਨਹੀਂ ਕਰਾਂਗੀ ਮੈਂ ਕਿਹੜਾ ਹਟਦੀ ਆ। ਹੁਣ ਮੈਂ ਇੰਨੇ ਆਈਡੀਆਜ਼ ਰੱਖੇ, 100-150 ਵੀਡੀਓ ਸੇਵ ਕਰਕੇ ਰੱਖੇ, ਉਹ ਵੇਸਟ ਜਾਣੇ ਨਾ ਫਿਰ,
0: ਉਹ ਇੰਨਾ ਟਾਈਮ ਤੁਸੀਂ ਲਾਇਆ ਵਾ ਆਲਰੇਡੀ। ਨਹੀਂ ਮੈਨੂੰ ਲੱਗਦਾ ਹੈ ਵੀ ਤੁਸੀਂ ਨਾ ਬਾਹਰ ਕਰਨਾ ਵਾ ਜਿੱਦਾਂ ਬੂਹੇ
1: ਅੰਦਰ ਦੀ ਸਾਈਡ,
0: ਨਹੀਂ ਅੰਦਰ ਤੇ ਆਰਾਮ ਨਾਲ ਤੁਸੀਂ ਕਰ ਸਕਦੇ ਟਰਾਈ, ਮੈਨੂੰ ਨਹੀਂ ਲੱਗਦਾ ਕੋਈ ਵਿੱਚ ਪ੍ਰੋਬਲਮ ਹੈ।
1: ਮੈਨੂੰ ਇਹ ਕਹਿੰਦੇ ਜਿਵੇਂ ਪਿੰਡਾਂ 'ਚ ਮੋਰ ਬਣਾਉਂਦੇ, ਇਹ ਬਣਾਉਂਦੇ, ਤੈਨੂੰ ਕਿਹੜੀ ਆਦਤ, ਤੈਨੂੰ ਸ਼ੌਕ ਚੜਿਆ?
0: ਭਾਈ ਦਾ ਇਰਾਦਾ ਹੋਣਾ ਨਾ ਵੀ ਇਹ ਮੋਰ ਬਣਾਵੇ ਤੇ ਫਿਰ ਮੈਂ ਬਾਅਦ 'ਚ ਗਾਣਾ ਲਾਵਾਂ, ਸੱਚੀ ਮੁੱਚੀ ਦਾ ਮੋਰ ਕਿੱਥੋਂ।
1: ਮੈਂ ਕਿਹਾ ਮੈਨੂੰ ਨਾ, ਮੈਂ ਰਾਜਸਥਾਨ ਨੂੰ ਬੜਾ ਮਿਸ ਕਰਦੀ ਹਾਂ ਨਾ, ਮਤਲਬ ਉਹ ਵਾਲਾ ਏਰੀਆ ਆਪਣੇ, ਮੈਂ ਕਿਹਾ ਮੈਂ ਉਸ ਤਰੀਕੇ ਦੀ ਪੇਂਟਿੰਗਸ ਬਣਾਉਣੀ ਹੈ ਕਿ ਮਤਲਬ ਕੋਈ, ਮੈਨੂੰ ਬੜਾ ਲੱਗਦਾ ਹੈ ਕਿ ਮੇਰੇ ਘਰ ਕੋਈ ਆਇਆ ਤੇ ਉਹਨੂੰ ਲੱਗੇ ਕਿ ਹਾਂ ਥੋੜਾ
0: ਰਾਜਸਥਾਨੀਆਂ ਦਾ ਘਰ ਹੈ,
1: ਰਾਜਸਥਾਨ ਹੈ, ਮਤਲਬ ਇੱਕ ਟ੍ਰੈਡੀਸ਼ਨ ਆ।
0: ਉਹਨੂੰ ਕਹੋ ਵੀ ਤੁਸੀਂ ਭਾਈ ਨਾਲ ਡੀਲ ਕਰੋ, ਉਹਨੂੰ ਕਹੋ ਵੀ ਤੁਸੀਂ ਇੱਕ ਪਾਸੇ ਆਪਣਾ ਬਣਾ ਲਓ ਕਸ਼ਮੀਰ।
1: ਗਏ ਨਹੀਂ, ਬਸ ਲਿਖਣ ਜੋਗੀ ਹੈ ਕਸ਼ਮੀਰ, ਮੈਂ ਤੇ ਫਿਰ ਵੀ ਰਾਜਸਥਾਨ ਚ ਪਲੀ ਬਣੀ ਆ, ਇਹ ਤੇ ਗਏ ਨੀ ਕਦੇ, ਇਹੋ ਜਿਹੇ ਕਸ਼ਮੀਰੀ ਹੈ।
0: ਅੱਛਾ
1: ਕੀ ਬਣਾਏਗਾ ਅਗਲਾ?
0: ਚਲੋ ਫਿਰ ਮੈਂ ਆਪਾਂ ਪ੍ਰੋਗਰਾਮ ਕਰਦੇ ਹਾਂ, ਆਪਾਂ ਅੱਗੇ ਤੋਰਦੇ ਹਾਂ। ਧੰਨਵਾਦ ਤੁਹਾਡਾ। ਸਿਮਰਨ ਜੀ ਕਹਿੰਦੇ ਵੀ ਵਾਹ ਬਾਈ ਵਾਹ ਨੀਤੂ, ਭੈਣ ਕਹਿੰਦੇ ਕਿ ਸਾਡੀ ਇੱਥੇ ਵੀ ਗੇਮ ਪਾ ਗਈ ਹੋ, ਆਖੇ ਇੱਕ ਦੂਜੇ ਦੇ ਰੰਗ ਕਰ ਦਿਆਂਗੇ ਤੇ ਪੁੱਛੇ ਕੋਈ ਵੀ ਮੋਟੀ ਭਾਅ ਤਾਂ ਕਰ ਦਊ, ਮੋਟੀ ਭਾਅ ਤਾਂ ਕਰ ਦਊਗਾ ਰੰਗ ਤੁਹਾਡੇ, ਪਰ ਮੋਂਟੀ ਭਾਅ ਦੀ ਟਿੰਡ ਤੇ ਕਿਹੜਾ ਰੰਗ ਚੜ੍ਹਨਾ ਹੈ? ਨਹੀਂ ਮੋਂਟੀ ਟਿੰਡ ਥੋੜੀ ਹੈ, ਮੋਂਟੀ ਭਾਅ ਦੀ ਲੈ ਦੱਸਿਆ, ਕਮਾਲ ਕਰਦੇ ਤੁਸੀਂ ਦੱਸਿਆ। ਅੱਗੇ ਅੱਗੇ ਹੀ ਆ ਥੋੜੇ ਜਿਹੇ, ਥੋੜੇ ਮਾੜੇ ਮਾੜੇ ਜੇ, ਪਿੱਛੇ ਤੇ ਹੈਗੇ ਸਾਰੇ ਵਾਲ ਮੇਰੇ ਨਾਮ ਤੇ। ਕਹਿੰਦੇ ਕਿ ਸਕੂਲ ਚੱਲ ਰਹੇ ਆ ਤੇ ਆਪਾਂ ਨੂੰ ਪਤਾ ਹੀ ਨਹੀਂ, ਲਾਲ ਜੀ ਦੇ ਨਾਂ ਤੇ ਕਹਿੰਦੇ ਸਕੂਲ ਚੱਲ ਰਿਹਾ, ਲਾਲ ਲਾਲ ਪ੍ਰਾਇਮਰੀ ਸਕੂਲ ਇਹਨਾਂ ਨੇ ਫੋਟੋ ਖਿੱਚ ਕੇ ਭੇਜੀ ਆ, ਕਰ ਦਿਓ ਕਲੇਮ ਤੁਸੀਂ ਤੇ ਓਕੇ ਪਰਮਾਤਮਾ। ਓਕੇ ਇਹਦੇ ਆਇਆ ਵੀ ਸੀ ਕਿਸੇ ਦਾ ਮੈਸੇਜ, ਕਹਿੰਦੇ ਵੀ ਉਹਦੀ ਬੋਲ ਭਾਵੇਂ ਨਾ ਬੋਲ ਦੀ ਪ੍ਰਮੋਸ਼ਨ ਲਈ ਲਾਲ ਜੀ ਨੂੰ ਕਿਉਂ ਨਹੀਂ ਕਹਿੰਦੇ ਤੁਸੀਂ? ਹਾਂ ਰੀਲਾਂ ਤੋਂ ਵੇਲ ਨਹੀਂ ਮਿਲਦੀ, ਕੰਮ ਕਹਿੰਦੇ ਕਿ ਕਿੱਦਾਂ ਨਿਬੇੜਾਂਗੇ ਕਦ ਕੰਮ। ਹਾਂ ਇਹ ਵੀ ਗੱਲ ਸਹੀ ਤੁਹਾਡੀ।
1: ਕਿਹਨੂੰ ਕਹਿਣਾ ਚਾਹ ਰਹੇ ਹਾਂਜੀ, ਕਵੀ ਕਹਿਣਾ ਕਿਹਨੂੰ ਚਾਹ ਰਿਹਾ?
0: ਮਤਲਬ ਉਹ ਆਪਣੇ ਆਪ ਨੂੰ ਕਹਿਣਾ ਚਾਹ ਰਿਹਾ, ਆਪਣੇ ਆਪ ਨੂੰ ਆ ਲੋ ਕਹਿੰਦੇ ਮੇਰੇ ਅੱਧਾ ਕੰਮ ਅੱਜ ਸਾਰੇ ਘਰ ਦੀਆਂ ਸੌਕਸ ਪੇਅਰ ਕਰਕੇ ਤੇ ਟਿਕਾਣੇ ਲਾਤੀਆਂ ਨੇ ਤੇ ਅੱਜ ਫਰਲੋ ਮਾਰੀ ਆ ਇਹ ਸੌਟ ਕਰਨ ਦੇ ਲਈ ਤੇ ਧੁੱਪ ਸੇਕ ਲਈ ਅੱਜ ਨਾਲ। ਲਓ ਜੀ ਕੰਮ ਡਨ, ਓਕੇ ਰਿਪੋਰਟ ਹੋ ਗਿਆ, ਧੰਨਵਾਦ। ਇੰਨੀਆਂ ਜਰਾਬਾਂ ਵੇਖਣਾ ਮੈਨੂੰ ਉਹ ਚੇਤੇ ਆ ਗਿਆ ਜਿੱਦਾਂ ਆਪਣੇ ਉਹ ਨਹੀਂ ਹੁੰਦਾ ਤੁਹਾਡੇ ਹੁੰਦਾ ਸੀ ਜਿੱਦਾਂ ਆਪਣੇ ਜਦੋਂ ਸਾਬਣ ਨਿੱਕੇ ਨਿੱਕੇ ਚਿੱਪਰਾਂ ਰਹਿ ਜਾਂਦੀਆਂ ਸੀ, ਨਹੀਂ ਨਹੀਂ ਉਹ ਜਦੋਂ ਨਿੱਕੇ ਨਿੱਕੇ ਨਿੱਕੇ ਚਿੱਪਰਾਂ ਰਹਿ ਜਾਂਦੀਆਂ ਸੀ ਨਾ ਸਾਬਣ ਸਾਬਣ ਦੀਆਂ ਤੇ ਉਹ ਜਿਹੜੀ ਪੁਰਾਣੀ ਜਰਾਬ ਦੇ ਵਿੱਚ ਪਾ ਲਈਦੀ ਸਾਰੀਆਂ ਪਾ ਕੇ ਤੇ ਉਹ ਮੰਮੀਆਂ ਰੱਖ ਲੈਂਦੀਆਂ ਸੀ ਤੇ ਉਹ ਮੰਨ ਲਓ ਜਿੱਥੇ ਕਿਤੇ ਕੋਲਰ ਤੇ ਜਾਂ ਕਿੱਦਾਂ ਤੇ ਉਹਨੂੰ ਘਸਾ ਘਸਾ ਕੇ ਤੇ ਉਹਦੇ ਨਾਲ ਉਹ ਬੜੀ ਵਧੀਆ ਚੀਜ਼ ਸੀ
1: ਹੈ ਨਾ।
0: ਪੁਰਾਣੇ ਆਈਡੀਆ ਬਹੁਤ ਵਧੀਆ ਸੀ, ਹੁਣ ਆਪਾਂ ਉੱਦਾਂ ਹੀ ਵੇਹਨੇ ਹਾਂ ਵੀ ਸਾਬਣ ਇੱਦਾਂ ਹੀ ਰੁਲਦੇ ਫਿਰਦੇ ਆ ਨਾ ਉਹਦੀ,
1: ਪਰ ਉਦੋਂ ਬੜੀ ਸਾਰੀ ਜਿਹੜੀ ਮੰਮੀਆਂ ਦੇ ਆਈਡੀਆ ਸੀ ਨਾ ਉਹ ਬੜੇ ਘੈਂਟ ਸੀਗੇ।
0: ਹਾਂ ਇੱਕ ਦੂਸਰੇ ਦਾ ਵੇਖ ਵੇਖ ਕੇ ਤੇ ਉਹਨਾਂ ਨੇ ਜਾਂ ਆਪੇ ਹੀ ਕਾਢਾਂ ਬੜੀਆਂ ਘੈਂਟ ਕੱਢੀਆਂ ਹੁੰਦੀਆਂ। ਯਸ਼ ਜੀ ਕਹਿੰਦੇ ਕਿ ਮੇਰੇ ਵੱਲ ਆ ਜਾਓ ਸਾਡੀ ਕਹਿੰਦੇ ਕਿ ਫੈਂਸ ਹੋਣ ਵਾਲੀ ਆ ਪੇਂਟ। ਹਾਂ ਗੁਰਜੀਤ ਜੀ ਨੇ ਕਿਹਾ ਵੀ ਨਾਲੇ ਉਹ ਤੁਹਾਡੇ ਵੱਲੋਂ ਆਉਂਦੇ ਵੀ ਹੈ ਨਾ ਚੀਜ਼ੀਆਂ ਲੈਣ, ਪਿੰਨੀਆਂ ਲੈਣ ਆਉਂਦੇ ਆ ਤੇ ਤੁਸੀਂ ਇਹਨਾਂ ਨਾਲ ਡੀਲ ਕਰੋ।
1: ਸਹੀ ਗੱਲ ਹੈ, ਦੋਵੇਂ ਮਿਲ ਕੇ ਕਰ ਲਾਂਗੇ।
0: ਸਹੀ ਗੱਲ ਹੈ, ਨਹੀਂ ਉਹਨਾਂ ਵੱਲੋਂ ਆਫਰ ਆ, ਤੁਸੀਂ ਇਹ ਗੁਰਜੀਤ ਜੀ ਤੁਸੀਂ ਨਾ ਇੱਕ ਮੈਸੇਜ ਕਰ ਦਿਓ ਵੀ ਜਿੱਦਾਂ ਦੇ ਮਰਜ਼ੀ ਤੁਸੀਂ ਕਰੋਗੇ ਆਈ ਡੋਂਟ ਮਾਈਂਡ ਹੈ ਨਾ, ਵੀ ਡੋਂਟ ਮਾਈਂਡ ਸੋਰੀ।
1: ਇਹਨਾਂ ਦੇ ਸਾਹਮਣੇ ਤੇ ਵਿਚਾਰੇ ਨਹੀਂ ਕਹਿਣਾ ਨਹੀਂ, ਇਹਨਾਂ ਦੇ ਨਿਆਣੇ ਨੇ ਸਾਰੀ ਡੱਡ ਲਾ
0: ਉਹਨਾਂ ਦੋਵਾਂ ਜੀਆਂ ਨੇ ਕੁਝ ਨਹੀਂ ਕਹਿਣਾ, ਉਹਨਾਂ ਨਿਆਣਿਆਂ ਨੇ ਤੁਹਾਡਾ ਐਸਾ ਕੁਰਬ ਰੋਲਣਾ ਨਾ।
1: ਪੇਂਟ ਦੀ ਦੁਕਾਨ ਤੋਂ ਹੀ ਲੰਘ, ਮਤਲਬ ਉਹ ਆਇਲ ਚ ਨੀ ਬਣਨਾ
0: ਨਹੀਂ ਵੈ ਹੁੰਦਾ ਏਦਾਂ, ਜਿੱਦਾਂ ਇੱਥੇ ਰੇਡੀਓ ਕਰਕੇ ਗਿਆ ਸੀ ਨਾ ਤੇ ਮੈਨੂੰ ਵੀ ਕੋਨਫੀਡੈਂਸ ਜਿਹਾ ਆ ਗਿਆ ਵੀ ਆਹ ਤੇ ਮੈਂ ਵੀ ਕਰ ਲੈਣਾ, ਮੈਂ ਸੋਚਿਆ ਮੈਂ ਉਹ ਕਰੂੰਗਾ ਮੈਂ ਵੀ। ਹਾਂ ਮੈਂ ਵੀ, ਪਰ ਮੈਨੂੰ ਹਲੇ ਕੰਧ ਕਿਸੇ ਦੀ ਕੰਧ ਨਹੀਂ ਇੱਦਾਂ ਦੀ ਆਫਰ ਨਹੀਂ ਹੋ ਰਹੀ, ਸਾਨੂੰ ਤਾਂ ਆਫਰਾਂ ਬੜੀਆਂ ਆ ਰਹੀਆਂ ਨਾ, ਮੈਨੂੰ ਹੁਣ ਕਿਸੇ ਦੀ ਆਫਰ ਆ ਜਾਏ ਕਿਸੇ ਦੀ ਕੰਧ ਦੀ ਵੀ ਤੂੰ ਇੱਥੇ ਆ ਕੇ ਸਿੱਖ ਸਕਦਾ ਤੇ ਮੈਂ ਉੱਥੇ ਹਾਂਜੀ
1: ਸਪਰੇ ਬੋਟਲ ਨਾਲ
0: ਹਾਂ ਸਪਰੇਆਂ ਕੋਲ ਲੈ ਕੇ ਰੱਖੇ ਤੇ ਮੈਂ ਮਤਲਬ ਕੱਢ ਲੂੰ ਟਾਈਮ ਵੇਲੇ ਵੇਲੇ ਕਿਸੇ ਦੇ ਡੰਡ ਲਾਉਣੀ ਤੇ। ਸਹੀ ਗੱਲ ਹੈ ਕਹਿੰਦੇ ਭਾਜੀ ਕਹਿੰਦੇ ਮੇਰਾ ਕੋਈ ਨੀ ਬੱਚਾ ਰੋਲਾ ਪਾ ਦੇਣਾ ਜੀ। ਹਾਂ ਵੇਖਿਆ ਪਤਾ ਹੁੰਦਾ ਸਰ,
1: ਇਹ ਗੁਰਜੀਤ ਜੀ ਦਾ ਇਹ ਫਾਇਦਾ ਨਾ ਇਹਨਾਂ ਨੂੰ ਖੁਦ ਕੁਛ ਕਹਿਣਾ ਹੀ ਨੀ ਪੈਂਦਾ, ਇਹ ਇਨਡਾਇਰੈਕਟ ਬੱਚਿਆਂ ਦੇ ਥਰੂ ਸਾਰਾ ਕੁਛ, ਭਾਵੇਂ ਪਾਪਾ ਹੋਏ
0: ਉਹ ਪਾਪਾ ਨੂੰ ਨੀ ਬਖਸ਼ਦੇ ਅਗਲੇ। ਅੱਛਾ ਉਹਨਾਂ ਨੇ ਕਹਿਣਾ ਯਸ਼ ਆਂਟੀ ਨਾ ਕੱਲ ਬੜੇ ਚਾਂਬਲੇ ਸੀ ਸਾਡੀ ਫੈਂਸ ਖਰਾਬ ਕਰ।
1: ਜਦੋਂ ਪਹਿਲੀ ਵਾਰੀ ਇਹਨਾਂ ਨੇ ਪਿੰਨੀਆਂ ਲੈ ਕੇ ਕਹਿਣਾ ਮੈਨੂੰ ਤਾਂ ਡਰ ਹੀ ਬੜਾ ਸੀਗਾ
0: ਨਿਆਣਿਆਂ ਵਾਲੀਆਂ ਤੁਹਾਨੂੰ ਮੈਂ ਦੱਸੂਗਾ, ਉਹ ਫਿਰ ਨਿਆਣੇ ਕਹਿਣਗੇ ਉਹ ਵੀ ਹਾਂ
1: ਇਹਨਾਂ ਦੇ ਖਾਂਦੇ ਬੱਚੇ ਕਹਿੰਦੇ ਸੀਗੇ ਖਾਂਦੇ ਭੁੱਲ ਗਏ ਹੋਣੇ ਜਾਂ ਤੇ ਗੁਰਜੀਤ ਜੀ ਨੇ ਦੱਸਿਆ ਹੀ ਨੀ ਹੋਣਾ
0: ਤੁਹਾਡੇ ਮਨ ਚ ਸੀ ਵੈਸੇ ਵੀ ਕਹਿਣ ਆ ਗਏ।
1: ਨਹੀਂ ਮੈਨੂੰ ਡਰ ਸੀ, ਮੈਨੂੰ ਡਰ ਸੀਗਾ ਕਿ ਹਲਕਾ ਜਿਹਾ ਵੀ ਕੁਛ
0: ਕੰਮ ਖਰਾਬ ਨਾ ਕਰ ਦੇਣ ਕਿਤੇ। ਥੈਂਕ ਯੂ ਨੀ, ਹੁਣ ਤੇ ਰੱਖੜੀ ਆਉਣ ਵਾਲੀ, ਹੁਣ ਤੇ ਤੁਹਾਡੀ ਸੇਲ ਵਧਣੀ ਆ,
1: ਵਧ ਰਹੀ ਆ, ਬਿਜ਼ੀ ਆ, ਟੂ ਬਿਜ਼ੀ।
0: ਤਾਂ ਪਹਿਲਾਂ ਬੰਨੀ ਜਾਂਦੇ
1: ਪਹਿਲੇ ਕਹਿ ਦਿੰਦੇ ਨਾ ਹਾਂ ਉਸ ਪਾਸੇ ਉਸ ਟਾਈਮ ਤੇ
0: ਲੈ ਕੇ ਜਾਣੀ ਹੈ ਨਾ,
1: ਕਿਉਂਕਿ ਅੱਜ ਕੱਲ ਵੈਸੇ ਵੀ ਹਰ ਕੋਈ ਮਤਲਬ ਸਭ ਨੂੰ ਲੱਗਦਾ ਨਾ ਕਿ ਘਰ ਦਾ ਬਣਿਆ ਮਿਲ ਜਾ।
0: ਉਹਨੇ ਅੱਜ ਕੱਲ੍ਹ ਪਸੰਦ ਕਰਦੇ ਲੋਕੀ। ਅੰਮ੍ਰਿਤ ਜੀ ਕਹਿੰਦੇ ਨੇ ਵੀ ਸਾਡੇ ਵੱਲੋਂ ਖੁੱਲ੍ਹੀ ਆਫਰ ਆ, ਟੀ ਵੀ ਕੈਬਨਿਟ ਕਲਰ ਕਰਨੀ ਆ ਕਹਿੰਦੇ ਤੇ ਮੈਨੂੰ ਪੁੱਛ ਕੇ ਮੈਨੂੰ ਦੱਸ ਦਿਓ ਕਿਹੜਾ ਕਲਰ ਚਾਹੀਦਾ ਮੈਂ ਪੇਂਟ ਲੈ ਆਊਂ।
1: ਤੁਸੀਂ
0: ਆਪਣੇ ਯਸ਼ ਦੀ ਕਿਚਨ ਛੱਡੋ, ਯਸ਼ ਦੀ ਪੇਂਟ ਕਰੋ ਤੁਸੀਂ।
1: ਸਹੀ ਗੱਲ
0: ਹੈ, ਆਹ ਵਧੀਆ ਕੰਮ। ਚਲੋ ਥੈਂਕ ਯੂ ਤੁਹਾਡਾ, ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਵੀ ਤੁਹਾਡੇ ਅੜੇ ਫੜੇ ਕੰਮ ਕਿਹੜੇ ਨੇ ਵੀਕਐਂਡ ਦੇ ਉੱਤੇ, ਕੀ ਤੁਸੀਂ ਰੱਖਿਆ ਹੁੰਦਾ ਤੇ ਫਿਰ ਉੱਥੇ ਤਾਂ ਉੱਥੇ ਹੀ ਰਹਿ ਜਾਂਦਾ ਤੇ ਜਾਂ ਫਿਰ ਜ਼ਰੂਰੀ ਥੋੜ੍ਹੀ ਕੰਮ ਤੇ ਵੀਕਡੇਜ਼ ਦਾ ਵੀ ਅੜਿਆ ਹੀ ਆ, ਉਹ ਵੱਖਰੀ ਗੱਲ ਅਸੀਂ ਧੂ ਕੇ ਉਹਨੂੰ ਵੀਕਐਂਡ ਤੇ ਲੈ ਜਾਂਦੇ ਤੇ ਵੀਕਐਂਡ ਤੋਂ ਧੂ ਕੇ ਫਿਰ ਅਗਲੇ ਵੀਕਐਂਡ ਤੇ ਲੈ ਜਾਂਦੇ, ਇਹ ਵੀ ਮੈਨੂੰ ਲੱਗਦਾ ਇੱਕ ਗਲਤੀ
1: ਸਾਡੀ। ਮੌਸਮ ਨੂੰ ਵੀ ਕਈ ਵਾਰੀ ਕਹਿ ਦਿੰਦੇ ਅੱਜ ਤੇ ਮੌਸਮ ਸਹੀ ਨਹੀਂ ਸੀ, ਹੈ ਨਾ,
0: ਡਿਪੈਂਡ ਕਰਦਾ ਕਿੱਦਾਂ ਦਾ। ਇੱਕ ਨਾ ਹੋਰ ਪ੍ਰੋਬਲਮ ਆ ਯਾਸੀ, ਜਦੋਂ ਕੰਮ ਹੋਵੇ ਨਾ ਥੋੜ੍ਹਾ ਜਿਹਾ ਉਦੋਂ ਬੰਦਾ ਕਰ ਲੈਂਦਾ, ਜਦੋਂ ਥੋੜ੍ਹਾ ਵੱਧ ਕੇ ਬਹੁਤਾ ਹੋ ਜਾਂਦਾ ਫਿਰ ਬੰਦਾ ਸੋਚਦਾ ਹੀ ਯਾਰ, ਹੈ ਨਾ, ਇੱਕ ਅੱਧੀ ਬਾਰੀ ਗੰਦੀ ਹੋਵੇ ਬੰਦਾ ਸਾਫ਼ ਕਰ ਲੇ, ਜੋ ਸਾਰੀਆਂ ਗੰਦੀਆਂ ਹੋ ਜਾਂਦੀਆਂ। ਬਿਮਾਰੀ ਇਹ ਵੀ ਸਾਰੀਆਂ ਇਕੱਠੀਆਂ ਗੰਦੀਆਂ ਹੁੰਦੀਆਂ, ਰਿਜਿਟ ਜੀ ਤੁਸੀਂ ਆਉਣੇ ਰੱਖੀ ਹਾਲ ਚਾਲ ਮੈਨੂੰ ਲੱਗਦਾ
2: ਮੈਨੂੰ
0: ਇਹ ਵੀ ਕੋਈ ਨਾ ਕੁਛ ਮੈਂ ਰੋਏ ਕੋਲੋ ਸੀਕ੍ਰੇਟ ਕਢਾਵਾ ਹੈਨਾ ਬਟ ਅਨਫੋਰਚੂਨੇਟਲੀ ਹੀ ਡਿਡ ਨੋ ਇਵਨ ਮੇਰੇ ਦੇ ਉੱਤੇ ਮਤਲਬ ਮੈਂ ਤਾਂ ਠੀਕ ਨਹੀਂ ਮੈਂ ਤਾਂ ਗਿਆ ਹੀ ਇਸੇ ਲਈ ਹਾਂ ਚੇਚਾ ਉੱਠ ਕੇ ਮੈਂ ਵੇਖਾਂ ਜਾ ਕੇ ਵੀ ਮਤਲਬ ਮੈਂ ਮੇਰਾ ਮਕਸਦ ਇਹ ਵੀ ਮੈਂ ਰੋਏ ਨੂੰ ਇਹੋ ਹੀ ਪੁੱਛਣਾ ਚਾਹੁੰਦਾ ਹਾਂ ਵੀ ਯਾਰ ਰੇਖਾ ਦੇ ਨਾਂ ਤੋਂ ਰਿਚਰਡ ਕਿਉਂ ਭੱਜ ਰਿਹਾ ਯਾਰ ਤੁਹਾਡਾ ਤਾਂ ਫਰੈਂਡ ਹੈ ਦੱਸੋ ਹਾਂ
1: ਸਹੀ ਗੱਲ
0: ਮੇਰਾ ਮਿਸ਼ਨ ਸਕਸੈਸ
2: ਹੋ ਗਿਆ ਅਵਾਰਡ ਨਾਈਟ ਮੇ ਥਾ ਬਟ ਆਈ ਵਾਸ ਐਟ ਦ ਬੈਕ ਬਿਕੋਜ਼ ਆਈ ਟੋਲਡ ਯੂ ਦੇ ਵਰ 8 ਆਫ ਅਸ ਐਂਡ ਰੋਏ ਨਹੀਂ ਆ ਪਾਇਆ ਬਿਕੋਜ਼ ਬੇਬੀ ਸਿਟਰ ਨਹੀਂ ਮਿਲਾ ਲਾਸਟ ਮਿੰਟ ਮੇ ਬੇਬੀ ਸਿਟਰ ਨੇ ਇੱਕ ਘੰਟੇ ਪਹਿਲੇ ਬੋਲ ਲਿਆ ਆਈ ਕਾਂਟ ਕਮ ਆਈ ਐਮ ਨਾਟ ਵੈਲ
0: ਜੀ
2: ਤੋ ਮੈਂ ਜ਼ਿਆਦਾਤਰ ਰੋਏ ਕੇ ਸਾਥ ਆ ਗਈ ਹੋਤਾ ਹੂੰ
0: ਨਹੀਂ ਮੇਰਾ ਵੈਸੇ ਬੈਸਟ ਇਹੋ ਹੀ ਹੁੰਦਾ ਅਵਾਰਡਸ ਦਾ ਮੇਰਾ ਜ਼ਿਆਦਾਤਰ ਰਿਚਰਡ ਜੀ ਬੈਸਟ ਇਹੋ ਹੀ ਹੁੰਦਾ ਵਾ ਸੋ ਤੁਹਾਡੇ ਨਾਲ ਤਾਂ ਹੁਣ ਮੁਲਾਕਾਤ ਹੋਈ ਮੈਨੂੰ ਵਧੀਆ ਇਹ ਲੱਗਦਾ ਵੀ ਰੋਏ ਨੂੰ ਮਿਲ ਕੇ ਮੈਨੂੰ ਲੱਗਦਾ ਹੁੰਦਾ ਵੀ ਗੁੱਡ ਵਧੀਆ ਹੋ ਗਿਆ ਅਵਾਰਡਸ ਹੈ ਨਾ
2: ਨਹੀਂ ਰੋਏ ਇਜ਼ ਅਮੇਜ਼ਿੰਗ ਗਾਇ ਹੂੰ ਉਸਕਾ ਪਰਸਨੈਲਿਟੀ ਕੋਈ ਮੈਚ ਨਹੀਂ ਕਰ ਸਕਦਾ
0: ਬਿਲਕੁਲ ਸੋ
2: ਟੂ ਰੀਲੀ ਲੱਕੀ ਟੂ ਹੈਵ
0: ਹਿਮ ਜੀ ਨੋ ਇਟਸ ਗੁੱਡ ਚਲੋ ਕੀ ਰੱਖਿਆ ਜੇ ਫਿਰ ਵੀਕਐਂਡ ਲਈ ਅੜਿਆ ਫੜਿਆ ਤੁਹਾਡਾ ਤੇ ਕੋਈ ਆ ਕੰਮ ਅੜਿਆ ਫੜਿਆ ਵੀ
1: ਰਾਈਟ ਸਵੈਪ ਮਿਲ ਜਾ
0: ਵੀਕਐਂਡ ਵੀਕਡੇ ਹੈ
2: ਮੈਂ ਵੀਕਐਂਡ ਮੈਂ ਖਾਲੀ ਕਪੜੇ ਧੋਤਾ ਹੂੰ ਬਾਕੀ ਆਈ ਗੋ ਕਲੀਨ ਐਜ਼ ਆਈ ਗੋ ਆਈ ਡੋਨਟ ਕੀਪ ਕੁਝ ਪੈਂਡਿੰਗ ਰੱਖਤਾ ਨਹੀਂ ਮੈਂ ਪੁਰਾਣਾ ਮਤਲਬ ਆਈ ਡੂ ਇਟ ਐਜ਼ ਆਈ ਗੋ
0: ਜੀ ਨਹੀਂ ਗੁੱਡ ਹੈ ਤੁਹਾਡਾ ਜਿਹੜਾ ਲਾਈਫ ਸਟਾਈਲ ਜਿੱਦਾਂ ਤੁਸੀਂ ਦੱਸਦੇ ਮੰਮੀ ਪਾਪਾ ਨੇ ਜਿੱਦਾਂ ਤੁਹਾਨੂੰ ਆਦਤ ਪਾਈ ਆ
2: ਬਚਪਨ ਸੇ ਉਹੀ ਆਦਤ ਹੈ ਸਵੇਰੇ ਉੱਠਦੇ ਹੀ ਬਸ ਸਮੇਟ ਕੇ ਚਲੇ ਜਾਓ
1: ਮਤਲਬ ਤੁਸੀਂ ਪਹਿਲੀ ਕੈਟੇਗਰੀ ਦੇ ਵਿੱਚ ਹੋ ਆਪਾਂ ਸਟਾਰਟਿੰਗ ਚ ਪੁੱਛਿਆ ਸੀ ਨਾ ਤੁਸੀਂ ਕਿਹੜੀ ਕੈਟੇਗਰੀ ਚ ਆਉਂਦੇ ਹੋ ਕਿ ਤੁਹਾਨੂੰ ਇਦਾਂ ਹੁੰਦਾ ਕਿ ਹਾਂ ਕੋਈ ਕੰਮ ਰਹਿ ਗਿਆ ਉਹ ਕਰ ਲਈਏ ਨਹੀਂ ਇਹ ਹੈ ਕਿ ਸਾਰਾ ਕੁਛ ਹੀ ਹੈ
0: ਨਾਲ ਦੀ ਨਾਲ ਕਰੀ ਜਾਂਦੇ ਹਾਂ ਇਹ ਬੈਸਟ ਆ ਤੁਸੀਂ ਜੇ ਜਾਂ ਤੇ ਤੁਹਾਨੂੰ ਕੋਈ ਟੈਨਸ਼ਨ ਹੀ ਨਾ ਹੋਵੇ ਨਹੀਂ ਹੋਇਆ ਨਹੀਂ ਹੋਇਆ ਠੀਕ ਆ ਤੁਹਾਨੂੰ ਤੰਗ ਨਾ ਕਰੇ ਉਹ ਚੀਜ਼ ਤੇ ਜਾਂ ਫਿਰ ਕਰੋ ਤੇ ਫਿਰ ਨਾਲ ਦੀ ਨਾਲ ਕਰੀ
2: ਮੇਰੇ ਕੋਲ ਓਸੀਡੀ ਹੈ ਸਫਾਈ ਸੇ ਤੋ ਮੈਂ ਕੁਝ ਕਰਦਾ ਮੇਰੀ ਗਾੜੀ ਵੀ ਆਪ ਕਭੀ ਵੀ ਬੈਠੋ
0: ਜੀ
2: ਹੱਥ ਹੀ ਹੱਥ ਮੈਂ ਸਾਫ ਮੈਂ ਕਭੀ ਖਾਤਾ ਨਹੀਂ ਉਸ ਕੇ ਅੰਦਰ ਜਾਂ ਕੁਝ ਵੀ ਨਹੀਂ
0: ਮੇਰਾ ਨਾ ਬੜਾ ਜੀ ਕਰਦਾ ਰਿਚਰਡ ਜੀ ਓਸੀਡੀ ਵਾਲੇ ਨਾ ਦੋ ਤਿੰਨ ਬੰਦੇ ਲਿਆ ਕੇ ਆਪਣੇ ਗਰਾਜ ਚ ਛੱਡਾਂ
1: ਤੁਹਾਡੇ ਗਰਾਜ ਤੋਂ ਵਾਕਈ ਖਤਰਨਾਕ ਆਈ ਥਿੰਕ ਪਤਾ ਨਹੀਂ ਮੇਲਾ ਸੀਗਾ ਕੀ ਸੀਗਾ ਕਿੰਨਾ ਸਮਾਨ
0: ਮੇਲਾ ਗਰਾਜ ਚ ਹੀ ਕਮਾਲ ਕਰ ਦਿੱਤੀ ਉਹ ਮੇਲੇ ਦਾ ਸਮਾਨ
2: 2 ਵਜੇ ਆਤੀ ਹੈ ਬਿੱਤੂ ਕੰਮ ਸਮਝੋ ਫੈਸਟੀਵਲ ਹੈ 2:00 ਇਨ ਦ ਨਾਈਟ ਫਿਰ ਉਹ ਨਾਈਟ ਸੂਟ ਪਹਿਨ ਕੇ ਬਸ ਸਫਾਈ ਮੇ ਲੱਗ ਜਾਤੀ ਹੈ ਕਿਉਂਕਿ ਯਹਾਂ ਵਾਂ ਕੁਛ ਨਾ ਕੁਛ ਬਿਖੜਾ ਹੋਤਾ ਹੈ ਉਹ ਬਿਨਾ ਟਾਈਡੀ ਕੇ ਸੋ ਨਹੀਂ ਸਕਤੀ ਉਸਕੋ ਵੀ ਓਸੀਡੀ ਹੈ ਮੇਰੀ ਤਰ੍ਹਾਂ
0: ਨਹੀਂ ਉਹ ਗੱਡੀ ਲਈ ਉਹਨਾਂ ਨੂੰ ਮੈਂ ਗੱਡੀ ਲਈ ਰੱਖਿਆ
1: ਸਾਡੇ ਘਰ ਦਾ ਕਰਨਗੇ
0: ਜੀ ਉਹਨਾਂ ਨੂੰ ਮੈਂ ਗੱਡੀ ਲਈ ਫਿਕਸ ਕੀਤਾ ਵਾ ਜਨਾ
1: ਜੇ ਉਹ ਇੱਥੇ ਚਲੇ ਜਾਣਗੇ ਫਿਰ ਸਾਡਾ ਕੌਣ ਕਰੇਗਾ
0: ਲਓ ਵੇਖ ਲੋ ਚੋਰ ਨੂੰ ਪੰਡ ਕਾਲੀ ਵੇਖ ਲੋ ਇਹ ਚਾਹੁੰਦੇ ਨਹੀਂ ਆ ਵੀ ਕੋਈ ਕੰਮ ਸਾਡਾ ਵੀ ਵੀਕਐਂਡ ਵਾਲਾ ਸੌਟ ਹੋਵੇ ਕੋਈ
1: ਜਦੋਂ ਤੁਸੀਂ ਇੰਡੀਆ ਗਏ ਸੀਗੇ ਉਸ ਟਾਈਮ ਮੈਂ ਤੇ ਬਣੀ ਮੈਨੂੰ ਕਹਿੰਦਾ ਹੁਣ 2 ਦਿਨ ਰਹਿ ਗਿਆ ਆਪਣੇ ਕੋਲ
0: ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵਧੀਆ ਵੀਕ ਤੁਹਾਡਾ ਰਵੇ ਇਹ ਮਹੀਨਾ ਦੇਸੀ ਮਹੀਨਾ ਚੜਿਆ ਵਧੀਆ ਵਧੀਆ ਸਾਰਿਆਂ ਦਾ ਜਾਵੇ ਤੇ ਹੱਸਦੇ ਖੇਡਦੇ ਰਹੋ ਤੁਸੀਂ ਤੇ ਗੁਰਜੀਤ ਜੀ ਕਹਿੰਦੇ ਨੇ ਕਿ ਯੈਸ ਜੀ ਟੂ ਬੀ ਓਨੈਸਟ ਮੈਂ ਬੱਚਿਆਂ ਨੂੰ ਨਹੀਂ ਦੱਸਿਆ ਕਿ ਪਿੰਨੀਆਂ ਤੁਹਾਡੇ ਕੋਲੋਂ ਲਿਆਂਦੀਆਂ ਨੇ ਡਰ ਮੈਨੂੰ ਇਹੋ ਹੀ ਸੀ ਇਹਨਾਂ ਨੇ ਕੁਛ ਨਾ ਕੁਛ ਕਹਿੰਦੇ ਮੈਂ ਪੁੱਛੂੰਗਾ ਗੱਲ
1: ਨਾਇਸ਼ਾ ਦਾ ਬਰਥਡੇ ਸੀਗਾ ਤੇ ਇੱਕ ਗਲੂਟਨ ਫ੍ਰੀ ਥੋੜੀ ਜਿਹੀ ਬੱਚੀ ਸੀ ਬੇਸਨ ਵਾਲੀ ਤੇ ਸੱਤ ਅੱਠ ਬੱਚੀ ਸੀਗੀ ਮੈਨੂੰ ਬੇਸਨ ਵਾਲੀ ਮੇਰਾ ਘੱਟ ਪਸੰਦ ਹੈ ਮੈਨੂੰ ਆਟੇ ਵਾਲੀ ਵਧੀਆ ਲੱਗਦੀ ਤੇ ਆਟੇ ਵਾਲੀ ਵੀ ਅੱਠ ਦਸ ਪਈ ਸੀਗੀ ਹੁਣ ਜਿਹੜੀ ਵੀ ਦੋ ਤਿੰਨ ਫਰੈਂਡਸ ਜਿਹੜੇ ਆਏ ਸੀਗੇ ਇੱਕ ਕਹਿੰਦੀ ਆ ਬੇਸਨ ਵਾਲੀ ਹੈ ਮੈਂ ਲੈ ਜਾ ਉਹ ਲੈ ਗਈ ਮੈਂ ਕਿਹਾ ਚੱਲ ਬੇਸਨ ਵਾਲੀ ਤੇ ਮੈਂ ਵੈਸੇ ਨੀ ਖਾਣੀ ਸੀਗੀ ਲੈ ਜਾ ਤੇ ਜਿਹੜੀ ਆਟੇ ਵਾਲੀ ਸੀ ਇੱਕ ਹੋਰ ਆਈ ਤੇ ਕਹਿੰਦੀ ਤੁਹਾਡੀ ਵੀਡੀਓ ਦੇਖ ਵੇਖ ਕੇ ਜੀ ਕਰਦਾ ਹੈ ਮੈਂ ਕਿਹਾ ਫਿਰ ਆਰਡਰ ਕਰ ਕਹਿੰਦੀ ਕਰਾਂਗੇ ਇਹ ਲੈ ਜਾ ਪਹਿਲੇ ਤੇ ਹੁਣ ਮੈਨੂੰ ਬਣਾ ਮਤਲਬ ਮੈਨੂੰ ਲੱਗ ਰਿਹਾ ਕਿ ਹੁਣ ਮੇਰੇ ਕੋਲ
0: ਨੀ ਲੰਘੀ ਠੰਡ ਹੋਣਗੇ ਕਹਿੰਦੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਿਰਫ ਤੇ ਸਿਰਫ ਘਰ ਤੋਂ ਕੰਮ ਤੇ ਕੰਮ ਤੋਂ ਸਿੱਧਾ ਘਰ ਵੱਲ ਹੀ ਜਾਈਏ ਸ਼ਨੀਵਾਰ ਦੇ ਦਿਨ ਬਾਗਬਾਨੀ ਸਾਫ ਸਫਾਈਆਂ ਖਰੀਦੋ ਫਰੋਖਤ ਮੇਲ ਜੋਲ ਤੇ ਪਰਿਵਾਰ ਦੇ ਨਾਲ ਹੀ ਬਿਤਾਈਏ ਐਤਵਾਰ ਨੂੰ ਸਵੇਰੇ ਉੱਠ ਕੇ ਗੁਰੂ ਘਰ ਮੱਥਾ ਟੇਕੀਏ ਤੇ ਫਿਰ ਸਾਰਾ ਦਿਨ ਲੰਗਰਾਂ ਦੀ ਸੇਵਾ ਨਿਭਾਈਏ ਸਰਬੱਤ ਤੇ ਭਲੇ ਦੀ ਅਰਦਾਸ ਤੇ ਚੜ੍ਹਦੀ ਕਲਾ ਦੀ ਸਭ ਨੂੰ ਫਤਿਹ ਬੁਲਾਈਏ ਕਹਿੰਦਾ ਘੁੰਮਣ ਜ਼ਿੰਦਗੀ ਦੇ ਦਿਨ ਹੱਸਦੇ ਖੇਡਦੇ ਲੰਘਾਈਏ ਸੁਖਦੀਪ ਸਿੰਘ ਘੁੰਮਣ ਜੀ ਤੁਹਾਡਾ ਧੰਨਵਾਦ ਤੇ ਅੱਛਾ ਅੱਜ ਦੇ ਦਿਨ ਵੀ ਆ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਅੱਜ ਦਾ ਦਿਨ ਕਾਫੀ ਅਹਿਮ ਹੈ ਅਸਲ ਦੇ ਵਿੱਚ ਅੱਜ ਦਾ ਦਿਨ 17 ਅਗਸਤ ਅੱਜ ਦਾ ਦਿਨ 1813 ਦੇ ਵਿੱਚ ਆਸਟ੍ਰੇਲੀਆ ਨਾਂ ਦੀ ਸੁਜੈਸ਼ਨ ਦੇ ਲਈ ਪਹਿਲੀ ਚਿੱਠੀ ਲਿਖੀ ਗਈ ਸੀ ਕਿ ਇਹਦਾ ਨਾਂ ਬਦਲ ਕੇ ਆਸਟ੍ਰੇਲੀਆ ਰੱਖ ਦਿਓ ਤੁਹਾਨੂੰ ਪਤਾ ਪਹਿਲਾਂ ਨਾਂ ਕੀ ਸੀ ਨਿਊ ਹੋਲੈਂਡ ਸੋ ਇਸ ਤੋਂ ਪਹਿਲਾਂ ਨਿਊ ਹੋਲੈਂਡ ਕਿਹਾ ਜਾਂਦਾ ਸੀ ਇਸ ਮਹਾਂਦੀਪ ਨੂੰ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੀ ਸਿਫਾਰਿਸ਼ ਜਿਹੜੀ ਆ ਉਹ ਮੈਥਿਊ ਫਲਿੰਡਰਸ ਨੇ ਕੀਤੀ ਸੀ ਤੋ ਮੈਥਿਊ ਫਲਿੰਡਰ ਦਾ ਇਹ ਕਹਿਣਾ ਸੀ ਕਿ ਇਹਦਾ ਨਾਂ ਜਿਹੜਾ ਵਾ ਉਹ ਰਲਦਾ ਮਿਲਦਾ ਪਹਿਲੀ ਗੱਲ 'ਤੇ ਹੋਣਾ ਚਾਹੀਦਾ ਜਿੱਦਾਂ ਏਸ਼ੀਆ ਅਫਰੀਕਾ ਯੂਰਪ ਅਮਰੀਕਾ ਅਤੇ ਇਹਦੇ ਨਾਲ ਰਲਦਾ ਮਿਲਦਾ ਜਿਹਾ ਕੁਛ ਹੋਣਾ ਚਾਹੀਦਾ ਮਤਲਬ ਨਿਊ ਹੋਲੈਂਡ ਬਿਲਕੁਲ ਹੀ ਅਲੱਗ ਜਿਹਾ ਵਾ ਅਤੇ ਜਾਂ ਫਿਰ ਉਹਦਾ ਇਹ ਵੀ ਸੀ ਕਿ ਜਿੱਦਾਂ ਇਹ ਮਤਲਬ ਦੱਖਣ ਵਾਲਾ ਪਾਸਾ ਹੋ ਗਿਆ ਅਤੇ ਆਸਟ੍ਰੇਲੀਸ ਦਾ ਮਤਲਬ ਆ ਸਦਰਨ ਸੋ ਇਸ ਲਾਤੀਨੀ ਭਾਸ਼ਾ ਦਾ ਸ਼ਬਦ ਆ ਸੋ ਇਸ ਸ਼ਬਦ ਦੀ ਉਹਨੇ ਸਿਫਾਰਿਸ਼ ਕੀਤੀ ਸੀ ਕਿ ਨਾਂ ਬਦਲ ਕੇ ਅਤੇ ਆਹ ਰੱਖ ਦਿੱਤਾ ਜਾਵੇ ਜਿਹੜੇ ਪੁਰਾਣੇ ਜਿਹੜੇ ਯੂਰਪੀਅਨ ਲੋਕ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਦੱਖਣ ਦੇ ਵਿੱਚ ਯਾਨੀ ਕਿ ਇਸ ਪਾਸੇ ਨੂੰ ਆਸਟ੍ਰੇਲੀਆ ਵਾਲੇ ਪਾਸੇ ਨੂੰ ਇੱਕ ਬੜੀ ਵੱਡੀ ਇੱਕ ਮਤਲਬ ਜ਼ਮੀਨ ਆ ਜਿਹੜੀ ਕਿ ਜਿੱਥੇ ਆਪਾਂ ਜਾ ਨਹੀਂ ਸਕਦੇ ਇੱਕ ਸਮਾਂ ਸੀ ਜਦੋਂ ਇਹ ਕਿਹਾ ਜਾਂਦਾ ਕਿ ਉਹ ਉਸ ਪਾਸੇ ਨੂੰ ਆਪਾਂ ਬਿਲਕੁਲ ਨਹੀਂ ਜਾ ਸਕਦੇ ਉਸ ਜ਼ਮੀਨ ਬਾਰੇ ਸਾਨੂੰ ਕੋਈ ਨਹੀਂ ਪਤਾ ਅਤੇ ਉਸ ਜ਼ਮੀਨ ਵਾਲੇ ਪਾਸੇ ਨੂੰ ਜੇ ਆਪਾਂ ਜਾਵਾਂਗੇ ਤਾਂ ਉੱਥੇ ਅੱਗੇ ਕਈ ਇੱਥੋਂ ਤੱਕ ਵੀ ਮੰਨਦੇ ਵੀ ਉੱਥੇ ਤਾਂ ਅੱਗੇ ਧਰਤੀ ਖਤਮ ਹੋ ਜਾਣੀ ਫਿਰ ਅਸੀਂ ਕੀ ਕਰਾਂਗੇ ਅਤੇ ਕਈ ਇੱਥੋਂ ਤੱਕ ਵੀ ਮੰਨਦੇ ਸੀ ਵੀ ਜਿੱਦਾਂ ਸਮੁੰਦਰ ਆ ਅਤੇ ਆਪਾਂ ਪਰਲੇ ਪਾਸੇ ਡਿੱਗ ਪਾਂਗੇ ਹੈ ਨਾ ਸੋ ਇੰਨੀ ਦੂਰ ਤੱਕ ਜਿਹੜਾ ਉਹ ਨਹੀਂ ਸੀ ਕੁਛ ਵੀ ਹੈ ਨਾ ਸੋ ਉਹਨੂੰ ਉਸ ਸਮੇਂ ਕਹਿੰਦੇ ਨੇ ਕਿ ਇਹਨੂੰ ਜਿਹੜਾ ਪੁਰਾਣੇ ਯੂਰਪ ਦੇ ਵਿੱਚ ਤਾਰਾ ਆਸਟ੍ਰੇਲੀਸ ਇਨਕੋਗਨੀਟਾ ਯਾਨੀ ਇਹਦਾ ਮਤਲਬ ਆ ਕਿ ਉਹ ਵਾਲੀ ਦੱਖਣ ਦੇ ਵਿੱਚ ਉਹ ਵਾਲੀ ਜ਼ਮੀਨ ਜਿਹਦੇ ਬਾਰੇ ਸਾਨੂੰ ਨਹੀਂ ਪਤਾ ਤਾਂ ਉਹਦੇ ਬਾਰੇ ਅਕਸਰ ਜਿਹੜੇ ਆ ਉਹ ਗੱਲਾਂ ਉਹ ਇੱਦਾਂ ਕਹਿ ਕੇ ਕਰਦੇ ਸੀ ਵੀ ਜਿੱਦਾਂ ਮਤਲਬ ਵੀ ਉਹਨਾਂ ਲਈ ਇੱਕ
1: ਬਿਲਕੁਲ ਅਨਨੋਨ ਪਲੇਸ ਹੈ
0: ਜੀ ਅਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਮਤਲਬ ਆ ਹੀ ਗਿਆ ਮਤਲਬ ਲੱਭਿਆ ਹੀ ਗਿਆ ਅਤੇ ਫਿਰ ਅੱਜ ਦਾ ਦਿਨ ਉਹ ਸੀ ਜਦੋਂ ਪਹਿਲੀ ਵਾਰ
1: ਜਿਹੜਾ
0: ਹਾਂਜੀ ਮੈਥਿਊ ਫਲਿੰਡਰਸ ਨੇ ਪਹਿਲੀ ਵਾਰ ਚਿੱਠੀ ਲਿਖੀ ਸੀ ਵੀ ਹੁਣ ਇਹਦਾ ਨਾਂ ਜਿਹੜਾ ਉਹ ਆਸਟ੍ਰੇਲੀਆ ਰੱਖ ਦਿੱਤਾ ਜਾਵੇ ਹਾਂਜੀ 17 ਅਗਸਤ 1813 1813 ਦੇ ਵਿੱਚ ਧੰਨਵਾਦ ਮਿਹਰਬਾਨੀ ਸੋ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਸਾਡੇ ਮਤਲਬ ਕੰਮ ਜਿਹੜੇ ਆਪਾਂ ਐਵੇਂ ਹੀ ਆਪਾਂ ਮਤਲਬ ਗਾਂ ਦੀ ਗਾਂ ਲਟਕੇ ਹੁੰਦੇ ਜਿਹੜੇ ਸਾਨੂੰ ਤੰਗ ਕਰਦੇ ਸਾਰਾ ਹਫ਼ਤਾ ਅਤੇ ਸਾਨੂੰ ਇੰਤਜ਼ਾਰ ਹੁੰਦੀ ਵੀ ਵੀਕਐਂਡ ਆਵੇ ਤਾਂ ਆਪਾਂ ਦਵਾ ਦਵ ਕਰੀਏ ਅਤੇ ਉਸ ਤੋਂ ਬਾਅਦ ਫਿਰ ਕਈ ਤਾਂ ਹੁੰਦੇ ਆ ਵੀ ਜ਼ੋਰ ਮਾਰ ਕੇ ਉਹਨਾਂ ਨੇ ਕਰ ਲੈਣਾ ਹੁੰਦਾ ਅੱਛਾ ਕਹਿੰਦੇ ਨੇ ਕਿ ਉਹ ਲੋਕ ਕੰਮ ਕਰ ਲੈਂਦੇ ਆ ਜਿਨ੍ਹਾਂ ਨੇ ਨਾ ਲਿਖ ਕੇ ਰੱਖੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਆਪਾਂ ਆਹ ਕੰਮ ਕਰਨੇ ਆ ਅਤੇ ਜਾਂ ਜਿਨ੍ਹਾਂ ਕੋਲ ਘੱਟ ਕੰਮ ਹੁੰਦੇ ਆ ਅਤੇ ਉਹਨਾਂ ਦੇ ਮਤਲਬ ਯਾਦਾਸ਼ਤ ਦੇ ਵਿੱਚ ਰਹਿ ਜਾਂਦੇ ਤਿੰਨੀ ਤਾਂ ਬਹੁਤੀ ਵਾਰੀ ਤੁਹਾਨੂੰ ਉਹ ਚੀਜ਼ਾਂ ਭੁੱਲੀ ਜਾਂਦੀਆਂ ਵਾ। ਬਾਏ ਦਾ ਟਾਈਮ ਤੁਸੀਂ ਹੋਰ ਹੋਰ ਕੰਮਾਂ ਦੇ ਵਿੱਚ ਲੱਗ ਜਾਂਦੇ ਹੋ ਅਤੇ ਜਦੋਂ ਤੁਸੀਂ ਕਰਨ ਦਾ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਉਹਨੇ ਚਿਰ ਨੂੰ ਟਾਈਮ ਲੰਘ ਚੁੱਕਾ ਹੁੰਦਾ।
1: ਕਈ ਵਾਰੀ ਕਈ ਚੀਜ਼ਾਂ ਇਹਦੇ 'ਚ ਮੈਨੂੰ ਲੱਗਦਾ ਕਿ ਜ਼ਰੂਰਤ 'ਤੇ ਵੀ ਡਿਪੈਂਡ ਕਰਦਾ। ਆਪਾਂ ਲਮਕਾਉਂਦੇ ਉਹੀ ਕੰਮ ਹੈ ਜਿਹੜੇ ਆਪਾਂ ਨੂੰ ਲੱਗਦਾ ਕਿ ਹੁਣੇ ਐਜ਼ ਇਫ ਨਾਓ ਐਟ ਪ੍ਰੈਜੈਂਟ ਇਹਦੀ ਇੰਨੀ ਜ਼ਿਆਦਾ ਲੋੜ ਨਹੀਂ ਹੈ, ਹੈ ਨਾ। ਬਾਕੀ ਜਿਹੜੇ ਇੱਕਦਮ ਔਨ ਦਾ ਸਪੋਟ ਚਾਹੀਦੇ ਆਪਾਂ ਕਰ ਹੀ ਲੈਂਦੇ ਹਾਂ, ਉਹ ਤਾਂ ਭਾਵੇਂ ਮਹਿੰਗੇ ਹੋਏ ਸਸਤੇ ਹੋਏ ਕਿੱਦਾਂ ਦੇ ਉਹ ਕਰਨੇ ਨੋਨ ਨੈਗੋਸ਼ੀਏਬਲ। ਜਿਹੜੇ ਕੰਮ ਤੁਹਾਨੂੰ ਲੱਗਦਾ ਐਜ਼ ਅ ਹੋਬੀ ਕਰਨਾ, ਉਹ ਮੈਨੂੰ ਲੱਗਦਾ ਸਲੋ ਕਰਨ 'ਚ ਉਹਦਾ ਵੀ ਇੱਕ ਅਲੱਗ ਹੀ ਆਨੰਦ ਹੈ, ਹੈ ਨਾ। ਧੀਰੇ ਧੀਰੇ ਤੁਸੀਂ ਕਰੋ, ਸਫਾਈ ਨਾਲ ਕਰੋ, ਹੈ ਨਾ। ਜਿਵੇਂ ਬਿਲਕੁਲ ਬਹੁਤ ਜ਼ਿਆਦਾ ਹੜਬੜ ਨਾਲ ਕਰਦੇ ਹਾਂ, ਕਈ ਵਾਰੀ ਆਪਾਂ ਗੜਬੜ ਵੀ ਕਰ ਦਿੰਦਾ ਉਹਦੇ ਵਿੱਚ।
0: ਹੜਬੜਾਹਟ,
1: ਹੜਬੜ, ਹੜਬੜਾਹਟ,
0: ਹੜਬੜੀ,
1: ਹੜਬੜੀ।
0: ਜਿਹੜੇ ਤੇ ਮੈਨੂੰ ਲੱਗਦਾ ਆਪਣੇ ਸ਼ੌਂਕ ਵਾਲੇ ਕੰਮ ਹੁੰਦੇ ਨਾ, ਹੋਬੀ ਵਾਲੇ ਯਾਸ਼ੀ, ਉਹ ਸਾਨੂੰ ਇੱਦਾਂ ਨਹੀਂ ਕਰ ਯਾਦ ਨਹੀਂ ਰੱਖਣੇ ਪੈਂਦੇ, ਉਹ ਤੇ ਤੁਸੀਂ ਆਪਣੇ ਆਪ ਹੀ ਕਰਦੇ ਹੋ। ਤੇ ਜਿਹੜੇ ਤੁਸੀਂ ਆਪਣੇ ਆਪ ਕਰਦੇ ਅਸਲ ਵਿੱਚ ਉਹੀ ਹੁੰਦੀ ਆ ਹੋਬੀ ਬੇਸਿਕਲੀ। ਉਹਨੂੰ ਜੇ ਤੁਸੀਂ ਲੱਭਣਾ ਮੈਂ ਮੇਰੀ ਹੋਬੀ ਕੀ ਹੈ, ਤੇ ਉਹੀ ਕੰਮ ਨੇ ਜਿਹੜੇ ਆਪਣੇ ਆਪ ਤੁਸੀਂ ਜਾਣੇ ਜਾਣੇ ਆਪਣੇ ਆਪ ਤੁਸੀਂ ਕਰੀ ਜਾਂਦੇ ਹੋ ਨਾਲ ਦੀ ਨਾਲ। ਤੇ ਜਿਹੜਾ ਦੂਸਰਾ ਵਾ ਇਸ਼ੂ ਉਹਦੇ ਵਿੱਚ, ਕਹਿੰਦੇ ਨੇ ਕਿ ਜ਼ਿਆਦਾਤਰ ਜਿਹੜੇ ਲੋਕ ਨੇ ਉਹਨਾਂ ਨੂੰ ਇਸ਼ੂ ਇਹ ਆਉਂਦਾ ਵਾ ਵੀ ਉਹਨਾਂ ਦੇ ਲਈ ਡਿਵਾਈਡ ਕਰਨਾ ਬੜਾ ਔਖਾ ਹੋ ਜਾਂਦਾ। ਸੋ ਡਿਵਾਈਡ ਇਹਨੂੰ ਦੋ ਤਰੀਕੇ ਦੇ ਨਾਲ ਜੇ ਆਪਾਂ ਕਰ ਲਈਏ, ਜੋ ਹੁਣ ਮਤਲਬ ਕਿਤਾਬੀ ਗੱਲਾਂ ਜੇ ਆਪਾਂ ਕਰੀਏ, ਤੇ ਦੋ ਤਰੀਕੇ ਦੇ ਨਾਲ ਡਿਵਾਈਡ ਕਹਿੰਦੇ ਵੀ ਇਹਨੂੰ ਪਹਿਲਾਂ ਕਰ ਲਓ ਤੁਸੀਂ। ਪਹਿਲਾ ਤੇ ਇੰਪੋਰਟੈਂਟ ਟੂ ਲੈਸ ਇੰਪੋਰਟੈਂਟ, ਜਿਹੜੀ ਚੀਜ਼ ਤੁਹਾਨੂੰ ਲੱਗਦਾ ਵਾ ਵੀ ਇਸੇ ਹਫ਼ਤੇ ਹੋਈ ਤਾਂ ਹੋਈ ਤੇ ਬਾਅਦ ਵਿੱਚ ਕੋਈ ਫਾਇਦਾ ਨਹੀਂ ਹੈ, ਹੈ ਨਾ। ਉਸ ਤਰੀਕੇ ਦੇ ਨਾਲ ਲਿਸਟ ਬਣਾ ਲਓ ਤੁਸੀਂ। ਅਤੇ ਦੂਸਰਾ ਤਰੀਕਾ ਕਿ ਆਪਣੇ ਕੰਮ ਜਿਹੜੇ ਇਸ ਹਿਸਾਬ ਦੇ ਨਾਲ ਡਿਵਾਈਡ ਕਰ ਲਓ ਵੀ ਉਹ ਤੁਹਾਡੇ ਘਰ ਦੇ ਕੰਮ ਨੇ ਜਾਂ ਤੁਹਾਡੇ ਕਿੱਤੇ ਦੇ ਨਾਲ ਰਿਲੇਟਿਡ ਨੇ, ਤੁਹਾਡੀ ਜੋਬ ਦੇ ਨਾਲ ਰਿਲੇਟਿਡ ਨੇ। ਸੋ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਉਹਨੂੰ ਵੰਡ ਲੈਂਦੇ ਹਾਂ, ਕਈ ਕੰਮ ਜਿਹੜੇ ਨੇ ਉਹ ਫਿਰ ਅੱਗੇ ਫਰਦਰ ਤੁਸੀਂ ਉਹਨੂੰ ਵੰਡ ਲੈਂਦੇ ਹੋ ਵੀ ਇਹ ਮੇਰੇ ਹੀ ਕਰਨ ਵਾਲੇ ਨੇ, ਅਤੇ ਦੂਸਰੇ ਆ ਜਾਂਦੇ ਆ ਜਿਹੜੇ ਕਿਸੇ ਦੇ ਨਾਲ ਤੁਹਾਨੂੰ ਕਰਨੇ ਪੈਣੇ, ਤੁਹਾਨੂੰ ਹੈਲਪ ਦੀ ਲੋੜ ਹੁੰਦੀ ਆ। ਅਤੇ ਕਿਉਂਕਿ ਉੱਥੇ ਫਿਰ ਤੁਹਾਨੂੰ ਇਹ ਵੀ ਵੇਖਣਾ ਪੈਣਾ ਵੀ ਅਗਲਾ ਵੀ ਵਿਹਲਾ ਕਿ ਨਹੀਂ ਵਿਹਲਾ, ਪਰਿਵਾਰ ਦੀ ਤੁਹਾਨੂੰ ਮਦਦ ਲੈਣੀ ਜਾਂ ਕਿਸੇ ਦੀ, ਹੈ ਨਾ। ਫਿਰ ਉਸ ਤੋਂ ਬਾਅਦ ਆ ਜਾਂਦੇ ਆ ਤੁਹਾਡੇ ਜਿਹੜੇ ਖਰੀਦਦਾਰੀ ਵਾਲੇ ਕੰਮ ਵੀ, ਜਿਹੜੇ ਤੁਸੀਂ ਬਾਹਰੋਂ ਅੰਦਰੋਂ ਜਾ ਕੇ ਖਰੀਦ ਕੇ ਕੁਛ ਲੈ ਕੇ ਆਉਣਾ ਅਤੇ ਫਿਰ ਤੁਸੀਂ ਅੱਗੇ ਗੱਡੀ ਤੋਰਨੀ ਆ। ਸੋ ਇਸ ਤਰੀਕੇ ਦੇ ਨਾਲ ਕਿਉਂਕਿ ਉਹਨੂੰ ਫਿਰ ਤੁਹਾਨੂੰ ਮਦਦ ਮਿਲ ਜਾਂਦੀ ਪੜਾਅ ਵਾਰ ਵੰਡਣ 'ਤੇ। ਕਈ ਵਾਰੀ ਇੱਦਾਂ ਹੁੰਦਾ ਅਸੀਂ ਕੰਮ ਸ਼ੁਰੂ ਕਰ ਲੈਂਦੇ ਅਤੇ ਉਸ ਤੋਂ ਬਾਅਦ ਸਾਨੂੰ ਚੇਤਾ ਆਉਂਦਾ ਓਹੋ ਯਾਰ ਕਿੱਲ ਤਾਂ ਆਈ ਨਹੀਂ ਆ।
1: ਕਲਾਸੀਫਿਕੇਸ਼ਨ ਕਰ ਲਓ ਨਾ, ਅਤੇ ਨਾਲੇ ਹੁਣ ਜਿਵੇਂ ਲੈਂਡਸਕੇਪਿੰਗ ਆਪਾਂ ਜਿਵੇਂ ਪਿੱਛੇ ਦੀ ਕੀਤੀ ਹੈ, ਅਤੇ ਉਹ ਪਹਿਲਾਂ ਹੀ ਤੁਸੀਂ ਜੇ ਸੋਚ ਲਓ ਕਿ ਹਾਂ ਇਸ ਏਰੀਆ 'ਚ ਇੰਨੇ 'ਚ ਘਾਹ ਲੱਗੇਗੀ, ਇੰਨੇ 'ਚ ਟਾਈਲਾਂ ਲੱਗਣਗੇ, ਇੰਨੇ 'ਚ ਇੰਨੀ ਮਿੱਟੀ ਚਾਹੀਦੀਗੀ, ਪਹਿਲਾਂ ਹੀ ਉਹ ਤੁਸੀਂ ਉਹਦੀ ਜਦੋਂ ਲਿਸਟ ਬਣਾ ਲਓ ਅਤੇ ਦੇਖ ਲਓ ਕਿ ਬਲਕ 'ਚ ਕਿੱਥੋਂ ਸਸਤਾ ਮਿਲੇਗਾ, ਕਿੰਨੀ ਉਹ ਡਿਲੀਵਰੀ ਚਾਰਜਿਸ, ਉਹ ਸਾਰਾ ਉਹ ਪੂਰੀ ਮਤਲਬ ਕਹਿ ਲਓ ਗਰਾਊਂਡ ਲੈਵਲ ਦਾ ਤੁਸੀਂ ਰਿਸਰਚ ਰੈਕੀ ਕਹਿ ਲਓ ਉਹ ਕਰਕੇ, ਜੇ ਤੁਹਾਡੇ ਕੋਲ ਔਨ ਪੇਪਰ ਲਿਖਿਆ ਹੁੰਦਾ ਨਾ ਅਤੇ ਬਜਟ ਤੁਹਾਡਾ ਕਿ ਤੁਹਾਡਾ ਇੰਨਾ ਹੀ ਬਜਟ ਹੈ, ਉਨੇ 'ਚ ਫਾਇਦਾ ਹੈ। ਕਈ ਵਾਰੀ ਤਾਂ ਇਹ ਵੀ ਚੀਜ਼ ਹੁੰਦੀ ਹੈ ਕਿ ਆਪਾਂ ਸੋਚਦੇ ਹਾਂ ਆਪਾਂ ਕਰ ਲੈਂਦੇ ਹਾਂ ਸਸਤਾ ਪੈ ਜਾਏਗਾ, ਅਤੇ ਬਾਹਰੋਂ ਵੀ ਉਨੇ ਦਾ ਹੀ ਪੈਂਦਾ। ਕਈ ਚੀਜ਼ਾਂ ਦੇ ਵਿੱਚ ਇਹ ਵੀ ਹੁੰਦਾ, ਜਿਵੇਂ ਤੁਸੀਂ ਸਾਈਕਲ ਦਾ ਹੀ ਐਗਜ਼ਾਮਪਲ ਦਿੱਤਾ ਸੀਗਾ ਕਿ ਅਸੈਂਬਲ ਕਰਨ 'ਚ 10 ਵੀ ਐਕਸਟਰਾ ਦੇ ਕੇ ਤੁਸੀਂ ਕਿਉਂ ਸਿਰਦਰਦੀ ਲੈਣੀ। ਹੁਣ ਲੈਂਡਸਕੇਪਿੰਗ 'ਤੇ ਚਲੋ ਮੈਂ ਕਹਿੰਦੀ ਹਾਂ ਉਸ 'ਚ ਤਾਂ ਬਹੁਤ ਮਾਰਜਿਨ ਹੈ, ਔਰ ਨੋ ਡਾਊਟ ਤੁਹਾਨੂੰ ਮਤਲਬ ਤੁਹਾਡੀ ਕਮਰ ਦੀ ਬੈਂਡ ਵੱਜਦੀ ਹੈ, ਲੇਕਿਨ ਲੇਕਿਨ ਜਦੋਂ ਆਊਟਪੁੱਟ ਨਿਕਲ ਕੇ ਆਉਂਦਾ ਨਾ ਤੁਹਾਨੂੰ ਲੱਗਦਾ ਕਿ ਹਾਂ ਇਹ ਮੈਂ ਖੁਦ ਬਣਾਇਆ, ਤੇ ਬੱਚੇ ਵੀ ਕਿੰਨਾ, ਬੱਚੇ ਨੂੰ ਵੀ ਕਿੰਨਾ ਕੁਛ ਪਤਾ ਲੱਗਦਾ। ਉਹ ਕਈ ਵਾਰੀ ਲੱਕੜ ਤੁਹਾਡੇ ਨਾਲ ਰਖਵਾਉਂਦੇ, ਕਈ ਵਾਰੀ ਬੱਚੇ ਵੀ ਆਈਡੀਆ ਦਿੰਦੇ ਆਪਾਂ ਇੱਦਾਂ ਕਰ ਲਈਏ, ਤੇ ਉਹ ਇੱਕ ਮਜ਼ਾ ਆਉਂਦਾ ਉਹ ਚੀਜ਼ ਦਾ।
0: ਤੁਹਾਨੂੰ ਵੇਖੋ ਬੱਚੇ ਨੂੰ ਇਹ ਵੀ ਪਤਾ ਲੱਗਦਾ ਵੀ ਮੇਰੇ ਮਾਂ ਪਿਓ ਹੱਥੀਂ ਕਰਦੇ ਮਿਹਨਤ ਕਰ ਰਹੇ ਆ, ਰਾਦਰ ਦੈਨ ਕਿ ਸਿਰਫ ਉਹ ਮਤਲਬ ਉਹਨਾਂ ਨੇ ਸਿਰਫ ਇਹੋ ਵੇਖਿਆ ਵੀ ਉਹ ਚੱਲ ਜਾਂਦੇ ਆ ਤੇ ਆ ਜਾਂਦੇ ਆ ਤੇ ਦੱਸ ਇਟ, ਹੈ ਨਾ। ਤੇ ਉਹਦੇ ਵਿੱਚ ਤੁਸੀਂ ਨਾਲ ਦੀ ਨਾਲ ਇੱਕ ਤਰ੍ਹਾਂ ਨਾਲ ਐਜੂਕੇਟ ਕਰ ਰਹੇ ਹੋ।
1: ਐਗਜ਼ੈਕਟਲੀ, ਇਨਡਾਇਰੈਕਟ ਐਜੂਕੇਸ਼ਨ ਹੈ।
0: ਹਾਂ, ਸੋ ਮੁੱਖ ਦੀ ਗੱਲ ਤੁਹਾਨੂੰ ਸਭ ਤੋਂ ਜਿਹੜੇ ਇੱਦਾਂ ਦੇ ਕੰਮ ਨੇ ਉਹਨਾਂ ਦੇ ਵਿੱਚ ਇੰਪੋਰਟੈਂਟ ਇਹ ਆ ਕਿ ਤੁਸੀਂ ਸਾਰੀ ਦੀ ਸਾਰੀ ਤੁਹਾਡੇ ਕੋਲ ਘਰ 'ਚ ਸਮਾਨ ਹੋਵੇ ਜਾਂ ਤੁਸੀਂ ਆਰਡਰ ਕੀਤਾ ਹੋਵੇ ਇਕੱਠਾ, ਜਦੋਂ ਤੁਸੀਂ ਕਰਨ ਬਹੁ ਉਦੋਂ ਨਾ ਤੁਹਾਨੂੰ ਫਿਰ ਇੱਧਰ
1: ਉੱਧਰ ਖਿੱਚ ਮੱਚਦੀ ਹੈ ਕਿ ਯਾਰ
0: ਜੀ। ਤੇ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਇਹਨੂੰ ਹਾਂ ਡਿਵਾਈਡ ਕਰ ਲਾਂਗੇ ਤੇ ਫਿਰ ਥੋੜਾ ਜਿਹਾ ਸਾਡੇ ਲਈ ਹੋਰ ਜ਼ਿਆਦਾ ਆਸਾਨ ਹੋ ਜਾਊਗਾ। ਤੇ ਬਾਕੀ ਗੱਲ ਇਹ ਆ ਜਾਂਦੀ ਆ ਕਿ ਆਪਾਂ ਸਮਾਨ ਜਿਹੜਾ ਜੇ ਤੁਸੀਂ ਲੈਣਾ ਵਾ ਤੇ ਆਪਣੀ ਐਡ ਤੁਸੀਂ ਸੁਣ ਰਹੇ ਹੋਣੇ ਹੋ, ਹਾਂਜੀ
1: ਤੁਸੀਂ ਕਲਾਸ ਬਿਲਡਿੰਗ ਮਟੀਰੀਅਲ,
0: ਸੋ ਇਹਨਾਂ ਦੇ ਵੱਲੋਂ ਜਿੱਦਾਂ ਤੁਸੀਂ ਜੇ ਬਨਿੰਗਸ ਤੋਂ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਸਮਾਨ ਲਿਆਉਣ ਦੀ, ਤੇ ਉਹੀ ਸਮਾਨ ਤੁਹਾਨੂੰ ਜਿਹੜਾ ਬਹੁਤ ਸਸਤੇ ਦੇ ਵਿੱਚ ਇੱਥੋਂ ਮਿਲ ਜਾਇਆ ਕਰੂਗਾ। ਵੈਰੀ ਸੂਨ ਇਹ ਓਪਨਿੰਗ ਕਰ ਰਹੇ ਨੇ, ਤੇ ਆਪਣਾ ਕੈਰਲਾਈਨ ਸਪਰਿੰਗ ਦਾ ਜਿਹੜਾ ਟ੍ਰੇਨ ਸਟੇਸ਼ਨ ਹੈ ਵੀ ਲਾਈਨ ਦਾ, ਸੋ ਉਹਦੇ ਲਾਗੇ ਹੀ ਆ ਇਹਨਾਂ ਦਾ, ਤੇ ਬਹੁਤ ਜਲਦ ਚਲੋ ਓਪਨ ਹੁੰਦਾ ਤੇ ਫਿਰ ਤੁਸੀਂ ਜਾ ਕੇ ਤੇ ਵੇਖ ਕੇ ਵੀ ਆਇਓ, ਤੇ ਉੱਥੋਂ ਤੁਸੀਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਜਿੰਨਾ ਕੁ ਤੁਸੀਂ ਕਰ ਰਹੇ ਹੋ ਉਹਦੇ ਤੋਂ ਹੋਰ ਸ਼ਾਇਦ ਸਸਤਾ ਤੁਸੀਂ, ਹਾਂਜੀ ਸਸਤਾ ਤੁਸੀਂ ਸ਼ਾਇਦ ਕਰ ਸਕਦੇ ਹੋ। ਸੋ ਇਹ ਕੁਛ ਇੱਕ ਚੀਜ਼ਾਂ, ਤੇ ਉਸ ਤੋਂ ਇਲਾਵਾ ਕੁਛ ਇੱਕ ਆਪਾਂ ਜਾਣ ਤੋਂ ਪਹਿਲਾਂ ਆਪਾਂ ਉਹ ਕਰ ਦਈਏ ਰਿਸ਼ਤੇ ਜਿਹੜੇ ਨੇ ਉਹ ਸਾਡੇ ਕੋਲ ਇੱਕ ਦੋ ਆਏ ਨੇ, ਤੇ ਸੁਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਤੇ ਥਰਡ ਪਰਸਨ ਕਹਿੰਦੇ ਸਿਮਰਨ ਭਾਅ ਜੀ ਓ ਸੀ ਡੀ ਵਾਲੇ ਪੈਕਨਮ ਵਾਲੇ, ਹਾਂ ਉਹ ਵੀ ਕਹਿੰਦੇ ਹੁੰਦੇ ਆ। ਦੱਸੋ ਵੀ ਜਿੰਨਾ ਜਿੰਨਾ ਦੇ ਘਰ ਓ ਸੀ ਡੀ ਵਾਲੇ ਨੇ ਨਾ,
1: ਉਹ ਤੇ ਆਪਣਾ ਕੰਮ ਤੋਂ ਆ ਕੇ ਮਤਲਬ ਦੇਖਿਆ ਕਿ ਹਾਂ ਹੈ, ਤੇ ਉਹ
0: ਹਿੰਦੀ
1: ਪੰਜਾਬੀ ਮਿਕਸ ਜੀ ਹੋ ਜਾਂਦੀ ਨਾ,
0: ਨਹੀਂ ਇਹੋ ਤਾਂ ਖੂਬਸੂਰਤੀ ਹੈ,
1: ਧੀਰੇ ਧੀਰੇ ਹਾਂ ਧੀਰੇ ਧੀਰੇ ਬੋਲ।
0: ਹਾਂ ਤੇ ਅੱਛਾ ਇੱਕ ਲੜਕੀ ਦੀ ਭਾਲ ਦੇ ਵਿੱਚ ਨੇ, ਤੇ 1999 ਦਾ ਬਰਥ ਹੈ, 36 ਸਾਲ ਉਮਰ ਹੋ ਗਈ, 5'10" ਹਾਈਟ ਹੈ, ਗ੍ਰੈਜੂਏਸ਼ਨ ਇਹਨਾਂ ਨੇ ਕੀਤੀ ਆ, ਅਤੇ ਸਟੂਡੈਂਟ ਨੇ ਅਤੇ ਡਿਵੋਰਸੀ ਨੇ, ਅਤੇ ਬੱਚਾ ਕੋਈ ਨਹੀਂ, ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ, ਪਿੱਛੋਂ ਮੋਗੇ ਤੋਂ ਨੇ, ਅਤੇ ਗੋਇਲ ਨੇ ਯਾਨੀ ਕਿ ਬਾਣੀਆਂ ਪਰਿਵਾਰ ਤੋਂ ਨੇ, ਅਤੇ ਨੋਨ ਸਮੋਕਿੰਗ ਨੋਨ ਡਰਿੰਕਿੰਗ ਵੈਜੀਟੇਰੀਅਨ ਪੇਰੈਂਟਸ ਪਾਸ ਅਵੇ, ਅਤੇ 2 ਐਲਡਰ ਸਿਸਟਰ, ਅਤੇ ਦੋਵੇਂ ਮੈਰਿਡ ਨੇ, ਅਤੇ ਦੋਵੇਂ ਇੰਡੀਆ ਦੇ ਵਿੱਚ ਸੈਟਲ ਨੇ, ਅਤੇ ਆਪਣਾ ਕਹਿੰਦੇ ਨੇ ਐਨੂਅਲ ਇਨਕਮ ਵੀ ਸੋਹਣੀ ਆ, ਅਤੇ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਪਾਰਟਨਰ ਲੱਭ ਰਹੇ ਨੇ, ਲੁਕਿੰਗ ਫੋਰ ਏ ਓਰੀਐਂਟਿਡ ਗਰਲ, ਕਾਸਟ ਨੋ ਬਾਰਜ਼, ਐਨੀ ਵੀਜ਼ਾ ਸਟੇਟਸ ਇਜ਼ ਵੈਲਕਮ। ਸੋ ਇਹਨਾਂ ਦਾ ਨੰਬਰ ਸਾਡੇ ਕੋਲ ਤੁਸੀਂ ਲੈ ਸਕਦੇ ਹੋ, ਇਹ ਇੱਕ ਨੰਬਰ ਰਿਸ਼ਤਾ ਕਹਿ ਕੇ ਤੁਸੀਂ ਲੈ ਲਿਓ। ਅਤੇ ਦੂਸਰਾ ਸਾਡੇ ਕੋਲ ਰਿਸ਼ਤਾ ਅੱਜ ਆਇਆ ਸੀਗਾ, ਇਹ ਵੀ ਲੜਕੀ ਦੀ ਭਾਲ ਦੇ ਵਿੱਚ ਨੇ, 97'52" ਹਾਈਟ ਆ, ਖੱਤਰੀ ਪਰਿਵਾਰ ਆ, ਅਤੇ ਨੈਵਰ ਮੈਰਿਡ, ਆਸਟ੍ਰੇਲੀਅਨ ਸਿਟੀਜ਼ਨ ਨੇ, ਮਾਸਟਰਜ਼ ਇਹਨਾਂ ਨੇ ਕੀਤੀ ਆ, ਅਤੇ ਬਿਜ਼ਨਸ ਅਨੈਲਿਸਿਸਟ ਨੇ ਇਹ ਬੈਂਕ ਦੇ ਵਿੱਚ ਇੱਥੇ ਵਿਕਟੋਰੀਆ ਦੇ ਵਿੱਚ, ਅਤੇ ਬੈਕਗਰਾਊਂਡ ਇਹਨਾਂ ਦੀ ਪੰਜਾਬ ਤੋਂ ਆ। ਸੋ ਇਹ ਦੋ ਰਿਸ਼ਤੇ ਆ ਜੀ ਦੋਵਾਂ ਦੇ ਵਿੱਚ, ਹਾਂ ਦੋਵਾਂ ਦੇ ਵਿੱਚ ਹੀ ਲੜਕੀ ਦੀ ਭਾਲ ਆ, ਅਤੇ ਜੇਕਰ ਕੋਈ ਹੋਵੇ ਤੁਹਾਡੇ ਤੁਹਾਨੂੰ ਲੱਗਦਾ ਹੋਵੇ ਵੀ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਕਿਸੇ ਪਾਸੇ ਗੱਲ ਬਣ ਸਕਦੀ ਹੈ, ਤਾਂ ਤੁਸੀਂ ਸਾਨੂੰ ਕਹਿ ਦਿਓ ਵੀ ਹਾਂ ਰਿਸ਼ਤਾ ਨੰਬਰ 1 ਜਾਂ ਰਿਸ਼ਤਾ ਨੰਬਰ 2 ਦਾ ਸਾਨੂੰ ਤੁਸੀਂ ਉਹ ਦੇ ਦਿਓ ਕੰਟੈਕਟ ਨੰਬਰ, ਬਾਕੀ ਗੱਲਬਾਤ ਜਿਹੜੀ ਆ ਉਹ ਤੁਸੀਂ ਆਪਸ ਦੇ ਵਿੱਚ ਕਰ ਲਿਆ ਜੇ। ਅਤੇ ਲਾਸਟ ਸਾਡੇ ਨਾਲ ਹੋਣਗੇ ਦੇਸ਼ਬੰਦ ਭਾਰਦਵਾਜ ਜੀ, ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ। ਹਾਂਜੀ ਭਾਰਦਵਾਜ ਸਾਹਿਬ ਤੁਸੀਂ ਆਉਂਦੇ ਹੋ।
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਯਸ਼ ਜੀ, ਕੀ ਹਾਲ ਚਾਲ ਹੈ
0: ਜੀ? ਸਤਿ ਸ਼੍ਰੀ ਅਕਾਲ ਭਾਰਦਵਾਜ ਸਾਹਿਬ,
1: ਠੀਕ ਠਾਕ ਤੁਸੀਂ ਕਿਵੇਂ ਹੋ?
3: ਮੈਂ ਬਿਲਕੁਲ ਠੀਕ ਹਾਂ ਜੀ, ਬਿਲਕੁਲ। ਹੋਰ ਦਿਨ ਕਿਵੇਂ ਚੱਲ ਰਿਹਾ ਹੁਣ ਤੱਕ ਦਾ?
0: ਜੀ ਠੀਕ, ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ ਤੇ ਦਿਨ ਬੜਾ ਵਧੀਆ, ਬਾਹਰ ਧੁੱਪ ਤਾਂ ਭਜੀ ਲੱਗੀ ਹੈ,
3: ਹੁਣੇ ਲੱਗੀ ਹੈ। ਪਹਿਲੇ ਇੱਥੇ ਆਪਣੇ ਸਾਊਥ ਈਸਟ ਵਿੱਚ ਤੇ ਮੇਰੇ ਕੋਲ 11 ਵਜੇ ਤੱਕ ਨਾ ਬੜੀ ਧੁੰਦ ਸੀ।
0: ਹਾਂਜੀ ਧੁੰਦ ਹੈਗੀ ਸੀ ਇੱਧਰ ਵੀ ਅੱਜ।
3: ਹਾਂਜੀ ਹਾਂਜੀ,
0: 11 ਤੱਕ ਤੇ ਨਹੀਂ ਪਰ ਹੈਗੀ ਸੀ ਸਵੇਰੇ ਸਵੇਰੇ।
3: ਹੋਰ ਟੌਪਿਕ ਤੁਹਾਡਾ ਬੜਾ ਇੰਟਰਸਟਿੰਗ ਹੈ, ਤਾਂ ਕਰਕੇ ਮੈਂ ਕਿਹਾ ਜੀ ਕਾਲ ਕਰ ਲਈਏ।
0: ਜੀ ਜੀ ਜੀ ਜੀ ਪਲੀਜ਼। ਜਿਹਨੇ ਜਿਹਨੇ ਜਿਹਨੇ ਜਿਹਨੂੰ ਤੇ ਮੰਨ ਲਓ ਹੁੰਦੀ ਆ ਨਾ ਵੀ ਮੈਂ ਕਰਨਾ ਵਾ, ਉਹਦੇ ਲਈ ਇੰਟਰਸਟਿੰਗ, ਦੂਜੇ ਨੂੰ ਇਹਦਾ ਪਿਆ ਤੇ ਪਿਆ ਕੀ ਫਰ, ਇਹਦੇ ਨਾਲ ਕੀ ਫਰਕ।
3: ਆਰਮੀ ਰੂਲ ਹੁੰਦਾ, ਇੱਕ ਵਾਰੀ ਇੱਕ ਜਿਹੜਾ ਮਤਲਬ ਆਰਡਰ ਮਿਲ ਗਿਆ ਉਹ ਪੂਰਾ ਹੋਣਾ ਚਾਹੀਦਾ, ਤੇ ਆਪਣਾ ਉਹੀ ਆਪਣੇ ਚ ਮਤਲਬ ਪੂਰਾ ਹੈਗਾ, ਆਦਤ ਹੈਗੀ ਬਈ ਕਿ ਜਿਹੜਾ ਕੰਮ ਅਸੀਂ ਕਰਨਾ ਨਾ ਤੇ ਅਸੀਂ ਕਰਨਾ ਹੀ ਕਰਨਾ ਹੈ। ਹੁਣ ਜਿਵੇਂ ਮੈਨੂੰ ਤੁਹਾਨੂੰ ਪਤਾ ਬਈ ਕਿ ਮੈਨੂੰ ਨਾ ਗਾਰਡਨਿੰਗ ਦਾ ਬੜਾ ਸ਼ੌਕ ਹੈਗਾ, ਤੇ ਇੱਕ ਵਾਰੀ ਮੈਂ ਮਤਲਬ ਜਿਸ ਦਿਨ ਛੁੱਟੀ ਵਾਲੇ ਦਿਨ ਹੁੰਦਾ ਨਾ, ਮੈਂ ਤਾਂ ਆਪਣੇ 6:30-7 ਨਾ ਪਿੱਛੇ ਲੈਣਾ ਮੈਂ ਆਪਣੇ ਸਾਰੇ ਕੰਮ ਕਰਨ, ਫਿਰ ਮੈਨੂੰ ਖਿੱਚ ਕੇ ਅੰਦਰ ਬੁਲਾਉਣਾ ਪੈਂਦਾ, ਬਹੁਤ ਨਾ ਮੈਨੂੰ ਨਾ ਬੁਲਾਓ ਤੇ ਮੈਂ ਬਾਹਰ ਹੀ ਰਹਾਂਗਾ।
1: ਇਹ ਬਹੁਤ ਸਾਰੇ ਮਤਲਬ ਗਾਰਡਨਿੰਗ ਵੀ ਵਾਕਈ ਇੱਕ ਥੈਰੇਪੀ ਹੈ, ਨਸ਼ੇ ਵਰਗੀ ਚੀਜ਼ ਹੈ, ਜਿਹਨੂੰ ਵਧੀਆ ਲੱਗਦਾ ਨਾ ਉਹਨੂੰ ਬੜਾ ਆਨੰਦ ਆਉਂਦਾ।
3: ਹਾਂਜੀ ਬਿਲਕੁਲ, ਮਤਲਬ ਮੈਂ ਤਾਂ ਮਤਲਬ ਕੋਈ ਜਿਵੇਂ ਬੇਸ਼ੱਕ ਅੱਜ ਕੱਲ ਜਿਵੇਂ ਠੰਡ ਹੈਗੀ ਹੈ, ਲੇਕਿਨ ਫਿਰ ਵੀ ਮੈਂ ਆਪਣਾ ਟੋਪੀ ਸ਼ੋਪੀ ਪਾ ਕੇ ਪੂਰਾ ਨਾ ਆਪਣੇ ਵੱਡੇ ਵਾਲੇ ਸ਼ੂਜ਼ ਪਾ ਕੇ ਮੈਂ ਕੰਮ ਕਰਦੇ ਰਹਿਣਾ ਪੂਰਾ, ਤੇ ਉਹ ਸਾਰਾ ਉਹ ਕਈ ਵਾਰੀ ਕਹਿੰਦਾ ਜ਼ਮੀਨ ਗਿੱਲੀ ਹੁੰਦੀ ਨਾ, ਸਾਰੇ ਬੂਟ ਨਾਲ ਇੰਨੀ ਮਿੱਟੀ ਲਿਬੜ ਜਾਂਦੀ, ਫਿਰ ਮੈਨੂੰ ਆਰਡਰ ਹੁੰਦਾ ਬਈ ਕਿ ਤੁਸੀਂ ਬਾਹਰ ਹੀ ਰਹੋ, ਪਹਾੜੀ ਨਾਲ ਸਾਰਾ ਧੋ ਧੋ ਕੇ ਗੰਦ ਅੰਦਰ ਨੀ ਲਿਆਉਣਾ ਸੀ।
1: ਜਿਹਨੂੰ ਪਸੰਦ ਹੈ ਉਹਨੂੰ ਨੀ ਫਰਕ ਪੈਂਦਾ ਕਿੱਦਾਂ ਦਾ ਵੈਦਰ ਹੈ, ਕੀ ਉਹਨੇ ਕਰਨਾ, ਉਹਨੇ ਉੱਥੇ ਕਰ ਹੀ ਲੈਣਾ।
3: ਹਾਂਜੀ, ਬਾਕੀ ਹੈ ਕਿ ਜੋ ਮਤਲਬ ਮੇਰਾ ਪਰਸਨਲ ਹੈ ਕਿ ਮੈਂ ਤੇ ਜਿਹੜਾ ਆਪਣਾ ਕੋਈ ਕੋਈ ਟੀਚਾ ਰੱਖਿਆ ਤਾਂ ਮੈਂ ਪੂਰਾ ਕਰ ਦਿੰਦਾ, ਬਾਕੀ ਹੈ ਕਿ ਜਿਹੜਾ ਅਸੀਂ ਮਿਲ ਕੇ ਕਰੀਏ ਉਹਦੀ ਕੋਈ ਗਰੰਟੀ ਨਹੀਂ ਕਦੋਂ ਹੋਏਗਾ ਕਦੋਂ ਹੋਏਗਾ।
0: ਹਾਂ ਇਹ ਤਾਂ ਹੈ।
1: ਜਿਹਨੂੰ ਮਤਲਬ ਇੱਕ ਕੱਲੇ ਦਾ ਸਿੰਗਲ ਜਿਹੜਾ ਕੰਮ ਹੁੰਦਾ ਨਾ ਤੇ ਉਹ ਆਪਾਂ ਕਿਵੇਂ ਵੀ ਕਰ ਲੈਂਦੇ, ਲੇਕਿਨ ਜਦੋਂ ਇਹਦਾ ਹੈ ਨਾ ਗਰੁੱਪ ਗਰੁੱਪ ਟਾਸਕ
0: ਕਿਸੇ ਦੇ ਨਾਲ,
1: ਹਾਂ ਫਿਰ ਉਹ ਥੋੜਾ ਜਿਹਾ ਲਮਕਦਾ ਹੀ ਹੈ ਮੈਨੂੰ ਲੱਗਦਾ ਉਹ ਕੰਮ, ਕਿਉਂਕਿ ਹਰ ਇੱਕ ਇਨਸਾਨ ਹਰ ਟਾਈਮ ਫ੍ਰੀ ਨਹੀਂ ਹੁੰਦਾ ਨਾ ਆਪਾਂ ਤੇ ਵੇਲੇ।
0: ਚਲੋ ਕੋਈ ਨਹੀਂ, ਚੱਲਦਾ ਰਹਿੰਦਾ ਤੇ ਬਿਹਤਰ ਇਹੋ ਹੀ ਆ ਵੀ

0: ਉਹ ਆਪੇ ਹੀ ਤੁਹਾਨੂੰ ਜਦੋਂ ਕਿਤੇ ਲੱਗੂਗਾ ਵੀ ਹਾਂ ਅੱਜ ਟਾਈਮ ਹੈਗਾ ਵਾ ਉਦੋਂ ਕੱਢ ਕੇ ਵੇਖ ਲਿਓ ਜੀ ਕਰਦਾ ਹੋਊਗਾ ਕਰ ਲਿਓ ਨਹੀਂ ਤਾਂ ਤੁਹਾਡੇ ਘਰ ਹੀ ਆ
1: ਅਗਲੇ ਹਫ਼ਤੇ ਸਹੀ
0: ਅਗਲੇ ਨਹੀਂ ਤਾਂ ਅਗਲੇ ਹਫ਼ਤੇ ਸਹੀ ਹੈ ਨਾ ਗੱਲ ਉਹੀ ਆ ਵੀ ਹਰ ਕੋਈ ਬਹੁਤ ਜ਼ਿਆਦਾ ਇੱਥੇ ਬਿਜ਼ੀ ਆ ਵੇਖੋ ਯਾਸੀ ਮਤਲਬ ਆਪਾਂ ਲੋੜ ਤੋਂ ਵਧੇਰੇ ਕੰਮ ਲੋੜ ਤੋਂ ਵਧੇਰੇ ਰਿਸ਼ਤੇਦਾਰੀਆਂ ਰਿਸ਼ਤੇਦਾਰੀਆਂ ਦਾ ਸੈਂਸ ਵੀ ਜਿਹੜੀਆਂ ਆਪਾਂ ਇੱਥੇ ਕ੍ਰੀਏਟ ਕੀਤੀਆਂ ਨੇ ਹੈ ਨਾ ਲੋੜ ਸਾਂਝਾ ਕਹਿ ਲਓ ਲੋੜ ਤੋਂ ਵਧੇਰੇ ਸਾਂਝਾ ਮਤਲਬ ਹਰ ਇੱਕ ਚੀਜ਼ ਜਿਹੜੀ ਆ ਉਹ ਜਿੰਨੀ ਕੁ ਸਾਡੀ ਕਪੈਸਿਟੀ ਆ ਜਿੰਨਾ ਕੁ ਸਾਡੇ ਕੋਲ ਟਾਈਮ ਆ ਉਸ ਤੋਂ ਵਧੇਰੇ ਆਪਾਂ ਸਹੇੜੀ ਆ ਹੈ ਨਾ ਸੋ ਉਹਦੇ ਵਿੱਚ ਫਿਰ ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਹਰ ਇੱਕ ਚੀਜ਼ ਤੁਸੀਂ ਬਹੁਤ ਵਧੀਆ ਮੈਨੇਜ ਕਰ ਲਓਗੇ ਉੱਥੇ ਵੀ ਤੁਹਾਨੂੰ ਪ੍ਰਾਇਓਰਟੀ ਵਾਈਜ਼ ਇਹ ਚੀਜ਼ ਵੇਖਣੀ ਪੈਣੀ ਆ ਕਿ ਬਹੁਤ ਜ਼ਿਆਦਾ ਤੁਹਾਡਾ ਅਰਜੈਂਟ ਕੀ ਆ ਜਿਹਦੇ ਨਾਲ ਮੰਨ ਲਓ ਤੁਹਾਡਾ ਕੋਈ ਫਾਈਨੈਂਸ਼ੀਅਲੀ ਲੋਸ ਹੋ ਰਿਹਾ ਵਾ ਤੁਹਾਡਾ ਮੈਂਟਲੀ ਲੋਸ ਹੋ ਰਿਹਾ ਵਾ ਵੀ ਤੁਹਾਡਾ ਚੱਤੇ ਪੈਰ ਉੱਧਰ ਹੀ ਤੁਹਾਡਾ ਧਿਆਨ ਫਸਿਆ ਵਾ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਦੇ 'ਚ ਵੀ ਅੱਗੇ ਫਿਰ ਉਹ ਝੋਲ ਆ ਤੁਹਾਡੀ ਪ੍ਰਾਇਓਰਟੀ ਕੁਛ ਹੋਰ ਹੋ ਸਕਦੀ ਕਿਸੇ ਦੀ ਕੋਈ ਹੋਰ ਹੋ ਸਕਦੀ ਹੈ ਨਾ ਕਿਸੇ ਦੇ ਲਈ ਉਹ ਮੰਨ ਲਓ ਕੋਈ ਪੈਸਾ ਪ੍ਰਾਇਓਰਟੀ ਹੋ ਸਕਦਾ ਵਾ ਵੀ ਇੱਥੇ ਤਾਂ ਮੈਨੂੰ ਆਹ ਫਾਈਨ ਪੈ ਜਾਣਾ $10 ਮੈਂ ਇਹ ਪਹਿਲਾਂ ਕਰਨਾ ਤੇ ਕਿਸੇ ਦੇ ਲਈ ਪ੍ਰਾਇਓਰਟੀ ਇਹ ਹਾਂ ਮੈਂਟਲ ਪੀਸ ਹੋ ਸਕਦੀ ਆ ਵੀ ਆਹ ਉਹਦਾ ਕੋਈ ਗੱਲ ਨਹੀਂ ਉਹ 10 ਫਾਈਨ ਦਿੱਤਾ ਜਾਊਗਾ ਪਰ ਆਹ ਜਿਹੜਾ ਇਹ ਮੈਂ ਥੋੜ੍ਹਾ ਜਿਹਾ ਰਿਲੈਕਸ ਫੀਲ ਕਰਾਂ ਸੋ ਇਹ ਬੜਾ ਕੁਛ ਹੈ ਜਿਹੜਾ ਤੁਹਾਨੂੰ ਆਪਣੇ ਮੁਤਾਬਿਕ ਹੀ ਵੇਖਣਾ ਪਊਗਾ ਉਸ ਹਿਸਾਬ ਦੇ ਨਾਲ ਵੇਖ ਕੇ ਤੇ ਤੁਸੀਂ ਉਹਨੂੰ
1: ਸੈੱਟ ਕਰ ਲਓ ਬਿਲਕੁਲ ਕਿਉਂਕਿ ਉਹ ਹੈ ਹੀ ਨਾ ਕਿ ਹਰ ਜਦ ਤੱਕ ਆਪਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਹਰ ਇੱਕ ਇਨਸਾਨ ਦੀ ਪ੍ਰਾਇਓਰਿਟੀ ਡਿਫਰੈਂਟ ਹੀ ਹੁੰਦੀ ਹੈ ਪਰ ਇਹ ਅੱਜ ਦਾ ਜਿਹੜਾ ਟੋਪਿਕ ਹੈ ਮੈਨੂੰ ਇੰਜੋਏਬਲ ਤਾਂ ਲੱਗਿਆ ਕਿਉਂਕਿ ਹਰ ਇੱਕ ਇਨਸਾਨ ਮਤਲਬ ਕੰਮ ਤੇ ਹੁੰਦੇ ਹੀ ਹੈ ਨਾ ਕਿੰਨੇ ਸਾਰੇ ਪਰ ਜਦੋਂ ਆਪਾਂ ਘਰ ਦੇ ਵਿੱਚ ਕੁਛ ਇੱਕ ਵਧੀਆ ਜਿਹਾ ਇੱਕ ਇੰਟਰਸਟਿੰਗ ਜਿਹਾ ਲੈ ਕੇ ਕਰਦੇ ਹਾਂ ਜਦੋਂ ਧੀਰੇ ਧੀਰੇ ਕਰਕੇ ਇੰਨੇ ਟਾਈਮ ਬਾਅਦ ਜਦੋਂ ਤੁਹਾਨੂੰ ਆਊਟਪੁੱਟ ਮਿਲਦਾ ਨਾ ਉਹਦਾ ਇੱਕ ਸਵਾਦ ਵੱਖਰਾ ਆਉਂਦਾ ਕਿ ਹਾਂ ਯਾਰ ਇਹ ਚੀਜ਼ ਹਾਂ ਪੈਸੇ ਦੇ ਕੇ ਤੁਸੀਂ ਬਾਹਰੋਂ ਕਰਾ ਲਓਗੇ ਹੈ ਨਾ ਉਹ ਤੁਸੀਂ ਫਿਰ ਨੋਟਿਸ ਵੀ ਨਹੀਂ ਕਰਨਾ ਉਹਦਾ ਠੀਕ ਹੈ ਲੇਕਿਨ ਜਦੋਂ ਵੀ ਤੁਸੀਂ ਬਹਿ ਕੇ ਚਾਹ ਪੀਣੀ ਹੈ ਕਿਤੇ ਹਾਂ ਯਾਰ ਇਹ ਆਪਾਂ ਬਣਾਇਆ ਸੀ ਕਿਵੇਂ ਕਰਦੇ ਹੁੰਦੇ
0: ਸੀਗੇ ਸਾਰੀ ਚੀਜ਼ ਉਹਦੇ 'ਚ ਵੀ ਅੱਗੇ ਕੈਟੇਗਰੀ ਨੇ ਜਾਂ ਇੱਕ ਉਹ ਆ ਜਿਹੜਾ ਤੁਸੀਂ ਕਰ ਸਕਦੇ ਹੋ ਹਰ ਕੋਈ ਬੰਦਾ ਨਹੀਂ ਕਰ ਸਕਦਾ ਹੁੰਦਾ ਕਈ ਕੰਮ ਇੱਦਾਂ ਦੇ ਵੀ ਹੋਣਗੇ ਜਿਹੜਾ ਤੁਸੀਂ ਮੰਨ ਲਓ ਬਾਅਦ 'ਚ ਇਹ ਸੋਚੋਗੇ ਵੀ ਯਾਰ ਇੰਟਰਸਟ ਨੇ ਤੇ ਜੇ ਇੰਟਰਸਟ ਹੋਵੇ ਤੁਸੀਂ ਜਾਣ ਕੇ ਸਮਝ ਕੇ ਕਰਨਾ ਕਰ ਲਓ ਨਹੀਂ ਤੇ ਕਈ ਵਾਰੀ ਹੋਰ ਵੀ ਖਰਾਬ ਹੋ ਜਾਂਦਾ ਕੰਮ
1: ਕਈ ਵਾਰੀ ਆਪਾਂ ਨੂੰ ਲੱਗਦਾ ਕਿ ਹਾਂ ਇਹਨੇ ਕਰ ਲਿਆ ਮੈਂ ਵੀ ਕਰ ਸਕਦਾ ਪਰ ਯੂ ਨੈਵਰ ਨੋ ਕਿ ਉਹਨੇ ਕਿਵੇਂ ਕੀਤਾ ਹੈ ਨਾ ਉਹ ਵੀ ਤਾਂ ਔਖਾ ਮਤਲਬ ਆਪਾਂ ਨੂੰ ਲੱਗਦਾ ਕਿ ਹਾਂ ਜਦ ਇਹ ਕਰ ਸਕਦਾ ਲੇਕਿਨ ਜਦੋਂ ਤੁਹਾਡੇ ਸਿਰ ਤੇ ਪੈਂਦੀ ਹੈ ਤੁਹਾਨੂੰ ਪਤਾ ਲੱਗਦਾ ਕਿ ਯਾਰ ਇਹ ਤਾਂ ਬਾੜੇ ਕਿਉਂਕਿ ਕਈ ਵਾਰੀ ਹੁੰਦਾ ਆਪਾਂ ਇਹ ਸਮਾਨ ਮੰਗਾ ਲਿਆ ਸਾਰਾ ਕੁਛ ਹੁਣ ਤੇ ਫਿਰ ਕਰਨਾ ਹੀ ਪਏਗਾ ਨਾ ਤੇ ਫਿਰ ਪਛਤਾਉਂਦੇ ਕਈ ਵਾਰੀ ਕਿ ਯਾਰ ਇਹ ਤੇ ਗਲਤੀ ਪੰਗਾ ਲੈ ਲਿਆ
0: ਇਹ ਔਖਾ ਹੋ ਗਿਆ ਕੰਮ ਚਲੋ ਇਹਨਾਂ ਕਹਿੰਦੇ ਹੋਏ ਫਿਰ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਕਿ ਆਪਣੇ ਕੰਮ ਕਾਰ ਜਿਹੜੇ ਆ ਉਹ ਤੁਸੀਂ ਕੋਸ਼ਿਸ਼ ਕਰੋ ਬਹੁਤੇ ਨਾ ਹੀ ਲਮਕਣ ਤੇ ਜੇ ਤੁਹਾਨੂੰ ਉਹ ਤੰਗ ਕਰ ਰਿਹਾ ਤੇ ਫਿਰ ਸਮਾਂ ਕੱਢ ਕੇ ਤੇ ਉਹਨਾਂ ਨੂੰ
1: ਕਰ ਲਓ
0: ਤੁਸੀਂ ਜ਼ਿਆਦਾਤਰ ਮੈਨੂੰ ਲੱਗਦਾ ਬਿਜ਼ਨਸ ਵਾਲਿਆਂ ਨੂੰ ਜਿਹੜੀ ਪ੍ਰੋਬਲਮ ਹੋਰ ਵਧੇਰੇ ਆਉਂਦੀ ਹੈ ਕਿਉਂਕਿ ਜਿਹੜਾ ਬੰਦਾ ਜੋਬ ਵਾਲਾ ਨਾ ਉਹ ਫਿਰ ਵੀ ਮੰਨ ਲਓ ਜਸਕੀਰਤ ਜੀ ਨੇ ਜਿੱਦਾਂ ਦੱਸਿਆ ਉਹ ਵਿੱਚ ਮਾਰ ਕੇ ਫਰ ਲਓ ਤੇ ਕੱਢ ਕਰ ਹੀ ਲੈਂਦਾ ਆਪਣੇ ਅੜੇ ਫੜੇ ਕੰਮ ਕਹਿਣ ਨੂੰ ਆਪਾਂ ਆਪਣੇ ਕੰਮ ਦੇ ਵਿੱਚ ਜਾਂਦੇ ਹਾਂ ਵੀ ਆਪਣੇ ਕੰਮ ਦੇ ਵਿੱਚ ਹੋਰ ਫਲੈਕਸੀਬਿਲਿਟੀ ਪਰ ਉੱਥੇ ਤੁਸੀਂ ਕਿੱਦਾਂ ਸਟੱਕ ਹੁੰਦੇ ਹੋ ਇਹ ਇੱਕ ਉਸ ਚੀਜ਼ ਦੀ ਵੀ ਇੱਕ ਐਗਜ਼ਾਮਪਲ ਹੈ ਕਿਉਂਕਿ ਸਾਨੂੰ ਇਨਕਮ ਰੁਕਦੀ ਸਾਨੂੰ ਬਹੁਤ ਤੰਗ ਕਰਦੀ ਆ ਸਾਨੂੰ ਲੱਗਦਾ ਵੀ ਆਹ ਇੱਕ ਦਿਨ ਵੀ ਨਾ ਕੰਮ ਹੋਇਆ ਕਿਉਂਕਿ ਆਪਾਂ ਉਸੇ ਉਹਦੇ 'ਚ ਗੁਜ਼ਾਰਾ ਕਰ ਰਹੇ ਹਾਂ ਵੀ ਹਰ ਰੋਜ਼ ਹੀ ਚਾਹੀਦਾ ਸਾਨੂੰ
1: ਬਿਲਕੁਲ
0: ਮੀਟਰ ਘੁੰਮਣਾ ਤੇ ਉੱਥੇ ਹੀ ਸਾਰੇ ਫਸਦੇ ਨੇ ਸੋ ਜੇ ਆਪਾਂ ਇੱਕ ਚੀਜ਼ ਮੈਨੇਜ ਕਰ ਲਾਂਗੇ ਆਪਾਂ ਤੇ ਬਾਕੀ ਸਾਰੀਆਂ ਕਿਸੇ ਹੱਦ ਤੱਕ ਆਪਣੇ ਆਪ ਹੋ ਜਾਣਗੀਆਂ ਸੋ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ
1: 1674 AM

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਆਪਣੇ ਵਾਤਾਵਰਣ ਦੇ ਬਾਰੇ ਗੱਲਾਂ ਬਾਤਾਂ ਕਰਨ ਦਾ। ਸੋ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਕੈਨੇਡਾ ਤੋਂ ਪਾਉਂਦੇ ਨੇ ਸਾਂਝ ਹਰ ਵਾਰ ਦੀ ਤਰ੍ਹਾਂ। ਅੱਜ ਫਿਰ ਇੱਕ ਵਾਰੀ ਸਾਡੇ ਨਾਲ ਸਾਂਝ ਪਈ ਹੈ ਅਤੇ ਆਪਾਂ ਇਹਨਾਂ ਦੀ ਸਾਂਝ ਤੋਂ ਲਾਹਾ ਲੈਂਦੇ ਹਾਂ, ਜਾਣਦੇ ਹਾਂ ਕਿ ਕੀ ਖਾਸ ਅਪਡੇਟਸ ਨੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ ਰੇਡੀਓ ਹਾਂਜੀ ਅਤੇ ਸਵਾਗਤ ਤੁਹਾਡਾ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ, ਤੇ ਤੁਹਾਡੀ ਟੀਮ ਨੂੰ, ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਤੇ ਆਦਾਬ
0: ਜੀ। ਭਾਈ ਕੀ ਚੱਲ ਰਿਹਾ ਨਵਾਂ ਤਾਜ਼ਾ ਤੁਹਾਡੇ ਵਾਲੇ ਪਾਸੇ ਯੂਰਪ ਦੇ ਵਿੱਚ ਕਿੱਦਾਂ?
1: ਸਾਡੇ ਇੱਧਰ ਬੜੀ ਗਰਮੀ ਪਈ ਹੋਈ ਹੈ ਜੀ। ਇਨਫੈਕਟ ਤੁਸੀਂ ਫੋਟੋ ਵੇਖੀ ਹੋਣੀ ਹੈ ਯੂਰਪ ਦੇ ਵਿੱਚ ਵੀ, ਜਿਵੇਂ ਫਿਗੀਆਂ ਲੰਡਨ ਦਾ ਇੱਕ ਪਾਰਕ ਹੈ ਹਾਈਡ ਪਾਰਕ, ਬਹੁਤ ਹੀ ਪੁਰਾਣਾ ਤੇ ਬਹੁਤ ਹੀ ਵੱਡਾ ਪਾਰਕ ਹੈ, ਉਹਦੀ ਫੋਟੋ ਛਪ ਰਹੀ ਹੈ ਤੋਂ ਇੰਜ ਲੱਗ ਰਿਹਾ ਜਿਵੇਂ ਉਹ ਕਿਸੇ ਮਾਰੂਥਲ ਦਾ ਹਿੱਸਾ ਹੋਵੇ। ਪੂਰਾ ਘਾਹ ਉਹਨਾਂ ਦਾ ਸੁੱਕਿਆ ਹੋਇਆ ਤੇ ਅੱਜ ਤੱਕ ਕਦੀ ਵੀ ਨਹੀਂ ਸੋਇਆ ਜਦੋਂ ਤੱਕ ਉਹ ਜਦੋਂ ਦਾ ਪਾਰਕ ਬਣਿਆ। ਤੇ ਇਵੇਂ ਹੀ ਸਾਡੇ ਕੈਨੇਡਾ ਦਾ ਪ੍ਰੋਵਿੰਸ ਹੈ ਇੱਕ ਬ੍ਰਿਟਿਸ਼ ਕੋਲੰਬੀਆ, ਤੇ ਉੱਥੇ ਬੜੀਆਂ ਅੱਗਾਂ ਲੱਗੀਆਂ ਹੋਈਆਂ ਨੇ। ਉੱਥੇ ਤਕਰੀਬਨ 20,000 ਤੋਂ ਵੱਧ ਬੰਦਾ ਜਿਹੜਾ ਉਹਨੂੰ ਇਵੈਕੂਏਟ ਕਰ ਚੁੱਕਿਆ ਉਹ, ਤੇ ਸਗੋਂ ਉੱਥੇ ਆਪਣੇ ਗੁਰੂ ਘਰ ਆ ਪੈਂਟਿੰਗਟਨ ਦੇ ਵਿੱਚ, ਉਹ ਬੜੀ ਉਹਨਾਂ ਨੇ ਸੇਵਾ ਕਰ ਰਹੇ ਉਹ। ਤੇ ਇਵੇਂ ਹੀ ਉੱਥੇ ਅਮੈਰੀਕਾ ਦੇ ਵਿੱਚ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀਆਂ ਜੰਗਲ ਨੂੰ ਕਹਿੰਦੇ ਅੱਗਾਂ ਲੱਗੀਆਂ ਹੋਈਆਂ ਨੇ। ਤੇ ਸੋ ਇਹ ਸਾਰਾ ਜਿਹੜਾ ਮਤਲਬ ਤੰਤਰ ਹੈ ਇਹ ਜੁੜਿਆ ਹੋਇਆ, ਜਿਹਦੀ ਆਪਾਂ ਗੱਲ ਕਰਦੇ ਹਾਂ ਅਕਸਰ ਆਪਾਂ ਜਲਵਾਯੂ ਤਬਦੀਲੀ ਜਾਂ ਆਲਮੀ ਤਪਸ਼ ਦੀ। ਤੇ ਭਾਈ ਜੀ ਉਸ ਤਰ੍ਹਾਂ ਹੋ ਰਿਹਾ ਵੀ ਮੀਂਹ ਦੇ ਦਿਨਾਂ 'ਚ ਕਈ ਵਾਰੀ ਮੀਂਹ ਜ਼ਿਆਦਾ ਪੈ ਜਾਂਦਾ ਤੇ ਉਹਦੇ ਨਾਲ ਬਨਸਪਤੀ ਬਹੁਤ ਜ਼ਿਆਦਾ ਉੱਗ ਜਾਂਦੀ ਹੈ ਨਾ, ਘਾਹ ਉੱਗ ਗਿਆ ਹੋਰ ਇਸ ਤਰ੍ਹਾਂ। ਤੇ ਫਿਰ ਇੱਕਦਮ ਮੁੜ ਕੇ ਗਰਮੀ ਆ, ਉਹ ਗਰਮੀ ਜ਼ਿਆਦਾ ਪੈ ਜਾਂਦੀ ਤੇ ਉਹ ਸਾਰਾ ਘਾਹ ਸੜ ਜਾਂਦਾ ਤੇ ਜਿਹੜੇ ਰੁੱਖ ਵੀ ਨੇ ਉਹ ਵੀ ਫੜਨ ਲੱਗ ਜਾਂਦੇ ਆ, ਜਿਹੜਾ ਹਰਾ ਰੁੱਖ ਵੀ ਆ ਉਹ 'ਚ ਪਾਣੀ ਘੱਟ ਜਾਂਦਾ ਤੇ ਫਿਰ ਉਹ ਬਸ ਤੁਸੀਂ ਇਹ ਕਹਿ ਲਓ ਵੀ ਉਹ ਬਰੂਦ ਦੀ ਢੇਰੀ ਹੁੰਦਾ ਜੰਗਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੇ ਉੱਥੇ ਚੰਗਿਆੜੀ ਆ ਗਈ, ਜਿਹੜੀ ਬਿਜਲੀ ਪੈ ਗਈ, ਜਿਹੜੀ ਅਸਮਾਨੀ ਬਿਜਲੀ ਹੋ ਗਈ, ਜਾਂ ਕੋਈ ਕੈਂਪਿੰਗ ਕਰ ਰਹੇ ਲੋਕ ਉਹਨਾਂ ਦੀ ਜਿਹੜੀ ਫਾਇਰ ਪਿਟ ਆ ਉਹ 'ਚੋਂ ਚੰਗਿਆੜਾ ਨਿਕਲ ਗਿਆ ਉਹ ਕਿਸੇ ਵੀ ਤਰੀਕੇ ਦੇ ਨਾਲ, ਤੇ ਫਿਰ ਮੁੜ ਕੇ ਉਹ ਜਿਹੜੀ ਹੈ ਜਿਹੜੀ ਜੰਗਲ ਦੀ, ਇਹ ਤਾਂ ਆਪਣੀ ਕਹਾਵਤ ਹੈ ਵੀ ਉਹ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ, ਫਿਰ ਉਹ ਜੰਗਲ ਦੀ ਅੱਗ ਜਿਹੜੀ ਆ ਉਹਨੂੰ ਕਾਬੂ ਕਰਨਾ ਬਹੁਤ ਔਖਾ ਹੋ ਜਾਂਦਾ
0: ਜੀ। ਬਿਲਕੁਲ, ਇਹ ਸਮੱਸਿਆ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਵੀ ਚੱਲਦੀ ਰਹਿੰਦੀ ਹਾਲਤ, ਚਲੋ ਠੰਡ ਆ ਪਰ ਅੱਗੇ ਜਦੋਂ ਗਰਮੀ ਆਉਣੀ ਆ ਤੇ ਉਹਦੇ ਲਈ ਅਗਾਉਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਇਹ ਮੰਨਿਆ ਜਾ ਰਿਹਾ ਕਿ ਪਿਛਲੇ ਜਿਹੜੇ 20 ਸਾਲਾਂ ਤੋਂ ਇਹ ਅੱਗਾਂ ਬਹੁਤ ਵੱਧ ਗਈਆਂ ਨੇ, ਹਾਲਾਂਕਿ ਦੁਨੀਆ ਦੇ ਚਲੋ ਕਈ ਹਿੱਸੇ ਜਿਨ੍ਹਾਂ 'ਚ ਇਹ ਕਿਹਾ ਜਾਂਦਾ ਵੀ ਲਗਾਤਾਰ ਸਾਰਾ ਸਾਲ ਹੀ ਅੱਗਾਂ ਜਿੱਥੇ ਲੱਗੀਆਂ ਰਹਿੰਦੀਆਂ ਅਤੇ ਉਹ ਪਾਰਟ ਆਫ ਕਹਿ ਲਓ ਵੀ ਉਹ ਕੁਦਰਤ ਦਾ ਫਿਨੋਮਨਾ, ਪਰ 20 ਸਾਲਾਂ ਦੇ ਕੰਪੈਰੀਜ਼ਨ ਦੇ ਵਿੱਚ ਕਹਿੰਦੇ ਕਿ ਵਧਿਆ ਵਾ ਕੰਮ, ਪਹਿਲਾਂ ਦੇ ਨਾਲੋਂ ਦੁੱਗਣਾ ਹੋ ਗਿਆ ਵਾ।
1: ਹਾਂਜੀ ਹਾਂਜੀ ਬਿਲਕੁਲ ਜੀ, ਜਿਹੜੇ ਸਾਡੇ ਪਿਛਲੇ 15 ਸਾਲ ਨੇ, ਜਿਹੜੇ ਬੀਤੇ 15 ਸਾਲ ਨੇ, ਉਹ ਪਿਛਲੇ 125,000 ਸਾਲਾਂ ਵਿੱਚ ਸਭ ਤੋਂ ਵੱਧ ਗਰਮੀ ਵਾਲੇ 15 ਸਾਲ ਨੇ। ਸੋ ਤੁਸੀਂ ਕਹਿ ਲਓ ਵੀ ਪਿਛਲੇ ਪਹਿਲਾਂ 1,24,985 ਸਾਲ ਬਿਲਕੁਲ ਆਰਾਮ ਨਾਲ ਲੰਘ ਗਏ, ਤੇ ਉਹ ਤੋਂ ਬਾਅਦ ਜਿਹੜੇ 15 ਸਾਲ ਆਏ ਤੇ ਉਹਨਾਂ ਨੇ ਪਿਛਲੇ ਸਾਰੇ ਜਿਹੜੇ ਸੀ 1,24,000 ਸਾਲਾਂ ਦਾ ਜਿਹੜਾ ਸੀ ਰਿਕਾਰਡ ਤੋੜਤਾ। ਤੇ ਇਹ ਹੈ ਸਾਡੀ ਜਲਵਾਯੂ ਤਬਦੀਲੀ ਕਰਕੇ ਜਿਹੜੀ ਕਿ ਬੜੀ ਤੇਜ਼ੀ ਨਾਲ ਵਧੀ, ਤੇ ਉਹਦੇ ਨਾਲ ਜਿਹੜੀ ਜੰਗਲ ਦੀ ਗੱਲ ਹੈ ਉਹਦੇ ਕਈ ਕਾਰਨ ਹੋਰ ਵੀ ਨੇ। ਇੱਕ ਕਾਰਨ ਇਹ ਵੀ ਹੈ ਕਿ ਸਾਡੇ ਜਿਹੜੇ ਜੰਗਲ ਨੇ ਉਹਨਾਂ ਨੂੰ ਕੱਟਿਆ ਜਾਂਦਾ, ਕੱਟ ਕੇ ਉਹਨੂੰ ਫਿਰ ਉਹ ਮਤਲਬ ਜਿਹੜੀਆਂ ਮਿੱਲਾਂ ਨੇ ਉਹ ਗੱਤਾ ਬਣਾਉਣਾ, ਕਾਗਜ਼ ਬਣਾਉਣਾ, ਤੇ ਮੁੜ ਕੇ ਫਿਰ ਦੁਬਾਰਾ ਉਹਨੂੰ ਲਾਇਆ ਜਾਂਦਾ। ਤੇ ਜਿਹੜਾ ਜੰਗਲ ਹੁੰਦਾ ਆ ਕੁਦਰਤੀ ਜੰਗਲ ਆ, ਉਹਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਰੁੱਖ ਹੁੰਦੇ ਨੇ, ਵੱਖ ਵੱਖ ਤਰ੍ਹਾਂ ਦੇ ਰੁੱਖ ਨੇ, ਕੋਈ ਵੱਡਾ ਕੋਈ ਛੋਟਾ, ਕੋਈ ਪਤਲਾ ਕੋਈ ਮੋਟਾ, ਕੋਈ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੀ ਛਤਰੀ ਕਿੱਡੀ ਆ। ਪਰ ਜਦੋਂ ਮੁੜ ਕੇ ਕੰਪਨੀਆਂ ਫਿਰ ਉਹ ਜੰਗਲ ਕੱਟਣ ਤੋਂ ਬਾਅਦ ਨਵੇਂ ਲਾਉਂਦੀਆਂ ਨੇ, ਉਹ ਸਾਰੇ ਰੁੱਖ ਇੱਕੋ ਤਰ੍ਹਾਂ ਦੇ ਲਾ ਦਿੰਦੇ ਨੇ, ਤੇ ਉਹਨੂੰ ਕਹਿੰਦੇ ਮੋਨੋਕਲਚਰ। ਇਹਦਾ ਮਤਲਬ ਇਹ ਹੋਇਆ ਵੀ ਜੇ ਕਿਤੇ ਮਾੜੀ ਮੋਟੀ ਗਰਮੀ ਪੈ ਗਈ ਤੇ ਜਿਹੜੇ ਉਹ ਸਾਰੇ ਦੇ ਸਾਰੇ ਬੂਟੇ ਝੁਲਸਣੇ ਨੇ ਝੁਲਸ ਜਾਣਗੇ, ਜੇ ਉਹ ਕਿਤੇ ਬਿਲਕੁਲ ਜੰਗਲ ਵਾਂਗੂ ਕੁਦਰਤੀ ਤਰੀਕੇ ਵਾਂਗੂ ਲਾਇਆ ਹੁੰਦਾ ਜਾਂ ਹੁੰਦਾ, ਤੇ ਉਹਦੇ ਵਿੱਚ ਹੋ ਸਕਦਾ ਦੋ ਰੁੱਖ ਜਿਹੜੇ ਨੇ ਸੁੱਕੇ ਨੇ, ਨਾਲ ਦੇ ਦੋ ਰੁੱਖ ਹਰੇ ਰਹਿ ਜਾਣਗੇ, ਕਿਸੇ ਦੇ ਉੱਤੇ ਕੋਈ ਵੇਲ ਚੜੀ ਹੋਈ ਉਹ ਹਰੀ ਰਹਿ ਜਾਏਗੀ। ਸੋ ਉਹਦੇ ਕਰਕੇ ਇੱਕ ਤਾਂ ਜਿਹੜਾ ਉਹ ਸਾਰਾ ਮੋਨੋਕਲਚਰ ਹੋ ਗਿਆ, ਮਾੜਾ ਜਿਹਾ ਸ਼ੌਕ ਲੱਗਾ ਤੇ ਸਾਰੇ ਨੂੰ ਉਹ ਅੱਗ ਲੱਗ ਪੈ ਸਕਦੀ ਆ। ਦੂਜੀ ਗੱਲ ਜਿਹੜੀ ਆ ਖਾਸ ਕਰਕੇ ਉਹ ਹੈ ਵੀ ਜਦੋਂ ਜਦੋਂ ਗਰਮੀ ਵੱਧ ਰਹੀ ਆ ਤੇ ਰੁੱਖ ਸੱਚਮੁੱਚ ਫੜ ਰਹੇ ਨੇ, ਤੇ ਜਦੋਂ ਰੁੱਖ ਫੜ ਜਾਂਦੇ ਨੇ ਤੇ ਫਿਰ ਜਦੋਂ ਕਿਉਂਕਿ ਰੁੱਖ ਫੜ ਗਏ ਜਾਂ ਬਨਸਪਤੀ ਜ਼ਿਆਦਾ ਉੱਗ ਗਈ ਜਾਂ ਮੋਨੋਕਲਚਰ ਆ। ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਅੱਗ ਨੇ 100 acres ਚ ਰਹਿਣਾ ਸੀ, 1000 acres ਚ ਰਹਿਣਾ ਸੀ, ਹੁਣ ਉਹ ਇੱਕਦਮ 2000 acres 4000 acres ਤੱਕ ਪਹੁੰਚ ਜਾਂਦੀ ਹੈ। ਤੇ ਜਦੋਂ ਅੱਗ ਇੱਦਾਂ ਬਲਦੀ ਹੈ ਇੰਨੀ ਵੱਡੀ ਪੱਧਰ ਤੇ, ਤੇ ਉਹਦਾ ਇੱਕ ਆਪਣਾ ਈਕੋਲੋਜੀਕਲ ਸਿਸਟਮ ਬਣ ਜਾਂਦਾ, ਕਿਉਂਕਿ ਉੱਥੇ ਇੰਨੀ ਗਰਮੀ ਹੋ ਜਾਂਦੀ ਹੈ ਵੀ ਜਿਹੜੀ ਉਹ ਹਵਾ ਹੈ, ਹਵਾ ਵੀ ਗਰਮ ਹੋ ਜਾਂਦੀ ਹੈ, ਤੇ ਹਵਾ ਵੀ ਗਾਂ ਜਦੋਂ ਮੁੜ ਕੇ ਉਹ ਹਵਾ ਵਗਦੀ ਹੈ, ਤਾਂ ਫਿਰ ਜਿਹੜਾ ਹੋਰ ਜੰਗਲ ਹੁੰਦਾ ਜਿਹਨੂੰ ਅੱਗ ਨਹੀਂ ਲੱਗੀ, ਜੇ ਉੱਧਰ ਨੂੰ ਜਾਏਗੀ ਤਾਂ ਇੰਨੀ ਗਰਮ ਹਵਾ ਉਹ ਜੰਗਲ ਨੂੰ ਅੱਗ ਲਾ ਦੇਗੀ। ਸੋ ਤੇ ਉਹਦੇ ਨਾਲ ਜਦੋਂ ਗਰਮੀ ਪੈਂਦੀ ਹੈ ਤਾਂ ਉਹਦੇ ਨਾਲ ਲੋਅ ਪ੍ਰੈਸ਼ਰ ਹੋ ਜਾਂਦਾ, ਲੋਅ ਪ੍ਰੈਸ਼ਰ ਹੋਣ ਕਰਕੇ ਜਦੋਂ ਕਿਤੇ ਹਾਈ ਪ੍ਰੈਸ਼ਰ ਹੋਵੇ ਜਿੱਥੇ ਹਾਲੇ ਗਰਮੀ ਨਹੀਂ, ਉੱਥੋਂ ਬਹੁਤ ਹੀ ਬਿਨਾਂ ਹਨੇਰੀ ਚੱਲਦੀ ਹੈ। ਸੋ ਉਹ ਆਪਣੇ ਆਪ ਹਵਾ ਵਗਣ ਲਾਉਂਦੀ, ਤੇ ਜਦੋਂ ਹਨੇਰੀ ਵਗੇਗੀ ਫਿਰ ਅੱਗ ਫੈਲੇਗੀ ਫੈਲੇਗੀ
0: ਬਿਲਕੁਲ।
1: ਸੋ ਇਹਦੇ ਬੜੀਆਂ ਪਰਤਾਂ ਨੇ, ਤੇ ਇਹ ਜੰਗਲ ਜਿਹੜੇ ਨੇ, ਕਿਉਂਕਿ ਦੂਜੀ ਆ ਵੀ ਮਨੁੱਖ ਹਰ ਸਾਲਾਂ ਦੇ ਵਿੱਚ ਸ਼ਹਿਰਾਂ ਤੋਂ ਦੂਰ ਹੁੰਦਾ ਹੁੰਦਾ ਜੰਗਲਾਂ ਦੇ ਵਿੱਚ ਚਲਾ ਗਿਆ, ਜੰਗਲਾਂ 'ਚ ਆਪਣੇ ਘਰ ਬਣਾਏ ਨੇ, ਸ਼ਹਿਰ ਬਣਾਏ ਨੇ, ਤੇ ਹੁਣ ਜਿਹੜੇ ਘਰ ਸ਼ਹਿਰ ਨੇ ਉਹ ਜੰਗਲ ਨਾਲ ਘਿਰੇ ਹੋਏ ਨੇ, ਤੇ ਜੇ ਜੰਗਲ ਨੂੰ ਅੱਗ ਪੈ ਗਈ ਉਹਨਾਂ ਦਾ ਕੋਈ ਬਚਾਅ ਨਹੀਂ ਹੈ। ਇੱਕ 3-4 ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਇੱਕ ਸ਼ਹਿਰ ਸੀਗਾ ਉਹ ਜਲ ਗਿਆ ਸੀ ਪੂਰਾ BC ਦੇ ਵਿੱਚ, ਤੇ ਉਦੋਂ 3-4 ਸਾਲ ਬਾਅਦ ਇੱਕ ਕੈਲੀਫੋਰਨੀਆ ਦਾ ਸ਼ਹਿਰ ਸੀ ਪੈਰਾਡਾਈਜ਼, ਉਹ ਜਲ ਗਿਆ। ਪਿਛਲੇ ਸਾਲ LA ਲੋਸ ਏਂਜਲਸ 'ਚ ਹੋਈ ਸੀ। ਸੋ ਜਿਹੜੇ ਵਿਗਿਆਨੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਲੇ 5-10 ਸਾਲਾਂ ਦੇ ਵਿੱਚ ਇੱਕ ਸ਼ਹਿਰ ਜਿਹੜਾ ਕਿ ਪਿੰਡ ਨਹੀਂ ਹੋਏਗਾ, ਛੋਟਾ ਜਿਹਾ ਸ਼ਹਿਰ ਨਹੀਂ ਹੋਏਗਾ, ਦਰਮਿਆਨਾ ਜਿਹਾ ਸ਼ਹਿਰ ਹੋਏਗਾ, ਪਰ ਵੱਡਾ ਵੀ ਨਹੀਂ, ਟੋਰਾਂਟੋ ਵਰਗਾ ਜਾਂ ਸਿਡਨੀ ਵਰਗਾ ਕੋਈ ਇੱਕ ਛੋਟਾ ਸ਼ਹਿਰ, ਉਹ ਪੂਰਾ ਜਲ ਕੇ ਰਾਖ ਹੋ ਜਾਏਗਾ। ਤੇ ਉਹ ਸ਼ਹਿਰ ਜਾਂ ਆਸਟ੍ਰੇਲੀਆ 'ਚ ਹੋਏਗਾ ਤੇ ਜਾਂ ਕੈਲੀਫੋਰਨੀਆ 'ਚ, ਤੇ ਉਹਦੇ ਟ੍ਰੈਂਡ ਆਪਾਂ ਨੂੰ ਪਹਿਲੇ ਦਿਖ ਰਹੇ ਨੇ, ਕਿਉਂਕਿ ਇੱਥੇ ਫੋਰੈਸਟ ਫਾਇਰ ਜ਼ਿਆਦਾ ਲੱਗ ਰਹੀਆਂ ਨੇ ਆਸਟ੍ਰੇਲੀਆ ਕੈਲੀਫੋਰਨੀਆ, ਇੱਥੇ ਜਿਹੜੀ ਸਾਡੀ ਕਲਾਈਮੇਟ ਚੇਂਜ ਆ, ਕਿਉਂਕਿ ਉਹਨਾਂ ਦੇ ਕਈ ਕਾਰਨ ਨੇ। ਇੱਕ ਤਾਂ ਇਹ ਸਮੁੰਦਰ ਨਾਲ ਘਿਰੇ ਹੋਣ ਕਰਕੇ, ਤੇ ਸਮੁੰਦਰ 'ਚ ਸਭ ਤੋਂ ਵੱਧ ਫਰਕ ਪੈਂਦਾ, ਸੋ ਸਮੁੰਦਰ 'ਚ ਫਰਕ ਪੈਣ ਨਾਲ ਉੱਥੇ ਜ਼ਿਆਦਾ ਨਾਲ ਲੱਗਦੇ ਜਿਹੜੇ ਉਹਦੇ ਸਮੁੰਦਰ ਦੇ ਨਾਲ ਲੱਗਦੀਆਂ ਕੰਟਰੀਜ਼ ਨੇ ਉਹਨਾਂ 'ਤੇ ਪੈਂਦਾ। ਸੋ ਇਹ ਹੈ ਵੀ 5-10 ਸਾਲ ਦੇ ਵਿੱਚ ਜੇ ਇੱਕ ਸ਼ਹਿਰ ਦਰਮਿਆਨਾ ਜਾਂ ਕੋਈ ਨਾ ਕੋਈ ਜਲ ਕੇ ਰਾਖ ਹੋ ਜਾਏਗਾ।
0: ਜੀ, ਸੋ ਜਿੱਦਾਂ ਆਸਟ੍ਰੇਲੀਆ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਇੱਥੇ ਕਾਫੀ ਇਸ ਸਮੱਸਿਆ ਦੇ ਨਾਲ ਜੂਝਣਾ ਪੈਂਦਾ। ਇੱਕ ਇਹ ਵੀ ਸਮੱਸਿਆ ਕਹਿੰਦੇ ਨੇ ਆਉਂਦੀ ਆ ਕਿ ਹੁਣ ਜਿੱਦਾਂ ਕਈ ਇਲਾਕਿਆਂ 'ਚ ਮੀਂਹ ਜਿਹੜੇ ਆ ਉਹ ਵੱਧ ਪੈਂਦੇ ਆ, ਕਈਆਂ 'ਚ ਬਿਲਕੁਲ ਹੀ ਨਹੀਂ ਪੈਂਦੇ, ਉਸ ਵਜ੍ਹਾ ਕਰਕੇ ਵੀ ਜ਼ਿਆਦਾ ਨੁਕਸਾਨ ਹੁੰਦਾ?
1: ਹਾਂ ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਪਹਿਲਾਂ ਮੀਂਹ ਜ਼ਿਆਦਾ ਪੈ ਗਿਆ, ਘਾਹ ਬਹੁਤ ਉੱਗ ਗਿਆ, ਜੇ ਨਾ ਮੀਂਹ ਪੈਂਦਾ ਘਾਹ ਨਹੀਂ ਉੱਗਣਾ ਨਹੀਂ ਸੀ। ਚਲੋ ਜੇ ਉੱਗ ਗਿਆ, ਉਹ ਤੋਂ ਬਾਅਦ ਇੱਕਦਮ ਗਰਮੀ ਪੈ ਗਈ, ਜਿਵੇਂ ਇੰਡੀਆ 'ਚ ਹੁੰਦਾ ਜਾਂ ਇੱਥੇ ਹੋਇਆ BC 'ਚ, ਇੱਦਾਂ ਹੁੰਦਾ BC ਦੇ ਵਿੱਚ ਕਈ ਵਾਰੀ ਅਕਤੂਬਰ ਨਵੰਬਰ 'ਚ ਮੀਂਹ ਬਹੁਤ ਪੈ ਜਾਂਦਾ, ਤੇ ਜਦੋਂ ਉਹ ਪਈ ਗਰਮੀ ਉਹ ਸੁੱਕ ਗਿਆ, ਉਹ ਤੋਂ ਬਾਅਦ ਉਹਨੂੰ ਅੱਗ ਲੱਗ ਗਈ, ਅੱਗ ਲੱਗ ਕੇ ਸਾਰੀ ਬਨਸਪਤੀ ਜਲ ਗਈ, ਉਹ ਤੋਂ ਬਾਅਦ ਜਦੋਂ ਮੁੜ ਕੇ ਮੀਂਹ ਆਇਆ ਉਹਦੇ ਨਾਲ ਹੜ ਬਣ ਗਏ, ਕਿਉਂਕਿ ਜਿੱਥੇ ਘਾਹ ਉੱਗਿਆ ਹੋਵੇ, ਦਰਖਤ ਹੋਣ, ਉਹ ਜਿਹੜੇ ਪਹਾੜ ਹੁੰਦੇ ਨੇ ਉਹ ਮੀਂਹ ਦੇ ਪਾਣੀ ਨੂੰ ਰੋਕ ਲੈਂਦੇ ਆ, ਉਹਨੂੰ ਸਾਰੇ ਨੂੰ ਜਾਣ ਨਹੀਂ ਦਿੰਦੇ। ਪਰ ਜਦੋਂ ਜੰਗਲ ਜਲ ਜਾਵੇ ਤੇ ਬਨਸਪਤੀ ਥੱਲੋਂ ਘਾਹ ਸਾਰੇ ਜਲ ਜਾਣ, ਤਾਂ ਫਿਰ ਤਾਂ ਉਹ ਮਿੱਟੀ ਦੇ ਢੇਰ ਨੇ, ਜੋ ਮੀਂਹ ਪਿਆ ਉਹਨੂੰ ਮੀਂਹ ਨੂੰ ਜਜ਼ਬ ਕਰਨ ਵਾਲਾ, ਉਹਨੂੰ ਆਪਣੇ ਕੋਲ ਰੋਕਣ ਵਾਲਾ ਕੋਈ ਸਾਧਨ ਹੀ ਨਹੀਂ ਹੈ, ਤੇ ਉਹ ਫਿਰ ਸਾਰੀ ਜਿਹੜੀ ਮਿੱਟੀ 'ਚ ਜਦੋਂ ਮੀਂਹ ਰਚਿਆ ਫਿਰ ਉਹ ਪਹਾੜ ਡਿੱਗਣ ਲੱਗ ਜਾਂਦੇ ਨੇ, ਉਹਦੇ ਨਾਲ ਹੜ ਆ ਜਾਂਦੇ ਨੇ, ਢਿੱਗਾਂ ਡਿੱਗਦੀਆਂ ਨੇ। ਸੋ ਉਹਦੇ ਨਾਲ ਸਗੋਂ ਹੋਰ ਨੁਕਸਾਨ ਹੁੰਦਾ ਉਹਦਾ, ਜਿਹੜੇ ਪਹਾੜ ਨੇ, ਜੰਗਲ ਨੇ, ਜੀਵ ਜੰਤੂ ਨੇ। ਸੋ ਇਹ ਇੱਕ ਬੜਾ ਵਿਸ਼ਵ ਜਿਹਾ ਸਾਈਕਲ ਬਣ ਜਾਂਦਾ, ਜਿਹਦੇ ਵਿੱਚ ਜਿਹੜੀ ਇੱਕ ਬਰਬਾਦੀ ਹੁੰਦੀ ਆ, ਉਹ ਬਰਬਾਦੀ ਅਗਾਂਹ ਲਈ ਉਦੋਂ ਵੀ ਵੱਡੀ ਬਰਬਾਦੀ ਦਾ ਰਾਹ ਤਿਆਰ ਕਰ ਦਿੰਦੀ
0: ਜੀ। ਸੋ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਹੌਲੀ ਹੌਲੀ ਵੱਧ ਰਹੀਆਂ ਨੇ, ਜਿੱਦਾਂ ਮੈਂ ਆਸਟ੍ਰੇਲੀਆ ਦੇ ਵੀ ਵੇਖ ਰਿਹਾ ਅੰਕੜੇ, ਇਹ ਕਹਿੰਦੇ ਨੇ ਕਿ ਪਿਛਲੇ ਜੇਕਰ ਆਪਾਂ ਟੋਟਲ 10 ਸਾਲ ਵੇਖੀਏ ਉਹ ਵਾਲੇ ਜਿਨ੍ਹਾਂ ਦੇ ਵਿੱਚ ਸਭ ਤੋਂ ਵਧੇਰੇ ਜੰਗਲਾਂ ਦਾ ਨੁਕਸਾਨ ਹੋਇਆ, ਅਤੇ ਉਹਦੇ ਉਹਨਾਂ 10 ਦੇ ਵਿੱਚੋਂ ਜਿਹੜੇ 9 ਨੇ ਉਹ 2005 ਤੋਂ ਬਾਅਦ ਵਾਲੇ ਨੇ, ਯਾਨੀ ਕਿ ਰੀਸੈਂਟ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਖਤਰਨਾਕ ਹੋ ਗਈਆਂ।
1: ਹਾਂਜੀ ਬਿਲਕੁਲ। ਇੱਕ ਫਰਾਂਸ ਦਾ ਸ਼ਹਿਰ ਹੈ ਬੋਰਡੋ, ਜਿਹੜੇ ਲੋਕ ਪੀਂਦੇ ਹੁੰਦੇ ਨੇ ਵਾਈਨ ਵਗੈਰਾ ਪੀਂਦੇ ਨੇ, ਉਹਨੂੰ ਪਤਾ ਹੋਣਾ ਉਸ ਨਾਂ ਦੀ ਵਾਈਨ ਬਹੁਤ ਮਸ਼ਹੂਰ ਹੈ। ਤੇ ਉਹ ਸ਼ਹਿਰ ਦੇ ਵਿੱਚ ਜਿੰਨੇ ਦਿਨਾਂ 43 degrees ਤੋਂ ਬਾਅਦ ਟੈਂਪਰੇਚਰ ਇਸ ਸਾਲ 'ਚ ਰਿਹਾ 26 ਦੇ ਵਿੱਚ, ਜਿੰਨੇ ਦਿਨ 43 degrees ਤੋਂ ਵੱਧ ਰਿਹਾ ਉਹਨਾਂ ਦਿਨਾਂ ਦੀ ਗਿਣਤੀ ਪਿਛਲੇ 115 ਸਾਲਾਂ ਵਿੱਚ 43 degrees ਤੋਂ ਵੱਧ ਜਾਣ ਵਾਲੇ ਦਿਨਾਂ ਦੀ ਗਿਣਤੀ ਨਾਲੋਂ ਜ਼ਿਆਦਾ। ਸੋ ਇੱਕ ਪਾਸੇ ਤੱਕੜੀ ਦੇ ਇੱਕ ਸਾਲ 26 ਤੇ ਦੂਜੇ ਪਾਸੇ 115 ਸਾਲ ਤੇ 26 ਦੇ ਵਿੱਚ ਜ਼ਿਆਦਾ ਦਿਨ ਆਏ ਜਿਹਨਾਂ 'ਚ ਇੰਨੀ ਗਰਮੀ ਪਈ ਜਿੰਨੇ ਕਿ ਪਿਛਲੇ 115 ਸਾਲਾਂ 'ਚ ਆਏ ਸੀ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਸਾਡੀ ਧਰਤੀ ਇੱਕ ਅੱਧਾ ਗਰਮੀ ਦਾ ਦਿਨ ਆ ਗਿਆ, ਦੋ ਸਾਲਾਂ ਬਾਅਦ, ਚੌ ਸਾਲਾਂ ਬਾਅਦ ਤੇ ਉਹਨੂੰ ਚੱਲ ਜਾਂਦੀ ਆ, ਕੁਦਰਤ ਚੱਲ ਜਾਂਦੀ ਆ। ਪਰ ਜਦੋਂ 115 ਸਾਲਾਂ ਤੋਂ ਜ਼ਿਆਦਾ ਗਰਮੀ ਇੱਕ ਸਾਲ 'ਚ ਪੈ ਜਾਵੇ ਤੇ ਉਹਨੂੰ ਕੋਈ ਤੁਹਾਡਾ ਫਾਇਰ ਬ੍ਰਿਗੇਡ, ਉਹਨੂੰ ਕੋਈ ਫਾਇਰ ਫਾਈਟਿੰਗ ਟੂਲਸ, ਉਹਨੂੰ ਤੁਸੀਂ ਨਹੀਂ ਰੋਕ ਸਕਦੇ, ਉਹਦੇ ਜਲ ਕੇ ਰਾਖ ਕਰਨਾ ਹੀ ਕਰਨਾ।
0: ਸੋ ਇਹ ਜਦੋਂ ਹੁਣ ਫਿਰ ਜੰਗਲਾਂ ਦੀ ਅੱਗ ਲੱਗਦੀ ਆ, ਉਸ ਸਮੇਂ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜੇ ਰੁੱਖ ਨੇ ਉਹ ਪੂਰੀ ਦੀ ਪੂਰੀ ਕਈ ਪ੍ਰਜਾਤੀਆਂ ਹੀ ਨਸ਼ਟ ਹੋ ਜਾਂਦੀਆਂ ਨੇ ਜੋ ਜੰਗਲਾਂ ਲਈ ਜ਼ਰੂਰੀ ਹੁੰਦੀਆਂ। ਇਸੇ ਤਰ੍ਹਾਂ ਦੇ ਨਾਲ ਜਿਹੜੇ ਜੰਗਲੀ ਜੀਵ ਜੰਤੂ ਨੇ, ਪੰਛੀਆਂ ਦੇ ਬਾਰੇ ਆ 2019 'ਚ ਜਦੋਂ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਤਾਂ ਬੜੀ ਹਾਹਾਕਾਰ ਮੱਚੀ। ਉਹ ਤੋਂ ਬਾਅਦ 'ਚ ਫਿਰ ਰਿਪੋਰਟਾਂ ਆਈਆਂ ਕਿ ਵੱਡੀ ਗਿਣਤੀ ਦੇ ਵਿੱਚ ਇਹ ਜੀਵ ਪ੍ਰਭਾਵਿਤ ਹੋਏ ਨੇ। 300 ਕਰੋੜ ਜਾਨਵਰ ਉਦੋਂ ਬੇਘਰ ਹੋ ਗਏ ਸੀ ਜਾਂ ਮਾਰੇ ਗਏ ਸੀ ਅਤੇ ਇਹ ਖਬਰਾਂ ਆਮ ਆਸਟ੍ਰੇਲੀਆ ਦੇ ਵਿੱਚ ਚੱਲੀਆਂ ਸੀ ਕਿ ਇਹ ਮਤਲਬ ਵੱਡੀ ਗਿਣਤੀ ਦੇ ਵਿੱਚ ਉਹ ਕਈ ਪ੍ਰਜਾਤੀਆਂ ਨਸ਼ਟ ਹੀ ਹੋ ਗਈਆਂ ਨੇ।
1: ਬਿਲਕੁਲ ਜੀ ਬਿਲਕੁਲ, ਤੁਸੀਂ ਖੁਦ ਵੇਖੋ, ਚਲੋ ਬੰਦੇ ਨੂੰ ਤਾਂ ਪਤਾ ਲੱਗ ਜਾਂਦਾ ਹੁੰਦਾ, ਜਿਹੜਾ ਪਸ਼ੂ ਪੰਛੀ ਉਹਨਾਂ ਤੇ ਨੀ ਪਤਾ ਅੱਗ ਅੱਗ ਆ ਰਹੀ ਹੈ
0: ਜੀ।
1: ਤੇ ਦੂਜੀ ਗੱਲ, ਚਲੋ ਚਾਰੇ ਪਾਸੇ ਚ ਅੱਗ ਲੱਗ ਜਾਏ ਤੈਨੂੰ, ਜਿਹੜਾ ਹਿਰਨ ਹੈ ਜਿਹੜੇ ਹੋਰ ਨੇ ਉਹਨਾਂ ਨੂੰ ਤੇ ਵੀ ਨੀ ਪਤਾ ਕਿੱਦਣ ਨੂੰ ਭੱਜ ਕੇ ਜਾਣਾ। ਔਰ ਜਿਹੜੇ ਦੂਸਰੇ ਨੇ ਜਿਵੇਂ ਜਿਹੜੇ ਸਾਡੇ ਰੈਪਟਾਈਲਸ ਨੇ, ਜਿਹੜੇ ਨਿੱਕੇ ਨਿੱਕੇ ਕੀਟਾਣੂ ਨੇ, ਜਿਹੜੀਆਂ ਮੱਖਰ ਮੱਛੀ ਨੇ, ਜਾਂ ਈਵਨ ਸੱਪ ਨੇ, ਜਾਂ ਈਵਨ ਜਿਹੜੇ ਪੰਛੀ ਵੀ ਨੇ, ਪੂਰੇ ਜੰਗਲ ਨੂੰ ਅੱਗ ਲੱਗ ਗਈ। ਪੰਛੀ ਤੱਕ ਕਿ ਬਹੁਤ ਫਾਰਮਿਟ ਉੱਡ ਕੇ ਟਾਣੀ ਤੇ ਬਹਿਣਾ ਹੁੰਦਾ ਉਹਨੇ,
0: ਰੈਪਟਾਈਲ ਹੋ ਗਏ, ਡੱਡੂ
1: ਅੱਗ ਲੱਗੀ ਉਹ ਕਿੱਥੇ ਜਾਏ,
0: ਬਿਲਕੁਲ ਡੱਡੂ ਹੋ ਗਏ, ਮੈਮਲਸ ਹੋ ਗਏ,
1: ਸਾਰਾ ਮਲੀਆ ਮੇਟ ਹੋ ਜਾਂਦਾ। ਬਿਲਕੁਲ ਬਿਲਕੁਲ ਜੀ, ਔਰ ਇਹ ਜਿਹੜੇ ਸਾਰੇ ਜੀਵ ਜੰਤੂ ਨੇ ਨਾ, ਕੀੜੇ ਮਕੌੜੇ ਨੇ, ਇਹਨਾਂ ਦਾ ਸਾਡੀ ਸ੍ਰਿਸ਼ਟੀ ਨੂੰ ਚੱਲਦੇ ਰੱਖਣ ਦੇ ਵਿੱਚ ਬਹੁਤ ਵੱਡਾ ਹੱਥ ਹੈ। ਇੰਨਾ ਵੱਡਾ ਹੱਥ ਹੈ ਕਿ ਸਾਡੀ ਹਾਲੇ ਸਾਇੰਸ ਨੂੰ ਸਮਝ ਵੀ ਨਹੀਂ ਆਈ ਵੀ ਇਹ ਜੇ ਇਹਨਾਂ ਚੋਂ ਕੋਈ ਇੱਕ ਵੀ ਖਤਮ ਹੋ ਜਾਏ ਤਾਂ ਉਹਦਾ ਕੀ ਅਸਰ ਪਏਗਾ। ਸੋ ਅਸੀਂ ਇਹਨਾਂ ਨੂੰ ਫਿਰ, ਕਿਉਂਕਿ ਅਸੀਂ ਇਹਨਾਂ ਨੂੰ ਜੀਵ ਜੰਤੂ ਕਹਿੰਦੇ ਹਾਂ, ਜਾਨਵਰ ਕਹਿੰਦੇ ਹਾਂ, ਕੀਟਾਣੂ ਕਹਿੰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਬੜੇ ਬੇਕਾਰ ਚੀਜ਼ਾਂ ਨੇ, ਫਜ਼ੂਲ ਚੀਜ਼ਾਂ ਨੇ। ਇਹਨਾਂ ਦਾ ਹੋਣਾ ਸਾਡੀ ਕੁਦਰਤ ਲਈ, ਸਾਡੇ ਜੰਗਲਾਂ ਲਈ, ਸਾਡੇ ਜਿਹੜੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਹ ਬਹੁਤ ਅਹਿਮੀਅਤ ਰੱਖਦਾ। ਸੋ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ, ਉਹਦੇ 'ਚ ਪੂਰੀਆਂ ਰੁੱਖਾਂ ਦੀਆਂ, ਬੜੇ ਰੁੱਖ ਨੇ ਜਿਹੜੇ ਕਿ ਖਾਸ ਇੱਕ ਜੰਗਲ 'ਚ ਹੀ ਹੁੰਦੇ ਨੇ, ਉਦੋਂ ਬਾਅਦ ਹੁੰਦੇ ਨਹੀਂ ਦੁਨੀਆਂ ਦੇ ਵਿੱਚ। ਜੋ ਉਸ ਜੰਗਲ ਨੂੰ ਅੱਗ ਲੱਗੀ, ਉਹ ਰੁੱਖ ਜਲ ਗਏ, ਉਹਦੇ ਬੀਜ ਵੀ ਜਲ ਗਏ, ਉਹ ਜੰਗਲ ਮਨੁੱਖਤਾ ਦੇ ਇਤਿਹਾਸ ਤੋਂ, ਧਰਤੀ ਦੇ ਇਤਿਹਾਸ 'ਚੋਂ ਸਦਾ ਸਦਾ ਲਈ ਉਹ ਰੁੱਖ ਖਤਮ ਹੋ ਗਏ। ਤੇ ਹਰੇਕ ਰੁੱਖ ਦੇ ਨਾਲ ਕੀੜੇ ਮਕੌੜੇ ਜੁੜੇ ਨੇ, ਪੰਛੀ ਜੁੜੇ ਨੇ, ਤੇ ਨਾਲ ਕਿਉਂਕਿ ਹਰੇਕ ਰੁੱਖ ਦੀਆਂ ਆਪਣੀਆਂ ਫੁੱਲ ਪੱਤੀਆਂ ਹੁੰਦੀਆਂ ਨੇ ਜਿਹੜੀਆਂ ਖਾਸ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਚੰਗੀਆਂ ਲੱਗਦੀਆਂ ਨੇ, ਤੇ ਹੁਣ ਉਹ ਜੀਵ ਜੰਤੂ ਵੀ ਖਤਮ ਹੋ ਜਾਣਗੇ। ਸੋ ਇੱਕ ਪੂਰਾ ਸਾਈਕਲ ਬਣਿਆ ਹੋਇਆ ਜਿਹਦੇ ਵਿੱਚੋਂ ਇੱਕ ਚੀਜ਼ ਹਿੱਲਣ ਦੇ ਨਾਲ ਕਈ ਹੋਰ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ
0: ਜੀ। ਉਹ ਕਹਿੰਦੇ ਨਾ ਕਿ ਜਿਹੜੇ ਕਹਿੰਦੇ ਸੀ ਫਿਰ ਅੱਗ ਤੋਂ ਜੀਵ ਜੰਤੂ ਬਾਅਦ 'ਚ ਬਚ ਵੀ ਜਾਂਦੇ ਨੇ ਕਿਉਂਕਿ ਖੁਰਾਕ ਦੀ ਘਾਟ ਹੋ ਜਾਂਦੀ, ਫਿਰ ਜਿਹੜਾ ਜਿਹੜੇ ਜਾਨਵਰਾਂ ਦਾ, ਪੰਛੀਆਂ ਦਾ ਦੂਜਿਆਂ 'ਤੇ ਜ਼ੋਰ ਚੱਲਦਾ ਅਤੇ ਉਹ ਖਾ ਸਕਦੇ ਹੁੰਦੇ ਆ, ਉਹ ਫਿਰ ਉਹਨਾਂ ਨੂੰ ਬਾਅਦ 'ਚ ਵੀ ਖਾਂਦੇ ਰਹਿੰਦੇ ਆ ਵੀ ਅੱਗ ਜਦੋਂ ਹਟ ਵੀ ਜਾਂਦੀ ਹੈ ਤਾਂ ਵੀ ਉਹਨਾਂ ਦੇ ਲਈ ਖਤਰਾ ਉੱਦਾਂ ਹੀ ਬਣਿਆ।
1: ਹਾਂ ਬਿਲਕੁਲ, ਕਿਉਂਕਿ ਇੱਕ ਦੋ ਜਿਹੜੇ ਛੋਟੇ ਜਾਨਵਰ ਨੇ ਉਹਨਾਂ ਦੇ ਲੁਕਣ ਲਈ ਥਾਂ ਚਲੀ ਗਈ, ਦੂਜਾ ਉਹ ਜੇ ਬਚ ਵੀ ਗਏ ਉਹ ਭੁੱਖੇ ਨੇ, ਦੌੜ ਨਹੀਂ ਸਕਦੇ, ਸੋ ਦੂਜਿਆਂ ਨੇ ਉਹਨਾਂ ਨੂੰ, ਜਿਹੜੇ ਦੂਜਿਆਂ ਨੇ ਉਹਨਾਂ ਨੂੰ ਖਾ ਕੇ ਜਿਹਨਾਂ ਨੇ ਗੁਜ਼ਾਰਾ ਕਰਨਾ ਉਹਨੂੰ ਖਾ ਕੇ ਖਤਮ ਕਰ ਦੇਣਗੇ। ਬਿਲਕੁਲ ਬਿਲਕੁਲ, ਸੋ ਇਹ ਜਿਹੜਾ ਇਹ ਚੀਜ਼ ਹੈ ਇਹ ਹੈ ਜਿਹੜੀ ਸਾਡੀ ਜਿਹੜਾ ਜਲਵਾਯੂ ਤਬਦੀਲੀ ਦਾ ਸੰਕਟ ਹੈ, ਜਿਹੜੀ ਉਹਦੀ ਕਰੋਪੀ ਹੈ, ਬਰਬਾਦੀ ਹੈ, ਇਹ ਉਹਦਾ ਚਿਹਰਾ। ਤੇ ਮੁੜ ਕੇ ਫਿਰ ਸਵਾਲ ਉੱਠਦਾ ਹੈ ਕਿ ਅਸੀਂ ਕੀ ਕਰਨਾ, ਅਸੀਂ ਉਹਦੇ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ। ਆਪਾਂ ਕੁਝ ਪ੍ਰੋਗਰਾਮ 'ਚ ਪਹਿਲਾਂ ਕੀਤੀ ਸੀ, ਜਿਵੇਂ ਆਸਟ੍ਰੇਲੀਆ ਦੇ ਵਿੱਚ ਇੰਨਾ ਜ਼ਿਆਦਾ ਸੋਲਰ ਲੱਗਿਆ ਤੇ ਬੈਟਰੀ ਲੱਗੀ, ਵੀ ਮੇਰੇ ਖਿਆਲ ਆਸਟ੍ਰੇਲੀਆ 'ਚ ਹਰ 10 ਘਰਾਂ 'ਚੋਂ ਹੁਣ 4 ਘਰਾਂ ਦੇ ਉੱਤੇ ਸੋਲਰ ਪੈਨਲ ਲੱਗੇ ਨੇ ਤੇ 6 ਲੱਖ ਤੋਂ ਵੱਧ ਘਰਾਂ ਦੇ ਵਿੱਚ ਬੈਟਰੀਆਂ ਲੱਗੀਆਂ ਨੇ। ਸੋ ਜੇ ਤੁਸੀਂ ਇਹ ਲਵਾ ਸਕਦੇ ਹੋ, ਸਰਕਾਰ ਦੀਆਂ ਚੱਲ ਰਹੀਆਂ ਨੇ ਸਬਸਿਡੀ, ਉਹ ਲਵਾਓ। ਪਰ ਜ਼ਰੂਰੀ ਨਹੀਂ ਕਿ ਅਸੀਂ ਇੱਡੇ ਵੱਡੇ ਵੱਡੇ ਕੰਮ ਕਰਨੇ ਨੇ, ਕਿਉਂਕਿ ਬੰਦਾ ਰੈਂਟ 'ਤੇ ਰਹਿ ਸਕਦਾ। ਅਤੇ ਸਾਨੂੰ ਆਪਣੀ ਜਿਹੜੀ ਜ਼ਿੰਦਗੀ ਦੇ ਪਹਿਲੂ ਨੇ ਉਹਨਾਂ ਸਾਰਿਆਂ 'ਤੇ ਝਾਤ ਮਾਰਨ ਦੀ ਲੋੜ ਹੈ। ਅਤੇ ਉਹਦੇ ਵਿੱਚ ਜਿਹੜਾ ਸਾਡਾ ਖਾਣਾ, ਜਿਹੜਾ ਤੁਸੀਂ ਅੱਜ ਹਰੇਕ ਇੱਥੇ ਆਪਣੇ ਘਰਾਂ 'ਚ ਬੈਕ ਯਾਰਡ ਹੁੰਦਾ ਜਾਂ ਤੁਹਾਨੂੰ ਕੋਈ ਨਾ ਕੋਈ ਥਾਂ ਹੁੰਦੀ ਆ, ਜੇ ਤੁਸੀਂ ਆਪਣਾ ਖਾਣਾ ਵੀ ਪੈਦਾ ਕਰ ਸਕੋ ਥੋੜਾ ਬਹੁਤਾ, ਭਾਵੇਂ ਟਮਾਟਰਾਂ ਦੇ ਬੂਟੇ ਹੋਣ, ਮਿਰਚਾਂ ਦੇ ਬੂਟੇ ਹੋਣ, ਉਹਦੇ ਨਾਲ ਵੀ ਜਿਹੜਾ ਤੁਹਾਡਾ ਕਾਰਬਨ ਫੁੱਟਪ੍ਰਿੰਟ ਘਟੇਗਾ ਤੇ ਜਦੋਂ ਤੱਕ ਅਸੀਂ ਕਾਰਬਨ ਮਿਸ਼ਨ ਵੀ ਘਟਾਉਂਦੇ ਜਿੰਨੇ ਅਸੀਂ ਭਾਰਤ ਵਾਤਾਵਰਣ ਦੇ ਵਿੱਚ, ਉਹਨਾਂ ਚਿਰ ਜਿਹੜੀ ਬਰਬਾਦੀ ਹੁਣ ਚੱਲ ਰਹੀ ਹੈ ਆਉਣ ਵਾਲੀ ਬਰਬਾਦੀ ਇਦੋਂ ਵੱਧ ਹੋਏਗੀ, ਘੱਟ ਨਹੀਂ। ਤੇ ਜੇ ਅਸੀਂ ਆਪਣੇ ਮਿਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਘੱਟੋ ਘੱਟ ਅਸੀਂ ਇਸ ਬਰਬਾਦੀ ਨੂੰ ਹੋਰ ਜ਼ਿਆਦਾ ਭਿਆਨਕ ਹੋਣ ਤੋਂ ਬਚਾ ਸਕਦੇ।
0: ਤੁਸੀਂ ਆਪਣਾ ਸਰਦਾ ਬੰਦਾ ਯੋਗਦਾਨ ਪਾ ਰਹੇ ਹੋ ਗਏ ਐਟਲੀਸਟ, ਨਾਲੇ ਵੈਸੇ ਤੁਹਾਡਾ ਡੇ ਟੂ ਡੇ ਵੀ ਤੇ ਫਾਇਦਾ ਹੈ ਨਾ।
1: ਬਿਲਕੁਲ ਜੀ, ਅੱਜ ਦੀ ਤਾਰੀਖ ਦੇ ਵਿੱਚ ਸਾਨੂੰ ਉਹ ਕਹਿੰਦੇ ਵੀ ਵਿਗਿਆਨੀ ਕਹਿੰਦੇ ਨੇ ਅੱਜ ਦੀ ਤਾਰੀਖ 'ਚ ਧਰਤੀ ਨੂੰ ਬਚਾਉਣਾ ਧਰਤੀ ਨੂੰ ਬਰਬਾਦ ਕਰਨ ਨਾਲੋਂ ਸਸਤਾ ਸੌਦਾ ਹੈ। ਸੋ ਤੁਸੀਂ ਧਰਤੀ ਵੀ ਬਚਾਓ ਤੇ ਆਪਣੇ ਪੈਸੇ ਵੀ ਬਚਾਓ। ਸੋ ਜਿਹੜੀਆਂ ਸਾਡੀਆਂ ਸਾਰੀਆਂ ਟੈਕਨੋਲੋਜੀਸ ਨੇ ਜਿਹਨਾਂ ਦਾ ਕਲਾਈਮੇਟ ਚੇਂਜ 'ਤੇ ਚੰਗਾ ਅਸਰ ਪੈਂਦਾ, ਉਹ ਤੁਹਾਨੂੰ ਪੈਸੇ ਵੀ ਬਚਾਉਂਦੀਆਂ ਨੇ।
0: ਬਹੁਤ ਸ਼ੁਕਰੀਆ ਤੁਹਾਡਾ ਭਾਈ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਧੰਨਵਾਦ ਬਹੁਤ ਬਹੁਤ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਸਾਡੇ ਨਾਲ ਹਰ ਹਫ਼ਤੇ ਸਾਂਝ ਪਾ ਕੇ ਅਤੇ ਸਾਨੂੰ ਦੱਸਦੇ ਨੇ ਕਿ ਕੀ ਆਪਾਂ ਕਰ ਸਕਦੇ ਹਾਂ, ਕੀ ਸਾਡੇ ਆਸ ਪਾਸ ਹੋ ਰਿਹਾ, ਜਿਹੜੀਆਂ ਚੀਜ਼ਾਂ ਨਾਲ ਸਾਡਾ ਕੋਈ ਸਿੱਧੇ ਤਰੀਕੇ ਦੇ ਨਾਲ ਧਿਆਨ ਨਹੀਂ ਹੁੰਦਾ, ਉਸ ਪਾਸੇ ਨੂੰ ਕੁਛ ਸੰਕੇਤ ਕਿ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਧਰਤੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਤਾਪਮਾਨ ਵਧਣ ਦੇ ਕਰਕੇ ਕੀ ਨੁਕਸਾਨ ਹੋ ਰਹੇ ਨੇ, ਆਪਾਂ ਉਹਦੇ ਵਿੱਚ ਕੀ ਘਰ ਬੈਠੇ ਯੋਗਦਾਨ ਪਾ ਸਕਦੇ ਹਾਂ। ਸੋ ਇਸ ਪ੍ਰੋਗਰਾਮ ਦੇ ਬਾਰੇ ਆਪਣੀ ਫੀਡਬੈਕ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। आओ थोड़ा कोई हल करिए।
1: रिदम बॉयज एंटरटेनमेंट प्रेजेंट्स बोल पावे ना बोल।
2: प्यार नु सुनन ली कन्ना दी नी, दिल दी लोड़ दी।
1: कुछ गल्लां कहनियां नहीं पैंदियां, बस महसूस करनियां पैंदियां ने।
2: एहो गल्या ते मैं हुणे अपनी जुबान वट के हो जाना।
1: इस बार गल सिर्फ बोलन दी नहीं, दिल दी सुनन दी है।
3: जिंदगी किवें कटांगी, मैं नहीं रह सकती ओदे बिना, मैनू ओ चाहिदा।
1: रिलीजिंग वर्ल्ड वाइड 4th September, written and directed by Rakesh Dhawan. Love, emotions, other relationships di kahani. Bol paave na bol.
4: Chaldi da naam gaddi, aa te sunya hi hona. Te tuhadi gaddi koi vi hove, onu chalaun layi all major brands de tires, alloy wheels layi. Yaad rakho Tire Force, jina ko logbook servicing, mechanical repairs, interest free repayments di suvidha naal available ne. ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
5: ਅਟੈਂਸ਼ਨ ਟ੍ਰੈਵਲਰਸ The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0206
0: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ। ਹਾਂਜੀ ਹਾਂ।

0: रेडियो हाँ जी 1674 AM, मैं गौतम कपिल और एक नवा एपिसोड आज दे दिन लगे हैं प्रोग्राम द डीप टॉक शो दा। सब तो पहला स्वागत डॉक्टर संदीप कौर दा इस शो दे विच, जिन्होंने आज दे शो च कुछ नवीं जानकारियां साढ़े तक लेके आए हैं। हुण तक तां मैनूं नहीं सी पता, अज ही पता चलिया। पर संदीप जी सत श्रीकाल जी, जी आयां नूं
1: सत श्री अकाल भाजी
0: जी, की हाल चाल ने? अर्थ जमीन धरती जिहड़ा साडा ग्रह पृथ्वी है इहदे बारे गल करनी है। आम तौर दे उत्ते जदों साइंस स्टोर दे उत्ते बुक स्टोर दे उत्ते जाने तां उत्थे ग्लोब पिया हुंदा, उहनूं ऐ घुमाई जाओ, मजा जिहा बहुत आउंदा चाहे बड़े हो गए पर फिर भी उन्होंने ऐ रोटेट कर करके चक्के घुमा के ऐ लगता भी वाह पूरी दुनिया घुमा के रखती है। तो छोटे होंदे एक जोक हुंदा हुंदा सी, जदों आ ग्लोब नूं ऐ देखदे हुंदे सी कि धरती गोल है पड़े है हना, ऐ घुमाईदा सीगा, फिर लगता सीगा भी यार फिर असी सीधे पदरे किवें तुरी जांदे, तुरदे तुरदे तुरदे किते जे जमीन इदां दी हुंदी भी अमरीका वाले जाके पासे ओह परे गिर गए समुंदर च, क्योंकि इह तां गोल है, चपटी तो है नहीं फ्लैट तो है नहीं। सो फिर साड़ी क्लास से किसी ने एक ने साढ़े साइंस वाले मास्टर तो क्वेश्चन करता, कहते तो मेरे बापू जी हो कहते मास्टर जी जे धरती फ्लैट हैगी है जे चपटी हैगी है फिर यह उधरला पासा का कहते कनेडा वाला तो चुभदा होना खासा तो उधरले पासे तो तिखी होनी है खासी, क्योंकि कितने तो कॉर्नर होगा फिर तो यह फिर समझ जहाँ नहीं आया है भी यह गोल है चपटी है की नहीं ये। चलो खैर ये अलग कैलकुलेशन है इनू ये जुड़िया हुई, पर अज उन्हां सारिया कैलकुलेशन के उत्ते ही गल करांगे। सब तो पहला तो तुसीं ओ दसो कि तुहानू कदों पता लग्या धरती चपटी है कि गोल है?
1: हाँ जी मैनू तो पता, अपा सारे स्कूल जो तुम कह ही लग ही जाता है सारे ना, तो यही जी अज सा टॉपिक आ यही कि कुछ लोग हूं भी कहें है ना कि अर्थ जी गोल नहीं हैगी है, फ्लैट हैगी है ना, तो जरा अज असी टॉपिक इसलिए करना क्योंकि असी स्कूल टाइम च यह सोच लिया, सानू पता लग गया कि अर्थ ग्लोब आ, और सिर्फ असी नहीं पूरी दुनिया जो 2000 साल पहला तो यह पता है, 2000 साल पहला दे रिकॉर्ड सानू मिलते हैं जो लोग ने मनना शुरू कर दिता सी कि धरती जी हैगी गोल हैगी है ना। सानू पता है कि जो कोपरनिकस ने पहली बार दस्या कि धरती सूरज द्वारे घूमती है तो उदो मतलब उन्हें बुक ही उदो पबलिश की थी जो वह आप मरण वाला ही है ना, क्योंकि उन्होंने पता है कि हूँ बुक पबलिश करूंगा तो मैं क्योंकि वह टाइम इदा नजरबंद कर दिता घर च है ना रखना रहा, तो उस टाइम के उत्ते जी लोगों ने मतलब उन्होंने भी पहला जरा लोग ने शुरू कर दिखाई चीजा क्योंकि हमेशा तो क्यूरियोसिटी रही है ना सानू, जिदा असि जो साइकोलॉजी आले पॉडकास्ट अपने किए गल की पहला कि हर चीज न जोड़ देंगे कि रब न रिलेटेड है ना, कोई भी चीज आ कि देवते आ जो कुछ भी है, हौली हौली जरा लोगों थोड़ी जी क्यूरियोसिटी बढ़नी शुरू हुई क्योंकि ह्यूमन बीइंग साड़ी खासियत यही होंगी है कि असं क्यूरियस बहुत होंगे है ना, तो जो क्यूरियोसिटी होंगी तो असं नवी नवी चीजा फिर लभनिया शुरू कर दें, उदो जो लोग क्यूरियोसिटी हुई उन्होंने जरा देखना शुरू किया कि हाँ अर्थ हैगी है, तो 2000 साल पहला जरा सू पता चल गया सी, बट अज भी जड़े हूँ कुछ लोग जड़े हजे भी यह मानते हैं कि अर्थ फ्लैट हैगी है, तो अज असी यही गल करनी है कि क्यों मानते और क्यों कई बार सानू लगता है कि हो सकता है कि जिदा जी ऑब्जर्वेशन देंगे है ना कि आ चीजा है तो वह सानू लगता है, बट हाँ जी स्कूल टाइम च सानू पढ़ा देंगे अपन के अर्थ गोल है, और असी देखते भी अज असी पूरी गल करांगे किवें सानू पता लगता है कि अर्थ एक्चुअल च गोल हैगी है।
0: राइट राइट, सो जो इतिहास की गल करते हैं पहला उतों ही आप शुरू कर लें कि किदा यह आइडिया, क्योंकि जिदा तुम गल गैलीलियो की दसी असल थोड़ा जा बैकग्राउंड भी दस दें कि जेडे यहूदी लोग सके या इनफैक्ट इतों तक के जिहड़ा कैथोलिक धर्म भी लेटर ऑन बाद दे विच शुरू होया सी उहदे विच भी, ते शुरू शुरू दे विच जिहड़ा इस्लाम सीगा उहदे च भी इनफैक्ट जिन्ने भी ये धर्म सीगे उहनां दे विच इह धरती नूं स्फेरिकल नहीं सी दसदे, फ्लैट ही दसदे चपटी दसदे सी, ते ओह जिहड़ियां थ्यूरियां सी उहदे अगेंस्ट जिहड़ा भी कोई गल करदा सी ओह ऐं लगदा सीगा कि उहनां दे धार्मिक ग्रंथां दे खिलाफ गल करदा, उहनां दी धर्म दी आस्था दे खिलाफ गल करदा। किस तरीके दे नाल फिर आइडिया जिहड़ा इह ਇਸ ਆਈਡੀਆ ਦੇ ਨਾਲ ਕਨਵਿੰਸ ਹੋਣਾ ਸ਼ੁਰੂ ਹੋਏ ਹੈ ਲੋਕ ਕਿ ਧਰਤੀ ਜਿਹੜੀ ਹੈਗੀ ਹੈ ਉਹ ਫਲੈਟ ਹੈਗੀ ਹੈ, ਦਿਖਦੀ ਫਲੈਟ ਹੈਗੀ ਹੈ, ਬਟ ਇਹ ਫਲੈਟ ਨਹੀਂ ਹੈਗੀ ਹੈ। ਦੋ ਅੱਡ ਅੱਡ ਚੀਜ਼ਾਂ ਸੀ, ਇੱਕ ਦਿਖਦੀ ਫਲੈਟ ਹੈ ਪਰ ਹੈ ਸਫੀਰੀਕਲ। ਇਹ ਆਈਡੀਆ ਦੇ ਨਾਲ ਕਿਵੇਂ ਕਨਵਿੰਸ ਹੋਣੀ ਸ਼ੁਰੂ ਹੋਈ ਦੁਨੀਆ, ਔਰ ਕਦੋਂ ਤੋਂ ਫਿਰ ਇਹਨੂੰ ਐਕਸੈਪਟ ਕਰ ਲਿਆ ਗਿਆ ਸੀ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਇਜਿਪਸ਼ੀਅਨ ਵਗੈਰਾ ਦਾ ਜਦੋਂ ਟਾਈਮ ਸੀਗਾ, ਜਾਂ ਮੇਸੋਪੋਟੇਮੀਅਨ ਜਿਹੜੇ ਸੀਗੇ, ਉਹਨਾਂ ਦੇ ਟਾਈਮ ਦੇ ਉੱਤੇ ਇਹੀ ਮੰਨਦੇ ਸੀਗੇ ਕਿ ਧਰਤੀ ਜਿਹੜੀ ਆ ਮੇਨ ਸੈਂਟਰ ਆ, ਬਾਕੀ ਸਾਰੀਆਂ ਚੀਜ਼ਾਂ ਦੇ ਦੁਆਲੇ ਘੁੰਮਦੀਆਂ, ਹਨਾ, ਕਿਉਂਕਿ ਅਸੀਂ ਧਰਤੀ ਤੇ ਹੀ ਸੀਗੇ ਤੇ ਸਾਨੂੰ ਇੱਦਾਂ ਲੱਗਦਾ ਸੀ ਇਹੀ ਜਿਹੜੀ ਆ ਵੱਡੀ ਚੀਜ਼ ਆ ਸਭ ਤੋਂ, ਤੇ ਸਾਨੂੰ ਲੱਗਦਾ ਸੀ ਸੂਰਜ ਧਰਤੀ ਦੁਆਲੇ ਘੁੰਮਦਾ, ਕਿਉਂਕਿ ਲੋਕ ਦੇਖਦੇ ਸੀ ਕਿ ਸੂਰਜ ਈਸਟ ਤੋਂ ਚੜ ਕੇ ਵੈਸਟ ਚ ਚਲੇ ਜਾਂਦਾ, ਹਨਾ, ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਧਰਤੀ ਦੁਆਲੇ ਘੁੰਮੀ ਜਾ ਰਿਹਾ। ਤੇ ਇਜਿਪਸ਼ੀਅਨਸ ਨੇ ਇਹਨੂੰ ਥੋੜਾ ਜਿਹਾ ਰਿਲੀਜੀਅਸ ਜ਼ਿਆਦਾ ਜਿਹੜਾ ਇਹਨੂੰ ਵਿਊ ਦਿੱਤਾ ਕਿ ਕੁਛ ਮਤਲਬ ਉਹਨਾਂ ਦੇ ਜੋ ਵੀ ਆਪਣੇ ਰੀਜਨਲ ਉੱਥੇ ਦੇ ਦੇਵਤਾ ਸੀਗੇ, ਹਨਾ, ਕਿ ਇੱਕ ਸਾਡੀ ਅਰਥ ਆ ਇਹਦੇ ਉੱਪਰ ਜਿਹੜੀ ਹਵਾ ਦੀ ਇੱਕ ਦੇਵੀ ਆ ਜਿਹੜੀ ਇਹਨੂੰ ਪ੍ਰੋਟੈਕਟ ਕਰ ਰਹੀ ਆ, ਤੇ ਉੱਪਰ ਉਸ ਤੋਂ ਉੱਪਰ ਹੋਰ ਸਮੁੰਦਰ ਹੈਗੇ ਆ ਕਿਉਂਕਿ ਮੀਂਹ ਪੈ ਰਿਹਾ, ਉਹ ਸਾਰੀ ਚੀਜ਼ਾਂ ਉਹ ਸੋਚਦੇ ਸੀ। ਤੇ ਸਾਨੂੰ ਵੀ ਹਿੰਦੂ ਧਰਮ ਚ ਵੀ ਸਾਡੇ ਮਿਲਦਾ, ਹਨਾ, ਕਿ ਕਿੰਨੇ ਦੇਵਤੇ ਅਸੀਂ ਮੰਨਦੇ ਹਾਂ ਕਿ ਹਰ ਇੱਕ ਜਿਵੇਂ ਸੂਰਜ ਦੇਵਤਾ ਅਲੱਗ, ਚੰਦ, ਮਤਲਬ ਉਹ ਸਾਰੇ ਅਲੱਗ ਅਲੱਗ ਮੰਨਦੇ ਆ। ਤੇ ਪਹਿਲਾਂ ਜਿਹੜਾ ਹੈ ਮੋਸਟਲੀ ਬਾਕੀ ਚੀਜ਼ਾਂ ਵਾਂਗੂ ਇਹਨੇ ਵੀ ਜਿਹੜੀ ਇੱਕ ਮਿਰੇਕਲ ਹੀ ਮੰਨਿਆ ਜਾਂਦਾ ਸੀ, ਹਨਾ। ਤੇ ਹੌਲੀ ਹੌਲੀ ਜਦੋਂ ਅਰਿਸਟੋਟਲ ਦੀ ਅਸੀਂ ਗੱਲ ਕੀਤੀ ਸੀ, ਅਰਿਸਟੋਟਲ ਅਸੀਂ ਦੱਸਿਆ ਸੀ ਕਿ ਫਸਟ ਜਿਹੜਾ ਟਰੂ ਸਾਇੰਟਿਸਟ ਉਹਨੂੰ ਤੁਸੀਂ ਕਹਿ ਸਕਦੇ ਆ, ਜਿਹਨੇ ਲੋਜੀਕਲੀ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਓਬਜ਼ਰਵ ਕਰਕੇ, ਹਨਾ, ਉਹਨਾਂ ਦੇ ਟਾਈਮ ਤੋਂ ਜਿਹੜਾ ਇਹ ਚੀਜ਼ਾਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਰਥ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਜਾਂ ਨਾ ਕਿ ਚਪਟੀ ਹੈਗੀ ਆ। ਤੇ ਉਹਨਾਂ ਵਿੱਚੋਂ ਜਿਹੜਾ ਇੱਕ ਪਰਸਨ ਸੀਗਾ, ਉਹਦਾ ਜਿਹੜਾ ਨਾਮ ਸੀਗਾ ਇਰੈਟੋਥੇਨਸ ਕਰਕੇ ਉਹਦਾ ਨਾਮ ਸੀਗਾ, ਤੇ ਉਹ ਗ੍ਰੀਕ ਜਿਹੜਾ ਬੰਦਾ ਸੀਗਾ, ਉਹਨੇ ਕੀ ਦੇਖਿਆ ਕਿ ਕਿਸੇ ਜਿੱਦਾਂ ਉੱਥੇ ਦੋ ਸ਼ਹਿਰ ਹੈ, ਇੱਕ ਅਲੈਗਜ਼ੈਂਡਰੀਆ ਹੁਣ ਵੀ ਸ਼ਾਇਦ ਹੈਗਾ ਤੇ ਇੱਕ ਸਿਆਨੀ ਕਰਕੇ ਸ਼ਹਿਰ ਹੈਗਾ। ਉਸ ਸ਼ਹਿਰ ਦੇ ਵਿੱਚ ਜਦੋਂ ਮਤਲਬ ਉਹ ਇੱਕ ਸਾਲ ਇੱਕ ਸ਼ਹਿਰ ਦੇ ਵਿੱਚ ਸੀ ਸੋਲਰ ਇਕਲਿਪਸ ਦੇ ਟਾਈਮ, ਔਰ ਦੂਜੇ ਸ਼ਹਿਰ ਦੇ ਵਿੱਚ ਸੀ ਕਿਸੇ ਪਰਟੀਕੁਲਰ ਟਾਈਮ ਦੇ ਉੱਤੇ, ਹਨਾ। ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਜਦੋਂ ਪਿਛਲੇ ਸਾਲ ਮੈਂ ਉਸ ਸ਼ਹਿਰ ਦੇ ਵਿੱਚ ਸੀਗਾ ਤਾਂ ਮੇਰੀ ਸ਼ੈਡੋ ਜਿਹੜੀ ਉਹ ਹੋਰ ਡਾਇਰੈਕਸ਼ਨ ਚ ਦਿਖ ਰਹੀ ਸੀਗੀ, ਪਰ ਜਦੋਂ ਹੁਣ ਮੈਂ ਇਸ ਸ਼ਹਿਰ ਚ ਅਲੈਗਜ਼ੈਂਡਰੀਆ ਚ ਤਾਂ ਮੇਰੀ ਡਾਇਰੈਕਸ਼ਨ ਥੋੜੀ ਹੋਰ ਜਿਹੜੀ ਆ ਸ਼ੈਡੋ ਦੀ ਡਾਇਰੈਕਸ਼ਨ ਥੋੜੀ ਹੋਰ ਦਿਖ ਰਹੀ ਆ, ਹਨਾ। ਤਾਂ ਉਹਨੇ ਥੋੜਾ ਜਿਹਾ ਸੋਚਿਆ ਵੀ ਇੱਦਾਂ ਕਿਉਂ ਹੁੰਦਾ ਹੈ, ਕਿਉਂਕਿ ਅਗਰ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਹਨੂੰ ਤਾਂ ਓਬਵੀਅਸਲੀ ਸਨ ਜਿਹੜਾ ਆ ਸਾਡੇ ਸਿਰ ਦੇ ਉੱਪਰ ਹੀ ਹੁੰਦਾ, ਤਾਂ ਜਿਹੜੀ ਅਰਥ ਜਿਹੜੀ ਸ਼ੈਡੋ ਚਾਹੇ ਤੁਸੀਂ ਜਿੱਥੇ ਵੀ ਹੁੰਦੇ, ਅਗਰ ਫਲੈਟ ਮਤਲਬ ਚਪਟੀ ਡਿਸਕ ਹੈਗੀ ਆ ਤਾਂ ਉਹ ਤੁਸੀਂ ਕਿਤੇ ਵੀ ਖੜੇ ਹੁੰਦੇ ਤਾਂ ਤੁਹਾਨੂੰ ਜਿਹੜਾ ਇਹ ਜਿਹੜੀ ਸ਼ੈਡੋ ਤੁਹਾਡੀ ਇੱਕੋ ਹੀ ਐਂਗਲ ਦੇ ਉੱਤੇ ਲੱਗਦੀ। ਪਰ ਜਦੋਂ ਉਹਨੇ ਰਿਅਲਾਈਜ਼ ਕੀਤਾ ਕਿ ਇਹ ਤਾਂ ਕੁਛ ਮਤਲਬ ਡਿਫਰੈਂਟ ਲੱਗਦਾ, ਹਨਾ, ਕਿਉਂ ਮੇਰੀ ਸ਼ੈਡੋ ਚੇਂਜ ਹੋ ਰਹੀ ਆ ਹਰ ਸੇਮ ਹੀ ਟਾਈਮ ਦੇ ਉੱਤੇ ਦੋ ਡਿਫਰੈਂਟ ਜਗ੍ਹਾ ਦੇ ਉੱਤੇ, ਤਾਂ ਉਹਨੇ ਜਦੋਂ ਆਪਣੀਆਂ ਉਹਨੇ ਕੀ ਕੀਤਾ, ਦੋ ਸਟਿਕਸ ਮਤਲਬ ਦੋ ਜਿਹੜੀਆਂ ਸਟਿਕ ਕਹਿ ਸਕਦੇ ਤੁਸੀਂ, ਉਹਨੇ ਇੱਕ ਏਰੀਆ ਦੇ ਵਿੱਚ ਤੇ ਦੂਜੇ ਥੋੜੀ ਦੂਰ ਏਰੀਆ ਦੇ ਵਿੱਚ ਇੱਦਾਂ ਦੋ ਰੱਖੀਆਂ, ਔਰ ਅਸੀਂ ਵੀ ਇਹ ਕਰ ਸਕਦੇ ਹਾਂ ਅਗਰ ਅਸੀਂ ਦੇਖਣਾ ਕਿ ਅਰਥ ਫਲੈਟ ਹੈਗੀ ਆ ਜਾਂ ਨਹੀਂ। ਇਹ ਛੋਟਾ ਜਿਹਾ ਐਕਸਪੈਰੀਮੈਂਟ ਬਹੁਤ ਕਾਮਨ ਹੈਗਾ, ਲੋਕ ਕਰਵਾਉਂਦੇ ਆ ਇਹ, ਹਨਾ, ਟੀਚਰਸ ਕਰਵਾਉਂਦੇ ਹੈਗੇ ਬੱਚਿਆਂ ਨੂੰ। ਤੇ ਉਹ ਜਦੋਂ ਸ਼ੈਡੋ ਅਸੀਂ ਉਹਨੇ ਦੇਖੀ ਕਿ ਸ਼ੈਡੋ ਦਾ ਐਂਗਲ ਡਿਫਰੈਂਟ ਆ, ਤੇ ਉਸ ਸ਼ੈਡੋ ਮਤਲਬ ਉਹਦੀ ਕੈਲਕੂਲੇਸ਼ਨ ਕਰਕੇ ਉਹਨੇ ਅਰਥ ਦਾ ਡਾਇਆਮੀਟਰ ਜਿਹੜਾ ਇੱਕ ਸਰਕਮਫਰੈਂਸ ਕੱਢ ਦਿੱਤਾ, ਸਿਰਫ ਮੈਥਮੈਟੀਕਲ ਕੈਲਕੂਲੇਸ਼ਨ, ਹਨਾ। ਜਿੱਦਾਂ ਹੁਣ ਆਪਾਂ ਵੀ ਕਿੰਨੀ ਵਾਰ ਗੱਲਾਂ ਕੀਤੀਆਂ ਕਿ ਪਲੈਨਟ ਦੇ ਵਿੱਚ ਮਤਲਬ ਸੋਲਰ ਸਿਸਟਮ ਦੇ ਵਿੱਚ ਇੰਨੇ ਪਲੈਨਟ ਹੈਗੇ ਆ ਜਾਂ ਯੂਨੀਵਰਸ ਦੇ ਵਿੱਚ ਇੰਨੇ ਪਲੈਨਟ ਹੈਗੇ ਆ, ਤਾਂ ਹੁਣ ਉਹ ਸਾਰਿਆਂ ਨੂੰ ਆਪਾਂ ਨੂੰ ਇਕੱਲੇ ਇਕੱਲਿਆਂ ਨੂੰ ਗਿਣਨ ਤਾਂ ਨਹੀਂ ਬੈਠਦੇ, ਹਨਾ, ਕਿ ਕਿੰਨੀਆਂ ਚੀਜ਼ਾਂ ਹੈਗੀਆਂ, ਅਸੀਂ ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਹਾਂ। ਸੋ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਜਿਹੜਾ ਸਰਕਮਫਰੈਂਸ ਉਹਨੂੰ ਅਰਥ ਦਾ ਮਿਲਿਆ, ਉਹ ਅਪਰੋਕਸੀਮੇਟਲੀ ਜਿਹੜਾ ਅੱਜ ਸਰਕਮਫਰੈਂਸ ਹੁਣ ਸਾਨੂੰ ਪ੍ਰੋਪਰ ਟੈਕਨੋਲੋਜੀ ਦੇ ਨਾਲ ਪਤਾ ਹੈ, ਜਿਹੜਾ 12,700 ਕਿਲੋਮੀਟਰ ਦੇ ਕਰੀਬ ਡਾਇਆਮੀਟਰ ਸਾਡੀ ਅਰਥ ਦਾ ਹੈਗਾ, ਹਨਾ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਤੇ ਉਹ ਆਲਮੋਸਟ ਮਤਲਬ ਕੁਛ ਪਰਸੈਂਟੇਜ ਦੇ ਫਰਕ ਨਾਲ ਹੀ ਜਿਹੜਾ ਉਹਨੇ ਆਲਮੋਸਟ ਸਹੀ ਡਾਇਆਮੀਟਰ ਕੱਢਿਆ ਜਿਹੜਾ ਅਰਥ ਦਾ ਉਹਨੇ ਮੰਨਿਆ। ਤਾਂ ਉਹਨੇ ਉਹ ਵਨ ਆਫ ਦਾ ਫਸਟ ਜਿਹੜਾ ਪਰਸਨ ਸੀਗਾ ਜਿਹਨੇ ਕਿਹਾ ਕਿ ਨਹੀਂ ਇਹ ਜਿਹੜੀ ਹੈਗੀ ਆ ਅਰਥ ਜਿਹੜੀ ਆ ਰਾਊਂਡ ਹੈਗੀ ਆ, ਨਾ ਕਿ ਅਰਥ ਮਤਲਬ ਕਿ ਚਪਟੀ ਹੈਗੀ ਆ, ਹਨਾ। ਤੇ ਹਾਂਜੀ, ਕੁਛ ਲੋਕਾਂ ਨੇ ਫਿਰ ਜਿਵੇਂ ਸੋਲਰ ਜਿਹੜਾ ਐਕਲਿਪਸ ਦਾ ਟਾਈਮ ਉਹ ਰਿਅਲਾਈਜ਼ ਕੀਤਾ ਕਿ ਜਦੋਂ ਸੋਲਰ ਐਕਲਿਪਸ ਦੇ ਟਾਈਮ ਦੇ ਉੱਤੇ ਅਰਥ ਜਿਹੜੀ ਆ ਉਹ ਸਨ ਤੇ ਮੂਨ ਦੇ ਵਿੱਚ ਆ ਜਾਂਦੀ ਆ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਿਹੜੀ ਉਹਦੀ ਸ਼ੈਡੋ ਜਿਹੜੀ ਆ ਮੂਨ ਦੇ ਉੱਤੇ ਅਰਥ ਦੀ ਉਹ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਵਰਟੀਕਲ ਹੁੰਦੀ ਆ ਜਿੱਦਾਂ ਉੱਪਰ ਤੋਂ ਥੱਲੇ, ਹਨਾ, ਔਰ ਉਹ ਤਾਂ ਹੀ ਪੋਸੀਬਲ ਆ ਅਗਰ ਜਿਹੜੀ ਅਰਥ ਜਿਹੜੀ ਸਰਕੂਲਰ ਹੋਊਗੀ, ਮਤਲਬ ਪ੍ਰੋਪਰ ਜਿਹੜੀ ਆ ਗੋਲ ਜਿਹੜੀ ਆ ਪ੍ਰੋਪਰਲੀ ਗੋਲ ਨਹੀਂ ਹੁੰਦੀ, ਸਫੈਰੀਕਲ ਜਿਹੜੀ ਸ਼ੇਪ ਹੁੰਦੀ ਆ ਅਰਥ ਦੀ, ਮਤਲਬ ਕਿ ਥੋੜੀ ਜਿਹੀ ਜਿੱਦਾਂ ਸਾਨੂੰ ਪਤਾ ਕਿ ਪੋਲਸ ਦੇ ਉੱਤੇ ਜਾ ਕੇ ਜਿਹੜੀ ਇਹ ਮਤਲਬ ਘੱਟ ਹੋ ਜਾਂਦੀ, ਨੈਰੋ ਹੋ ਜਾਂਦੀ ਹੈ ਹਨਾ, ਇਕੁਏਟਰ ਦੇ ਉੱਤੇ ਸਭ ਤੋਂ ਜਿਹੜਾ ਜ਼ਿਆਦਾ ਡਾਇਮੀਟਰ ਹੁੰਦਾ ਹੈਗਾ, ਸੋ ਉਹਦੀ ਜਿਹੜੀ ਆ ਸ਼ੈਡੋ ਅਰਥ ਦੀ ਸੋਲਰ ਇਕਲਿਪਸ ਦੇ ਟਾਈਮ ਦੇ ਉੱਤੇ ਸਨ ਦੇ ਉੱਤੇ ਸਫੈਰੀਕਲ ਜਾਂ ਸਰਕੂਲਰ ਸ਼ੇਪ ਚ ਪੈਂਦੀ ਆ, ਨਾ ਕਿ ਅਗਰ ਇਹ ਡਿਸਕ ਹੁੰਦੀ ਤਾਂ ਇੱਕ ਜਿਹੜੀ ਇੱਕ ਹੋਰੀਜ਼ੋਂਟਲੀ ਜਿਹੜੀ ਹੁੰਦੀ ਹੈ ਨਾ, ਮਤਲਬ ਕਿ ਖੱਬੇ ਤੋਂ ਸੱਜੇ ਜਿਹੜੀ ਉਹ ਤੁਹਾਨੂੰ ਸ਼ੈਡੋ ਦਿਖਦੀ, ਨਾ ਕਿ ਉੱਪਰ ਤੋਂ ਥੱਲੇ ਦਿਖਦੀ ਹੈ ਨਾ, ਤੋ ਇਹ ਕੁਛ ਚੀਜ਼ਾਂ ਜਿਹੜੀਆਂ ਲੋਕਾਂ ਨੇ ਦੇਖੀਆਂ। ਫਿਰ ਇੱਕ ਹੋਰ ਬੰਦਾ ਸੀਗਾ ਜਿਹਨੇ ਜਿਹਨੇ ਹੋਰ ਵੀ ਇਹ ਸੋਚਿਆ ਕਿ ਅੱਛਾ ਮੈਂ ਮਤਲਬ ਦੇਖਦਾ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਸੀ ਨਾ, ਇੰਨਾ ਵੱਡਾ ਵਰਲਡ ਹੈਗਾ, ਹਰ ਕੋਈ ਅਲੱਗ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਰਿਹਾ ਸੀਗਾ, ਤੋ ਕੋਈ ਜਿਹੜਾ ਬੰਦਾ ਸੀਗਾ ਉਹਨੇ ਇੱਕ ਸ਼ਿਪ ਜਿਹੜੀ ਆ ਦੇਖੀ ਕਿ ਜਦੋਂ ਸਮੁੰਦਰ ਦੇ ਵਿੱਚ ਸ਼ਿਪ ਜਾਂਦੀ ਆ ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਸ਼ਿਪ ਜਦੋਂ ਦੂਰ ਚਲੇ ਜਾਂਦੀ ਆ, ਜਿਹੜਾ ਮਤਲਬ ਸਾਨੂੰ ਏਦਾਂ ਦਾ ਏਰੀਆ ਇੱਕ ਸੀ ਹੋਰਾਈਜ਼ਨ ਕਹਿੰਦੇ ਆ ਅਰਥ ਦਾ ਹਨਾ, ਜਿੱਥੇ ਸਾਨੂੰ ਲੱਗਦਾ ਕਿ ਅਰਥ ਤੇ ਅਸਮਾਨ ਮਿਲ ਰਿਹਾ ਹੈਗਾ ਆਪਸ ਚ, ਉੱਥੇ ਉਹਨੇ ਦੇਖਿਆ ਕਿ ਮਤਲਬ ਜਦੋਂ ਦੂਰ ਜਾਈ ਜਾ ਰਹੀ ਹੈ ਹੋਰਾਈਜ਼ਨ ਵੱਲ ਨੂੰ ਜਿਹੜੀ ਆ ਸ਼ਿਪ ਹੈਗੀ ਆ, ਤਾਂ ਉਹਦਾ ਜਿਹੜਾ ਥੱਲੜਾ ਹਿੱਸਾ ਜਿਹੜਾ ਸ਼ਿਪ ਦਾ ਉਹ ਸਭ ਤੋਂ ਪਹਿਲਾਂ ਛੁਪਦਾ ਆ, ਉਸ ਤੋਂ ਬਾਅਦ ਜਿਹੜਾ ਆ ਉੱਪਰਲਾ ਹਿੱਸਾ ਜਿਹੜਾ ਹੌਲੀ ਹੌਲੀ ਸਾਨੂੰ ਦੇਖਣਾ ਬੰਦ ਹੋ ਜਾਂਦਾ ਹਨਾ।
0: ਓਕੇ,
1: ਔਰ ਇਹ ਵੀ ਤਾਂ ਹੀ ਪੋਸੀਬਲ ਸੀਗਾ ਅਗਰ ਅਰਥ ਸਫੈਰੀਕਲ ਹੁੰਦੀ, ਉਹ ਇਸ ਲਈ ਕਿਉਂਕਿ ਫੋਰ ਐਗਜ਼ਾਮਪਲ ਅਸੀਂ ਇਮੇਜਿਨ ਕਰਦੇ ਹਾਂ ਕਿ ਅਸੀਂ ਇੱਕ ਬਹੁਤ ਵੱਡੀ ਮਤਲਬ ਬਾਲ ਦੇ ਉੱਤੇ ਖੜੇ ਹਾਂ ਹਨਾ, ਔਰ ਬਾਲ ਜਿਹੜੀ ਇੱਕ ਕਰਵ ਲੈ ਰਹੀ ਆ ਜਦੋਂ ਉਹ ਜਿੰਨਾ ਜਿੰਨਾ ਦੂਰ ਜਾ ਰਹੇ ਹਾਂ, ਸਾਨੂੰ ਇਸ ਟਾਈਮ ਦੇਖਣ ਨੂੰ ਲੱਗਦਾ ਕਿ ਜਦੋਂ ਅਸੀਂ ਨੇੜੇ ਹੀ ਦੇਖਦੇ, ਕਿਉਂਕਿ ਮੈਂ ਬਹੁਤ ਛੋਟਾ ਹਿੱਸਾ ਦੇਖ ਰਹੀ ਹਾਂ ਅਰਥ ਦਾ, ਮੈਨੂੰ ਪੂਰੀ ਅਰਥ ਨਹੀਂ ਦਿਖਾਈ ਦੇ ਰਹੀ ਹਨਾ, ਇਸ ਲਈ ਸਾਨੂੰ ਉਹ ਫਲੈਟ ਲੱਗਦੀ ਹੈ ਕਿ ਅਰਥ ਫਲੈਟ ਹੀ ਚੱਲੀ ਜਾ ਰਹੀ ਆ, ਤੇ ਪਰ ਜਦੋਂ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਤੁਸੀਂ ਵੱਡੀ ਸਾਰੀ ਬਾਲ ਦੇ ਉੱਤੇ ਖੜੇ ਆ ਤੇ ਉਹ ਜਿਹੜੀ ਆ ਦੂਰ ਕੋਈ ਚੀਜ਼ ਜਾਈ ਜਾ ਰਹੀ ਆ, ਤਾਂ ਅਲਟੀਮੇਟਲੀ ਉਹਨੇ ਕਰਵ ਲੈ ਕੇ ਥੱਲੇ ਨੂੰ ਹੀ ਜਿਹੜਾ ਮੁੜਨਾ ਹੈਗਾ, ਤਾਂ ਤੁਹਾਨੂੰ ਜਿਹੜਾ ਆ ਉਹਦਾ ਥੱਲੜਾ ਹਿੱਸਾ ਜਿਹੜਾ ਪਹਿਲਾਂ ਦਿਖਣਾ ਬੰਦ ਹੋ ਜਾਂਦਾ ਔਰ ਜਿਹੜਾ ਉੱਪਰਲਾ ਹਿੱਸਾ ਉਹ ਬਾਅਦ ਚ ਦਿਖਣਾ ਹੁੰਦਾ, ਤੇ ਉਹਨੇ ਵੀ ਜਿਹੜੀ ਆ ਇਹੀ ਮਤਲਬ ਉਹਨਾਂ ਨੇ ਆਪਣੀ ਜਿਹੜੀ ਆਬਜ਼ਰਵੇਸ਼ਨ ਮੰਨੀ ਕਿ ਅਰਥ ਜਿਹੜੀ ਆ ਉਹ ਸਫੈਰੀਕਲ ਆ ਨਾ ਕਿ ਜਿਹੜੀ ਚਪਟੀ ਹੈਗੀ ਆ ਹਨਾ। ਉਸ ਤੋਂ ਇਲਾਵਾ ਕੋਲੰਬਸ ਦੀ ਗੱਲ ਕਰਦੇ ਹਾਂ ਕਿ ਕੋਲੰਬਸ ਜਿਹੜਾ ਉਹ ਮੋਸਟਲੀ ਇਹ ਕਹਿੰਦੇ ਆ ਕਿ ਕੋਲੰਬਸ ਜਿਹੜਾ ਉਹ ਦੇਖਣ ਗਿਆ ਸੀ ਕਿ ਜਿਹੜਾ ਇੰਡੀਆ ਲੱਭਣ ਗਿਆ ਸੀ ਜਾਂ ਅਰਥ ਰਾਊਂਡ ਦੇਖਣ ਗਿਆ ਸੀ, ਤੋ ਉਹਦਾ ਵੀ ਪਰਪਸ ਉਹਨੇ ਸੋਚਿਆ ਕਿ ਮੈਂ ਇੰਡੀਆ ਮਤਲਬ ਉਹਦਾ ਮੇਨ ਪਰਪਸ ਸੀ ਕਿ ਮੈਂ ਇੰਡੀਆ ਜਾਣਾ, ਤੇ ਉਹਨੂੰ ਸੀ ਕਿ ਅਗਰ ਮੈਂ ਇੰਡੀਆ ਮਤਲਬ ਅਗਰ ਅਰਥ ਸਫੈਰੀਕਲ ਹੈਗੀ ਆ ਤੋ ਮੈਂ ਚਾਹੇ ਕਿਸੇ ਵੀ ਡਾਇਰੈਕਸ਼ਨ ਚੋਂ ਜਾਵਾਂ ਮੈਂ ਘੁੰਮ ਫਿਰ ਕੇ ਇੰਡੀਆ ਜਿਹੜਾ ਪਹੁੰਚ ਹੀ ਜਾਊਂਗਾ ਹਨਾ, ਜਾਂ ਕਿਸੇ ਵੀ ਪਰਟੀਕੁਲਰ ਰੀਜ਼ਨ ਦੇ ਉੱਤੇ, ਤੋ ਉਹਨੇ ਜਿਹੜੀ ਦੂਜੀ ਡਾਇਰੈਕਸ਼ਨ ਜਿਹੜੀ ਲਈ ਜਾਣ ਦੇ ਲਈ ਔਰ ਇੰਡੀਆ ਅਲਟੀਮੇਟਲੀ ਉਹ ਪਹੁੰਚਿਆ, ਤੇ ਇਹ ਕੁਛ ਕੁ ਜਿਹੜੀਆਂ ਆਬਜ਼ਰਵੇਸ਼ਨ ਪੁਰਾਣੇ ਲੋਕਾਂ ਨੇ ਜਿਹੜੀਆਂ ਕੀਤੀਆਂ ਉਸ ਟਾਈਮ ਦੇ ਉੱਤੇ, ਜਿਹਨਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਸੀਗੀਆਂ ਉਸੇ ਟਾਈਮ ਮਤਲਬ 2000 ਸਾਲ ਤੱਕ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਜਿਹੜੀ ਸਾਡੀ ਸਫੈਰੀਕਲ ਆ। ਔਰ ਇੱਕ ਇਹਦੇ ਚ ਬਹੁਤ ਕਿਉਂਕਿ ਹੁਣ ਤਾਂ ਸਾਨੂੰ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦਿੱਤੀ ਹੈ ਨਾ, ਉਹ ਜਿਹੜੇ ਐਪਲ ਜਦੋਂ ਉਹਨੇ ਦੇਖਿਆ ਡਿੱਗਦਾ ਕਿ ਉਹਨੇ ਸੋਚਿਆ ਕਿ ਅੱਛਾ ਐਪਲ ਡਿੱਗ ਰਿਹਾ ਤਾਂ ਮਤਲਬ ਗ੍ਰੈਵਿਟੀ ਆ ਮਤਲਬ ਅਰਥ ਖਿੱਚ ਰਹੀ ਆ। ਜਦੋਂ ਅਸੀਂ ਆਪਣੇ ਯੂਨੀਵਰਸ ਵਾਲੇ ਪੋਡਕਾਸਟ ਕੀਤੇ ਸੀ ਉਹ ਚ ਵੀ ਅਸੀਂ ਗੱਲ ਕੀਤੀ ਸੀ ਜਿੰਨੀ ਕਿਸੇ ਵੀ ਜਿਹੜੀ ਆ ਚੀਜ਼ ਦਾ ਭਾਰ ਜ਼ਿਆਦਾ ਹੋਏਗਾ ਉਨਾ ਜ਼ਿਆਦਾ ਉਹਦੀ ਜਿਹੜੀ ਗ੍ਰੈਵਿਟੀ ਹੋਊਗੀ ਹਨਾ, ਇਸ ਲਈ ਪਲੈਨਟਸ ਦੀ ਜਾਂ ਜਿੰਨਾ ਪਲੈਨਟ ਵੱਡਾ ਹੋਊਗਾ ਉਹਦੀ ਗ੍ਰੈਵਿਟੀ ਉਨੀ ਜ਼ਿਆਦਾ ਹੋਊਗੀ ਹਨਾ। ਤੇ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦੀ ਜਿਹੜੀ ਡੈਫੀਨੇਸ਼ਨ ਦਿੱਤੀ ਤਾਂ ਹੌਲੀ ਹੌਲੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯੂਨੀਵਰਸ, ਕਿਉਂਕਿ ਇੱਕ ਹੋਰ ਇੰਟਰਸਟਿੰਗ ਚੀਜ਼ ਆ ਯੂਨੀਵਰਸ ਦੇ ਵਿੱਚ ਹੁਣ ਤੁਸੀਂ ਦੇਖੋ ਜਿੰਨੇ ਵੀ ਪਲੈਨਟਸ ਅਸੀਂ ਦੇਖਦੇ ਹਾਂ ਨਾ ਉਹ ਮੋਸਟਲੀ ਸਫੈਰੀਕਲ ਹੁੰਦੇ ਆ। ਸਨ ਅਸੀਂ ਦੇਖਦੇ ਹਾਂ ਉਹ ਸਫੈਰੀਕਲ ਹੁੰਦਾ, ਮੂਨ ਉਹ ਜਿਹੜਾ ਸਫੈਰੀਕਲ ਹੁੰਦਾ, ਸਾਨੂੰ ਜਿਹੜੇ ਆ ਛੋਟੇ ਸਾਈਜ਼ ਦਾ ਜਿਹੜੇ ਆ
0: ਸਟਾਰ
1: ਜਿਹੜੀ ਹਾਂਜੀ ਸਟਾਰ ਹੋ ਗਏ ਜਾਂ ਜਿਹੜੀਆਂ ਦੂਜੀਆਂ ਰੋਕਸ ਵਗੈਰਾ ਜਿਹੜੀਆਂ ਯੂਨੀਵਰਸ ਦੇ ਵਿੱਚ ਇੱਧਰ ਉੱਧਰ ਫਿਰਦੀਆਂ ਰਹਿੰਦੀਆਂ ਐਸਟਰੋਇਡ ਵਗੈਰਾ, ਉਹਨਾਂ ਦੀ ਸਾਈਜ਼ ਜਿਹੜੀ ਡਿਫਰੈਂਟ ਹੋ ਸਕਦਾ, ਰੋਕਸ ਵਰਗਾ ਹੀ ਸਾਈਜ਼ ਹੁੰਦਾ, ਕਿਉਂਕਿ ਜਦੋਂ ਅਸੀਂ ਵੱਡੇ ਲੈਵਲ ਦੇ ਉੱਤੇ ਕਿਉਂਕਿ ਅਸੀਂ ਪਲੈਨਟਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ ਜਾਂ ਯੂਨੀਵਰਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਦੇ ਕਿਉਂਕਿ ਉਹ ਵੱਡੀਆਂ ਵੱਡੀਆਂ ਚੀਜ਼ਾਂ ਤਾਂ ਜਿੰਨਾ ਜ਼ਿਆਦਾ ਉਹਨਾਂ ਦਾ ਮਾਸ ਹੈਗਾ ਉਨਾ ਹੀ ਜ਼ਿਆਦਾ ਉਹਨਾਂ ਦੀ ਗ੍ਰੈਵਿਟੀ ਵੀ ਹੈਗੀ ਆ, ਮਤਲਬ ਉਨਾ ਹੀ ਜ਼ਿਆਦਾ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ, ਤਾਂ ਜਦੋਂ ਕੋਈ ਚੀਜ਼ ਜਿਹੜੀ ਆ ਆਪਣੇ ਵੱਲ ਜਿਹੜੀ ਕਿਸੇ ਚੀਜ਼ਾਂ ਨੂੰ ਖਿੱਚੂਗੀ ਤਾਂ ਉਹ ਅਲਟੀਮੇਟਲੀ ਜਿਹੜਾ ਉਹਦੇ ਕੋਲ ਇੱਕੋ ਹੀ ਸ਼ੇਪ ਦਾ ਆਪਸ਼ਨ ਬਚਦਾ ਸਫੈਰੀਕਲ ਸ਼ੇਪ ਦਾ, ਕਿਉਂਕਿ ਸਾਰੇ ਜਿਹੜੇ ਆ ਕੰਪੋਨੈਂਟ ਹੈਗੇ ਆ ਉਹ ਇਕੱਠੇ ਹੋ ਕੇ ਪਹਿਲਾਂ ਸੈਂਟਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਆਲੇ ਦੁਆਲੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ, ਤਾਂ ਮੁੜ ਕੇ ਸਫੈਰੀਕਲ ਸ਼ੇਪ ਹੀ ਲੈ ਜਾਂਦੇ ਆ ਹਨਾ। ਇਸ ਲਈ ਸਾਨੂੰ ਪੂਰੇ ਅਰਥ ਜਿਹੜੇ ਪੂਰੇ ਪਲੈਨਟ ਸੋਲਰ ਸਿਸਟਮ ਜਾਂ ਦੂਜੇ ਸੋਲਰ ਸਿਸਟਮ ਦੇ ਵਿੱਚ ਮੋਸਟਲੀ ਸਾਨੂੰ ਜਿਹੜੀਆਂ ਪਲੈਨਟਸ ਜਾਂ ਫਿਰ ਇਹ ਸਾਰੀ ਚੀਜ਼ਾਂ ਜਿਹੜੀਆਂ ਸਫੈਰੀਕਲ ਹੀ ਮਿਲਦੀਆਂ ਆ, ਤੇ ਇਹ ਵੀ ਜਿਹੜਾ ਇੱਕ ਸਾਡੇ ਕੋਲ ਪਰੂਫ ਸੀਗਾ ਜਿਹੜਾ ਨਿਊਟਨ ਦੇ ਟਾਈਮ ਦੇ, ਇਹ ਵੀ ਹੋਰ ਇੱਕ ਪਰੂਫ ਸੀ ਕਿ ਅਰਥ ਜਿਹੜੀ ਸਾਡੀ ਅਰਥ ਵੀ ਸਫੈਰੀਕਲ ਆ ਬਾਕੀ ਪਲੈਨਟਸ ਦੇ ਵਾਂਗੂ। ਹਾਂਜੀ
0: ਓਕੇ ਰਾਈਟ ਰਾਈਟ। ਅੱਛਾ ਇਹਦੇ ਚ ਨਾ ਜਦੋਂ ਪਲੈਨਟ ਅਰਥ ਦੀ ਇੱਕ ਠੀਕ ਹੈ ਵਧੀਆ ਹਿਸਟਰੀ ਦੇ ਵੱਲ ਮੈਂ ਇਸ ਕਰਕੇ ਕਿਹਾ ਸੀਗਾ ਕਿਉਂਕਿ ਇੱਥੋਂ ਹੀ ਆਪਾਂ ਨੂੰ ਸਮਝ ਲੱਗੂਗਾ ਕਿ ਹੌਲੀ ਹੌਲੀ ਸਮਝ ਕਿੱਥੋਂ ਬਣੀ। ਇਹਦੀ ਜਿਹੜੀ ਰਿਸਰਚ ਹੈਗੀ ਹੈ ਇਹਦੀ ਸ਼ੇਪ ਦੀ ਹਿਸਟਰੀ ਦੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੈਗੀ ਹੈ, ਜਾਂ ਫਿਰ ਜਿਵੇਂ ਕਿਹਾ ਜਾਂਦਾ ਕਹਿੰਦੇ ਕਿ ਪਾਇਥਾਗੋਰਸ ਨੇ ਜਿਹਨਾਂ ਆਪਣਾ ਪਾਇਥਾਗੋਰਸ ਥਿਓਰਮ ਪੜ੍ਹਦੇ ਹਾਂ ਉਹਨੇ ਸਭ ਤੋਂ ਪਹਿਲਾਂ ਇਹ ਥਿਊਰੀ ਦਿੱਤੀ ਸੀਗੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੀ ਜਿਹੜੀਆਂ ਥਿਊਰੀਜ਼ ਅਲੱਗ ਅਲੱਗ ਡਿਵੈਲਪ ਹੋਈਆਂ। ਇਹਦੀ ਹਿਸਟਰੀ ਡਿਫਰੈਂਟ ਹੈਗੀ ਹੈ ਇਹਦੀ ਇਹਦੇ ਇਹਦੇ ਕਨਵਿੰਸਿੰਗ ਆਈਡੀਆ ਦੇ ਨਾਲੋਂ।
1: ਹਾਂਜੀ, ਪਹਿਲਾਂ ਜਿਹੜੀ ਜਿੱਦਾਂ ਮੈਂ ਸਾਰੀ ਐਗਜ਼ਾਮਪਲਸ ਦਿੱਤੀਆਂ ਇਹ ਉਸ ਟਾਈਮ ਦਾ ਟਾਈਮ ਸੀ, ਮਤਲਬ 2000 ਸਾਲ ਜਾਂ ਉਸ ਤੋਂ ਪਹਿਲਾਂ ਦਾ ਟਾਈਮ ਉਹ ਸੀ ਜਦੋਂ ਸਾਡੇ ਕੋਈ ਟੈਕਨੋਲੋਜੀ ਇੰਨੀ ਨਹੀਂ ਸੀਗੀ, ਹਨਾ, ਸਾਇੰਟੀਫਿਕ ਐਡਵਾਂਸਮੈਂਟ ਇੰਨੀ ਨਹੀਂ ਸੀਗੀ। ਉਸ ਤੋਂ ਬਾਅਦ ਜਿਹੜਾ ਪਹਿਲਾਂ ਤਾਂ ਸਾਨੂੰ ਸਿਰਫ ਖਾਣ ਦਾ ਹੀ ਰਹਿਣ ਦਾ ਹੀ ਹਨਾ ਹੁੰਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਚਲੋ ਡਿਵੈਲਪ ਹੋਏ ਕਲਚਰ ਜਾਂ ਸਿਵਿਲਾਈਜੇਸ਼ਨ, ਤਾਂ ਹੌਲੀ ਹੌਲੀ ਹੋਰ ਲੋੜਾਂ ਵੀ ਵੱਧਦੀਆਂ ਗਈਆਂ, ਹਨਾ। ਹੁਣ ਟਾਈਮ ਦੇ ਉੱਤੇ ਪਿਛਲੇ ਕੁਛ ਸਾਲਾਂ ਤੋਂ ਤਾਂ ਸਾਡੇ ਕੋਲ ਜਿਹੜੀ 400-500 ਸਾਲਾਂ ਤੋਂ ਪਹਿਲਾਂ ਜਦੋਂ ਗਲੀਲੀਓ ਵਗੈਰਾ ਟੈਲੀਸਕੋਪ ਦੇ ਥਰੂ ਦੇਖਦੇ ਸੀ, ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਸੀਗੇ, ਉਸ ਤੋਂ ਬਾਅਦ ਜਿਹੜੀ ਹੌਲੀ ਹੌਲੀ ਸਾਡੇ ਕੋਲ ਸਾਇੰਟਿਫਿਕ ਟੈਕਨੋਲੋਜੀ ਆਉਣ ਲੱਗੀ। ਸੋ ਉਸ ਤੋਂ ਪਹਿਲਾਂ ਜਿਹੜੀ ਇਹ ਰਿਸਰਚ ਹੁੰਦੀ ਸੀ, ਜਿੱਦਾਂ ਲੋਕ ਮੈਂ ਸ਼ੇਪ ਦੀ ਐਗਜ਼ਾਮਪਲ ਦਿੱਤੀ ਜਾਂ ਸ਼ੈਡੋ ਵਾਲੀ ਐਗਜ਼ਾਮਪਲ ਦਿੱਤੀ ਹੈ, ਤਾਂ ਉਹ ਲੋਕ ਓਬਜ਼ਰਵ ਕਰਕੇ ਜਿਹੜਾ ਇਹ ਲੋਜੀਕਲੀ ਥੋੜਾ ਜਿਹਾ ਚੀਜ਼ਾਂ ਨੂੰ ਲਗਾ ਕੇ, ਉਹਨਾਂ ਦੇ ਕੋਲ ਕੋਈ ਪਰੂਫ ਨਹੀਂ ਸੀਗਾ, ਪਰ ਉਹ ਓਬਜ਼ਰਵ ਕਰਦੇ ਸੀ ਕਿ ਅੱਛਾ ਇਹ ਚੀਜ਼ ਆ, ਤਾਂ ਆਪਣਾ ਫਿਰ ਲੋਜਿਕ ਲਗਾਉਂਦੇ ਸੀ ਕਿ ਅੱਛਾ ਇਹ ਚੀਜ਼ ਇੱਦਾਂ ਹੋਈ ਆ ਤਾਂ ਕਿਉਂ ਹੋਈ ਆ, ਹਨਾ। ਤਾਂ ਉਹ ਸਾਰੀਆਂ ਚੀਜ਼ਾਂ ਉਹ ਕਰਦੇ ਸੀ। ਤਾਂ ਉਹ ਇੱਕ ਹਿਸਟਰੀ ਜਿਹੜੀ ਉਹ ਮਤਲਬ ਪਹਿਲਾਂ ਦਾ ਟਾਈਮ ਸੀ ਜਿਹੜਾ ਜਿੱਥੇ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਰਾਉਂਡ ਹੈਗੀ ਅਰਥ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੋਰ ਐਡਵਾਂਸਮੈਂਟ ਆਈ ਜਦੋਂ ਹੁਣ ਟੈਕਨੋਲੋਜੀ ਆਈ, ਹੁਣ ਤਾਂ ਅਸੀਂ ਜਿਹੜਾ ਆਪਣੀ ਅਰਥ ਤੋਂ ਬਾਹਰ ਕੀ ਆਪਾਂ ਪਤਾ ਨੀ ਕਿੱਥੇ ਪਹੁੰਚ ਚੁੱਕੇ ਹਾਂ ਯੂਨੀਵਰਸ ਦੇ ਵਿੱਚ, ਹਨਾ। ਸਾਡੇ ਕੋਲ ਫੋਟੋਜ਼ ਆਉਂਦੀਆਂ, ਇੱਕ ਪੋਡਕਾਸਟ ਆਪਾਂ ਗੱਲ ਕੀਤੀ ਸੀ ਕਿ ਜਿਹੜਾ 40 ਸਾਲ ਪਹਿਲਾਂ ਜਿਹੜਾ ਇੱਕ ਵੋਇਜਰ ਭੇਜਿਆ ਸੀਗਾ ਨਾਸਾ ਨੇ, ਉਹ ਅੱਜ ਵੀ ਫੋਟੋ ਸਾਨੂੰ ਦੇ ਰਿਹਾ, ਹਨਾ, ਉਹਨੂੰ ਅਸੀਂ ਫੋਟੋਜ਼ ਦੇਖਦੇ ਹੈਗੇ ਹਾਂ। ਤਾਂ ਹੁਣ ਤਾਂ ਸਾਡੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੈਗੀ ਆ, ਅਸੀਂ ਫੋਟੋ ਸਾਡੇ ਕੋਲ ਅਰਥ ਦੀ ਜਿਹੜੀ ਆ ਪ੍ਰੋਪਰ ਫੋਟੋ ਹੈਗੀ ਆ। ਅੱਛਾ, ਫੋਟੋ ਚ ਵੀ ਕਈ ਲੋਕ ਇੱਦਾਂ ਕਹਿ ਦਿੰਦੇ ਆ ਕਿ ਉਹ ਫੋਟੋ ਜਿਹੜੀ ਆ ਉਹ ਬਣਾਈ ਉਹ ਹੈਗੀ, ਉਹ ਅਸਲ ਚ ਫੋਟੋ ਨਹੀਂ ਹੈਗੀ। ਸੋ ਇਹ ਸਾਨੂੰ ਥੋੜਾ ਜਿਹਾ ਇੱਦਾਂ ਭੁਲੇਖਾ ਹੁੰਦਾ, ਜਿੱਦਾਂ ਹੁਣ ਨਾਸਾ ਜਾਂ ਕੋਈ ਵੀ ਜਿਹੜੀ ਵੱਡੀ ਵੱਡੀ ਏਜੰਸੀਜ਼ ਆ, ਹਨਾ, ਜਦੋਂ ਫੋਟੋਜ਼ ਲੈਂਦੀਆਂ ਜਿਹੜੇ ਕੈਮਰੇਸ ਤੋਂ, ਮਤਲਬ ਕੈਮਰੇ ਤੋਂ ਸਾਡੇ ਤੋਂ ਜਿਹੜੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਤੋਂ ਜਿਹੜੀ ਫੋਟੋ ਲੈ ਰਹੇ ਆ, ਹਨਾ, ਤਾਂ ਓਬਵੀਅਸਲੀ ਉਹਨਾਂ ਕੈਮਰਿਆਂ ਚ ਇਹ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਇੱਕ ਪਲੈਨਟ ਦੀ ਜਿਹੜੀ ਇਕੱਠੇ ਹੀ ਫੋਟੋ ਲੈ ਸਕਦੇ ਆ, ਹਨਾ। ਤੋ ਜਿਹੜੀ ਫੋਟੋਜ਼ ਲਈ ਜਾਂਦੀ, ਜਿੱਦਾਂ ਆਪਣੇ ਫੋਨ ਚ ਪੈਨੋਰਮਾ ਕਰਕੇ ਇੱਕ, ਹਨਾ, ਫਿਲਟਰ ਹੁੰਦਾ ਇੱਕ, ਹਨਾ, ਅਸੀਂ ਉਹਦੇ ਚ ਫੋਨ, ਅਗਰ ਤੁਸੀਂ ਉਹਦੀ ਟੈਕਨੋਲੋਜੀ ਦੇਖੋ ਤਾਂ ਫੋਨ ਉਹ ਕੀ ਕਰਦਾ, ਫੋਨ ਸਾਡਾ ਛੋਟੀਆਂ ਛੋਟੀਆਂ ਫੋਟੋਆਂ ਕਿਸੇ ਉਸ ਜਿਹੜੀ ਜਿੱਥੇ ਵੀ ਅਸੀਂ ਐਂਗਲ ਤੋਂ ਫੋਟੋ ਲੈ ਰਹੇ ਹਾਂ, ਛੋਟੀਆਂ ਛੋਟੀਆਂ ਫੋਟੋਆਂ ਲੈ ਕੇ ਉਹਨਾਂ ਨੂੰ ਉਹ ਇਕੱਠੇ ਜੋੜ ਦਿੰਦਾ, ਹਨਾ, ਔਰ ਇੱਕ ਫੋਟੋ ਸਾਨੂੰ ਬਣਾ ਦਿੰਦਾ ਆ। ਸੇਮ ਏਦਾਂ ਹੀ ਜਦੋਂ ਅਸੀਂ ਯੂਨੀਵਰਸ ਚ ਫੋਟੋਆਂ ਲੈਂਦੇ ਹਾਂ, ਪਲੈਨਟਸ ਦੀਆਂ ਜਾਂ ਸਟਾਰਸ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ, ਤਾਂ ਉਹਨਾਂ ਫੋਟੋਜ਼ ਨੂੰ ਜਿਹੜੀਆਂ ਇੱਦਾਂ ਹੀ ਛੋਟੀ ਛੋਟੀਆਂ ਫੋਟੋਜ਼, ਪਿਕਸਲਸ ਜਿਹਨੂੰ ਤੁਸੀਂ ਕਹਿ ਸਕਦੇ ਆ, ਜਿੱਦਾਂ ਆਪਾਂ ਪਿਕਸਲ ਜ਼ਿਆਦਾ ਸਮਝਦੇ ਹਾਂ, ਹਨਾ, ਤਾਂ ਪਿਕਸਲਾਂ ਵਾਂਗੂ ਜਿਹੜੀਆਂ ਇੱਦਾਂ ਛੋਟੀ ਛੋਟੀ ਫੋਟੋਜ਼ ਲੈ ਕੇ ਉਹਨਾਂ ਫੋਟੋਜ਼ ਦੇ, ਮਤਲਬ ਡਿਫਰੈਂਟ ਡਿਫਰੈਂਟ ਪੋਰਸ਼ਨ ਲੈ ਕੇ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਫੋਟੋਜ਼ ਬਣਾਈ ਜਾਂਦੀ ਆ। ਸੋ ਉਹ ਜਦੋਂ ਸਾਨੂੰ ਇਹ ਸੁਣਨ ਨੂੰ ਅੱਜ ਕੱਲ੍ਹ ਇੰਟਰਨੈਟ ਤੇ ਮਿਲਦਾ ਕਿ ਉਹ ਫੋਟੋ ਅਸਲੀ ਨਹੀਂ ਹੈਗੀ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੋਟੋ ਬਣਾਈ ਉਹਨਾਂ ਨੇ ਹੱਥਾਂ ਨਾਲ ਬਹਿ ਕੇ ਹੁੰਦੀ ਆ। ਉਹਦਾ ਮਤਲਬ ਇਹ ਹੈਗਾ ਕਿ ਉਹ ਫੋਟੋਜ਼ ਕੈਮਰਿਆਂ ਨਾਲ ਇੱਦਾਂ ਲਈਆਂ ਗਈਆਂ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਇਕੱਠਾ ਕਰਨ ਕਰਕੇ ਫੋਟੋ ਐਕਚੁਅਲ ਚ ਅਰਥ ਦੀ ਹੀ ਫੋਟੋ ਹੈਗੀ ਆ, ਬਟ ਉਹਦੀਆਂ ਅਲੱਗ ਅਲੱਗ ਫੋਟੋਆਂ ਨੂੰ ਜੋੜ ਕੇ ਉਹ ਫੋਟੋ ਬਣਾਈ ਗਈ ਆ, ਹਨਾ। ਇੱਦਾਂ ਜਦੋਂ ਤੁਸੀਂ, ਅਗਰ ਤੁਸੀਂ ਦੇਖਣਾ ਚਾਹੁੰਦੇ ਆ ਰੋ ਜਿਹੜਾ ਡਾਟਾ ਤੁਸੀਂ ਦੇਖਣਾ ਚਾਹੁੰਦੇ ਆ ਨਾਸਾ ਦੀ ਜਾਂ ਕਿਸੇ ਵੀ ਹੋਰ ਏਜੰਸੀ ਦੀ ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ, ਤਾਂ ਉਹ ਤੁਹਾਨੂੰ ਬਲੈਕ ਐਂਡ ਵਾਈਟ ਜਿਹੜਾ ਉਹ ਦਿਖੇਗਾ, ਹਨਾ,
0: ਓਕੇ।
1: ਪਰ ਉਸ ਤੋਂ ਬਾਅਦ ਉਹ ਜਿਹੜਾ ਜੋ ਵੀ ਆਪਣਾ ਜਿਹੜਾ ਅਨਾਲਿਸਿਸ ਕਰਕੇ ਉਹਨੂੰ ਕਲਰਸ ਜਿਹੜੇ ਦਿੰਦੇ ਆ ਬੇਸਡ ਔਨ ਕਿਸ ਤਰ੍ਹਾਂ ਦੇ ਉੱਥੇ ਕੰਪੋਨੈਂਟ ਪ੍ਰੈਜੈਂਟ ਹੈਗੇ ਆ, ਤਾਂ ਉਹ ਐਕਚੁਅਲ ਅਸਲ ਹੀ ਫੋਟੋਜ਼ ਹੁੰਦੀਆਂ। ਸੋ ਜਦੋਂ ਹੁਣ ਇਹ ਸਾਡੇ ਕੋਲ ਟੈਕਨੋਲੋਜੀ ਆਈ, ਟੈਲੀਸਕੋਪਸ ਆਏ ਜਾਂ ਹੋਰ ਜਿਹੜੇ ਆ, ਅਸੀਂ ਜਿਹੜੇ ਆ ਮੂਨ ਲੈਂਡਿੰਗ ਕੀਤੀ ਜਾਂ ਬਾਕੀ ਜਿਹੜੇ ਆ ਭੇਜੇ ਰੋਵਰ ਵਗੈਰਾ, ਤਾਂ ਉਸ ਟਾਈਮ ਸਾਨੂੰ ਪਤਾ ਲੱਗਿਆ ਕਿ ਮਤਲਬ ਹੋਰ ਜਿਹੜਾ ਸਾਇੰਟੀਫਿਕਲੀ ਸਾਨੂੰ ਪਰੂਵ ਹੋਇਆ, ਸਾਡੇ ਕੋਲ ਪਰੂਫ ਆਏ ਕਿ ਹਾਂ ਜਿਹੜੀ ਆ ਸਾਡੇ ਪਲੈਨਟਸ ਜਿਹੜੇ ਰਾਊਂਡ ਹੈਗੇ ਆ, ਤੇ ਨਾਲ ਹੀ ਅਰਥ ਵੀ ਰਾਊਂਡ ਜਾਂ ਸਫੇਅਰ ਹੈਗੀ ਆ। ਤੇ ਇਸ ਲਈ ਇਹ ਚੀਜ਼ ਜਿਹੜੀ ਥੋੜੀ ਜਿਹੀ ਜਿਹੜੀ ਆ ਵੀਅਰਡ ਲੱਗਦੀ ਆ ਕਿ ਅੱਜ ਦੇ ਟਾਈਮ ਚ ਵੀ ਲੋਕ ਇਹ ਸੋਚਦੇ ਆ ਕਿ ਅਰਥ ਫਲੈਟ ਹੋ ਸਕਦੀ ਆ, ਹਨਾ। ਔਰ ਇਹ ਜਿਹੜਾ ਕੰਸੈਪਟ ਅਰਥ ਫਲੈਟ ਹੋਣ ਦਾ ਆ, ਇਹ ਅੱਜ ਤੋਂ 2-400 ਸਾਲ ਪਹਿਲਾਂ ਨਹੀਂ ਸੀਗਾ ਇਹ ਕੰਸੈਪਟ, ਇਹ ਰੀਸੈਂਟਲੀ ਤਾਂ ਹੁਣ ਕਹਿੰਦੇ 2013-14 ਤੋਂ ਹੀ ਇਹ ਜ਼ਿਆਦਾ ਜਿਹੜਾ ਫੈਲਣਾ ਸ਼ੁਰੂ ਹੋਇਆ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਪਲੈਟਫਾਰਮ ਹੈਗੇ ਆ, ਸਟ੍ਰੀਮਿੰਗ ਪਲੈਟਫਾਰਮ ਹੈਗੇ ਆ ਨਾ, ਕਿਸੇ ਦਾ ਵੀ ਮਨ ਕਰਦਾ ਉੱਠ ਕੇ ਕਹਿਣ ਲੱਗ ਜਾਂਦਾ ਕਿ ਅੱਛਾ ਇਹ ਚੀਜ਼ ਦਾ ਇਹ ਹੈਗੀ, ਕੋਈ ਵੀ ਕੋਨਸਪੀਰੇਸੀ ਥਿਊਰੀ ਕ੍ਰੀਏਟ ਕਰ ਦਿੰਦੇ ਆ ਨਾ, ਹੁਣ ਤੁਹਾਨੂੰ ਯੂਟਿਊਬ ਤੇ ਜਾਂ ਕਿਸੇ ਵੀ ਚੀਜ਼ ਉੱਤੇ ਤੁਹਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਲੋਕ ਮਿਲ ਜੂਗੇ। ਹੁਣ ਤਾਂ ਇਹਨਾਂ ਦੀ ਅਲੱਗ ਤੋਂ ਆਰਗਨਾਈਜੇਸ਼ਨ ਹੈਗੀ ਆ ਜਿਹੜੇ ਲੋਕ ਮੰਨਦੇ ਆ ਅਰਥ ਫਲੈਟ ਹੈਗੀ ਆ, ਬਟ ਜਦੋਂ ਆਬਜ਼ਰਵੇਸ਼ਨ ਕੀਤੀਆਂ ਜਾਂਦੀਆਂ, ਲਾਸਟ ਐਪੀਸੋਡ ਚ ਆਈ ਥਿੰਕ ਮੈਂ ਗੱਲ ਕੀਤੀ ਸੀ ਕਿ ਸਾਇੰਸ ਦੇ ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕਰਦੇ ਆ ਤਾਂ ਉਸ ਐਕਸਪੈਰੀਮੈਂਟ ਨੂੰ ਅਸੀਂ ਇਸੇ ਲਈ ਜਿਹੜਾ ਉਦੋਂ ਹੀ ਸੱਚ ਮੰਨਦੇ ਆ ਜਦੋਂ ਤੁਸੀਂ ਉਹ ਚਾਹੇ ਕਿਸੇ ਵੀ ਜਿਹੜੀ ਆ ਪਰਸਪੈਕਟਿਵ ਤੋਂ ਐਕਸਪੈਰੀਮੈਂਟ ਕਰ ਲਓ, ਪਰ ਉਹਦਾ ਰਿਜ਼ਲਟ ਸੇਮ ਹੀ ਆਏਗਾ ਹਨਾ। ਬਟ ਜਦੋਂ ਫਲੈਟ ਅਰਥਰਸ ਦੇ ਉਹਨਾਂ ਨੇ ਕੁਛ ਜਿਹੜੇ ਐਕਸਪੈਰੀਮੈਂਟ ਕੀਤੇ, ਈਵਨ ਇੱਕ ਤਾਂ ਇਹ ਮੈਨੂੰ ਬੰਦੇ ਦਾ ਨਾਮ ਨੀ ਯਾਦ, ਬਟ ਕਿਸੇ ਨੇ ਯੂਟਿਊਬ ਚੈਨਲ ਕੋਈ ਫਲੈਟ ਅਰਥ ਨੂੰ ਜਿਹੜਾ ਮੰਨਦਾ ਬੰਦਾ ਹਨਾ, ਉਹਨੇ ਯੂਟਿਊਬ ਦੇ ਉੱਤੇ ਕੋਈ ਲਾਈਵ ਹੀ ਉਹ ਕਰ ਰਿਹਾ ਸੀਗਾ ਐਕਸਪੈਰੀਮੈਂਟ, ਪਰ ਉਹਦੇ ਲਾਈਵ ਐਕਸਪੈਰੀਮੈਂਟ ਸੀ ਉਹਦੇ ਤੋਂ ਹੀ ਗਲਤੀ ਨਾਲ ਪ੍ਰੂਵ ਹੋ ਗਿਆ ਕਿ ਅਰਥ ਜਿਹੜੀ ਆ ਉਹ ਸਫੇਰ ਹੈਗੀ ਫਲੈਟ ਦੇ ਕੰਪੈਰੀਜ਼ਨ ਹਨਾ। ਤੇ ਉਸ ਤੋਂ ਇਲਾਵਾ ਹਾਂਜੀ ਜਿਹੜੇ ਅੱਗੇ ਮੈਂ ਹੋਰ ਵੀ ਆਪਾਂ ਗੱਲ ਕਰਾਂਗੇ ਕਿ ਕਿਵੇਂ ਸਾਨੂੰ, ਮਤਲਬ ਇਹ ਤਾਂ ਇੱਕ ਚੀਜ਼ ਹੋ ਗਈ ਤੁਸੀਂ ਟੈਲੀਸਕੋਪ ਤੋਂ ਦੇਖ ਰਹੇ ਆ ਹਨਾ, ਬਾਕੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹ ਪ੍ਰੂਵ ਕਰਦੀਆਂ ਹੈ ਕਿ ਅਰਥ ਸਫੇਅਰ ਆ, ਮਤਲਬ ਇਹ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ ਅੱਜ ਕੱਲ ਦੇ ਟਾਈਮ ਚ, ਬਟ ਸਟਿਲ ਕਿਉਂਕਿ ਹੁਣ ਜਿਹੜਾ ਕਿਉਂਕਿ ਆਪਾਂ ਨੂੰ ਹੁਣ ਦੇਖਣ ਨੂੰ ਮਿਲਦਾ ਹੀ, ਹੁਣ ਤਾਂ ਆਪਾਂ ਤਾਂ ਦੇਖ ਹੀ ਰਹੇ ਪਿਛਲੇ 10 ਸਾਲ ਚ ਕਿੰਨੀ ਟ੍ਰਾਂਜੀਸ਼ਨ ਹੋਈ ਆ ਹਨਾ, ਹਰ ਇੱਕ ਮਤਲਬ ਕੋਈ ਨਵੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਕਿ ਇਹ ਚੀਜ਼ ਏਦਾਂ ਨਹੀਂ ਹੋਈ ਹੈਗੀ ਤੇ ਨਹੀਂ ਮਤਲਬ ਹੋਈ ਹਨਾ। ਪਰ ਆਪਣਾ ਮੇਨ ਸਾਡਾ ਮਤਲਬ ਇਹਨਾਂ ਦਾ ਇੱਦਾਂ ਹੋਣਾ ਚਾਹੀਦਾ ਕਿ ਹੁਣ ਜਦੋਂ ਮੰਨ ਲਓ ਸਾਨੂੰ ਕੋਈ ਕੋਈ ਪ੍ਰੋਬਲਮ ਹੁੰਦੀ ਆ, ਕੋਈ ਹੈਲਥ ਦੀ ਪ੍ਰੋਬਲਮ ਹੁੰਦੀ ਆ ਹਨਾ, ਜਾਂ ਸਾਡੇ ਕੋਈ ਕਾਰ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਾਂ ਮਕੈਨਿਕ ਕੋਲ ਜਾਂਦੇ ਹਾਂ ਜਾਂ ਉੱਦਾਂ ਦੇ ਬੰਦੇ ਕੋਲ ਜਾਂਦੇ ਹਾਂ ਹਨਾ, ਅਸੀਂ ਇਹ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਜਾ ਕੇ ਪੁੱਛਣ ਲੱਗ ਜਾਂਦੇ ਜਾਂ ਡਾਕਟਰ ਨੇ ਸਾਨੂੰ ਜਾ ਕੇ ਡਾਕਟਰ ਨੇ ਕਹਿ ਤਾ ਕਿ ਤੈਨੂੰ ਇਹ ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਕਹਿ ਤਾ ਕਿ ਤੈਨੂੰ ਇਹ ਪ੍ਰੋਬਲਮ ਹੈਗੀ ਆ, ਹੁਣ ਮੈਂ ਆਪ ਤਾਂ ਉਹ ਰਿਪੋਰਟ ਦੇਖ ਕੇ ਨੀ ਨਾ ਦੇਖਣ ਲੱਗ ਜਾਂਦੀ ਜਾਂ ਕਿਸੇ ਨੂੰ ਕਿਸੇ ਹੋਰ ਹੀ ਬੰਦੇ ਨੂੰ ਪੁੱਛਣ ਲੱਗ ਜੂੰਗੀ ਕਿ ਜਿਹੜਾ ਨਹੀਂ ਜਿਹਨੂੰ ਉਸ ਚੀਜ਼ ਦੀ ਨੌਲੇਜ ਹੋਊਗੀ। ਸੋ ਇਹਨਾਂ ਚੀਜ਼ਾਂ 'ਚ ਵੀ ਸਾਨੂੰ ਜਿਹੜਾ ਉਹਨਾਂ ਲੋਕਾਂ ਦੀ ਹੀ ਮੇਰੇ ਖਿਆਲ ਨਾਲ ਜ਼ਿਆਦਾ ਗੱਲ ਸੁਣਨੀ ਚਾਹੀਦੀ ਜਿਹੜੇ ਐਕਚੁਅਲ 'ਚ ਕੰਮ ਕਰ ਰਹੇ ਆ ਉਹਨਾਂ ਚੀਜ਼ਾਂ ਦੇ ਉੱਤੇ, ਨਾ ਕਿ ਜਿਹੜੇ ਇੱਧਰ ਉੱਧਰੋਂ ਪੜ੍ਹ ਕੇ ਹਨਾ ਜਿਹੜੀ ਵੀ ਗੱਲ ਕਰ ਰਹੇ ਹੈਗੇ ਆ।
0: ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਤਾਂ ਸਪੈਸ਼ਲੀ ਇਹੀ ਹੈਗਾ, ਯੂਟਿਊਬ ਦੇ ਉੱਤੇ ਵੀਡੀਓ ਜਿਵੇਂ ਤੁਸੀਂ ਕਹਿ ਰਹੇ ਹੋ ਬਣਾਉਣ ਦੇ ਚੱਕਰ ਦੇ ਵਿੱਚ ਕੁਛ ਵੀ ਆਪਣੇ ਪੱਲਿਓਂ ਕੁਛ ਇਹੋ ਜਿਹਾ ਕਹੋ ਜਿਹੜਾ ਕੰਟਰੋਵਰਸ਼ੀਅਲ ਹੋਵੇ, ਬੇਸ਼ੱਕ ਤੁਹਾਨੂੰ ਪਤਾ ਵੀ ਹੈ ਕਿ ਉਹ ਝੂਠ ਹੈ, ਬਟ ਯੂ ਨੋ ਕਿ ਐਟ ਦੀ ਐਂਡ ਆਫ ਦੀ ਡੇ ਇਟਸ ਆਲ ਅਬਾਊਟ ਨੰਬਰਸ, ਇਹ ਸਾਰੀ ਲਾਈਕਸ ਸ਼ੇਅਰਸ ਕਮੈਂਟਸ ਔਰ ਪੈਸੇ ਕਮਾਉਣ ਦੀ ਗੇਮ ਹੈਗੀ। ਸੋ ਝੂਠੀ ਜਾਣਕਾਰੀ ਜਿਹੜੀ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਫੈਲਾ ਦਿੰਦੇ ਹੋ, ਬਟ ਫੈਕਟਸ ਜਿਹੜੇ ਨੇ ਉਹ ਤੁਹਾਡੇ ਕਲੀਅਰ ਹੋਣੇ ਚਾਹੀਦੇ ਹੈਗੇ ਜੇ ਪੜ੍ਹੇ ਹੈਗੇ ਹੋ ਇਸ ਮਾਮਲੇ ਦੇ ਵਿੱਚ ਜਾਂ ਫਿਰ ਸਾਡਾ ਸ਼ੋਅ ਸੁਣਦੇ ਹੈਗੇ। ਸੰਦੀਪ ਜੀ ਇੱਕ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਜਿਹੜੀਆਂ ਮਿਥਸ ਹੈਗੀਆਂ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਮੈਂ ਕਰਨੀਆਂ ਨੇ। ਅਤੇ ਜਿਵੇਂ ਅਕਸਰ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਕੁਛ ਲੋਕ ਇਹ ਗੱਲ ਜਦੋਂ ਕਰ ਦਿੰਦੇ ਨੇ ਅਤੇ ਉੱਧਰਲੇ ਪਾਸੇ ਕੁਛ ਲੋਕ ਐਸੇ ਵੀ ਨੇ ਜਿਹੜੇ ਇਸ ਕਿਸਮ ਦੀਆਂ ਮਿਥਸ ਨੂੰ ਐਕਸੈਪਟ ਵੀ ਕਰ ਲੈਂਦੇ ਹੈਗੇ ਨੇ। ਸੋ ਉਹ ਵੀ ਉਹਦੀਆਂ ਵੀ ਕੀ ਵਜ੍ਹਾ ਹੈਗੀਆਂ ਨੇ, ਕਿਉਂ ਇੰਨੀਆਂ ਸਾਨੂੰ ਇਹ ਰਿਅਲਿਸਟਿਕ ਜੀਆਂ ਲੱਗਦੀਆਂ ਨੇ ਮਿਥਸ, ਅਤੇ ਕਿਉਂ ਅਸੀਂ ਇੱਕ ਬੜੀ ਸਿੰਪਲ ਜੀ ਥਿਊਰੀ ਨੂੰ ਸਮਝ ਨਹੀਂ ਪਾਉਂਦੇ ਹੈਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਸੰਦੀਪ ਜੀ ਇਹਦੇ ਬਾਰੇ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ।
7: ਜਵੈਲਰੀ ਅਤੇ ਬੋਤ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
8: ਆਹੋ ਜੀ ਆਹੋ
7: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਡਾਕਟਰ ਸੰਦੀਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਫਲੈਟ ਅਰਥ ਦੀ ਇੱਕ ਬੇਸਿਕ ਜੀ ਥਿਊਰੀ ਤੁਹਾਨੂੰ ਸਮਝਾਤੀ ਹੁਣ ਇਹਦੇ ਨਾਲ ਜੁੜੇ ਹੋਏ ਕੁਛ ਸਵਾਲ ਜਵਾਬ ਕਰਨੇ ਹੈਗੇ ਨੇ ਜਿਹੜੇ ਆਮ ਤੌਰ ਦੇ ਉੱਤੇ ਹਰ ਇੱਕ ਦੇ ਜ਼ਹਿਨ ਦੇ ਵਿੱਚ ਆਉਂਦੇ ਨੇ ਸੰਦੀਪ ਜੀ ਵੈਲਕਮ ਬੈਕ ਜੀ ਕੀ ਹਾਲ ਚਾਲ ਠੀਕ ਹੋ ਅੱਛਾ ਹੋ ਸਕਦਾ ਹੈ ਕਿ ਮੇਰੇ ਸਵਾਲ ਥੋੜੇ ਜਿਹੇ ਬੇਤੁਕੇ ਹੋਣ ਪਰ ਉਹ ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਆਉਂਦੇ ਨੇ ਤਾਂ ਮੈਂ ਪੁੱਛਣੇ ਨੇ ਤੁਸੀਂ ਜਿਵੇਂ ਮਰਜ਼ੀ ਸਾਦਾ ਕਰਕੇ ਸਮਝਾ ਦਿਓ ਸਾਇੰਟੀਫਿਕਲੀ ਸਮਝਾ ਦਿਓ ਅਤੇ ਇੱਕ ਤਾਂ ਇਹ ਚੀਜ਼ ਹੈਗੀ ਹੈ ਜਦੋਂ ਠੀਕ ਹੈ ਆਪਾਂ ਸਾਰਾ ਸਮਝ ਗਏ ਕਿ ਹਿਸਟਰੀ ਕੀ ਕਹਿੰਦੀ ਸੀ ਇਹਦਾ ਆਈਡੀਆ ਕੀ ਹੈਗਾ ਔਰ ਸਾਇੰਟਿਸਟ ਨੇ ਕੀ ਤਰਕ ਦਿੱਤੇ ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਪਰ ਉਹ ਬਾਅਦ 'ਚ ਜਾ ਕੇ ਫਿਰ ਬੰਦਾ ਕਹਿ ਦਿੰਦਾ ਨਾ ਪਰ ਮੈਨੂੰ ਆਹ ਗੱਲ ਨਹੀਂ ਸਮਝ ਲੱਗੀ ਸੋ ਉਹ ਜਿਹੜਾ ਪਰ ਹੈਗਾ ਉਹਦੇ 'ਚ ਮੈਂ ਇਹ ਪੁੱਛੂੰਗਾ ਠੀਕ ਹੈ ਮੈਂ ਕਨਵਿੰਸ ਹੈਗਾ ਅਰਥ ਸਫੇਰੀਕਲ ਸ਼ੇਪ 'ਚ ਹੈ ਅਤੇ ਲੱਗਦੀ ਸਾਨੂੰ ਜਿਹੜੀ ਉਹ ਚਪਟੀ ਹੈਗੀ ਹੈ ਬਟ ਹੈ ਨਹੀਂ ਚਪਟੀ ਪਰ ਜੇ ਸਫੇਰੀਕਲ ਸ਼ੇਪ ਦੇ ਵਿੱਚ ਹੈ ਜੇ ਰਾਊਂਡ ਸ਼ੇਪ ਦੇ ਵਿੱਚ ਹੈ ਗੋਲ ਹੈ ਧਰਤੀ ਅਤੇ ਫਿਰ ਉਹ ਜਿਹੜਾ ਕਹਿੰਦੇ ਨੇ ਕਿ 71% ਤਾਂ ਧਰਤੀ 'ਤੇ ਪਾਣੀ ਹੈ ਅਤੇ ਫਿਰ ਉਹ ਜਿਹੜਾ ਸਮੁੰਦਰ ਹੈ ਜਦੋਂ ਐਂ ਕਹਿੰਦੇ ਆ ਕਿ ਗੇੜੇ ਕੱਢਦੀ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀ ਨਾ ਕਿ ਸੂਰਜ ਗੇੜੇ ਕੱਢਦਾ ਫਿਰ ਹੁਣ ਇਹ ਗੱਲਾਂ ਸਾਇੰਸਦਾਨਾਂ ਨੇ ਕਹਿਤੀਆਂ ਕਿ ਨਹੀਂ ਧਰਤੀ ਗੇੜੇ ਕੱਢਦੀ ਹੈ ਇੱਕ ਤਾਂ ਧਰਤੀ ਗੋਲ ਹੈ ਉੱਤੋਂ ਇਹ ਗੇੜੇ ਕੱਢਦੀ ਹੈ ਦੂਜੇ ਪਲੈਨਟਸ ਦੇ ਉੱਤੇ ਪਾਣੀ ਹੈ ਨਹੀਂ ਪਰ ਇਸ ਪਲੈਨਟ ਦੇ ਉੱਤੇ ਤਾਂ 71% ਪਾਣੀ ਹੈ ਫਿਰ ਉਹ ਪਾਣੀ ਡੁੱਲ ਡੁੱਲ ਕਿਉਂ ਨਹੀਂ ਜਾਂਦਾ ਹੈਗਾ ਯੂਨੀਵਰਸ ਦੇ ਵਿੱਚ ਇਹਦਾ ਕੀ ਕਾਰਨ ਹੈਗਾ ਉਹਦੇ ਬਾਰੇ ਕੀ ਕਿਉਂਕਿ ਗ੍ਰੈਵੀਟੇਸ਼ਨ ਤਾਂ ਧਰਤੀ ਦੇ ਉੱਤੇ ਹੈ ਬਾਹਰ ਤਾਂ ਫਿਰ ਉਹ ਪਾਣੀ ਡੁੱਲ ਹੀ ਸਕਦਾ ਇੱਥੋਂ
1: ਹਾਂਜੀ ਹਾਂਜੀ ਜਿਹੜੇ ਇਹ ਤੁਸੀਂ ਗੱਲਾਂ ਕੀਤੀਆਂ ਇਹ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਕਿਉਂਕਿ ਹੁੰਦਾ ਕੀ ਹੈ ਜਿਹੜਾ ਅਸੀਂ ਐਜ਼ ਏ ਹਿਊਮਨ ਜਿਹੜੇ ਹੈਗੇ ਆ ਅਸੀਂ ਜਦੋਂ ਸਾਡਾ ਐਵੋਲਿਊਸ਼ਨ ਹੋਇਆ ਤਾਂ ਅਸੀਂ ਇਸ ਚੀਜ਼ ਲਈ ਜ਼ਿਆਦਾ ਇਵੋਲਵ ਨਹੀਂ ਹੋਏ ਸੀਗੇ ਕਿ ਅਸੀਂ ਇਹ ਸਮਝੀਏ ਕਿ ਕੀ ਹੋ ਰਿਹਾ ਹਨਾ ਔਰ ਹਰ ਇੱਕ ਚੀਜ਼ ਨੂੰ ਅਸੀਂ ਸਮਝ ਵੀ ਨਹੀਂ ਸਕਦੇ ਸੀਗੇ ਕਿ ਐਡੇ ਵੱਡੇ ਲੈਵਲ ਦੇ ਉੱਤੇ ਕੀ ਹੋ ਰਿਹਾ ਹਨਾ ਕਿ ਸਾਨੂੰ ਤਾਂ ਮੰਨ ਲਓ ਅਸੀਂ ਆਪਾਂ ਸ਼ਹਿਰ 'ਚ ਰਹਿੰਦੇ ਸਾਨੂੰ ਤਾਂ ਆਲੇ ਦੁਆਲੇ 4-5 ਘਰਾਂ ਦਾ ਵੀ ਨਹੀਂ ਪਤਾ ਹੁੰਦਾ ਨਾ ਇੱਥੇ ਆ ਕੇ ਤਾਂ ਚਲੋ ਉਹ ਵੀ ਨਹੀਂ ਪਤਾ ਹੁੰਦਾ ਇੰਡੀਆ 'ਚ ਥੋੜਾ ਪਿੰਡ ਦਾ ਪਤਾ ਹੁੰਦਾ ਪਰ ਸ਼ਹਿਰਾਂ ਦਾ ਨਹੀਂ ਪਤਾ ਹੁੰਦਾ ਸੋ ਅਸੀਂ ਜਿਹੜੀ ਆ ਇੱਕ ਛੋਟੇ ਲੈਵਲ ਦੇ ਲਈ ਜਿਹੜੇ ਇਵੋਲਵ ਹੋਈ ਸੀ ਬਟ ਇਹ ਸਾਡੀ ਕਿਉਰਿਓਸਿਟੀ ਸੀਗੀ ਕਿ ਅਸੀਂ ਜਿਹੜੀਆਂ ਹੋਰ ਚੀਜ਼ਾਂ ਨੂੰ ਵੀ ਜਾਣਨਾ ਚਾਹਿਆ ਤਾਂ ਅੱਜ ਅਸੀਂ ਜਿਹੜਾ ਇੰਨੀ ਦੂਰ ਜਿਹੜਾ ਯੂਨੀਵਰਸ ਦੇ ਵਿੱਚ ਪਹੁੰਚ ਗਏ ਹਾਂ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈਗੇ ਹਨਾ ਤੇ ਕਿਉਂਕਿ ਅਸੀਂ ਜਿਹੜੇ ਇਸ ਚੀਜ਼ ਲਈ ਇਵੋਲਵ ਨਹੀਂ ਹੋਏ ਸੀ ਤਾਂ ਅਸੀਂ ਮੋਸਟਲੀ ਜਦੋਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤਾਂ ਅਸੀਂ ਛੋਟੇ ਲੈਵਲ ਦੇ ਉੱਤੇ ਦੇਖਦੇ ਹਾਂ ਹਨਾ ਜਿੱਦਾਂ ਹੁਣ ਤੁਸੀਂ ਕਿਹਾ ਕਿ ਅਰਥ ਜਿਹੜੀ ਆ ਆਪਾਂ ਜਦੋਂ ਖੜੇ ਹੁੰਦੇ ਹਾਂ ਕਿਤੇ ਤਾਂ ਅਰਥ ਤਾਂ ਸਾਨੂੰ ਤਾਂ ਦਿਖਦਾ ਹੈ ਕਿ ਅਰਥ ਫਲੈਟ ਹੈਗੀ ਹੈ ਇਹ ਪੱਧਰੀ ਹੈਗੀ ਹੈ ਇੱਦਾਂ ਤਾਂ ਹੈ ਨਹੀਂ ਵੀ ਗੋਲ ਆ ਹਨਾ ਕਿ ਇੱਕ ਗਲੀ ਦੂਜੇ ਗਲੀ ਤੋਂ ਜਿਹੜੀ ਆ ਉਹ ਥੱਲੇ ਉਹਦਾ ਲੈਵਲ ਹੈਗਾ ਤੇ ਨਾ ਹੀ ਸਾਨੂੰ ਜੇ ਅਸੀਂ ਸਮੁੰਦਰ 'ਚ ਵੀ ਦੇਖੀਏ ਸਾਨੂੰ ਬੀਚ ਵੀ ਜਾਂ ਪਾਣੀ ਵੀ ਸਮੁੰਦਰ ਦਾ ਇੱਦਾਂ ਲੱਗਦਾ ਕਿ ਸਿੱਧਾ ਹੈਗਾ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਲੋਕ ਜ਼ਿਆਦਾਤਰ ਹਰ ਕਿਸੇ ਦੇ ਦਿਮਾਗ 'ਚ ਆਉਂਦੀ ਹੈ ਕਿ ਜੇ ਧਰਤੀ ਘੁੰਮ ਰਹੀ ਹੈਗੀ ਹੈ ਕਿਉਂਕਿ ਇੱਕ ਪਰਟੀਕੁਲਰ ਸਪੀਡ ਤੇ ਘੁੰਮ ਰਹੀ ਹੈ ਧਰਤੀ ਹਨਾ ਤਾਂ ਅਸੀਂ ਕਿਉਂ ਨਹੀਂ ਨਾਲ ਘੁੰਮ ਰਹੇ ਹੈਗੇ ਅਸੀਂ ਤਾਂ ਖੜੇ ਹਾਂ ਉਸੇ ਜਗ੍ਹਾ ਦੇ ਉੱਤੇ ਸਾਨੂੰ ਵੀ ਘੁੰਮਣਾ ਚਾਹੀਦਾ ਨਾਲ ਜੇ ਅਰਥ ਘੁੰਮ ਰਹੀ ਆ ਤੇ ਇਹਦੀ ਸਭ ਤੋਂ ਜਿਹੜੀ ਸੌਖੀ ਐਗਜ਼ਾਮਪਲ ਜਿਹੜੀ ਸੀ ਅੱਜ ਸਮਝ ਸਕਦੇ ਹਾਂ ਅੱਜ ਅਸੀਂ ਅਗਰ ਆਸਟ੍ਰੇਲੀਆ ਬੈਠੇ ਹਾਂ ਜਾਂ ਕਿਤੇ ਵੀ ਓਵਰਸੀਜ਼ ਬੈਠੇ ਹਾਂ ਤਾਂ ਅਸੀਂ ਜਹਾਜ਼ ਦੇ ਵਿੱਚ ਸਫ਼ਰ ਕਰਕੇ ਇੱਥੇ ਆਏ ਹਾਂ ਹਨਾ ਅਸੀਂ ਜਿਹੜਾ ਸਾਨੂੰ ਟਿਕਟ ਲੈਣੀ ਪਈ ਪਲੇਨ ਦੀ ਅਸੀਂ ਆਏ ਤੇ ਸਾਨੂੰ ਪਤਾ ਹੈ ਕਿ ਜਦੋਂ ਪਲੇਨ ਮੂਵ ਜਿਹੜਾ ਪਲੇਨ ਜਿਹੜਾ ਜਦੋਂ ਚੜ੍ਹਦਾ ਹੈਗਾ ਇੱਕਦਮ ਤਾਂ ਉਸ ਟਾਈਮ ਸਾਨੂੰ ਫੀਲ ਹੁੰਦਾ ਕਿ ਅਸੀਂ ਪਲੇਨ ਦੇ ਨਾਲ ਹੀ ਜਾ ਰਹੇ ਹਾਂ ਹਨਾ ਪਰ ਜਦ ਪਲੇਨ ਇੱਕ ਲੈਵਲ ਦੇ ਉੱਤੇ ਆ ਜਾਂਦਾ ਤਾਂ ਸਾਨੂੰ ਫੀਲ ਨਹੀਂ ਹੁੰਦਾ ਕਿ ਅਸੀਂ ਵੀ ਕਿਤੇ ਜਾ ਰਹੇ ਹਾਂ ਅਸੀਂ ਮਤਲਬ ਕਿ ਇੱਕ ਸਾਨੂੰ ਏਦਾਂ ਲੱਗਦਾ ਕਿ ਸਟੇਬਲੀ ਇੱਕੋ ਹੀ ਜਗ੍ਹਾ ਦੇ ਉੱਤੇ ਬੈਠੇ ਹਾਂ ਬਟ ਪਲੇਨ ਤਾਂ ਮੂਵ ਕਰ ਰਿਹਾ ਆ ਪਲੇਨ ਕਿਉਂਕਿ ਇੱਕ ਪਰਟੀਕੁਲਰ ਸਪੀਡ ਦੇ ਉੱਤੇ ਮੂਵ ਕਰ ਰਿਹਾ ਤਾਂ ਅਸੀਂ ਵੀ ਉਹਦੇ ਨਾਲ ਉਸੇ ਸਪੀਡ ਦੇ ਉੱਤੇ ਮੂਵ ਕਰ ਰਹੇ ਹਾਂ ਤਾਂ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਵੀ ਤੁਰ ਰਹੇ ਹਾਂ ਸਾਨੂੰ ਲੱਗਦਾ ਕਿ ਅਸੀਂ ਇੱਕੋ ਜਗ੍ਹਾ ਬੈਠੇ ਹਾਂ ਨਾ ਬਟ ਫਿਰ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚ ਜਾਂਦੇ ਹਾਂ ਸੇਮ ਅਰਥ ਦਾ ਵੀ ਹੁੰਦਾ ਕਿਉਂਕਿ ਅਰਥ ਦੇ ਜਦੋਂ ਮੂਵ ਕਰ ਰਹੀ ਆ ਤਾਂ ਅਰਥ ਦੇ ਨਾਲ ਅਸੀਂ ਵੀ ਮੂਵ ਕਰ ਰਹੇ ਹਾਂ ਬਟ ਕਿਉਂਕਿ ਸੇਮ ਹੀ ਸਪੀਡ ਦੇ ਉੱਤੇ ਜਿਹੜਾ ਜਿਹੜੀ ਆ ਅਸੀਂ ਮੂਵ ਕਰ ਰਹੇ ਹਾਂ ਇਸ ਲਈ ਸਾਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਜਿਹੜਾ ਸਾਨੂੰ ਵੀ ਜਿਹੜਾ ਮਤਲਬ ਇੱਕ ਜਗ੍ਹਾ ਤੋਂ ਕਿੱਦਾਂ ਕਿਉਂ ਨਹੀਂ ਹੈਗਾ ਕਿ ਅਸੀਂ ਆਸਟ੍ਰੇਲੀਆ ਬੈਠੇ ਬੈਠੇ ਅਗਲੇ ਦਿਨ ਇੰਗਲੈਂਡ ਜਾਂ ਕੈਨੇਡਾ ਕਿਉਂ ਨਹੀਂ ਪਹੁੰਚ ਜਾਂਦੇ ਹਨ ਤੇ ਕਿਉਂਕਿ ਅਸੀਂ ਜਿਹੜਾ ਉਹ ਨਾਲ ਹੀ ਸਪੀਡ ਨਾਲ ਮੂਵ ਕਰ ਰਹੇ ਹਾਂ ਤੇ ਇਸੇ ਲਈ ਔਰ ਜਿਹੜੀ ਆ ਇਹਦੀ ਇੱਕ ਹੋਰ ਐਗਜ਼ਾਮਪਲ ਹੈਗੀ ਗ੍ਰੈਵਿਟੀ ਦੀ ਜਿਹੜੀ ਜਿੱਦਾਂ ਪਲਾਂਟਸ ਹੈਗੇ ਸਾਨੂੰ ਪਤਾ ਸਾਡੇ ਪਲਾਂਟਸ ਜਿਹੜੇ ਆ ਰੂਟਸ ਜਿਹੜੀਆਂ ਥੱਲੇ ਨੂੰ ਜਾਂਦੀਆਂ ਹਨ ਔਰ ਸ਼ੂਟਸ ਜਿਹੜੀਆਂ ਉੱਪਰ ਨੂੰ ਜਾਂਦੀਆਂ ਤੇ ਉਹਦੇ ਚ ਵੀ ਗ੍ਰੈਵਿਟੀ ਜਿਹੜਾ ਆਪਣਾ ਰੋਲ ਪਲੇ ਕਰਦੀ ਆ ਕਿ ਇਹਦੀ ਅਸੀਂ ਕਰਾਂਗੇ ਕਿਸੇ ਪੋਡਕਾਸਟ ਗੱਲ ਕਿ ਕਿਉਂ ਇੱਦਾਂ ਹੁੰਦਾ ਬਟ ਉਹਦੇ ਚ ਵੀ ਗ੍ਰੈਵਿਟੀ ਦਾ ਹੀ ਜਿਹੜਾ ਰੋਲ ਹੁੰਦਾ ਹੈਗਾ ਉਸ ਤੋਂ ਇਲਾਵਾ ਤੁਸੀਂ ਹਾਂਜੀ GPS ਵਗੈਰਾ ਯੂਜ਼ ਕਰਦੇ ਹੋ, ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੇ ਕੁਛ ਕੁ ਜਿਹੜੇ ਸਵਾਲ ਹੁੰਦੇ ਆ ਕਿ ਅੱਛਾ ਇੱਕ ਹੁੰਦਾ ਕਿ ਸਾਨੂੰ ਲੱਗਦਾ ਕਿ ਸਨ ਤਾਂ ਇਹ ਵੀ ਸਾਨੂੰ ਲੱਗਦਾ ਕਿ ਸਨ ਜਿਹੜਾ ਈਸਟ ਤੋਂ ਚੜ੍ਹਦਾ ਵੈਸਟ ਚ ਚਲੇ ਜਾਂਦਾ, ਤਾਂ ਉਹ ਤਾਂ ਹੀ ਹੋ ਸਕਦਾ ਕਿ ਨੋਰਮਲੀ ਅਸੀਂ ਸੋਚਦੇ ਹਾਂ ਕਿ ਉਹ ਤਾਂ ਹੀ ਹੋ ਸਕਦਾ ਜੇ ਅਰਥ ਫਲੈਟ ਹੈਗੀ ਆ, ਹਨਾ। ਬਟ ਉਹ ਇਸ ਲਈ ਆ ਕਿ ਜਿੱਦਾਂ ਅਸੀਂ ਦੱਸਿਆ ਕਿ ਅਰਥ ਜਿਹੜਾ ਉਹ ਜਿਹੜਾ ਘੁੰਮ ਰਿਹਾ ਸਨ, ਜਿਹੜਾ ਅਰਥ ਜਿਹੜੀ ਸਨ ਦੁਆਲੇ ਘੁੰਮ ਰਿਹਾ, ਤੇ ਅਸੀਂ ਜਿਹੜਾ ਥੱਲੜਾ ਹਿੱਸਾ ਜਿਹੜਾ ਨਹੀਂ ਦੇਖ ਪਾ ਰਹੇ ਹੈਗੇ, ਤਾਂ ਸਾਨੂੰ ਨੀ ਪਤਾ ਚੱਲਦਾ ਕਿ ਸਨ ਜਿਹੜਾ ਕਿੱਥੋਂ ਕਿੱਥੇ ਗਿਆ, ਹਨਾ। ਤਾਂ ਸਾਨੂੰ ਇਦਾਂ ਫੀਲ ਹੁੰਦਾ ਕਿ ਅਸੀਂ ਇੱਕ ਫਲੈਟ ਉਹਦੇ ਤੇ ਰਹਿ ਰਹੇ ਹਾਂ, ਪਰ ਅਸੀਂ ਜਿਹੜਾ ਇੱਕ ਬਹੁਤ ਛੋਟਾ ਹਿੱਸਾ ਦੇਖ ਰਹੇ ਹਾਂ ਅਰਥ ਦਾ, ਇੰਨੇ ਵੱਡੇ ਅਰਥ ਦੇ ਕੰਪੈਰੇਟਿਵਲੀ। ਤੇ ਇਸ ਲਈ ਸਾਨੂੰ ਜ਼ਿਆਦਾ ਇਹ ਫੀਲ ਹੁੰਦਾ ਕਿ ਸਾਰਾ ਕੁਛ ਸਿੱਧਾ ਸਿੱਧਾ ਹੀ ਆ, ਇੱਥੇ ਕੋਈ ਮਤਲਬ ਐਵੇਂ ਨਹੀਂ ਹੈਗਾ, ਹਨਾ। ਤੇ ਪਾਣੀ ਨੂੰ ਵੀ ਜਿਹੜਾ ਜਿਹੜਾ ਗ੍ਰੈਵਿਟੀ, ਕਿਉਂਕਿ ਅਰਥ ਦੀ ਗ੍ਰੈਵਿਟੀ ਤਾਂ ਆਪਣੀ ਗ੍ਰੈਵਿਟੀ ਹੋ ਗਈ, ਉਸ ਤੋਂ ਇਲਾਵਾ ਜਿਹੜੇ ਬਾਕੀ ਪਲੈਨਟ ਵੀ ਇੱਕ ਦੂਜੇ ਨੂੰ ਜਿਹੜਾ ਜਿਹੜੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ, ਹਨਾ, ਤਾਂ ਉਹ ਇੱਕ ਬੈਲੈਂਸ ਜਿਹੜਾ ਬਣਿਆ ਰਹਿੰਦਾ ਆ।
0: ਰਾਈਟ, ਠੀਕ ਹੈ। ਅੱਛਾ, ਇੱਕ ਕੁਸ਼ਚਨ ਇਹ ਵੀ ਹੈ ਕਿ ਆਹ ਹੁਣ ਮੇਰੇ ਖਿਆਲ ਨਾਲ ਕੁਛ ਕੁ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗ ਕੇ ਹਟਿਆ, ਹਨਾ, ਤੇ ਇਹ ਜਦੋਂ ਜਿਹੜੀ ਇਹ ਸ਼ੈਡੋ ਹੈ ਧਰਤੀ ਦੇ ਉੱਤੇ ਜਿਹੜੀ ਸੂਰਜ ਦੀ ਪੈਂਦੀ ਹੈ, ਜੇ ਆਪਾਂ ਸਫੇਰੀਕਲ ਸ਼ੇਪ ਦੇ ਵਿੱਚ ਹੈਗੇ ਹਾਂ, ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਹੈ ਜਦੋਂ ਧਰਤੀ ਘੁੰਮਦੀ ਹੈਗੀ? ਇੱਕ ਤਾਂ ਤੁਸੀਂ ਦੱਸਿਆ ਕਿ ਠੀਕ ਹੈ ਆਪਾਂ ਨੂੰ ਨਹੀਂ ਫੀਲ ਹੁੰਦਾ ਹੈਗਾ ਇਹ, ਪਰ ਜਿਹੜੀ ਸ਼ੈਡੋ ਦੀ ਗੱਲ ਜਿਹੜੀ ਹੈਗੀ ਹੈ ਉਹ ਧਰਤੀ ਦੇ ਉੱਤੇ ਇਹਨਾਂ ਦੀ ਪੈਂਦੀ ਹੈ, ਮੂਨ ਦੀ ਜਾਂ ਸਨ ਦੀ, ਉਹ ਫਿਰ ਫਲੈਟ ਅਰਥ ਦਾ ਮਤਲਬ ਕੀ ਹੈ ਕਿ ਇੱਕ ਸੋਰੀ ਸਫੇਰੀਕਲ ਅਰਥ ਦਾ ਮਤਲਬ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਅਰਥ ਦਾ ਪਾਸਾ ਜਦੋਂ ਘੁੰਮਿਆ ਹੋਇਆ ਹੈਗਾ ਸੂਰਜ ਵਾਲੇ ਪਾਸਿਓਂ, ਤਾਂ ਉੱਧਰ ਹਨੇਰਾ, ਉੱਧਰ ਉਹ ਰਾਤ ਹੋਈ ਹੋਈ ਹੈ, ਅਤੇ ਇੱਕ ਪਾਸਾ ਹੈਗਾ ਜਿਵੇਂ ਨੌਰਦਰਨ ਹੈਮੀਸਫੇਅਰ, ਸਦਰਨ ਹੈਮੀਸਫੇਅਰ, ਅਤੇ ਦੂਜਾ ਪਾਸਾ ਹੈਗਾ ਜਿੱਥੇ ਇੱਦਾਂ ਹੀ ਈਸਟਰਨ ਵੈਸਟਰਨ ਹੈਮੀਸਫੇਅਰ ਹੋ ਗਏ, ਇਹਨਾਂ ਉਸ ਹਿੱਸੇ ਦੇ ਵਿੱਚ ਦਿਨ ਹੈਗਾ, ਦੂਜੇ ਹਿੱਸੇ ਦੇ ਵਿੱਚ ਰਾਤ ਹੈਗੀ ਹੈ। ਸੋ ਜਦੋਂ ਧਰਤੀ ਫਲੈਟ ਨਹੀਂ ਹੈਗੀ, ਸਫੇਰੀਕਲ ਹੈਗੀ ਹੈ, ਮਤਲਬ ਮੈਂ ਮੰਨ ਰਿਹਾ, ਮੈਨੂੰ ਏਦਾਂ ਨਾ ਸਮਝਿਓ ਤੁਸੀਂ ਕਿ ਮੈਂ ਮੰਨ ਨਹੀਂ ਰਿਹਾ, ਮੈਂ ਮੰਨ ਰਿਹਾ ਕਿ ਸਫੇਰੀਕਲ ਹੈਗੀ ਹੈ, ਬਟ ਫਿਰ ਇਹ ਥਿਊਰੀਆਂ ਕਿਵੇਂ ਕੰਮ ਕਰਦੀਆਂ ਨੇ?
1: ਹਾਂਜੀ, ਇਹ ਜਿੱਦਾਂ ਮੈਂ ਪਹਿਲਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇੰਨੇ ਸਾਲ ਪਹਿਲਾਂ ਸਾਡੇ ਕੋਲ ਲਿਟਰੇਚਰ ਸੀਗਾ ਜਿਹਦੇ ਚ ਸਾਨੂੰ ਪਤਾ ਲੱਗਿਆ ਨਾ, ਲੋਕ ਅਬਜ਼ਰਵ ਕਰਦੇ ਸੀ, ਫਿਰ ਸਾਡੇ ਕੋਲ ਜਿਹੜਾ ਆ ਸਾਇੰਟਿਫਿਕ ਇੰਸਟਰੂਮੈਂਟ ਆਉਣ ਲੱਗੇ ਕਿ ਸੈਟੇਲਾਈਟਸ ਅਸੀਂ ਜਿਹੜੀਆਂ ਭੇਜਣੀਆਂ ਸ਼ੁਰੂ ਕੀਤੀਆਂ, ਰੋਵਰ ਭੇਜਣੇ ਸ਼ੁਰੂ ਕੀਤੇ, ਤਾਂ ਸਾਨੂੰ ਧਰਤੀ ਦੇ ਬਾਹਰੋਂ ਧਰਤੀ ਦੀ ਫੋਟੋ ਜਿਹੜੀ ਆ ਦਿਖਣ ਲੱਗ ਗਈ, ਹਨਾ, ਕਿ ਕਿੱਦਾਂ ਦੀ ਧਰਤੀ ਦਿਖਦੀ ਆ। ਉਸ ਤੋਂ ਇਲਾਵਾ ਹੁਣ ਹੌਲੀ ਹੌਲੀ ਐਡਵਾਂਸਮੈਂਟ ਹੋ ਰਹੀ ਆ, ਤਾਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ GPS ਦਾ ਯੂਜ ਕਰਦੇ ਹਾਂ, ਹਨਾ, ਨੈਵੀਗੇਸ਼ਨ ਸਿਸਟਮ। ਜਿਹੜੇ ਪਲੇਨ ਦੀ ਮੈਂ ਗੱਲ ਕੀਤੀ ਆ ਕਿ ਇੱਕ ਜਿਹੜੇ ਵਰਲਡ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਤੁਸੀਂ ਜਾਂਦੇ ਆ, ਉਹਦੇ ਵਿੱਚ ਵੀ ਜਿਹੜੇ ਆ ਨੈਵੀਗੇਸ਼ਨ ਜਿਹੜੀ ਯੂਜ਼ ਹੁੰਦੀ ਆ, ਉਹ ਅਰਥ ਦੇ ਇਸੇ ਮਾਡਲ ਦੇ ਉੱਤੇ ਬੇਸਡ ਆ ਕਿ ਅਰਥ ਜਿਹੜੀ ਸਫੈਰੀਕਲ ਹੈਗੀ ਆ, ਹਨਾ। ਕਿਉਂਕਿ ਜਿਹੜੇ ਜਦੋਂ ਫਲੈਟ ਅਰਥ ਦੀ ਜਿਹੜੇ ਲੋਕ ਮੰਨਦੇ ਆ ਇਸ ਗੱਲ ਨੂੰ, ਉਹ ਇਸ ਤੋਂ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ, ਹਾਲਾਂਕਿ ਉਹਨਾਂ ਦੇ ਵੀ ਅਲੱਗ ਅਲੱਗ ਵਿਊਜ਼ ਹੈਗੇ ਆ, ਬਟ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਆਰਕਟਿਕ ਜਿਹੜਾ ਸਰਕਲ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਪੈਂਦਾ ਅਰਥ ਦੇ, ਤੇ ਅੰਟਾਰਕਟਿਕਾ ਜਿਹੜਾ ਉਹ ਇੱਕ ਆਈਸ ਦੀ ਬਹੁਤ ਵੱਡੀ ਜਿਹੜੀ ਉਹਦੀ ਵਾਲ ਹੈਗੀ ਆ ਜਿਹੜੀ ਪੂਰੀ ਅਰਥ ਦੇ ਦੁਆਲੇ ਹੈਗੀ ਆ, ਹਨਾ। ਬਟ ਜਦੋਂ ਤੁਸੀਂ ਅਗਰ ਤੁਸੀਂ ਜਿਹੜਾ ਇਹਨਾਂ ਨੈਵੀਗੇਸ਼ਨ ਸਿਸਟਮ ਦੀ ਗੱਲ ਕਰੋ, ਚਾਹੇ ਅਸੀਂ ਸਾਡੀ ਐਮਰਜੈਂਸੀ ਸਰਵਿਸਿਸ ਆ, ਜਾਂ ਅਸੀਂ GPS ਗੂਗਲ ਮੈਪਸ ਯੂਜ਼ ਕਰਦੇ ਹਾਂ, ਜਾਂ ਪਲੇਨਸ ਜਿਹੜੇ ਆ GPS ਯੂਜ਼ ਕਰਦੇ ਹੈਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਦੇ ਲਈ, ਉਹ ਸਾਰੀ ਜਿੰਨੇ ਵੀ ਜਿਹੜੀਆਂ ਟੈਕਨੋਲੋਜੀਜ਼ ਬਣੀਆਂ ਹੈਗੀਆਂ ਉਹ ਅਰਥ ਦੀ ਸਫੇਅਰ ਸ਼ੇਪ ਦੇ ਬੇਸ ਦੇ ਉੱਤੇ ਬਣੀਆਂ ਹੈਗੀਆਂ, ਨਾ ਕਿ ਅਰਥ ਦੀ ਜਿਹੜੀ ਆ ਚਪਟੀ ਹੋਣ ਦੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਹ ਜਿਹੜੀਆਂ ਟੈਕਨੋਲੋਜੀਜ਼ ਆਈਆਂ, ਤਾਂ ਉਸ ਤੋਂ ਪਹਿਲਾਂ ਜੋ ਵੀ ਰਿਸਰਚ ਚੱਲ ਰਹੀ ਸੀਗੀ ਉਹ ਇਸੇ ਕੈਲਕੂਲੇਸ਼ਨ ਤੇ ਸੀਗੀ ਕਿ ਅੱਛਾ ਧਰਤੀ ਗੋਲ ਆ, ਤਾਂ ਉਹਨਾਂ ਦੇ ਮਤਲਬ ਉਸੇ ਹਿਸਾਬ ਨਾਲ ਜਿਹੜੀਆਂ ਉਹ ਕੈਲਕੂਲੇਸ਼ਨ ਬਣੀਆਂ। ਉਹ ਕਦੇ ਵੀ ਅਗਰ ਤੁਸੀਂ ਧਰਤੀ ਫਲੈਟ ਹੁੰਦੀ ਤਾਂ ਇਹ ਜਿਹੜਾ GPS ਸਿਸਟਮ ਅਸੀਂ ਯੂਜ਼ ਕਰਦੇ ਹਾਂ ਅੱਜ, ਉਹ ਕਦੇ ਵੀ ਪੋਸੀਬਲ ਨਹੀਂ ਹੋਣਾ ਸੀਗਾ। ਕਿਉਂਕਿ ਜਿਹੜੀ ਇੱਕ ਚੀਜ਼ ਜਿਹੜੀ ਫੋਰ ਐਗਜ਼ਾਮਪਲ ਮੈਂ ਇਹਦਾ ਹੀ ਦੱਸਦੀ ਕਿ ਅਸੀਂ ਜਦੋਂ ਅਸੀਂ ਖਾਣਾ ਖਾਂਦੇ, ਕੋਈ ਅੱਜ ਕੱਲ੍ਹ ਆਪਾਂ ਬਹੁਤ ਡਾਇਟ ਦਾ ਕਰਦੇ ਹਾਂ ਨਾ, ਕੋਈ ਪਰਟੀਕੁਲਰ ਡਾਇਟ ਖਾਂਦੇ ਹਾਂ, ਕੋਈ ਪਰਟੀਕੁਲਰ ਫਰੂਟ ਖਾਂਦੇ ਹਾਂ, ਤਾਂ ਸਾਨੂੰ ਪਤਾ ਕਿ ਇਸ ਫਰੂਟ ਨਾਲ ਇਹ ਫਾਇਦਾ ਹੁੰਦਾ, ਹਨਾ, ਤੇ ਹੋ ਸਕਦਾ ਕਿ ਉਹ ਫਾਇਦਾ ਤੁਹਾਨੂੰ, ਇਹ ਸਿਰਫ ਐਗਜ਼ਾਮਪਲ ਦੇ ਰਹੀ ਹਾਂ, ਕਿਸੇ ਹੋਰ ਫਰੂਟ ਦੇ ਨਾਲ ਤੁਹਾਨੂੰ ਨਹੀਂ ਹੋ ਰਿਹਾ, ਕੋਈ ਪਰਟੀਕੁਲਰ ਚੀਜ਼ ਤੁਹਾਨੂੰ ਇੱਕ ਚੀਜ਼ ਤੋਂ ਮਿਲ ਰਹੀ ਆ। ਜਿੱਦਾਂ ਤੁਸੀਂ ਓਲੀਵ ਓਇਲ ਫਿਸ਼ ਓਇਲ ਦੀ ਗੱਲ ਕਰ ਲਓ, ਹਨਾ, ਉਹ ਤੁਹਾਨੂੰ ਫਿਸ਼ ਤੋਂ ਹੀ ਮਿਲਣਾ ਆ, ਹਨਾ, ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲਣਾ। ਇਸੇ ਤਰ੍ਹਾਂ ਹੀ ਜਿਹੜੀ ਨੈਵੀਗੇਸ਼ਨ ਸਿਸਟਮ ਜਿਹੜੀ ਉਹਨਾਂ ਨੇ ਟੈਕਨੋਲੋਜੀ ਬਣਾਈ ਆ, ਉਹ ਅਰਥ ਦੀ ਸਫੇਅਰ, ਅਰਥ ਕਿਉਂਕਿ ਸਫੇਅਰ ਆ ਇਸੇ ਲਈ ਹੀ ਉਹ ਟੈਕਨੋਲੋਜੀ ਬਣੀ ਆ। ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਤਾਂ ਉਹ ਟੈਕਨੋਲੋਜੀ ਨਹੀਂ ਬਣਨੀ ਸੀ, ਹਨਾ। ਦੂਜਾ ਜਿਹੜਾ ਤੁਸੀਂ ਸੋਲਰ ਇਕਲਿਪਸ ਦੀ ਗੱਲ ਕੀਤੀ ਆ, ਸੋਲਰ ਇਕਲਿਪਸ ਜਦੋਂ ਇਕਲਿਪਸ ਹੁੰਦਾ ਹੈ, ਤੇ ਜਿਹੜੀ मून जिहड़ा साडा हुंदा उहदे अर्थ दी जदों शैडो पैंदी आ उह स्फेयर सर्कुलर शैडो हुंदी आ, मतलब कि जिहड़े फ्लैट अर्थर हैगे आ उह कहिंदे आ कि अगर अच्छा अगर अर्थ चपटी होवे फिर भी सर्कुलर सर्कुलर ही होगी उहदी, मतलब गोलाकार ही होगी उहदी जिहड़ी शैडो हैगी, उहदी शैडो गोलाकार ही होगी बट एंगल दा जां डायरेक्शन दा फर्क होगा। अगर स्फेरिकल अर्थ हैगी, अगर तुसीं तीन बॉल्स जिहड़ियां एक टेबल दे उत्ते रख रहे आ तो सेंटर वाली बॉल जिहड़ी साडी अर्थ इत्थे हैगी आ उहदी मून दे उत्ते शैडो उह ਉੱਪਰ ਤੋਂ ਥੱਲੇ ਤੁਹਾਨੂੰ ਦਿਖਾਈ ਦਊਗੀ ਅਗਰ ਤੁਸੀਂ ਇੱਕ ਸਾਈਡ ਤੋਂ ਲਾਈਟ ਦਾ ਸੋਰਸ ਪਾ ਰਹੇ ਹੋ ਹਨਾ, ਨਾ ਕਿ ਤੁਹਾਨੂੰ ਉਹ ਖੱਬੇ ਤੋਂ ਸੱਜੇ ਜਾਂਦੀ ਦਿਖਾਈ ਦਊਗੀ, ਮਤਲਬ ਕਿ ਉਹ ਤੁਹਾਨੂੰ ਇੱਦਾਂ ਨਹੀਂ ਦਿਖੂਗਾ ਕਿ ਇੱਕ ਫਲੈਟ ਸ਼ੀਟ ਹੈਗੀ ਜਿਹੜੀ ਮੂਨ ਦੇ ਉੱਤੇ ਖੱਬੇ ਤੋਂ ਸੱਜੇ ਜਾ ਰਹੀ ਆ, ਤੁਹਾਨੂੰ ਇਹ ਹੀ ਦਿਖੂਗਾ ਕਿ ਜਿਹੜੀ ਆ ਉਹ ਸੇਮ ਲੈਵਲ ਦੇ ਉੱਤੇ ਜਿਹੜੇ ਤਿੰਨ ਜਿਹੜੇ ਆ ਚੀਜ਼ਾਂ ਤਿੰਨ ਬਾਲਸ ਪਈਆਂ ਟੇਬਲ ਦੇ ਉੱਤੇ ਔਰ ਉਹਦਾ ਜਿਹੜਾ ਸੇਮ ਜਿਹੜਾ ਉਹਦੀ ਸ਼ੈਡੋ ਜਿਹੜੀ ਹੈਗੀ ਆ ਉਹ ਸਾਨੂੰ ਸਿੱਧੀ ਹੀ ਨਜ਼ਰ ਆ ਰਹੀ ਆ, ਮਤਲਬ ਕਿ ਸਰਕੂਲਰ ਨਜ਼ਰ ਆ ਰਹੀ ਆ ਮੂਨ ਦੇ ਉੱਤੇ, ਨਾ ਕਿ ਜਿਹੜੀ ਆ ਅੱਧੇ ਹਿੱਸੇ ਦੇ ਵਿੱਚ ਨਜ਼ਰ, ਨਾ ਕਿ ਹੋਰੀਜ਼ੋਂਟਲੀ ਨਜ਼ਰ ਆ ਰਹੀ ਆ, ਵਰਟੀਕਲੀ ਨਜ਼ਰ ਆ ਰਹੀ ਆ। ਸੋ ਇਹ ਜਿਹੜੀ ਆ ਇਹ ਵੀ ਅਰਥ ਕਿਉਂਕਿ ਸਫੈਰੀਕਲ ਆ। ਤੇ ਦੂਜਾ ਹੁਣ ਰੀਸੈਂਟਲੀ ਜਿਹੜਾ ਇਹ ਸੋਲਰ ਇਕਲਿਪਸ ਦੀ ਤੁਸੀਂ ਗੱਲ ਕੀਤੀ, ਹੁਣੇ ਹੋ ਕੇ ਹਟਿਆ ਹਨਾ, ਆਪਾਂ ਦੇਖਿਆ ਕਿ ਦੂਜੇ ਕੰਟਰੀ ਜਿਹੜੇ ਇੰਗਲੈਂਡ ਜਾਂ ਅਮੈਰੀਕਾ ਜਿਹੜੇ ਦੂਜੀਆਂ ਕੰਟਰੀ ਦੇ ਵਿੱਚ ਲੋਕ ਹੈਗੇ ਉਹਨਾਂ ਨੇ ਕਿੰਨੀਆਂ ਸੋਹਣੀਆਂ ਫੋਟੋ ਪਾਈਆਂ ਹਨਾ, ਤੇ ਅਸੀਂ ਪਾ ਨਹੀਂ ਸਕੇ ਇਹ ਫੋਟੋ ਕਿਉਂਕਿ ਇੱਥੇ ਜਦੋਂ ਹੋਇਆ ਉਹ ਰਾਤ ਟਾਈਮ ਜਿਹੜਾ ਹੋਇਆ ਹਨਾ, ਇਸ ਲਈ ਸਾਨੂੰ ਦਿਖਿਆ ਨੀ। ਤੇ ਇਹ ਵੀ ਇੱਕ ਜਿਹੜੀ ਆ ਸਾਡੇ ਕੋਲ ਜਿਹੜੀ ਆ ਇੱਕ ਵਧੀਆ ਐਗਜ਼ਾਮਪਲ ਹੈਗੀ ਆ ਪ੍ਰੂਵ ਕਰਨ ਲਈ ਕਿ ਅਰਥ ਜਿਹੜੀ ਆ ਉਹ ਰਾਊਂਡ ਹੈਗੀ ਆ। ਉਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਜਿਹੜੇ ਐਪੀਸੋਡ ਅਸੀਂ ਪਿਛਲੇ ਕੁਛ ਐਪੀਸੋਡ ਜਿਹਨਾਂ ਚ ਆਪਾਂ ਲੈਟੀਟਿਊਡ ਲੌਂਗੀਟਿਊਡ ਵਗੈਰਾ ਸਾਰੀਆਂ ਗੱਲਾਂ ਕੀਤੀਆਂ ਸੀ, ਤਾਂ ਉਹਦੇ ਚ ਅਸੀਂ ਗੱਲ ਕੀਤੀ ਸੀਗੀ ਕਿ ਕਿਉਂਕਿ ਅਰਥ ਜਿਹੜੀ ਆ ਉਹਦੀ ਜਿਹੜੀ ਆਪਣੀ ਐਕਸਿਸ ਦੇ ਉੱਤੇ ਜਿਹੜੀ ਆਪਣੇ ਦੁਆਲੇ ਵੀ ਘੁੰਮਦੀ ਆ ਸਾਨੂੰ ਪਤਾ ਅਰਥ ਹਨਾ, ਪਰ ਉਹਦਾ ਐਂਗਲ ਥੋੜਾ ਜਿਹਾ ਟੇਢਾ ਹੈਗਾ, ਮਤਲਬ 23 ਡਿਗਰੀ 23-24 ਡਿਗਰੀ ਜਿਹੜਾ 23.7 ਡਿਗਰੀ ਜਿਹੜਾ ਪਰਟੀਕੁਲਰਲੀ ਇਸ ਐਂਗਲ ਤੇ, ਮਤਲਬ ਅਰਥ ਜਿਹੜੀ ਹੈ ਗਲੋਬ ਵੀ ਤੁਸੀਂ ਦੇਖੋ ਥੋੜਾ ਟੇਢਾ ਹੁੰਦਾ ਨਾ, ਉਹ ਇਸ ਲਈ ਹੁੰਦਾ ਕਿਉਂਕਿ ਅਰਥ ਥੋੜੀ ਟੇਢੀ ਘੁੰਮਦੀ ਆ ਆਪਣੀ ਐਕਸਿਸ ਦੇ ਕੰਪੈਰੀਜ਼ਨ, ਔਰ ਇਸ ਟੇਢੀ ਅਰਥ ਦੀ ਵਜ੍ਹਾ ਨਾਲ ਹੀ ਜਿਹੜੇ ਸਾਨੂੰ ਗਰਮੀਆਂ ਸਰਦੀਆਂ ਦਿਨ ਰਾਤ ਜਿਹੜੇ ਦਿਖਦੇ ਆ ਉਹ ਇਸੇ ਲਈ ਦਿਖਦੇ ਆ, ਕਿਉਂਕਿ ਜੇ ਅਰਥ ਜਿਹੜੀ ਸਿੱਧੀ ਹੁੰਦੀ ਬਿਲਕੁਲ ਘੁੰਮਦੀ ਹੁੰਦੀ ਸਿੱਧੀ ਤਾਂ ਉਹ ਜਿਹੜਾ ਸਨ ਜਿਹੜਾ ਇੱਕੋ ਪਾਸੇ ਹੀ ਰਿਹਾ ਕਰਨਾ ਸੀਗਾ, ਜਿੱਥੇ ਉੱਥੇ ਉਦਾਂ ਦਾ ਹੀ ਮੌਸਮ ਰਿਹਾ ਕਰਨਾ ਸੀ, ਦੂਜੇ ਪਾਸੇ ਸਾਨੂੰ ਸੀਜ਼ਨ ਦੇਖਣ ਨੂੰ ਮਿਲਣੇ ਨਹੀਂ ਸੀ। ਇਸੇ ਲਈ ਜਦੋਂ ਆਸਟ੍ਰੇਲੀਆ 'ਚ ਗਰਮੀਆਂ ਹੁੰਦੀਆਂ ਤਾਂ ਦੂਜੇ ਪਾਸੇ ਸਰਦੀਆਂ ਹੁੰਦੀਆਂ ਨਾ, ਕਿਉਂਕਿ ਉਸ ਟਾਈਮ ਸਨ ਇੱਧਰ ਸਿੱਧਾ ਹੁੰਦਾ ਹੈ, ਜਿਹੜੀ ਸਾਡਾ ਹਿੱਸਾ ਜਿਹੜਾ ਮਤਲਬ ਆਸਟ੍ਰੇਲੀਆ ਦਾ ਜਿਹੜਾ ਹਿੱਸਾ ਧਰਤੀ ਦਾ ਉਹ ਸਨ ਦੇ ਮੂਹਰੇ ਹੁੰਦਾ ਹੈ ਤੇ ਦੂਜਾ ਹਿੱਸਾ ਓਪੋਜ਼ਿਟ ਹੁੰਦਾ ਹੈ, ਇਸ ਲਈ ਸਾਨੂੰ ਸੀਜ਼ਨ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਜਿੰਨੇ ਜਿਹੜੇ ਦਿਨ ਰਾਤ ਜਿਹੜੇ ਆ ਹੁੰਦੇ ਚੜ੍ਹਦੇ ਆ ਉਹ ਵੀ ਸਾਨੂੰ ਜਿਹੜਾ ਇਸੇ ਲਈ ਜਿਹੜੇ ਹੁੰਦੇ ਆ ਕਿਉਂਕਿ ਅਰਥ ਦੀ ਸਫੈਰੀਕਲ ਸ਼ੇਪ ਹੈਗੀ ਆ, ਨਾ ਕਿ ਫਲੈਟ ਅਰਥ ਸ਼ੇਪ ਹੈਗੀ ਆ।
0: ਰਾਈਟ ਰਾਈਟ ਠੀਕ ਹੋ ਗਿਆ। ਇੱਕ ਸਵਾਲ ਇਹ ਵੀ ਹੈਗਾ ਕਿ ਜਦੋਂ ਸਫੈਰੀਕਲ ਸ਼ੇਪ ਹੈਗੀ ਆ ਤੇ ਜਦੋਂ ਸੀਜ਼ਨਸ ਹੁੰਦੇ ਹੈਗੇ ਨੇ ਤੇ ਉਹ ਜਿਹੜੇ ਸੀਜ਼ਨਸ ਹੁੰਦੇ ਨੇ ਉਹ ਧਰਤੀ ਦੇ ਇੱਕ ਪਾਸੇ ਡਿਫਰੈਂਟ ਹੈ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਉੱਪਰਲੇ ਜਿਹੜੇ ਯੂਰਪ ਵਾਲੇ ਦੇਸ਼ ਹੈਗੇ ਨੇ ਜਾਂ ਕੈਨੇਡਾ ਹੈਗਾ ਉੱਥੇ ਬਹੁਤ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ, ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ ਨੇ, ਇੱਥੇ ਅੱਤ ਦੀ ਠੰਡ ਪੈ ਰਹੀ ਹੈ, ਉਹ ਆਪਾਂ ਫਿਰ ਚਲੋ ਕਿਸੇ ਦਿਨ ਐਲ ਨੀਨੋ ਲਾ ਨੀਨੋ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ, ਪਰ ਇਹ ਜਦੋਂ ਸਫੇਰੀਕਲ ਸ਼ੇਪ ਹੈਗੀ ਹੈ ਤੇ ਫਿਰ ਇਹ ਕਿਸ ਤਰੀਕੇ ਦੇ ਨਾਲ ਹਾਫ ਐਂਡ ਹਾਫ ਡਿਵਾਈਡ ਹੁੰਦਾ ਹੈ ਜਾਂ ਕੁਆਟਰਲੀ ਡਿਵਾਈਡ ਹੁੰਦਾ, ਪਲੱਸ ਨਾਲ ਦੀ ਨਾਲ ਮੈਂ ਟਾਈਮ ਜ਼ੋਨਸ ਦੀ ਵੀ ਗੱਲ ਕਰਨੀ ਚਾਹੁੰਦਾ, ਜੇ ਇੱਕੋ ਹੀ ਸਵਾਲ ਦੇ ਵਿੱਚ ਦੋਵਾਂ ਦੇ ਜਵਾਬ ਤੁਸੀਂ ਦੇ ਦਿਓ ਕਿਉਂਕਿ ਸਮਾਂ ਹੁਣ ਥੋੜ੍ਹਾ ਜਿਹਾ ਘੱਟ ਹੈਗਾ, ਕਿ ਟਾਈਮ ਜ਼ੋਨਸ ਕਿਸ ਤਰੀਕੇ ਦੇ ਨਾਲ ਸਫੇਰੀਕਲ ਅਰਥ ਦੇ ਵਿੱਚ ਕੰਮ ਕਰਦੀਆਂ ਨੇ।
1: ਹਾਂਜੀ, ਜਿੱਦਾਂ ਸੀਜ਼ਨ ਦੀ ਤੁਸੀਂ ਪਹਿਲਾਂ ਗੱਲ ਕੀਤੀ, ਸਾਨੂੰ ਜਿਵੇਂ ਹੁਣ ਪਹਿਲੇ ਕਿਹਾ ਕਿ ਅਰਥ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਰਥ ਆਪਣੇ ਦੁਆਲੇ ਵੀ ਘੁੰਮਦੀ ਆ ਤੇ ਅਰਥ ਜਿਹੜੀ ਆ ਸੂਰਜ ਦੁਆਲੇ ਵੀ ਘੁੰਮਦੀ ਆ ਹਨਾ, ਤੇ ਸੂਰਜ ਦੁਆਲੇ ਘੁੰਮਣ ਨੂੰ ਜਿਹੜੀ ਆ 365 ਦਿਨ ਜਿਹੜੀ ਲੈਂਦੀ ਆ ਉਹਦੇ ਤੋਂ ਥੋੜੇ ਜਿਹੇ ਘੱਟ ਜਿਹੜਾ ਟਾਈਮ ਲੈਂਦੀ ਆ, ਇਸੇ ਲਈ ਜਿਹੜਾ ਸਾਨੂੰ ਸੀਜ਼ਨ ਦੇਖਣ ਨੂੰ ਮਿਲਦੇ ਆ। ਹੁਣ ਜਿਸ ਟਾਈਮ ਦੇ ਉੱਤੇ ਜਿੱਦਾਂ ਹੁਣ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਠੰਡ ਹੈਗੀ ਆ, ਤੇ ਇਹਦਾ ਮਤਲਬ ਇਹ ਹੈਗਾ ਕਿ ਇਸ ਟਾਈਮ ਦੇ ਉੱਤੇ ਸਾਡੀ ਜਿਹੜੀ ਧਰਤੀ ਦੀ ਪੁਜੀਸ਼ਨ ਹੈਗੀ ਆ ਉਹ ਸੂਰਜ ਦੇ ਜਿਹੜੀ ਆ ਦੂਜੇ ਪਾਸੇ, ਮਤਲਬ ਜਿਸ ਪਾਸੇ ਨੂੰ ਸੂਰਜ ਪੈ ਰਿਹਾ ਉਸ ਪਾਸੇ ਨੂੰ ਨਹੀਂ ਹੈਗੀ, ਦੂਜੀ ਉਲਟੀ ਸਾਈਡ ਨੂੰ ਹੈਗੀ ਹਨਾ, ਤੇ ਜਿੱਥੇ ਇਸ ਟਾਈਮ ਦੇ ਉੱਤੇ ਗਰਮੀ ਪੈ ਰਹੀ ਆ ਜਿੱਦਾਂ ਇੰਗਲੈਂਡ ਹੋ ਗਿਆ, ਇੰਡੀਆ ਹੋ ਗਿਆ ਜਾਂ ਬਾਕੀ ਉਹ ਜਿਹੜੀਆਂ ਕੰਟਰੀਜ਼ ਹੋ ਗਈਆਂ, ਤਾਂ ਉਹ ਇਸ ਟਾਈਮ ਦੇ ਉੱਤੇ ਉਸ ਜਿਹੜੀ ਉਹ ਜਿਹੜੀ ਅਰਥ ਦੀ ਸਾਈਡ ਹੈਗੀ ਆ ਉਹ ਇਸ ਟਾਈਮ ਦੇ ਉੱਤੇ ਸੂਰਜ ਦੇ ਸਾਹਮਣੇ ਨੂੰ ਪੈ ਰਹੀ ਹੈਗੀ ਹਨਾ, ਮਤਲਬ ਕਿ ਸੂਰਜ ਨੂੰ ਫੇਸ ਕਰ ਰਹੀ ਆ, ਇਸ ਲਈ ਉੱਥੇ ਜਿਹੜੀ ਸਾਨੂੰ ਗਰਮੀ ਜਿਹੜੀ ਇਸ ਟਾਈਮ ਦੇ ਉੱਤੇ ਮਿਲ ਰਹੀ ਹੈ, ਤੇ ਸਾਡੇ ਪਾਸੇ ਜਿਹੜੀ ਸਾਨੂੰ ਅਰਥ ਜਿਹੜੀ ਮਤਲਬ ਸੋਰੀ ਜਿਹੜੀ ਸਾਡੇ ਇੱਥੇ ਠੰਡ ਹੈਗੀ ਆ ਸਾਡੇ ਨਾ, ਤੇ ਇਸੇ ਤਰ੍ਹਾਂ ਜਿੱਦਾਂ ਟਾਈਮ ਦੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਇੱਥੇ ਮੋਰਨਿੰਗ ਹੈਗੀ ਆ ਤੇ ਦੂਜੇ ਪਾਸੇ ਜਿਹੜੀ ਹਾਂਜੀ ਉਹ ਹੈਗੀ ਆ ਹਨਾ, ਤੇ ਇਹ ਵੀ ਇਹ ਹੈ ਕਿ ਜੇ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਆ ਸਨ ਲਾਈਟ ਜਿਹੜੀ ਉਹਦੇ ਇੱਕ ਪਰਟੀਕੁਲਰ ਜਿਹੜਾ ਪੈਟਰਨ ਜਿਹੜਾ ਸਨਰਾਈਜ਼ ਆ ਤੇ ਸਨਸੈਟ ਦਾ ਉਹ ਡਿਫਰੈਂਟ ਹੁੰਦਾ ਜਿਹੜਾ ਕਿ ਹੁਣ ਹੈਗਾ ਆ ਸਾਨੂੰ ਹਨਾ। ਸਨਰਾਈਜ਼ ਦਾ ਸਾਨੂੰ ਮਤਲਬ ਹੈਗਾ ਕਿ ਜਦੋਂ ਸੂਰਜ ਚੜ੍ਹਦਾ ਹੈਗਾ ਜਦੋਂ ਈਸਟ ਤੋਂ ਚੜ੍ਹਦਾ, ਇਹਦਾ ਮਤਲਬ ਇਹੀ ਆ ਕਿ ਫਿਰ ਕਿ ਜਦੋਂ ਕਿਉਂਕਿ ਸਨ ਸਾਨੂੰ ਦਿਖਦਾ ਈਸਟ ਤੋਂ ਵੈਸਟ, ਤੇ ਇਹਦਾ ਮਤਲਬ ਇਹ ਕਿ ਅਰਥ ਜਿਹੜੀ ਸਾਡੀ ਉਹ ਵੈਸਟ ਟੂ ਈਸਟ ਮੂਵ ਕਰ ਰਹੀ ਆ। ਤਾਂ ਜਿਸ ਟਾਈਮ ਦੇ ਉੱਤੇ ਜਿਹੜਾ ਵੈਸਟਰਨ ਹਿੱਸਾ ਜਿਹੜਾ ਅਰਥ ਦਾ ਸਨ ਦੇ ਸਾਹਮਣੇ ਹੁੰਦਾ ਹੈ, ਉਸ ਟਾਈਮ ਦੇ ਉੱਤੇ ਕਿਸੇ ਵੀ ਏਰੀਆ ਦੇ ਵਿੱਚ ਜਿਹੜਾ ਆ ਉਹ ਸੂਰਜ ਜਿਹੜਾ ਮਤਲਬ ਕਿ ਸੋਰੀ ਦਿਨ ਹੁੰਦਾ ਹੈ, ਤੇ ਜਦੋਂ ਈਸਟ ਸਾਈਡ ਤੇ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜਿਹੜੀ ਰਾਤ ਹੁੰਦੀ ਆ। ਤੇ ਜੇ ਤੁਹਾਨੂੰ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਇਹ ਲੈਟੀਟਿਊਡ ਲੋਂਗੀਟਿਊਡ ਵਾਲੇ ਜਿਹੜੇ ਕੀਤੇ ਸੀ ਤਾਂ ਉਹਦੇ ਚ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਹਰ ਇੱਕ ਮਿੰਟ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਕਿਲੋਮੀਟਰ ਦੇ ਨਾਲ ਜਾਂ ਹਰ ਇੱਕ ਜਿਹੜੀ ਸੈਂਟੀਮੀਟਰ ਦੇ ਨਾਲ ਅਰਥ ਦੀ ਜਿਹੜੀ ਡਾਇਰੈਕਸ਼ਨ ਚ ਟਾਈਮ ਦਾ ਫਰਕ ਪੈਂਦਾ ਕਿੰਨੇ ਮਿੰਟਾਂ ਦੀ, ਤਾਂ ਅਸੀਂ ਸਾਰਾ ਉਹਦੇ ਪੋਡਕਾਸਟ ਚ ਜਿਹੜਾ ਐਕਸਪਲੇਨ ਕੀਤਾ ਸੀਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੈਟੀਟਿਊਡ ਲੋਂਗੀਟਿਊਡ ਸਨਰਾਈਜ਼ ਸਨਸੈਟ ਜਾਂ ਸੀਜ਼ਨਸ ਜਿਹੜੇ ਅਸੀਂ ਦੇਖਦੇ ਹਾਂ, ਇਹ ਕਿਉਂਕਿ ਸਾਡੀ ਅਰਥ ਸਫੈਰੀਕਲ ਹੈਗੀ ਆ, ਇਸੇ ਲਈ ਜਿਹੜਾ ਇਹ ਸਾਨੂੰ ਇਹ ਚੀਜ਼ਾਂ ਜਿਹੜੀਆਂ ਅਬਜ਼ਰਵ ਹੁੰਦੀਆਂ ਜਿਹਦੇ ਟਾਈਮ ਚ ਅਸੀਂ ਦੇਖ ਸਕਦੇ ਹਾਂ।
0: ਰਾਈਟ ਰਾਈਟ, ਠੀਕ ਹੋ ਗਿਆ। ਅੱਛਾ, ਮੈਂ ਘੜੀ ਦੇ ਵੱਲ ਵੀ ਨਾਲ ਨਾਲ ਦੇਖ ਰਿਹਾ ਸੀਗਾ, ਥੋੜ੍ਹਾ ਜਿਹਾ 5-7 ਮਿੰਟ ਦਾ ਹੋਰ ਟਾਈਮ ਹੈਗਾ, ਇਹਨੂੰ ਵੀ ਯੂਟੀਲਾਈਜ਼ ਕਰ ਲਈਏ। ਮੇਰਾ ਕੁਐਸਚਨ ਹੁਣ ਅਦਰ ਵੇ ਅਰਾਊਂਡ ਹੈ, ਕੀ ਹੁੰਦਾ ਜੇ ਧਰਤੀ ਸਫੈਰੀਕਲ ਨਾ ਹੋ ਕੇ ਫਲੈਟ ਹੁੰਦੀ? ਕੁਛ ਪ੍ਰੋਬਲਮਸ ਆਣੀਆਂ ਸੀਗੀਆਂ, ਫਿਰ ਆਪਾਂ ਇੱਦਾਂ ਵੱਜਦੇ ਫਿਰਦੇ ਹੋਰ ਪਲੈਨਟਸ ਦੇ ਵਿੱਚ? ਇਹ ਬੜਾ ਹਾਈਪੋਥੈਟੀਕਲ ਜਿਹਾ ਕੁਐਸਚਨ ਹੈ, ਬਟ ਜਸਟ ਕੀ ਹੁੰਦਾ? ਕਈ ਵਿਗਿਆਨੀਆਂ ਨੇ ਇਹਦੇ ਵੀ ਕੋਈ ਟੀਚੇ ਸਿੱਟੇ ਸੁੱਟੇ ਕੱਢੇ ਹੈਗੇ ਨੇ ਕਿ, ਔਰ ਇੱਥੇ ਮੈਂ ਖਤਮ ਕਰਨਾ ਚਾਹੂੰਗਾ ਇਸੇ ਟੋਪਿਕ ਦੇ ਨਾਲ।
1: ਹਾਂਜੀ ਬਿਲਕੁਲ, ਜੇ ਅਰਥ ਜਿਹੜੀ ਅਸੀਂ ਅਗਰ ਮੰਨ ਵੀ ਲਈਏ ਉਹਨਾਂ ਲੋਕਾਂ ਦੀ ਗੱਲ ਜਿਹੜੇ ਕਹਿੰਦੇ ਕਿ ਅਰਥ ਫਲੈਟ ਹੈਗੀ ਆ, ਤਾਂ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਐਟਮੋਸਫੇਅਰ ਸਾਨੂੰ ਇਸ ਟਾਈਮ ਦੇ ਉੱਤੇ ਦੇਖ ਰਿਹਾ ਹੈਗਾ ਆ ਉਹ ਜਿਹੜਾ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਐਟਮੋਸਫੇਅਰ ਦੀ ਵਾਰ ਵਾਰ ਗੱਲ ਕਰਦੇ ਤਾਂ ਅਸੀਂ ਕਹਿੰਦੇ ਕਿ ਐਟਮੋਸਫੇਅਰ ਸਾਨੂੰ ਪਤਾ ਗੈਸਿਸ ਹੈਗੀਆਂ ਹਨਾ, ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੇ ਡਸਟ ਪਾਰਟੀਕਲਸ ਹੈਗੇ ਆ। ਤੇ ਲਾਸਟ ਪੋਡਕਾਸਟ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਲਾਈਟ ਜਿਹੜੀ ਆ ਉਹ ਜਿਹੜੀ ਆ ਕਲਰ ਜਿਹੜੀ ਦਿਖਾਉਂਦੀ ਆ, ਤੇ ਜਦੋਂ ਇਸ ਐਟਮੋਸਫੇਅਰ ਦੇ ਨਾਲ ਲਾਈਟ ਸਨ ਲਾਈਟ ਟਕਰਾਉਂਦੀ ਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਸਕੈਟਰ ਹੋ ਜਾਂਦੀ, ਮਤਲਬ ਖਿਲਰ ਜਾਂਦੀ ਆ ਸਨਲਾਈਟ ਪੂਰੇ ਐਟਮੋਸਫੇਅਰ ਦੇ ਵਿੱਚ, ਪੂਰੇ ਜਿਹੜੇ ਆ ਸਾਡੇ ਹਾਂਜੀ ਐਟਮੋਸਫੇਅਰ ਦੇ ਵਿੱਚ। ਤਾਂ ਉਹ ਇਸੇ ਲਈ ਹੁੰਦਾ ਕਿਉਂਕਿ ਜਿਹੜੇ ਡਿਫਰੈਂਟ ਡਿਫਰੈਂਟ ਪਾਰਟੀਕਲਸ ਅਰਥ ਦੇ ਉੱਤੇ ਪਏ ਆ। ਔਰ ਅਗਰ ਜਿਹੜੀ ਅਰਥ ਜਿਹੜੀ ਫਲੈਟ ਹੁੰਦੀ ਤਾਂ ਇਹ ਐਟਮੋਸਫੇਅਰ ਜਿਹੜਾ ਇਹ ਨੋਰਮਲੀ ਜਿਹੜਾ ਇੱਥੇ ਨਹੀਂ ਹੁੰਦਾ, ਤੇ ਅਰਥ ਜਿਹੜਾ ਸਾਨੂੰ ਸਕਾਏ ਅੱਜ ਨੀਲਾ ਦਿਖਦਾ ਆ ਉਹ ਸਾਨੂੰ ਉਸ ਟਾਈਮ ਦੇ ਉੱਤੇ ਫਿਰ ਕਾਲਾ ਦੇਖਿਆ ਕਰਨਾ ਸੀ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਹਨਾ। ਤੇ ਦੂਜਾ ਜਿਹੜਾ ਇੱਕ ਹੋਰ ਚੀਜ਼ ਹੈਗੀ ਆ ਪਾਣੀ ਦੀ ਜਿਹੜੀ ਗੱਲ ਕਰਦੇ ਕੀਤੇ ਸੀ ਤੁਸੀਂ, ਤੇ ਅਗਰ ਅਸੀਂ ਜਿੱਦਾਂ ਸਾਨੂੰ ਪਤਾ ਕਿ ਜਦੋਂ ਗ੍ਰੈਵਿਟੀ ਦਾ ਜਿੱਦਾਂ ਸਾਨੂੰ ਪਤਾ ਆ ਕਿਉਂਕਿ ਗ੍ਰੈਵਿਟੀ ਸੈਂਟਰ ਦੇ ਵਿੱਚ ਜਿਹੜੀ ਹਰ ਚੀਜ਼ ਨੂੰ ਖਿੱਚਦੀ ਆ ਹਨਾ, ਇਸੇ ਲਈ ਜਿਹੜੀ ਸਾਡੀ ਅਰਥ ਦੀ ਸਰਫੇਸ ਦੇ ਉੱਤੇ ਅਸੀਂ ਵੀ ਖੜੇ ਰਹਿ ਪਾਉਂਦੇ ਹਾਂ ਕਿਉਂਕਿ ਗ੍ਰੈਵਿਟੀ ਸਾਨੂੰ ਖਿੱਚ ਰਹੀ ਆ ਆਪਣੇ ਵੱਲ ਅਰਥ ਵੱਲ। ਤੇ ਅਗਰ ਅਸੀਂ ਫਲੈਟ ਅਰਥ ਜਿਹੜਾ ਇੱਕ ਮਾਡਲ ਦੀ ਗੱਲ ਕਰੀਏ, ਜਿੱਦਾਂ ਉਹ ਮੰਨਦੇ ਆ ਕਿ ਆਰਕਟਿਕ ਸਰਕਲ ਜਿਹੜਾ ਸੈਂਟਰ ਦੇ ਵਿੱਚ ਆ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕੰਟੀਨੈਂਟ ਉਹਦੇ ਦੁਆਲੇ ਆ, ਤੇ ਉਸ ਤੋਂ ਇਲਾਵਾ ਜਿਹੜੀ ਅੰਟਾਰਕਟਿਕਾ ਬੋਲ ਉਹਦੇ ਆਲੇ ਦੁਆਲੇ ਆ ਹਨਾ, ਤੇ ਅਗਰ ਇੱਦਾਂ ਦਾ ਇੱਕ ਅਗਰ ਇਹ ਚੀਜ਼ ਹੁੰਦੀ ਤਾਂ ਜਿਹੜੀ ਆ ਮੋਸਟਲੀ ਗ੍ਰੈਵਿਟੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਹੋਣੀ ਸੀ, ਤਾਂ ਇਹਦਾ ਮਤਲਬ ਕਿ ਸੈਂਟਰ ਦੇ ਵਿੱਚ ਹੀ ਜ਼ਿਆਦਾ ਮੀਂਹ ਪਿਆ ਕਰਨਾ ਸੀ ਆਰਕਟਿਕ ਸਰਕਲ ਦੇ ਵਿੱਚ, ਤੇ ਬਾਕੀ ਸਾਰੇ ਏਰੀਆ ਜਿਹੜੇ ਆ ਉਹ ਹਾਂਜੀ ਸੁੱਕੇ ਰਹਿ ਜਾਣੇ ਸੀਗਾ। ਤੇ ਉਹ ਵੀ ਸਾਨੂੰ ਪਤਾ ਕਿ ਇੱਦਾਂ ਨਹੀਂ ਪੋਸੀਬਲ ਹੈ, ਇੱਦਾਂ ਨਹੀਂ ਹੁੰਦਾ ਹਨਾ। ਤੇ ਉਸ ਤੋਂ ਇਲਾਵਾ ਜਿਹੜਾ ਸੈਟੇਲਾਈਟ GPS ਦੀ ਜਿੱਦਾਂ ਮੈਂ ਗੱਲ ਕੀਤੀ ਆ ਕਿ ਸਾਰੇ ਜਿਹੜੇ ਆ ਇਹ ਅਰਥ ਦੀ ਸ਼ੇਪ ਨੂੰ ਧਿਆਨ ਚ ਰੱਖ ਕੇ ਹੀ ਜਿਹੜੇ ਆ ਇਹ ਟੈਕਨੋਲੋਜੀਜ਼ ਬਣੀਆਂ ਹੈਗੀਆਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਹਾਂ ਆਪਣੇ ਮੋਬਾਈਲਸ ਚ ਜਾਂ ਆਪਣੇ ਕਮਿਊਨੀਕੇਸ਼ਨ ਦੇ ਲਈ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ, ਐਮਰਜੈਂਸੀ ਸਰਵਿਸਿਸ ਦੇ ਲਈ ਹਨਾ। ਤੇ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਅਰਥ ਦੀ ਸਫੈਰੀਕਲ ਹੋਣ ਦੀ ਇਹ ਜਿਹੜੀਆਂ ਰਿਸਰਚ ਜਿਹੜੀ ਆ ਇਸੇ ਸ਼ੇਪ ਦੇ ਬੇਸ ਦੇ ਉੱਤੇ ਹੋਈ ਆ, ਤੇ ਇਸ ਲਈ ਇਹ ਕੰਮ ਕਰਦੀ। ਅਗਰ ਇਹ ਅਰਥ ਫਲੈਟ ਹੁੰਦੀ ਤਾਂ ਇਹ ਨਹੀਂ ਹੁੰਦੀਆਂ। ਤੇ ਗਲੋਬਲ ਟ੍ਰੈਵਲ ਜਿਹੜਾ ਓਬਵੀਅਸਲੀ ਫਿਰ ਚੇਂਜ ਹੋ ਜਾਂਦਾ ਨਾ, ਕਿਉਂਕਿ ਜਦੋਂ ਤੁਸੀਂ ਕਈ ਵਾਰ ਦੇਖੋ ਕਿ ਇਹਨਾਂ ਦੀ ਜਿਹੜੀ ਸ਼ਿਪਸ ਹੁੰਦੀਆਂ ਜਾਂ ਜਿਹੜੇ ਐਰੋਪਲੇਨਸ ਵਾਲੇ ਹੁੰਦੇ ਜਿਹੜੇ ਉਹ ਮੈਪਸ ਯੂਜ਼ ਕਰਦੇ, ਜਿਹੜਾ ਉਹਨਾਂ ਦਾ ਨੈਵੀਗੇਸ਼ਨ ਸਿਸਟਮ ਹੁੰਦਾ ਉਹ ਏਦਾਂ ਹੀ ਸ਼ੋਅ ਕਰਦਾ ਹੈ ਹਨਾ, ਕਿ ਜਿਹੜੀ ਆ ਮਤਲਬ ਇੱਕ ਸਫੈਰੀਕਲ ਸ਼ੇਪ ਹੀ ਜਿਹੜੀ ਆ ਸ਼ੋਅ ਕਰਦਾ ਹੈਗਾ ਅਰਥ ਦੀ। ਤੇ ਉਹ ਇਸੇ ਲਈ ਕਿਉਂਕਿ ਉਹ ਉਸ ਟੈਕਨੀਕ ਨੂੰ ਮਤਲਬ ਸ਼ੇਪ ਨੂੰ ਅਰਥ ਨੂੰ ਯੂਜ਼ ਕਰ ਰਿਹਾ, ਇਸੇ ਲਈ ਅਸੀਂ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਪਲੇਨ ਦੇ ਨਾਲ ਜਾ ਸਕਦੇ ਹਾਂ ਹਨਾ। ਤੇ ਦੂਜੀ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਜ਼ਿਆਦਾਤਰ ਗੱਲ ਇਹ ਲੋਕ ਕਹਿੰਦੇ ਵੀ ਹੈਗੇ ਆ, ਸਭ ਤੋਂ ਵੱਡੀ ਗੱਲ ਆਉਂਦੀ ਹੈ ਨਾਸਾ ਦੀ, ਅਗਰ ਗੱਲ ਕਰਦੇ ਹਾਂ ਤੇ ਕਹਿ ਦਿੰਦੇ ਆ ਕਿ ਨਾਸਾ ਜਿਹੜੀ ਆ ਕਿਉਂਕਿ ਗਵਰਨਮੈਂਟ ਏਜੰਸੀ ਹੈਗੀ ਆ ਹਨਾ, ਤੇ ਉਹ ਪੈਸੇ ਇਕੱਠੇ ਕਰਨ ਨੂੰ ਮਤਲਬ ਸਾਨੂੰ ਪਾਗਲ ਬਣਾਉਂਦੇ ਆ, ਜੋ ਵੀ ਏਦਾਂ ਦੀ ਚੀਜ਼ ਆਪਾਂ ਨੂੰ ਬਹੁਤ ਅੱਜ ਕੱਲ ਸੁਣਨ ਨੂੰ ਮਿਲਦੀਆਂ ਹਨਾ। ਤੇ ਅਗਰ ਤੁਸੀਂ ਨਾਸਾ ਨੂੰ ਕੱਢ ਵੀ ਦਿਓ ਇਸ ਚੀਜ਼ ਦੇ ਵਿੱਚੋਂ, ਨਾਸਾ ਇਕੱਲੀ ਇੱਕ ਸਪੇਸ ਏਜੰਸੀ ਨਹੀਂ ਹੈਗੀ ਜਿਹੜੀ ਇਹਨਾਂ ਚੀਜ਼ਾਂ 'ਚ ਕੰਮ ਕਰਦੀ ਆ ਹਨਾ, ਬਾਕੀ ਹੋਰ ਸਪੇਸ ਏਜੰਸੀਜ਼ ਵੀ ਹੈਗੀਆਂ, ਇੰਡੀਆ ਦੀ ਹੈਗੀ ਆ, ਬਾਕੀ ਸਾਰੀ ਕੰਟਰੀਜ਼, ਯੂਰਪ ਦੀ ਆਪਣੀ ਸਪੇਸ ਏਜੰਸੀ ਆ ਹਨਾ, ਚਾਈਨਾ ਦੀ ਆਪਣੀ ਹੈਗੀ ਆ, ਤੇ ਉਹ ਸਾਰੀਆਂ ਏਜੰਸੀਜ਼ ਕੰਮ ਕਰਦੀਆਂ। ਔਰ ਅਗਰ ਫੇਰ ਵੀ ਤੁਹਾਨੂੰ ਲੱਗਦਾ ਕਿ ਸਾਰੀਆਂ ਹੀ ਏਜੰਸੀਜ਼ ਔਰ ਸਾਰਾ ਵਰਲਡ ਹੀ ਜਿਹੜੀਆਂ ਗਵਰਨਮੈਂਟ ਜਿਹੜੀਆਂ ਮਿਲ ਕੇ ਸਾਨੂੰ ਪਾਗਲ ਬਣਾਉਂਦੀਆਂ, ਤਾਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਉੱਥੇ ਬਹੁਤ ਸਾਰੇ ਪ੍ਰੋਫੈਸਰ ਜਿਹੜੇ ਹੈਗੇ, ਰਿਸਰਚਰਸ ਹੈਗੇ, ਫਿਜ਼ਿਸਿਸਟ ਹੈਗੇ ਆ, ਇੰਡੀਵਿਜੁਅਲ ਲੈਵਲ ਦੇ ਉੱਤੇ ਕੰਮ ਕਰਦੇ ਹਨਾ। ਔਰ ਇਹ ਜਿੰਨਾ ਵੀ ਡਾਟਾ ਜਿਹੜਾ ਯੂਨੀਵਰਸ ਤੋਂ ਜਿਹੜਾ ਆਉਂਦਾ ਆ, ਹਰ ਕੰਟਰੀਜ਼ ਦਾ ਜਿਹੜਾ ਫੋਟੋਜ਼ ਖਿੱਚਦੀਆਂ, ਉਹਨਾਂ ਦੇ ਸੈਟੇਲਾਈਟਸ ਵਗੈਰਾ ਅਸੀਂ ਭੇਜੀਆਂ ਹਨਾ, ਉਹ ਡਾਟਾ ਫ੍ਰੀਲੀ ਅਵੇਲੇਬਲ ਹੈਗਾ ਆ ਜਿੰਨੇ ਵੀ ਰਿਸਰਚਰ ਅਰਾਊਂਡ ਦਾ ਵਰਲਡ ਜਿਹੜੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਲਈ। ਉਹ ਮਤਲਬ ਉਹ ਸਿੱਧਾ ਹੀ ਨਾਸਾ ਦੀ ਜਾਂ ਦੂਜਿਆਂ ਦੀ ਵੈਬਸਾਈਟ ਤੋਂ ਚੱਕ ਕੇ ਉਸ ਡਾਟਾ ਨੂੰ ਐਨਾਲਾਈਜ਼ ਕਰ ਲੈਂਦੇ। ਕਈ ਵਾਰ ਆਪਾਂ ਨੂੰ ਖ਼ਬਰਾਂ ਸੁਣਨ ਨੂੰ ਮਿਲਦੀਆਂ ਨਾ ਕਿ ਇੱਕ ਨਵਾਂ ਪਲੈਨਟ ਲੱਭ ਲਿਆ, ਜਿੱਥੇ ਜਿਹੜੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਨਵਾਂ ਪਲੈਨਟ ਲੱਭ ਲਿਆ ਜਿੱਥੇ ਅਰਥ ਵਰਗੀਆਂ ਕੰਡੀਸ਼ਨਸ ਹੈਗੀਆਂ। ਅਗਰ ਤੁਸੀਂ ਇੱਦਾਂ ਚੀਜ਼ਾਂ ਦੇਖਦੇ ਸੁਣਦੇ ਆ ਤੇ ਇੱਦਾਂ ਦੀਆਂ ਬਹੁਤ ਖ਼ਬਰਾਂ ਆਉਂਦੀਆਂ ਹਨਾ। ਤੇ ਹੁਣ ਇਹਦਾ ਮਤਲਬ ਇਹਦੀ ਇੱਕ ਯੂਨੀਵਰਸਿਟੀ ਤਾਂ ਸਪੇਸ ਦੇ ਵਿੱਚ ਜਿਹੜਾ ਕੋਈ ਐਡਾ ਵੱਡਾ ਐਡਾ ਮਹਿੰਗਾ ਟੈਲੀਸਕੋਪ ਭੇਜਣੋਂ ਰਹੀ ਹਨਾ, ਤੇ ਉਹ ਸਾਰੀ ਜਿਹੜੀਆਂ ਇੱਦਾਂ ਦੀਆਂ ਏਜੰਸੀਜ਼ ਜਿਹੜੀਆਂ ਹੁੰਦੀਆਂ ਉਹਨਾਂ ਦਾ ਡਾਟਾ ਇਕੱਠਾ ਕਰਕੇ ਹੀ ਉਹਨਾਂ ਤੋਂ ਹੀ ਜਿਹੜਾ ਇਹ ਲੋਕ ਸਮਝਦੇ ਹੈਗੇ ਆ। ਤੇ ਜਦੋਂ ਸਾਇੰਟੀਫਿਕਲੀ ਕੋਈ ਵੀ ਰਿਸਰਚ ਹੁੰਦੀ ਆ ਜਾਂ ਕੋਈ ਟੈਕਨੋਲੋਜੀ ਆਉਂਦੀ ਹੈਗੀ ਆ ਤੇ ਇੱਕ ਫਿਨੋਮੀਨਾ ਜਿਹੜਾ ਹੁੰਦਾ ਸੀ ਉਹਨੂੰ ਪੀਅਰ ਰਿਵਿਊ ਕਰਕੇ ਕਹਿੰਦੇ ਆ। ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ ਤੇ ਉਹਦੇ ਚ ਤੁਹਾਨੂੰ ਕੋਈ ਰਿਜ਼ਲਟ ਮਿਲੇ ਤਾਂ ਅਸੀਂ ਆਪਣੀਆਂ ਉਹ ਫਾਇੰਡਿੰਗਸ ਪੇਪਰ ਦੇ ਵਿੱਚ ਪਬਲਿਸ਼ ਕਰਦੇ ਹਾਂ, ਜਿਹਨੂੰ ਅਸੀਂ ਰਿਸਰਚ ਪੇਪਰ ਕਹਿ ਦਿੰਦੇ ਹਾਂ ਹਨਾ। ਉਹ ਚ ਅਸੀਂ ਪਬਲਿਸ਼ ਕਰਦੇ ਕਿ ਅਸੀਂ ਆਹ ਕੰਮ ਕੀਤਾ, ਆਹ ਡਾਟਾ ਯੂਜ਼ ਕੀਤਾ, ਸਾਨੂੰ ਆਹ ਰਿਜ਼ਲਟ ਮਿਲੇ ਆ। ਜਿੱਦਾਂ ਤੁਸੀਂ ਕੋਈ ਹੈਲਥ ਸੈਕਟਰ ਵਾਲੇ ਆਪਣੇ ਰਿਸਰਚ ਪੇਪਰ ਪਬਲਿਸ਼ ਕਰਦੇ ਆ, ਬਾਕੀ ਆਪਣੇ ਕਰਦੇ ਆ ਨਾ, ਕੋਈ ਡਿਜ਼ੀਜ਼ ਹੈਗੀ ਆ ਉਹ ਉਹਨਾਂ ਨੇ 200-400-2000 ਜਿਹੜਾ ਬੰਦੇ ਦਾ ਇੱਕ ਗਰੁੱਪ ਲਿਆ ਉਹਦਾ ਉਹਨਾਂ ਨੇ ਟੈਸਟ ਕੀਤੇ ਹਨਾ, ਜੋ ਵੀ ਜਦੋਂ ਅਸੀਂ ਮੈਡੀਟੇਸ਼ਨ ਵਾਲੀਆਂ ਗੱਲਾਂ ਕੀਤੀਆਂ ਸੀ। ਸੋ ਇਹ ਜਦੋਂ ਇੱਕ ਤਾਂ ਐਂਟੀਟੀ ਉਹ ਹੋ ਗਈ ਜਿਹਨਾਂ ਨੇ ਉਹ ਟੈਸਟ ਕੀਤੇ, ਜਿਹਨਾਂ ਨੇ ਆਪਣੀਆਂ ਫਾਇੰਡਿੰਗਸ ਜਿਹੜੀਆਂ ਭੇਜੀਆਂ ਆ ਕਿਸੇ ਨੂੰ ਹਨਾ। ਉਸ ਤੋਂ ਬਾਅਦ ਪੀਅਰ ਰਿਵਿਊ ਹੁੰਦੀ ਆ, ਮਤਲਬ ਕਿ ਉਸੇ ਫੀਲਡ ਦੇ ਵਿੱਚ ਜਿਹੜੇ ਵਰਲਡ ਦੇ ਵਿੱਚ ਜਿਹੜੇ ਹੋਰ ਲੋਕ ਰਿਸਰਚ ਕਰ ਰਹੇ ਆ ਉਹ ਤੁਹਾਡੇ ਪੇਪਰ ਨੂੰ ਪੜਨਗੇ ਤੇ ਉਹ ਰਿਵਿਊ ਕਰੂਗੇ ਕਿ ਜੇ ਉਹਨਾਂ ਦਾ ਕੋਈ ਡਾਊਟ ਹੋਊਗਾ ਤਾਂ ਉਹ ਤੁਹਾਨੂੰ ਪੁੱਛਣਗੇ ਹਨਾ। ਤੇ ਜਿੰਨੇ ਵੀ ਰਿਸਰਚ ਪੇਪਰ ਆਉਂਦੇ ਆ ਜਾਂ ਨਵੀਂ ਨਵੀਂ ਟੈਕਨੋਲੋਜੀਜ਼ ਆਉਂਦੀਆਂ, ਇਹ ਇੱਦਾਂ ਨਹੀਂ ਆਉਂਦੀਆਂ ਕਿ ਇੱਕ ਬੰਦੇ ਨੇ ਕੱਢ ਦਿੱਤੀ ਔਰ ਉਹ ਸਿੱਧੀ ਪਹੁੰਚ ਗਈ ਹਨਾ। ਸਾਨੂੰ ਆਮ ਲੋਕਾਂ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ, ਬਟ ਇਹ ਜਿਹੜੀਆਂ ਮਤਲਬ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਅੱਗੇ ਪੜ੍ਹਦੇ ਉਹਨਾਂ ਦੇ ਪੇਪਰਾਂ ਨੂੰ ਤੇ ਉਹਨਾਂ ਨੂੰ ਮਤਲਬ ਇੱਕ ਤੁਸੀਂ ਕਹਿ ਸਕਦੇ ਆ ਕਿ ਜਿੱਦਾਂ ਟੀਚਰ ਆਪਣੇ ਪੇਪਰ ਚੈੱਕ ਕਰਦੇ ਆ, ਇੱਦਾਂ ਉਹ ਪੇਪਰ ਚੈੱਕ ਕਰਦੇ ਆ ਔਰ ਉਹਨਾਂ ਨੂੰ ਜਿੰਨੇ ਵੀ ਉਹਨਾਂ ਦੇ ਸਵਾਲ ਹੁੰਦੇ ਆ, ਅਗਰ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈਗੀ ਆ, ਇਹ ਕੋਈ ਮਤਲਬ ਸੋਲਿਡ ਪਰੂਫ ਨਹੀਂ ਹੈਗਾ ਇਸ ਚੀਜ਼ ਦਾ, ਤਾਂ ਉਹ ਚੀਜ਼ ਜਿਹੜੀ ਆ ਉਹ ਪਬਲਿਸ਼ ਹੀ ਨਹੀਂ ਹੁੰਦੀ ਹੈਗੀ। ਸੋ ਇਹ ਜਿਹੜੀ ਇੱਕ ਪ੍ਰੋਪਰ ਇੱਕ ਸਿਸਟਮ ਚੱਲਦਾ ਹੈਗਾ ਕਿ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ, ਤੁਸੀਂ ਉਹ ਕਿਸੇ ਹੋਰ ਨੂੰ ਭੇਜਿਆ ਔਰ ਉਸ ਬੰਦੇ ਨੇ ਵੀ ਉਹ ਐਕਸਪੈਰੀਮੈਂਟ ਕੀਤਾ ਔਰ ਫਿਰ ਉਹਨੂੰ ਵੀ ਸਹੀ ਲੱਗਿਆ ਕਿ ਇਹ ਸਹੀ ਰਿਜ਼ਲਟ ਹੈਗਾ ਆ, ਫਿਰ ਹੀ ਉਹ ਅੱਗੇ ਜਿਹੜਾ ਉਹ ਅੱਗੇ ਪਬਲਿਸ਼ ਕਰਦੇ ਆ ਜਾਂ ਅੱਗੇ ਸਾਨੂੰ ਉਹ ਨਿਊਜ਼ ਚ ਮਿਲਦਾ ਹੈਗਾ ਆ।
0: ਰਾਈਟ, ਠੀਕ ਹੈ। ਡੈਫੀਨੇਟਲੀ ਕੁਛ ਕੁ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਅੱਜ ਪਹਿਲੀ ਵਾਰ ਸੁਣਨ ਨੂੰ ਸਮਝਣ ਨੂੰ ਮਿਲੀਆਂ ਮੈਨੂੰ। ਮੈਂ ਵੈਸੇ ਹੋਰ ਕੁਛ ਕੁ ਸਵਾਲ ਕਰਨੇ ਸੀ, ਪਰ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਕਿਸੇ ਦਿਨ ਇੱਕ

0: ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ। ਅੱਜ ਦਾ ਇਹ ਐਪੀਸੋਡ ਕਿਵੇਂ ਲੱਗਿਆ ਤੁਸੀਂ ਸਾਨੂੰ 0472-6164 ਦੇ ਉੱਤੇ ਨੰਬਰ ਦੇ ਉੱਤੇ ਮੈਸੇਜ ਛੱਡ ਕੇ ਜਾਂ ਫਿਰ ਕਾਲ ਕਰਕੇ, ਕਾਲ ਕਈ ਵਾਰ ਨਹੀਂ ਚੱਕੀ ਜਾਂਦੀ, info@hanji.com.au 'ਤੇ ਈਮੇਲ ਛੱਡ ਕੇ ਜਾਂ ਫਿਰ facebook.com/hanjisydney 'ਤੇ ਮੈਸੇਜ ਛੱਡ ਕੇ ਦੱਸ ਸਕਦੇ ਹੋ। ਫੀਡਬੈਕ ਦਾ ਹਰ ਵੇਲੇ ਸਵਾਗਤ ਹੈ ਜੀ, ਉਡੀਕ ਕੀਤੀ ਜਾਂਦੀ ਹੈ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: Tension, tension, nidhi, tension. QA, Ethe Immigration, the NA Pankaj ne yaar mukde hi nahi. Kaka ji, tension chaddo, phone chakko, call karo. VY Immigration nu jithe immigration expert Harpal Singh Bajwa, employers sponsor, partner ya parents ya visas, skilled migration student visa, MRT ya RRT appeals, the skills assessments de mahir baithe ne. Hune appointment li call karo 04-507-9733.
2: Yaad rakho
3: 90-77-73. VY Immigration and Education Consultant. Har kadam tuade naal. Aa kithe vaj gayi teri gaddi? Gaddi da theek ho ju, par insurance walyan nu legal walyan nu itthe pardes vich samjhaunga kive. Tere vaang kinne hi apne bhain bhraavan di tension minta ch door kiti hai. Sink Smash Repair walyan ne inna de kol apni maa boli ch kam karan wale lawyers di free of cost team. All major and minor accidental lifetime warranty naal. Work and paint free loan car di service mildi hai. All private and insurance authorized kam ate. Free legal advice layi call karo 0383-7788. Sink Smash Repair, 8 Graceway, Ed Graceway,

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ, ਕਰ ਰਹੇ ਹੋਗੇ, ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰ ਲਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਹ ਮੁਸਕਰਾਹਟ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਜਦੋਂ ਬਿਜਲੀ ਕੰਪਨੀ ਵਾਲਿਆਂ ਨੂੰ ਫੋਨ ਲਾਇਆ, ਕਾਫੀ ਸਮਾਂ ਬਿਤਾਉਣ ਤੋਂ ਬਾਅਦ ਆਖਰ ਬਿੱਲ ਤਾਰਨ ਦੇ ਲਈ ਐਕਸਟੈਂਸ਼ਨ ਮਿਲੀ ਗਈ। ਸੋਚਿਆ ਇੱਕ ਬਿਪਤਾ 'ਤੇ ਟਲੀ, ਆ ਜਾਣਗੇ ਪੈਸੇ ਕਿਤਨਾ ਕਿਤੋਂ। ਫਿਲਹਾਲ ਇਹ ਸਿਰ 'ਤੇ ਲਟਕਦੀ ਤਲਵਾਰ 'ਤੇ ਗਈ। ਇਹੀ ਸੋਚਾਂ ਸੋਚਦੇ ਗੱਡੀ ਜਾਂ ਪੰਪ 'ਤੇ ਖਿਲਾਰੀ, ਜੇਬ 'ਚ ਹੱਥ ਮਾਰਿਆ ਤਾਂ ਕੋ 2 ਨੋਟ 20 ਦੇ 50 ਦਾ। ਹੁਣ ਸੋਚਦਾ ਕਿ 50 ਦਾ ਪਵਾਵਾਂ ਕਿ 20 ਦਾ। ਸੋਚ ਸੋਚ ਕੇ 20 ਦਾ ਪਵਾ ਲਿਆ, ਕਿਤੇ ਲੋੜ ਪੈ ਜਾਂਦੀ ਹੈ। ਕੰਮ ਦਾ ਹਾਲੇ ਥੋੜ੍ਹਾ ਔਖਾ ਚੱਲ ਰਿਹਾ, ਤਿਲ ਪਵਾ ਕੇ ਨਿਕਲਿਆ ਤਾਂ ਪਿਓ ਯਾਦ ਆ ਗਿਆ। ਉਹ ਸਮਾਂ ਜਦੋਂ ਸਕੂਲ ਪੜ੍ਹਦੇ ਸੀ, ਇੱਕ ਨਿਕਾ ਜਿਹਾ ਪਿੰਡ, ਨਿੱਕੇ ਜਿਹੇ ਪਿੰਡ ਦੇ ਵਿੱਚ ਇੱਕ ਦਰਮਿਆਨਾ ਜਿਹਾ ਘਰ, ਅਤੇ ਦਰਮਿਆਨੇ ਘਰਾਂ ਦੇ ਵਿੱਚ ਵਾਹੀ ਖੇਤੀ ਦੇ ਨਾਲ ਕਿੱਦਾਂ ਸਰਦਾ, ਇਹ ਸ਼ਾਇਦ ਹੁਣ ਅਹਿਸਾਸ ਕੀਤਾ ਜਾ ਸਕਦਾ। ਇੱਕ ਅਹਿਸਾਸ ਹਮੇਸ਼ਾ ਰਹਿੰਦਾ ਸੀ, ਇੱਕ ਗਿਲਾ ਹਮੇਸ਼ਾ ਰਹਿੰਦਾ ਸੀ ਕਿ ਦਿਨ ਰਾਤ ਬਾਪੂ ਲੱਗਾ ਰਹਿੰਦਾ। ਫਿਰ ਵੀ ਜਦੋਂ ਮੰਗੀਦੇ ਆ ਤਾਂ ਉਹਦੇ ਕੋਲ ਪੈਸੇ ਹੁੰਦੇ ਕਿਉਂ ਨਹੀਂ। ਇਹ ਕਹਾਣੀ ਸ਼ਾਇਦ ਸਕੂਲ ਤੋਂ ਸ਼ੁਰੂ ਹੁੰਦੀ ਹੈ। ਸਕੂਲ ਜਾਣ ਲੱਗਿਆਂ ਜਦੋਂ ਤਿਆਰ ਹੋ ਕੇ ਮਾਂ ਤੋਂ ਪੈਸੇ ਮੰਗਣੇ, ਤਾਂ ਮਾਂ ਨੇ ਕਹਿ ਦੇਣਾ ਵੀ ਮੈਂ ਬੈਂਕ 'ਚ ਲੱਗੀ। ਪੈਸੇ ਲੈਣੇ ਹੁੰਦੇ ਤਾਂ ਆਪਣੇ ਪਿਓ ਕੋਲ ਕਿਉਂ ਨਹੀਂ ਮੰਗਦਾ। ਦੋ ਚਾਰ ਗੱਲਾਂ ਹੋਰ ਸੁਣਾ ਦੇਣੀਆਂ। ਰਾਤ ਨੂੰ ਜਦੋਂ ਪਿਓ ਤੇਰਾ ਘਰ ਹੁੰਦਾ ਨਾ, ਉਦੋਂ ਪੈਸੇ ਮੰਗ ਲਿਆ ਕਰ। ਤੈਨੂੰ ਪਤਾ ਵਾ ਵੀ ਮੇਰੇ ਕੋਲ ਨਹੀਂ ਹੈਗੇ, ਫਿਰ ਵੀ ਹਰ ਵਾਰ ਮੇਰੇ ਕੋਲੋਂ ਕਿਉਂ ਮੰਗਦਾ। ਨਾਲੇ ਗੱਲਾਂ ਸੁਣਾਈ ਜਾਣੀਆਂ ਤੇ ਨਾਲੇ ਪਰੌਂਠੇ ਬਣਾ ਕੇ ਪਲੇਟ 'ਚ ਧਰੀ ਜਾਣੇ, ਫਿਰ ਪਤਾ ਨਹੀਂ ਕੀ ਸੋਚਦੀ। ਕੋਲ ਪਏ ਪੌਣੇ ਨੂੰ ਹੱਥਾਂ 'ਤੇ ਮਲ ਕੇ ਜਾਂ ਹੱਥ ਪੌਣੇ 'ਤੇ ਮਲ ਕੇ, ਬਾਕੀ ਰਹਿੰਦੇ ਖੁੰਦੇ ਚੁੰਨੀ ਦੇ ਪੱਲੇ ਦੇ ਨਾਲ, ਅਤੇ ਜਾ ਕੇ ਪਿਓ ਦੀ ਜੇਬ ਫਰੋਲਣੀ, ਕਦੀ ਸਾਹਮਣੇ ਅਤੇ ਕਦੀ ਓਲੇ, ਪਰਸ ਕੱਢ ਕੇ ਵੇਖਣਾ, ਕਦੀ ਕਦੀ ਕੋਈ 100 ਦਾ ਨੋਟ, ਕਦੀ ਕੋਈ 50 ਦਾ, ਕਦੀ ਕੋਈ 20-20 ਦੇ 5-7 ਹੋਣੇ। ਕਦੀ ਉਹ 20 ਦੇ ਨੂੰ ਹੱਥ ਪਾਉਂਦੀ, ਕਦੀ ਉਹ 50 ਦੇ ਨੂੰ, ਕਦੀ ਕਦਾਈ ਕੋਈ 10-20 ਦਾ ਨੋਟ ਵਿੱਚੋਂ ਦੇ ਵੀ ਦੇਣਾ, ਮਾਂ ਦਾ ਦੇ ਲਿਆ ਨਾ, ਅਤੇ ਬਹੁਤੀ ਵਾਰੀ ਕਹਿ ਦੇਣਾ ਵੀ ਪਿਓ ਤੇਰੇ ਦੀ ਜੇਬ 'ਚ ਆ 4 ਨੋਟ ਨੇ। ਕਿਸੇ ਵੇਲੇ ਕੋਈ ਸਕੂਟਰ 'ਚ ਤੇਲ ਹੀ ਪਾਉਣਾ ਪੈ ਜਾਂਦਾ, ਪਤਾ ਨਹੀਂ ਉਹਨੂੰ ਕਿੱਥੇ ਜ਼ਰੂਰਤ ਪੈ ਜਾਵੇ। ਤੂੰ ਮੇਰਾ ਪੁੱਤ ਕੱਲ੍ਹ ਲੈ ਜਾਵੇਂ, ਇੱਦਾਂ ਕੱਲ੍ਹ ਕੱਲ੍ਹ ਕਰਕੇ ਪਤਾ ਨਹੀਂ ਕਿੰਨੀ ਵਾਰੀ ਮਾਂ ਨੇ ਟਾਲਿਆ। ਪਿਓ ਕੋ ਸਿੱਧੇ ਮੰਗੀਏ, ਇੰਨੀ ਤਾਂ ਹਿੰਮਤ ਹੁੰਦੀ ਨਹੀਂ ਸੀ। ਪਰ ਇੱਕੋ ਗਿਲਾ ਸਕੂਲ ਜਾਂਦਿਆਂ ਚੱਲਦਾ ਰਹਿੰਦਾ, ਜਿਹੜਾ ਕਈ ਵਾਰੀ ਸ਼ਾਮ ਤੱਕ ਵੀ ਮਨ 'ਤੇ ਹਾਵੀ ਰਹਿੰਦਾ। ਜਾਂ ਤਾਂ ਸਾਰਾ ਦਿਨ ਪੈਲੀਆਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ, ਫਸਲ ਵੀ ਸੋਹਣੀ ਹੁੰਦੀ ਹੈ। ਅਤੇ ਜਾਂ ਫਿਰ ਸਵੇਰ ਤੋਂ ਹੀ ਵੇਖੀਦਾ ਮੱਝਾਂ ਚੋ ਕੇ ਡੋਣੇ ਲੱਦੇ ਸਕੂ ਸਾਈਕਲ 'ਤੇ,
ਤੇ ਸਾਰੀ ਦਿਹਾੜੀ ਘਰੋਂ ਬਾਹਰ ਇਹ ਦੁੱਧ ਵੇਚ ਕੇ ਫਸਲ ਵੇਚ ਕੇ ਆਖਿਰਕਾਰ ਸਾਡੇ ਕੋਲ ਇੰਨੇ ਵੀ ਪੈਸੇ ਨਹੀਂ ਬਚਦੇ ਕਿ ਮੈਨੂੰ ਕੋਈ ਰੋਜ਼ ਦੇ 10-20 ਦੇ ਦਿਆ ਕਰਨ। ਮੈਂ ਵੀ ਬਾਕੀ ਜਵਾਕਾਂ ਦੇ ਵਿੱਚ ਬਹਿ ਕੇ ਕਿਤੇ ਚਾਹ ਪਾਣੀ ਪੀ ਲਿਆ ਕਰਾਂ। ਚਾਹ ਪਾਣੀ ਪੀਣ ਲੱਗਿਆ ਮੈਂ ਵੀ ਕਿਤੇ ਜੇਬ ਚੋਂ ਕੱਢਾਂ ਕੁਛ। ਇਹ ਇੰਨੇ ਪੈਸੇ ਆਖਰ ਜਾਂਦੇ ਕਿੱਥੇ ਆ, ਇਹ ਚੀਜ਼ ਕਦੀ ਸਮਝ ਨਹੀਂ ਸੀ ਆਉਂਦੀ। ਇਹ ਚੀਜ਼ ਸਮਝਦਿਆਂ ਕਦੋਂ ਵੱਡੇ ਹੋ ਕੇ ਪਤਾ ਹੀ ਨਹੀਂ ਲੱਗਾ। ਖੈਰ ਵਿੱਚ ਇੱਕ ਛੋਟਾ ਜਿਹਾ ਚੈਪਟਰ ਹੋਰ ਆ। ਕਈ ਵਾਰੀ ਵੱਡੇ ਹੋ ਕੇ ਜੇਬ ਚੋਂ ਆਪ ਵੀ ਕਸਕਾ ਲਈਦੇ ਪਰ ਉਹਨੇ ਕੁ ਜਿੰਨੇ ਨਾ ਪਤਾ ਨਾ ਲੱਗੇ। ਪਰ ਗਿਲਾ ਹਮੇਸ਼ਾ ਰਹਿੰਦਾ, ਸ਼ਿਕਵਾ ਹਮੇਸ਼ਾ ਰਹਿੰਦਾ। ਇੰਨਾ ਕੁਛ ਕਰਕੇ ਵੀ ਘਰ ਦੇ ਵਿੱਚ ਸਾਡੇ ਲਈ ਕੁਛ ਨਹੀਂ ਹੁੰਦਾ। ਇਹ ਸੋਚ ਉਦੋਂ ਮੁੱਕੀ ਜਦੋਂ ਬਾਹਰਲੀ ਧਰਤੀ 'ਤੇ ਪੈਰ ਪਾ ਲਿਆ। ਪਤਾ ਨਹੀਂ ਕਿੱਦਾਂ ਔਖੇ ਸੌਖੇ ਹੋ ਕੇ ਉਦੋਂ ਕਿੱਥੋਂ ਪੈਸੇ ਆ ਗਏ ਸੀ, ਜਾਂ ਫਿਰ ਕੀ ਗਹਿਣੇ ਧਰਿਆ, ਕੀ ਗਿਰਵੀ ਧਰਿਆ। ਪਿਓ ਆ ਨਾ, ਇਹ ਗੱਲਾਂ ਦੱਸਣੀਆਂ ਥੋੜ੍ਹੀ ਹੋਈਆਂ। ਹੁਣ ਬਾਹਰ ਪਹੁੰਚ ਕੇ ਸਮਝ ਆਉਂਦੀ ਹੈ ਪੈਸੇ ਜਾਂਦੇ ਕਿੱਥੇ ਆ। ਕੰਮ 'ਤੇ ਆਪਾਂ ਵੀ ਦਿਨ ਰਾਤ ਕਰਦੇ ਹਾਂ, ਪੈਸੇ 'ਤੇ ਆਪਾਂ ਵੀ ਬਹੁਤ ਕਮਾਉਂਦੇ ਹਾਂ। ਉਹ ਸਾਈਕਲ 'ਤੇ ਡੋਣੇ ਰੱਖ ਕੇ ਸਾਰਾ ਦਿਨ ਨਿਕਲ ਜਾਂਦਾ ਸੀ, ਉਸੇ ਤਰ੍ਹਾਂ ਦੇ ਨਾਲ ਆਪਾਂ ਨਿਕਲ ਜਾਂਦੇ ਹਾਂ ਸਾਰਾ ਦਿਨ, ਪਤਾ ਨਹੀਂ ਕਿੱਥੇ ਕੀ ਕੀ ਕਰਨਾ ਅਤੇ ਕਦੋਂ ਮੁੜਨਾ। ਜਾਣ ਦਾ ਪਤਾ, ਆਉਣ ਦਾ ਤਾਂ ਬਹੁਤੀ ਵਾਰੀ ਪਤਾ ਹੀ ਨਹੀਂ ਹੁੰਦਾ ਕਦੋਂ ਘਰ ਵਾਪਸ ਪਰਤਣਾ। ਪਰ ਹੁਣ ਇੱਕ ਗੱਲ ਜ਼ਰੂਰ ਸਮਝ ਆ ਗਈ, ਜਾਂ ਫਿਰ ਇੱਕ ਗੱਲ ਵਾਰ ਵਾਰ ਸਮਝ ਆਉਂਦੀ ਹੈ, ਇਹ ਕਮਾਈ ਜਾਂਦੀ ਕਿੱਥੇ ਆ, ਇਹ ਪੈਸੇ ਜਾਂਦੇ ਕਿੱਥੇ ਨੇ। ਕੱਲ੍ਹ ਪਿਤਾ ਦਿਵਸ ਦੇ ਉੱਤੇ, ਫਾਦਰਸ ਡੇ ਦੇ ਉੱਤੇ ਇਹ ਗੱਲ ਫਿਰ ਦੁਬਾਰਾ ਜ਼ਰੂਰ ਯਾਦ ਆਈ ਕਿ ਪੈਸੇ ਜਾਂਦੇ ਕਿੱਥੇ ਆ, ਪਿਓ ਹੁੰਦਾ ਕੀ ਆ। ਸ਼ਾਇਦ ਜਿਹੜੀਆਂ ਮੁਸ਼ਕਲਾਂ ਆਪਾਂ ਝੱਲਦੇ ਹਾਂ ਉਹ ਪਿਓ ਨੂੰ ਵੀ ਤਾਂ ਆਉਂਦੀਆਂ ਹੋਣਗੀਆਂ, ਪਰ ਉਹਨੇ ਕਦੀ ਜਿਤਾਇਆ ਤਾਂ ਨਹੀਂ। ਫਿਰ ਵੀ ਸੋਹਣੇ ਤਰੀਕੇ ਦੇ ਨਾਲ ਪਰਿਵਾਰ ਚਲਾ ਲਿਆ। ਸੋਚਦਾ ਇਕੱਲੇ ਦਾ ਗੁਜ਼ਾਰਾ ਔਖਾ ਹੁੰਦਾ। ਕੱਲ੍ਹ ਨੂੰ ਜਦੋਂ ਵਿਆਹ ਹੋਣਾ, ਜਦੋਂ ਨਿਆਣੇ ਹੋਣੇ ਆ, ਸ਼ਾਇਦ ਇਹ ਸਵਾਲ ਹੋਰ ਉਗੜ ਕੇ ਸਾਹਮਣੇ ਆਊਗਾ, ਇਹ ਪੈਸੇ ਜਾਂਦੇ ਕਿੱਥੇ ਆ, ਪਿਓ ਘਰ ਚਲਾਉਂਦਾ ਕਿੱਦਾਂ ਸੀ। ਜਿੱਦਾਂ ਜਿੱਦਾਂ ਜ਼ਿੰਦਗੀ ਅੱਗੇ ਵੱਧਦੀ ਹੈ, ਬੰਦਾ ਤਜਰਬੇ ਖੱਟਦਾ, ਉਮਰ ਵੱਧਦੀ ਹੈ, ਉੱਦਾਂ ਉੱਦਾਂ ਕਈ ਗੱਲਾਂ ਸਮਝ ਆਉਂਦੀਆਂ ਨੇ, ਅਤੇ ਕਈ ਗੱਲਾਂ ਸਮੇਂ ਦੇ ਨਾਲ ਸਮਝ ਆ ਵੀ ਜਾਣੀਆਂ ਚਾਹੀਦੀਆਂ ਨੇ। ਉਹ ਕਹਿੰਦੇ ਜਦੋਂ ਤੁਹਾਡੇ ਸਿਰ 'ਤੇ ਪਊਗੀ ਆਪੇ ਸਮਝ ਲੱਗ ਜੂ, ਜਦੋਂ ਸਿੰਘ ਤੋਂ ਸਿਰ 'ਤੇ ਆਈ ਆਪੇ ਸਮਝ ਲੱਗ ਜੂ, ਅਤੇ ਉਹ ਸਾਰਾ ਕੁਝ ਸਮਝ ਆ ਵੀ ਜਾਂਦਾ ਸਮੇਂ ਦੇ ਨਾਲ। ਸਮਾਂ ਬੜਾ ਬਲਵਾਨ ਆ। ਕੋਸ਼ਿਸ਼ ਕਰੀਏ ਕਿ ਆਪਣੇ ਮਾਂ ਪਿਓ ਦੀ ਜਿੰਨੀ ਹੋ ਸਕੇ ਸੇਵਾ ਕਰੀਏ। ਉਹ ਸੇਵਾ ਦੂਰ ਰਹਿ ਕੇ ਵੀ ਹੋ ਸਕਦੀ ਹੈ ਜੇ ਤੁਸੀਂ ਕੋਲ ਨਹੀਂ। ਇਹ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਸੇਵਾ ਨਹੀਂ ਕਰ ਸਕਦੇ। ਉਹਨਾਂ ਦੀ ਇੱਜ਼ਤ ਕਰੀਏ, ਉਹਨਾਂ ਦੀ ਸੇਵਾ ਕਰੀਏ, ਜੋ ਉਹਨਾਂ ਦੀ ਘਾਲਣਾ, ਜੋ ਉਹਨਾਂ ਦੀ ਦੇਣ ਜ਼ਿੰਦਗੀ ਦੇ ਵਿੱਚ, ਉਹ ਰੱਬ ਹੀ ਨੇ। ਜੇਕਰ ਕਿਸੇ ਨੂੰ ਨਹੀਂ ਅਹਿਸਾਸ ਤਾਂ ਯਕੀਨ ਮੰਨਿਓ ਕੱਲ੍ਹ ਨੂੰ ਜ਼ਰੂਰ ਹੋ ਜਾਊਗਾ, ਜਦੋਂ ਉਹ ਉਹ ਕੰਮ ਤੁਹਾਨੂੰ ਕਰਨੇ ਪਏ ਜਿਹੜੇ ਉਹ ਤੁਹਾਡੇ ਲਈ ਕਰਦੇ ਰਹੇ ਨੇ। ਅਤੇ ਫਿਰ ਬੜੇ ਸਾਰੇ ਤੁਹਾਡੇ ਸਵਾਲ, ਬੜੇ ਸਾਰੇ ਤੁਹਾਡੇ ਗਿਲੇ ਸ਼ਿਕਵੇ ਆਪਣੇ ਆਪ ਹੀ ਦੂਰ ਹੁੰਦੇ ਜਾਣੇ।
ਪਰ ਇਹ ਸਭ ਦੇ ਦਰਮਿਆਨ ਇਹ ਸ਼ੁਕਰਾਨਾ ਨਾ ਭੁੱਲੀਏ। ਕੋਸ਼ਿਸ਼ ਕਰੀਏ ਇੱਕ ਚੰਗੇ ਧੀ ਪੁੱਤ ਹੋ ਨਿਬੜਨ ਦੀ, ਤਾਂ ਕਿ ਕੱਲ੍ਹ ਨੂੰ ਔਲਾਦ ਵੀ ਉਹੀ ਸਿੱਖ ਸਕੇ ਜੋ ਤੁਸੀਂ ਮਾਂ ਪਿਓ ਤੋਂ ਸਿੱਖਿਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਲਿਖੀ ਸੀ ਬਲਕੀਰਤ ਸਿੰਘ ਹੋਰਾਂ ਨੇ, ਅਤੇ ਧੰਨਵਾਦ ਸਾਡੇ ਨਾਲ ਸਾਂਝੀ ਕਰਨ ਦੇ ਲਈ। ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਆਪਣੀ ਆਪਣੀ ਲੱਗੀ ਹੋਵੇ। ਕਿਉਂਕਿ ਪਿਓ ਸਾਰੇ ਇੱਕੋ ਜਿਹੇ ਹੁੰਦੇ ਆ, ਬਾਹਰੋਂ ਸਖਤ ਅਤੇ ਅੰਦਰੋਂ ਬਿਲਕੁਲ ਨਰਮ, ਕੋਕੋਨਟ ਵਰਗੂ। ਸ਼ੋ ਕੁਛ ਨਹੀਂ ਕਰਨਾ, ਪਰ ਪਤਾ ਸਾਰਾ ਕੁਛ ਹੋਣਾ ਕਿਹਨੂੰ ਕਿੱਥੇ ਕਿੱਦਾਂ ਦੀ ਜ਼ਰੂਰਤ ਹੈ, ਉਹ ਕਿੱਦਾਂ ਪੂਰੀ ਕਰਨੀ ਹੈ। ਬਿਨਾਂ ਅਹਿਸਾਨ ਜਤਾਇਆ ਇਹ ਸਭ ਪਤਾ ਇਸ ਰਿਸ਼ਤੇ ਨੂੰ। ਅਤੇ ਇੱਕ ਇੱਕ ਪੁਲ ਬਣ ਕੇ ਕਿੱਦਾਂ ਘਰ ਦੇ ਵਿੱਚ ਨਿਭਣਾ, ਪਿਓ ਤੋਂ ਧੀਆਂ ਪੁੱਤਾਂ ਤੱਕ ਉਹ ਜਾਣਦੀ ਆ ਮਾਂ। ਸ਼ਾਇਦ ਥੋੜ੍ਹਾ ਕੁ ਪਤਾ ਹੁੰਦਾ ਅਤੇ ਬਹੁਤਾ ਕੁਛ ਨਹੀਂ ਵੀ, ਪਰ ਫਿਰ ਵੀ ਇਹ ਸਮਝ ਕੇ ਚੱਲਣਾ, ਫਿਰ ਵੀ ਸਾਰੇ ਜੀਆਂ ਨੂੰ ਥਾਂ ਥਾਂ ਹੀ ਰੱਖਣਾ, ਇਹ ਫਰਜ਼ ਨਿਭਾਉਂਦੀ ਆ ਮਾਂ। ਅਤੇ ਇਹ ਸਭ ਤੋਂ ਜ਼ਰੂਰੀ ਪਾਰਟ ਹੈ ਇੱਕ ਪਰਿਵਾਰ ਦੇ ਵਿੱਚ। ਜਦੋਂ ਇਹ ਹਿੱਲ ਜਾਂਦਾ ਤਾਂ ਫਿਰ ਸਮਝੋ ਪਰਿਵਾਰ ਖੇਰੂੰ ਖੇਰੂੰ ਹੋ ਗਿਆ। ਇਸ ਕਰਕੇ ਦੋਵਾਂ ਦੇ ਜਿੰਨਾ ਵੀ ਮਾਨ ਸਨਮਾਨ ਤੁਸੀਂ ਕਰ ਸਕੋ ਉਨਾ ਹੀ ਥੋੜ੍ਹਾ। ਤੁਹਾਡੀ ਲੇਡੀ ਸਹੀ ਪਪਿਤਾ ਦਿਵਸ ਦੀਆਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

Joker.

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ। ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਵਾਗਤ ਹੈ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦੇ ਵਿੱਚ। ਅਕਸਰ ਅਸੀਂ ਜੋ ਸਾਹਮਣੇ ਹੁੰਦਾ ਨਾ, ਉਸਨੂੰ ਦੇਖਣਾ ਭੁੱਲ ਜਾਂਦੇ ਹਾਂ। ਜੋ ਉੱਥੋਂ ਪ੍ਰਾਪਤ ਹੋ ਰਿਹਾ ਉਹ ਸਾਨੂੰ ਦੱਸਦਾ ਨਹੀਂ। ਗੱਲ ਉਸ ਰਿਸ਼ਤੇ ਦੀ ਜਾਂ ਉਹਨਾਂ ਜੀਆਂ ਦੀ ਜਿਹੜੇ ਸਾਡੇ ਆਲੇ ਦੁਆਲੇ ਹੁੰਦੇ ਨੇ, ਖੂਨ ਦੇ ਰਿਸ਼ਤੇ, ਪਰਿਵਾਰ ਦੇ ਜੀ, ਸਾਡਾ ਮਾਂ ਪਿਓ। ਕਹਿੰਦੇ ਨੇ ਇੱਕ ਵਾਰੀ ਇੱਕ ਪੁੱਤਰ ਅਤੇ ਉਸਦਾ ਪਿਓ ਦੋਵੇਂ ਜਾਣੇ ਸਮੁੰਦਰ ਦੇ ਵਿੱਚ ਕਿਸੇ ਪਾਸੇ ਜਾਂਦੇ ਨੇ। ਉਸਦੇ ਪਿਓ ਦਾ ਕੋਈ ਪਲੈਨ ਹੁੰਦਾ ਕਿ ਅਸੀਂ ਦੂਰ ਜਾਣਾ, ਕੁਝ ਲੈ ਕੇ ਆਉਣਾ ਜਾਂ ਕੁਝ ਦੇਖਣ ਜਾਣਾ। ਦੋਵੇਂ ਜਾਣੇ ਇੱਕ ਬੇੜੇ ਦੇ ਉੱਪਰ ਸਵਾਰ ਹੋ ਕੇ ਤੁਰ ਜਾਂਦੇ ਨੇ। ਸਮੁੰਦਰ ਦੇ ਵਿੱਚ ਥੋੜ੍ਹਾ ਤੂਫਾਨ ਆਉਂਦਾ, ਉਹਨਾਂ ਜਿਹੜਾ ਬੇੜਾ ਆ ਉਹ ਆਪਣੇ ਰਾਹ ਤੋਂ ਭਟਕ ਜਾਂਦਾ। ਜਦੋਂ ਤੂਫਾਨ ਸ਼ਾਂਤ ਹੁੰਦਾ, ਦੇਖਦੇ ਨੇ ਕਿ ਉਹ ਰਾਹ ਭਟਕ ਚੁੱਕੇ ਨੇ, ਵਾਪਸ ਜਾਣ ਦਾ ਕੋਈ ਰਾਹ ਵੀ ਨਹੀਂ ਲੱਭ ਰਿਹਾ ਤੇ ਨਾ ਹੀ ਹੁਣ ਬੇੜਾ ਥੋੜ੍ਹਾ ਤੁਰਨ ਜੋਗਾ ਸੀਗਾ। ਹਵਾ ਦੇ ਸਹਾਰੇ ਉਹ ਦੋ ਟਾਪੂਆਂ ਦੇ ਨੇੜੇ ਪਹੁੰਚਦੇ ਨੇ। ਸਲਾਹ ਕਰਦੇ ਨੇ ਆਪਸ ਦੇ ਵਿੱਚ ਕਿ ਦੋ ਟਾਪੂ ਨੇ, ਦੋਵੇਂ ਪਿਓ ਪੁੱਤ ਨਾ ਇੱਕ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਜਾਈਏ, ਵੇਖੀਏ ਜੀ ਉੱਥੋਂ ਕੁਝ ਲੱਭਦਾ ਆ, ਨਹੀਂ ਤੇ ਫਿਰ ਸਮਾਂ ਆ ਗਿਆ ਆਪਾਂ ਰੱਬ ਨੂੰ ਧਿਆਲੀਏ, ਆਪਾਂ ਰੱਬ ਕੋਲੋਂ ਅਰਦਾਸ ਕਰੀਏ, ਤੂੰ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਤੇ ਮੈਂ ਦੂਜੇ ਟਾਪੂ ਦੇ ਉੱਪਰ ਜਾ ਕੇ ਬਹਿਣਾ। ਹੁਣ ਇਹੋ ਹੀ ਕਰ ਸਕਦੇ, ਹੋਰ ਤੇ ਕੁਝ ਕੀ ਹੋ ਸਕਦਾ, ਆਖਰੀ ਸਮੇਂ ਆ, ਦੇਖ ਲੈਂਦੇ ਜੇ ਰੱਬ ਸੁਣਦਾ ਸਾਡੀ। ਦੋਵੇਂ ਪਿਓ ਪੁੱਤ ਇੱਕ ਇੱਕ ਟਾਪੂ ਤੇ ਪਹੁੰਚ ਜਾਂਦੇ ਨੇ, ਉੱਥੇ ਜਾ ਕੇ ਆਪਣੀ ਆਪਣੀ ਅਰਦਾਸ ਕਰਨੀ ਸ਼ੁਰੂ ਕਰ ਦਿੰਦੇ ਨੇ, ਰੱਬ ਦਾ ਨਾਂ ਧਿਆਉਣਾ ਸ਼ੁਰੂ ਕਰ ਦਿੰਦੇ ਨੇ। ਹੁਣ ਜਿਹੜਾ ਮੁੰਡਾ ਹੁੰਦਾ ਉਹ ਵੀ ਅੱਖਾਂ ਬੰਦ ਕਰਕੇ ਉੱਥੇ ਬੈਠਾ ਹੁੰਦਾ, ਭੁੱਖ ਲੱਗੀ ਹੁੰਦੀ ਆ, ਪਸੀਨੇ ਆ ਰਹੇ ਹੁੰਦੇ, ਧੁੱਪ ਸੀ ਪੂਰੀ, ਤੇ ਮਨ ਹੀ ਮਨ ਸੋਚਦਾ ਵੀ ਕਾਸ਼ ਕਿਤੇ ਇੱਥੇ ਨਾ ਥੋੜ੍ਹੇ ਦਰਖਤ ਹੋਣ, ਥੋੜ੍ਹੇ ਨਾਰੀਅਲ ਦੇ ਬੂਟੇ ਹੋਣ, ਥੋੜ੍ਹੇ ਫੁੱਲ ਹੋਣ, ਫਲ ਹੋਣ। ਕੀ ਦੇਖਦਾ ਜਦੋਂ ਅੱਖਾਂ ਖੋਲਦਾ ਕਿ ਸੱਚੀ ਇੱਥੇ ਦਾ ਬੂਟੇ ਲੱਗ ਗਏ ਆਲੇ ਦੁਆਲੇ, ਨਾ ਕੋਈ ਪਾਣੀ ਦੀ ਕਮੀ, ਨਾ ਖਾਣ ਪੀਣ ਦੀ, ਤੇ ਉਹਦਾ ਨਾਰੀਅਲ ਵੀ ਹੈਗਾ ਤੇ ਫਲ ਫਰੂਟ ਵੀ ਹੈਗੇ। ਸੋਚਦਾ ਵੀ ਕਿਆ ਬਾਤ ਹੈ, ਬੜੀ ਛੇਤੀ ਮੇਰੀ ਸੁਣੀ ਗਈ, ਪਤਾ ਨਹੀਂ ਕਿਹੜੇ ਚੰਗੇ ਕਰਮ ਨੇ ਮੇਰੇ। ਇਸੇ ਤਰੀਕੇ ਨਾਲ ਫਿਰ ਆਪਣਾ ਖਾ ਪੀ ਕੇ ਤੇ ਫਿਰ ਸੋਚਾਂ ਚ ਪੈ ਜਾਂਦਾ, ਧਿਆਨ ਲਾ ਕੇ ਬਹਿ ਜਾਂਦਾ, ਫਿਰ ਸੋਚਦਾ ਕਿ ਥਾਂ ਤੇ ਸੋਹਣੀ ਆ, ਫਲ ਫਰੂਟ ਵੀ ਹੈਗੇ ਆ, ਜੇ ਇੱਥੇ ਰਹਿਣ ਦਾ ਪ੍ਰਬੰਧ ਹੋ ਜੇ, ਮੇਰਾ ਪਰਿਵਾਰ ਵੀ ਇੱਥੇ ਹੋ ਜੇ ਨਾ, ਤੇ ਕਿਆ ਬਾਤ ਹੈ, ਕਿੱਡਾ ਸੋਹਣਾ ਕੰਮ ਹੋ ਜੇ। ਵੀ ਜੇ ਤੂੰ ਰੱਬ ਅੱਜ ਸੁਣ ਨਹੀਂ ਰਿਹਾ ਵਾ, ਮੈਨੂੰ ਇੱਥੇ ਘਰ ਵੀ ਦੇ ਦੇ, ਪਰਿਵਾਰ ਵੀ ਦੇ ਦੇ। ਅੱਖਾਂ ਖੋਲਦਾ ਤੇ ਕੀ ਦੇਖਦਾ ਕਿ ਇੱਕ ਝੌਂਪੜੀ ਬਣੀ ਪਈ ਹੈ, ਉਸ ਦੇ ਵਿੱਚ ਕਾਫੀ ਸਮਾਨ ਪਿਆ, ਤੇ ਨੇੜੇ ਇੱਕ ਇਸਤਰੀ ਖੜੀ ਆ, ਲੇਡੀ। ਅੰਦਰੋਂ ਅੰਦਰੀ ਸ਼ੁਕਰ ਕਰਦਾ, ਖੁਸ਼ ਹੁੰਦਾ ਵੀ ਕਿਆ ਬਾਤ ਹੈ, ਹੁਣ ਇੱਥੇ ਕੁਝ ਵੀ ਨਹੀਂ ਸੀਗੀ, ਵੀਰਾਨ ਦੇ ਵਿੱਚ ਇੱਥੇ ਪੇੜ ਪੌਦੇ ਵੀ ਆ ਗਏ, ਇੱਥੇ ਫਲ ਵੀ ਆ ਗਏ, ਇੱਥੇ ਝੌਂਪੜੀ ਵੀ ਬਣ ਗਈ, ਤੇ ਹੁਣ ਇਹ ਇਸਤਰੀ ਜਿਹੜੀ ਕਿ ਮੇਰੀ ਘਰ ਵਾਲੀ ਆ, ਮੈਨੂੰ ਤੇ ਵੀ ਮਿਲ ਗਈ। ਹੁਣ ਸੋਚਦਾ ਕਿ ਚਲੋ ਠੀਕ ਆ, ਵੇਹਨੇ ਆ ਵੀ ਇੱਥੋਂ ਵੀ ਨਿਕਲਿਆ ਜਾ ਸਕਦਾ ਕਿ ਨਹੀਂ, ਫਿਰ ਬਹਿ ਜਾਂਦਾ, ਫਿਰ ਸੋਚਦਾ ਤੇ ਸੋਚਦਾ ਕਿ ਮੈਨੂੰ ਨਾ ਇਸ ਵਾਰੀ ਕੋਈ ਬੇੜਾ ਮਿਲ ਜੇ ਕਿ ਮੈਂ ਇਹ 'ਚ ਬਹਿ ਕੇ ਆਪਣੀ ਘਰ ਵਾਲੀ ਜਿਹੜੀ ਮੈਨੂੰ ਮਿਲੀ ਆ ਉਹਨੂੰ ਲੈ ਕੇ ਤੇ ਮੈਂ ਵਾਪਸ ਪਰਤਾਂ ਜਾਵਾਂ। ਪਿਤਾ ਜੀ ਦੀ ਕੀ ਗੱਲ ਆ, ਉਹਨਾਂ ਨੂੰ ਤੇ ਆਪਣੇ ਹਿੱਸੇ ਦਾ ਮਿਲਿਆ ਨਹੀਂ ਡਿਆ, ਉੱਥੇ ਬੈਠੇ ਨੇ, ਮੈਂ ਦੇਖਣ ਡਿਆ ਉਦੋਂ ਦਾ, ਉਹਨਾਂ ਨੂੰ ਕੁਝ ਨਹੀਂ ਮਿਲਿਆ, ਇੱਥੇ ਮੈਂ ਜੋ ਮੰਗਦਾ ਨਾਲ ਦੀ ਨਾਲ ਪੂਰਾ ਹੋਈ ਜਾਂਦਾ। ਹੰਕਾਰੀ ਜਿਹਾ ਹੋ ਗਿਆ ਜਿਵੇਂ, ਤੇ ਉਹਨੂੰ ਭੁੱਲ ਗਿਆ ਕਿਹਦੇ ਨਾਲ ਆਇਆ ਸੀਗਾ ਤੇ ਕੀ ਪਹਿਲੋਂ ਸਲਾਹ ਮਸ਼ਵਰਾ ਹੋਇਆ ਸੀ। ਜਦੋਂ ਆਖਰੀ ਵਾਰੀ ਮੰਗਦਾ ਤੇ ਉਦੋਂ ਬੇੜੀ ਮੰਗਦਾ, ਬੇੜਾ ਹਾਜ਼ਰ ਹੋ ਜਾਂਦਾ। ਜਦੋਂ ਬੇੜੇ ਤੇ ਬਹਿ ਕੇ ਜਾਣ ਹੀ ਲੱਗਦਾ ਆਪਣੀ ਪਤਨੀ ਦੇ ਨਾਲ, ਤਾਂ ਇੱਕ ਆਵਾਜ਼ ਆਉਂਦੀ ਹੈ,
आवाज़ आउंदी आ ते ओह आवाज़ कहिंदी कि तू अपने पिता नूं इत्थे ही छड्ड के चलें, तू उन्हूं नहीं नाल लैके जाएगा। ते मुंडा कहिंदा जी पिता ते अपने कर्मां दा फल भुगत रहे ने, वह देखो भी उन्ने चिर दे उत्थे बैठे ने, ना उत्थे कोई फल फ्रूट उगया, ना उत्थे शानदार बूटे उगे, ना कोई झोंपड़ी, ना कोई बेड़ा, कुछ नहीं। वह तो एवें डे ने, उन्होंने उन्होंने कर्मों का फल मिली जाता, ये मेरे कर्मों का। आवाज फिर सुनती उन्हू कि तू जानना नहीं चाहेगा तेरा पिता मंग की रहा, तेरा मिता ध्यान की तरके बैठा। कहिंदा जी हाँ दसो। आवाज नू कहिंदा जी दसो मैनू की मंगदा मेरा पिता। आवाज कहिंदी आ तेरा पिता बस एहो ही अरदासां कर रहा कि मेरा मुंडा जो भी मंगे परमात्मा पूरे कर देवी। मुंडा रोन लग जांदा जिवें गलती का एहसास हो गया, उन्हूं ते हो गया, सानू कई वारी नहीं हुंदा। असी जिहड़े आले दुआले वाले रिश्ते ने ना, माँ बाप नूं भी कई वारी टेकन फॉर ग्रांटड लै लैंदे आ वी हैगे ने कोई ना, आपां कुछ होर भरमाए जिहे रिश्तिआं दे मगर बड़ा भजदे आ। बट वो उन्होंने जानते ही जा शर कि चिर तो कई बार लगता कि नहीं इंपॉर्टेंट नहीं, टेकन फॉर ग्रांटड हो जाते तो फिर चले जाते कभी, तो फिर बंदा झुरदा सोचता गाने सुनता बन सवन्ने। पर जो कोल होंगे उदों किन्नी वारी तुसी आखड़े भी होंने, झगड़े भी होंने, किनिया छोटिया मोटिया गल्लां हरेक थां हरेक परिवार च होंदियां ਹੁੰਦੀਆਂ ਰਹਿਣ, ਪਰ ਉਸ ਤੋਂ ਅਲਹਿਦਾ ਅਸੀਂ ਟੇਕਨ ਫੋਰ ਗਰਾਂਟਡ ਨਾ ਲਈਏ ਇੱਦਾਂ ਦੇ ਰਿਸ਼ਤਿਆਂ ਨੂੰ। ਕਹਿੰਦੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਜੇ ਤੁਹਾਨੂੰ ਕੋਈ ਕਰ ਸਕਦਾ ਨਾ, ਉਹ ਤੁਹਾਡਾ ਆਪਣਾ ਮਾਂ ਬਾਪ ਹੀ ਹੈ। ਸਾਰੀ ਦੁਨੀਆਂ ਦੇ ਵਿੱਚ ਹਰ ਕੋਈ ਤੁਹਾਡੇ ਨਾਲ ਇੱਕ ਕੰਪੀਟੀਸ਼ਨ ਦੇ ਵਿੱਚ ਹੈ, ਹਰ ਕੋਈ ਤੁਹਾਡੇ ਤੋਂ ਅੱਗੇ ਲੰਘਣਾ ਚਾਹੁੰਦਾ, ਇਕੱਲਾ ਮਾਂ ਬਾਪ ਹੀ ਆ ਜਿਸ ਤੋਂ ਤੁਸੀਂ ਅੱਗੇ ਲੰਘੇ। ਉਹਨਾਂ ਤੋਂ ਵੱਧ ਤਰੱਕੀ ਕੀਤੀ ਤੇ ਉਹ ਜ਼ਿਆਦਾ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਪੈਸਾ ਕਮਾਇਆ ਤੇ ਹੋਰ ਵੱਧ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਖੁਸ਼ ਰਹੇ ਤੇ ਹੋਰ ਵੱਧ ਖੁਸ਼ ਹੋਣਗੇ। ਇਕੱਲਾ ਮਾਂ ਬਾਪ ਹੀ ਆ ਜਿਹੜਾ ਤੁਹਾਡੇ ਕੰਪੀਟੀਸ਼ਨ 'ਚ ਨਹੀਂ, ਤੇ ਇਕੱਲਾ ਮਾਂ ਬਾਪ ਹੀ ਆ ਜਿਹੜਾ ਨਿਰਸਵਾਰਥ ਤੁਹਾਡੇ ਤੋਂ ਪੁੱਛੇ ਬਿਨਾਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਤੁਹਾਡੀਆਂ ਸੁੱਖਣਾ ਸੁੱਖੀ ਬੈਠਾ ਹੁੰਦਾ। ਕਿੱਥੇ ਕਿੱਥੇ ਕਦੀ ਤੁਹਾਡੀ ਮਾਤਾ ਜਾ ਕੇ, ਬੇਬੇ ਜਾ ਕੇ, ਅੰਮੀ ਜਾ ਕੇ ਸਿਰ ਝੁਕਾਉਂਦੀ ਹੋਊ। ਰੋਜ਼ ਅਰਦਾਸਾਂ ਦੇ ਵਿੱਚ ਸਵੇਰੇ ਉੱਠ ਕੇ ਆਪਣੇ ਲਈ ਭਾਵੇਂ ਬਾਅਦ 'ਚੋਂ ਕਰਦੇ ਹੋਣ, ਪਰ ਪਹਿਲੋਂ ਉਹਨਾਂ ਜੀਆਂ ਲਈ ਜਿਹੜੇ ਪਰਦੇਸ ਬੈਠੇ ਨੇ, ਕਿ ਪਰਦੇਸੀ ਪਿਓ ਧੀ ਖੁਸ਼ ਰਹਿਣ, ਮਾਵਾਂ ਧੀਆਂ ਖੁਸ਼ ਰਹਿਣ, ਸਾਰੇ ਜਣੇ ਖੁਸ਼ ਰਹਿਣ। ਆਓ ਇਹਨਾਂ ਰਿਸ਼ਤਿਆਂ ਨੂੰ ਟੇਕਨ ਫੋਰ ਗਰਾਂਟਡ ਨਾ ਲਈਏ, ਜੋ ਹੈਗਾ ਉਸ ਦਾ ਸ਼ੁਕਰ ਕਰੀਏ, ਅਤੇ ਉਹਨਾਂ ਨੂੰ ਬਣਦਾ ਅਤੇ ਬਣਦੇ ਤੋਂ ਵੱਧ ਪਿਆਰ ਸਤਿਕਾਰ ਬਖਸ਼ਦੇ ਰਹੀਏ, ਦਿੰਦੇ ਰਹੀਏ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: DJ Sunny.
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ।
1: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ।
3: ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇਂ

ਆਰ ਬੜੇ ਬੜੇ ਆਰ ਅਵਤਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪ ਅਨਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾਸ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ।

ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ ਕਹਿ ਨਾਨਕ ਸ਼ਬਦ ਰਤਨ ਹੈ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਜੈਸੀ ਅਗਨ ਉਦੋਂ ਮੈਂ ਤੈਸੀ ਵਾਰ ਮਾਇਆ ਮਾਇਆ ਅਗਨ ਸਭ ਕੋ ਜਈ ਕਰਤਾ ਖੇਲ ਲਚਾਇਆ ਜਾਂਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ ਮੂਲ।

ਇਹ ਸਾਚਾ ਸੋਇਲਾ ਸਾਚੈ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

0: ਸਲੋਕ ਮਹੱਲਾ ਤੀਜਾ।
1: ਗੁਰੂ ਨਾਨਕ ਗਰੀਬ ਨਿਵਾਜ ਆਪ ਪਰਮੇਸ਼ਰ ਵਾਹਿਗੁਰੂ ਦਾ ਤੀਸਰਾ ਜਾਮਾ। ਧੰਨ ਸਤਿਗੁਰੂ ਪਰਮ ਕਿਰਪਾਲੂ ਪਰਮ ਦਿਆਲੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਫਰਮਾਉਂਦੇ ਹਨ,
0: ਸਤਿਗੁਰ ਕੀ ਸੇਵਾ ਚੱਕਰੀ।
1: ਸੱਚੇ ਸਤਿਗੁਰੂ ਦੀ, ਸਤਿਗੁਰੂ ਗੁਰ ਚੇਤਨ, ਜਿਹੜਾ ਚੇਤਨ ਭਾਵ ਜਿਹੜਾ ਗੋ ਅੱਖਰ ਹੈ, ਇਹਦਾ ਅਰਥ ਹੈ ਅਗਿਆਨਤਾ ਦਾ ਹਨੇਰਾ। ਰੂਹ ਦਾ ਅਰਥ ਹੈ ਬ੍ਰਹਮ ਗਿਆਨ ਦਾ ਪ੍ਰਕਾਸ਼। ਉਹ ਸ਼ਕਤੀ ਜਿਹੜੀ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ ਆ। ਸਤ ਦਾ ਅਰਥ ਹੈ ਚੇਤਨ ਭਾਵ ਸੱਚਾ, ਸਤਿਗੁਰੂ ਸੱਚਾ, ਸਤਿਗੁਰੂ ਸੱਚਾ ਗੁਰੂ। ਇਹਦਾ ਭਾਵ ਸੰਸਾਰ ਚ ਝੂਠੇ ਵੀ ਬਹੁਤ ਨੇ, ਸੰਸਾਰ ਚ ਪਖੰਡੀ ਵੀ ਬਹੁਤ ਨੇ, ਸੰਸਾਰ ਦੇ ਵਿੱਚ ਮਾੜੀਆਂ ਮੋਟੀਆਂ ਰਿੱਧ ਸਿੱਧ ਪਾ ਕੇ, ਮਾੜੇ ਮੋਟੇ ਮੰਤਰ ਸਿੱਧ ਕਰਕੇ ਲੋਕਾਂ ਤੋਂ ਆਪਣੀ ਚਾਕਰੀ ਕਰਾਉਂਦੇ ਆ, ਆਪਣੀ ਸੇਵਾ ਕਰਾਉਂਦੇ ਆ। ਉਹ ਆਪ ਨਰਕਾਂ ਚ ਜਾਂਦੇ ਆ ਤੇ ਫਿਰ ਉਹਨਾਂ ਦੇ ਚਾਕਰੀ ਕਰਨ ਵਾਲੇ ਸੇਵਾ ਕਰਨ ਵਾਲੇ ਵੀ ਨਰਕਾਂ ਜਾਂਦੇ ਆ। ਕਹਿੰਦੇ ਜੀ ਕੋਈ ਪ੍ਰਮਾਣ, ਪ੍ਰਮਾਣ ਇਤਿਹਾਸ ਦਾ ਬਹੁਤ ਵੱਡਾ ਹੈ। ਸਤਿਗੁਰੂ ਦੇ ਇਤਿਹਾਸ ਦੇ ਵਿੱਚ ਬੇਅੰਤ ਪ੍ਰਮਾਣ ਮਿਲਦੇ ਆ। ਆ ਲਧਾਈ ਕੇ ਚਲੇ ਜਾਓ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਾਲ ਦਾ ਉਧਾਰ ਕੀਤਾ ਸੱਪ ਦਾ। ਜਦੋਂ ਮਹਾਰਾਜ ਦੇ ਚਰਨਾਂ ਨਾਲ ਛੋਇਆ ਤਾਂ ਫਟਿਆ ਵਿੱਚੋਂ ਕੀੜੇ ਨਿਕਲੇ ਆ। ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ, ਕਿੰਨੇ ਹੀ ਅਣਗਿਣਤੀ ਕੀੜੇ ਉਹਦੇ ਵਿੱਚ ਕੁਰਬਲ ਕੁਰਬਲ ਕਰ ਰਹੇ ਆ, ਇਹਦਾ ਮਾਸ ਕਰ ਰਹੇ ਆ। ਤਾਂ ਮਹਾਰਾਜ ਨੇ ਦੱਸਿਆ ਵੀ ਪਿਛਲੇ ਜਨਮ ਦੇ ਵਿੱਚ ਪਖੰਡੀ ਸੀ ਗੁਰੂ ਸੀ, ਪਖੰਡੀ ਗੁਰੂ ਸੀ ਇਹ, ਜਿੰਨੇ ਕੀੜੇ ਨੇ ਇਹਨਾਂ ਦੇ ਇਹਨਾਂ ਪੈਸਾ ਖਾਧਾ, ਇਹਨਾਂ ਦੀਆਂ ਸੇਵਾਵਾਂ ਇਹਨੇ ਲਈਆਂ, ਹੁਣ ਉਹੀ ਬਦਲਾ ਲੈਂਦੇ ਨੇ, ਇਹਦਾ ਮਾਸ ਖਾ ਕੇ ਬਰਾਬਰ ਕਰ ਰਹੇ ਆ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਉਹ ਇਹੋ ਜਿਹੇ ਪਖੰਡੀਆਂ ਦੀ ਸੇਵਾ ਕਰਨ ਵਾਲਿਆਂ ਤੇ ਇਹ ਦੋਸ਼ ਲੱਗਦਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਤਿਗੁਰ ਕੀ ਸੇਵਾ, ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ। ਚਾਕਰੀ, ਜੇ ਕੋਈ ਚਾਕਰੀ ਕਰਦਾ ਹੈ, ਜੇ ਕੋਈ ਤਨਖਾਹ ਲੈ ਕੇ ਵੀ ਸੇਵਾ ਕਰਦਾ ਹੈ, ਮਹਾਰਾਜ ਕਹਿੰਦੇ ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਜਿਹੜਾ ਗੁਰੂ ਦੇ ਘਰ ਵਿੱਚ ਸੇਵਾਦਾਰ ਸੇਵਕ ਰਹਿੰਦਾ ਹੈ, ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੀ ਆਗਿਆ ਨੂੰ ਮੰਨੇ। ਗੁਰੂ ਕਾ ਹੁਕਮ ਕੀ ਹੈ, ਉਹਦਾ ਪਹਿਲਾ ਫਰਜ਼ ਹੈ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਗੁਰੂ ਦੀ ਆਗਿਆ ਮੰਨੇ, ਮਹਾਰਾਜ ਨੇ ਕਿਹਾ ਸਹਿ। ਸਹਿਣਾ ਭਾਵ ਹੁੰਦਾ ਜੇ ਮਨ ਨਹੀਂ ਵੀ ਕਰਦਾ ਨਾ, ਚਿੱਤ ਨਹੀਂ ਵੀ ਕਰਦਾ ਕਈ ਵਾਰੀ ਡਿਊਟੀ ਕਰਨ ਨੂੰ, ਸੇਵਾ ਕਰਨ ਨੂੰ, ਚਿੱਤ ਭਾਵੇਂ ਨਾ ਕਰੇ ਪਰ ਕਰਨੀ ਆ, ਆਗਿਆ ਮੰਨਣੀ ਆ, ਜੋ ਹੁਕਮ ਹੋ ਗਿਆ ਮੰਨਣਾ ਹੈ। ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛ ਨਾ ਜਨਾਬ ਹੈ। ਸੇਵਾ ਕਰਕੇ ਆਪਾ ਜਨਾਵੇ ਨਾ। ਧੰਨ ਬਾਬਾ ਬੁੱਢਾ ਸਾਹਿਬ ਜੀ, ਜੇ ਜਲੋਧਰ ਦਾ ਰੋਗੀ ਮਹਾਰਾਜ ਨੇ ਭੇਜਿਆ ਕੋਲ ਤਾਂ ਕਹਿ ਦਿੱਤਾ ਮੈਂ ਤਾਂ ਘਾ ਹੀ ਸਿੱਖ ਹਾਂ, ਮੇਰੇ ਕੋਲ ਤਾਂ ਕੁਝ ਨਹੀਂ। ਜੇ ਮਾਤਾ ਗੰਗਾ ਜੀ ਬੇਨਤੀ ਕਰਨ ਆਏ ਹੈ ਤਾਂ ਕਹਿ ਦਿੱਤਾ ਜੇ ਸਤਿਗੁਰੂ ਨੇ ਭੇਜਿਆ ਉਹੀ ਦਾਤੇ ਨੇ, ਸੱਚੇ ਦਾਤੇ ਤਾਂ ਉਹੀ ਹੈ, ਮੈਂ ਤਾਂ ਘਾ ਹੀ ਸਿੱਖ ਹਾਂ, ਘਾ ਖੋਤਣ ਵਾਲਾ। ਆਪਸ ਕਉ ਕਰ ਕਛ ਨਾ ਜਨਾਬ ਹੈ। ਫਿਰ ਰੱਬ ਦੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਸਦਾ ਹੀ ਹਿਰਦੇ ਵਿੱਚ ਧਿਆਵੇ, ਹਰ ਹਰ ਨਾਮ ਹਿਰਦੇ ਹੱਥ ਨਾਮ ਨੂੰ ਹਿਰਦੇ ਵਿੱਚ ਧਿਆਵੇ। ਇਹਦੂ ਅੱਗੇ ਮਹਾਰਾਜ ਕਹਿੰਦੇ ਮਨ ਵਿੱਚ ਆਪਣਾ ਜਿਹੜਾ ਮਨ ਹੈ ਉਹਦਾ ਮਨ ਪਦਾਰਥਾਂ ਵੱਲ ਨਹੀਂ ਹੋਣਾ ਚਾਹੀਦਾ, ਉਹ ਸਤਿਗੁਰੂ ਦੇ ਕੋਲ ਆਪਣਾ ਮਨ ਵੇਚੇ। ਮਨ ਵੇਚਣਾ ਕੀ ਹੈ, ਮਨ ਦੀਆਂ ਜਿੰਨੀਆਂ ਵੀ ਵਿਰਤੀਆਂ ਨੇ, ਚਿੱਤ ਹੈ, ਸੰਕਲਪ ਨੇ, ਫੁਰਨੇ ਨੇ ਇਹ ਸਾਰੇ ਸਤਿਗੁਰੂ ਵੱਲ ਹੀ ਹੋਵੇ ਸੁਰਤ, ਸੰਸਾਰ ਦੇ ਪਦਾਰਥਾਂ ਵੱਲ ਮਾਇਆ ਵੱਲ ਨਾ ਹੋਵੇ। ਮਨ ਵਿੱਚ ਹੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਉਹ ਸੇਵਕ ਦੇ ਸਾਰੇ ਫਿਰ ਸਤਿਗੁਰੂ ਕਾਰਜ ਰਾਸ ਕਰ ਦਿੰਦੇ। ਹਾਂ ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇੱਛਾ ਤੋਂ ਰਹਿ ਦੋ ਕੇ ਜਿਹੜਾ ਸੇਵਾ ਚਾਕਰੀ ਕਰਦਾ ਹੈ, ਮਹਾਰਾਜ ਕਹਿੰਦੇ ਭਾਈ ਉਹਨੂੰ ਫਿਰ ਅੰਤ ਸਵਾਮੀ ਮਾਲਕ ਦੀ ਪ੍ਰਾਪਤੀ ਹੁੰਦੀ ਆ। ਇਉਂ ਜਿਹੜੀ ਸਤਿਗੁਰੂ

0: ਜਿਹੜਿਆਂ ਦੇ ਸੁੱਖ ਨੇ ਉਹਨਾਂ ਵਿੱਚੋਂ ਸਾਰ ਕਹੀਏ ਸ੍ਰੇਸ਼ਟ ਜਿਹੜਾ ਸੁੱਖ ਹੈ ਉਹ ਨਾਮ ਦਾ ਸੁੱਖ ਹੈ, ਨਾਮ ਦਾ ਰਸ ਹੈ। ਜਦੋਂ ਸੇਵਾ ਕਰਦਾ ਹੈ ਤਾਂ ਮਨ ਸ਼ੁੱਧ ਹੋ ਜਾਂਦਾ, ਮਨ ਸਾਫ ਹੋ ਜਾਂਦਾ, ਜਿਹੜੇ ਪਾਪ ਨੇ ਕੱਟੇ ਜਾਂਦੇ ਹੈ, ਹਿਰਦਾ ਰੂਪੀ ਭਾਂਡਾ ਸਾਫ ਜਦੋਂ ਹੋ ਗਿਆ, ਮਾਂਜਿਆ ਗਿਆ, ਉਦੋਂ ਫਿਰ ਨਾਮ ਹਿਰਦੇ ਵਿੱਚ ਵਸ ਜਾਂਦਾ। ਨਾਮ ਜਦੋਂ ਹਿਰਦੇ ਵਿੱਚ ਵਸ ਗਿਆ ਸ਼ਾਂਤੀ ਆ ਜਾਂਦੀ ਹੈ, ਗਿਆਨ ਮਿਲ ਜਾਂਦਾ, ਟਿਕਾ ਹੋ ਜਾਂਦਾ, ਉਹ ਸੁੱਖ ਹੈ, ਮਹਾ ਆਨੰਦ ਆ। ਫਿਰ ਭਾਵੇਂ ਆਰਾ ਚੱਲੀ ਜਾਵੇ, ਭਾਵੇਂ ਬੰਦ ਬੰਦ ਕੱਟਿਆ ਜਾਵੇ, ਉੱਥੇ ਦੁੱਖ ਨਹੀਂ ਹੈ। ਉਹ ਸੇਵਕ ਨੂੰ ਮਹਾਰਾਜ ਕਹਿੰਦੇ ਭਾਈ ਸ੍ਰੇਸ਼ਟ ਸਾਰਿਆਂ ਨਾਲੋਂ ਸਾਰ ਕਹੀਏ ਤਤ ਰੂਪ ਜਿਹੜਾ ਸੁੱਖ ਆਨੰਦ ਮਿਲ ਜਾਂਦਾ।
1: ਮਿਲਨ ਵਡਿਆਈਆਂ,
0: ਜਦੋਂ ਕੋਈ ਗੁਰੂ ਦੀ ਸੇਵਾ ਕਰਦਾ ਉਹਨੂੰ ਇਹ ਲੋਕ ਦੇ ਵਿੱਚ ਵਡਿਆਈਆਂ ਮਿਲਦੀਆਂ, ਉਹਦਾ ਸਤਿਕਾਰ ਕਰਦੇ ਆ, ਭਾਈ ਇਹ ਗੁਰੂ ਦੀ ਸੇਵਾ ਕਰਨ ਵਾਲਾ ਹੈ, ਗੁਰੂ ਦਾ ਸੇਵਾਦਾਰ ਹੈ। ਵੇਖੋ ਅੱਜ ਕਿੰਨੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੁੰਦੀ ਹੈ, ਕਿੰਨੀਆਂ ਸੰਗਤਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਹਨੇ ਵੀ ਸੇਵਾ ਕੀਤੀ, ਉਸੇ ਨੂੰ ਇਸ ਲੋਕ ਚ ਵੀ ਵਡਿਆਈਆਂ ਮਿਲਦੀਆਂ।
1: ਦਰਗਹਿ ਮੋਖ ਦੁਆਰ,
0: ਹਾਂ ਫਿਰ ਉਹਨੂੰ ਸੇਵਾ ਕਰਦਿਆਂ ਇਹ ਨੌ ਦੁਆਰੇ ਜਿਹੜੇ ਪ੍ਰਗਟ ਨੇ, ਇਹ ਮੂੰਦਲੀਏ ਦਰਵਾਜ਼ੇ, ਉਹਨੂੰ ਸੋਝੀ ਹੋ ਜਾਂਦੀ ਹੈ ਦਰਵਾਜ਼ਿਆਂ ਵੱਲੋਂ ਸੁਰਤ ਹਟਾ ਕੇ। ਜਿਹੜਾ ਦਸਵਾਂ ਗੁਪਤ ਰਖਾਇਆ ਸੀ ਮੁਕਤੀ ਦਾ ਦਰਵਾਜ਼ਾ, ਉਹ ਮੋਖ ਦੁਆਰ ਉਹਨੂੰ ਪ੍ਰਾਪਤ ਹੋ ਜਾਂਦਾ। ਸੇਵਾ ਕਰਦਿਆਂ ਕਰਦਿਆਂ ਉਹ ਆਪ ਮੁਕਤ ਮੁਕਤ ਕਰੇ ਸੰਸਾਰ, ਸਤਿਗੁਰੂ ਦੀ ਬਖਸ਼ਿਸ਼ ਨਾਲ ਐਸੀ ਉਹਨਾਂ ਨੂੰ ਪ੍ਰਾਪਤੀ ਹੁੰਦੀ
1: ਹੈ।
0: ਉਹਨਾਂ ਦੀ ਜਿਹੜੀ ਕਾਰ ਸੇਵਾ ਹੈ ਉਹ ਸੱਚੀ ਹੈ। ਦੁਨੀਆਂ ਦੇ ਲੋਕਾਂ ਦੇ ਜਿਹੜੇ ਕਾਰਜ ਨੇ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਉਹਨਾਂ ਦੇ ਜਿਹੜੇ ਕਾਰਜ ਨੇ ਕਿਤੇ ਕਿਸੇ ਦੇ ਅਰਥ ਕੰਮ ਨਹੀਂ ਆਉਂਦੇ ਪਰਲੋਕ ਵਿੱਚ। ਪਰ ਜਿਹੜੀ ਗੁਰਮੁਖਾਂ ਦੀ ਕੀਤੀ ਹੋਈ ਸਦ

0: ਭਾਵੇਂ ਉਹ ਸੇਵਾ ਕਰਦਿਆਂ ਹੋਇਆਂ ਬਹੁਤ ਸਾਦੇ ਲਿਬਾਸ ਵਿੱਚ ਹੋਣਗੇ, ਭਾਵੇਂ ਫਟੇ ਪੁਰਾਣੇ ਵਸਤਰ ਹੋਣਗੇ, ਇੱਕ ਗੁਰਮੁਖਾਂ ਦੇ ਦਰਸ਼ਨ ਹੋਏ, ਉਹ ਕਹਿੰਦੇ ਵੀ ਮੈਂ ਤਨ ਤੇ ਕਦੇ ਆਪ ਸਵਾ ਕੇ ਵਸਤਰ ਨਹੀਂ ਪਾਏ, ਪਰ ਦੇਖਣ ਨੂੰ ਚਿੱਤ ਕਰਦਾ ਸੀ ਵੀ ਇਹਨਾਂ ਦੇ ਦਰਸ਼ਨ ਕਰੀ ਜਾਈਏ, ਇਹਨਾਂ ਦੇ ਬਚਨ ਸੁਣੀ ਜਾਈਏ, ਇਹਨਾਂ ਕੋਲ ਹੀ ਬੈਠੇ ਰਹੀਏ। ਜਦੋਂ ਪੁੱਛਿਆ ਜੀ ਵੀ ਆਪ ਕਿਹੋ ਜਿਹੇ ਵਸਤਰ ਪਾਉਂਦੇ ਹੋ, ਉਹ ਕਹਿੰਦੇ ਵੀ ਜਿਹੜੇ ਕਾਰ ਸੇਵਾ ਵਾਲੇ ਆ ਨਾ, ਜਦੋਂ ਕਾਰ ਸੇਵਾ ਕਰਦੇ ਆ ਕੁੜਤੀ ਪਾਉਂਦੇ ਆ, ਉਹ ਕੁੜਤੀ ਘਸ ਜਾਂਦੀ ਆ, ਉਹ ਫਿਰ ਛੱਡਦੇ ਨਹੀਂ ਹੈ, ਉਹਨੂੰ ਇਕੱਠੀ ਕਰਕੇ ਉਹਦਾ ਇਹਨੂੰ ਬਣਾ ਲੈਂਦੇ ਆ, ਜਦੋਂ ਉਹ ਬੱਠਲ ਰੱਖਦੇ ਆ, ਟੋਕਰੀ ਰੱਖਦੇ ਆ ਸਿਰ ਤੇ ਤਸਲੇ ਦੇ ਥੱਲੇ ਰੱਖਣ ਵਾਸਤੇ, ਉਹ ਕਹਿੰਦੇ ਇਹਨੂੰ ਬਣਾ ਕੇ ਉਦੋਂ ਕੰਮ ਲੈਂਦੇ ਆ, ਸੇਵਾ ਲੈਂਦੇ ਆ, ਫਿਰ ਜਦੋਂ ਉਥੋਂ ਵੀ ਉਹ ਬੇਕਾਰ ਹੋ ਜਾਵੇ ਫਿਰ ਉਹਨੂੰ ਪਾਸੇ ਛੱਡਦੇ ਆ। ਕਹਿੰਦੇ ਮੈਂ ਉਹ ਚੁੱਕ ਕੇ ਉਹਦੇ ਟਾਕੀਆਂ ਲਾ ਕੇ ਉਹ ਸਾਰੀ ਉਮਰ ਕੱਪੜੇ ਪਾਏ ਆ, ਕਿਉਂ? ਕਿਉਂਕਿ ਉਹਦੇ ਵਿੱਚ ਸ਼ਾਂਤੀ ਹੈ, ਉਹਦੇ ਵਿੱਚ ਟਿਕਾਅ ਹੈ, ਸਾਦਗੀ ਆ। ਮਹਾਰਾਜ ਦਾ ਬਚਨ ਹੈ ਨਾ, ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਰੱਖ ਦਾ ਅਰਥ ਹੈ ਰੱਖਿਆ, ਜੇ ਬੀਜ ਬੀਜ ਦਿੱਤਾ ਫਸਲ ਹੋ ਗਈ, ਉਹਦੀ ਰਾਖੀ ਨਾ ਕੀਤੀ ਤਾਂ ਉੱਥੇ ਚਿੜੀਆਂ ਜਾਨਵਰ ਚੁੱਕ ਕੇ ਲੈ ਜਾਣਗੇ, ਫਿਰ ਉੱਥੇ ਜਿਹੜੇ ਰੋਜ਼ ਨੇ ਜਾਂ ਗਾਈਆਂ ਨੇ ਜਾਂ ਹੋਰ ਜਾਨਵਰ ਹੈ ਉਹ ਆ ਕੇ ਫਸਲ ਨੂੰ ਬਰਬਾਦ ਕਰ ਦਿੰਦੇ ਆ, ਕੋਈ ਕਿਤੇ ਸੂਰ ਆਉਂਦੇ ਆ, ਕਿਤੇ ਰੋਜ਼ ਆਉਂਦੇ ਆ, ਕਿਤੇ ਗਾਈਆਂ ਆਉਂਦੀਆਂ, ਅਵਾਰਾ ਪਸ਼ੂ ਨੂੰ ਬਰਬਾਦ ਕਰ ਦਿੰਦੇ ਆ, ਫਿਰ ਜਿਹੜਾ ਕਿਸਾਨ ਆ ਉਹਨੂੰ ਰਾਖੀ ਕਰਨੀ ਪੈਂਦੀ ਆ। ਮਹਾਰਾਜ ਕਹਿੰਦੇ ਜੇ ਨਾਮ ਦਾ ਬੀਜ ਬੀਜਿਆ, ਸੰਤੋਖ ਦਾ ਸੁਹਾਗਾ ਫੇਰਿਆ, ਉਹਦੀ ਜਿਹੜੀ ਫਸਲ ਹੋਣੀ ਹੈ ਗਿਆਨ ਰੂਪੀ, ਜੇ ਉਹਦੀ ਫਸਲ ਦਾ ਪੂਰਾ ਪੂਰਾ ਫਲ ਲੈਣਾ, ਪੂਰੀ ਫਸਲ ਲੈਣੀ ਹੈ, ਪੂਰਾ ਲਾਭ ਲੈਣਾ, ਤਾਂ ਤੈਨੂੰ ਸਾਦਗੀ ਗਰੀਬੀ ਵੇਸ ਧਾਰਨਾ ਪਾਊ। ਗਰੀਬੀ ਵੇਸ ਧਾਰਨ ਕਰੇਗਾ ਤਾਂ ਫਿਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਨੌਰ ਨੇ, ਕੀੜੇ ਮਕੌੜੇ ਆ, ਸ਼ਬਦ ਸਪਰਸ਼ ਰਸ ਰੂਪ ਰਸ ਗੰਧ ਰੂਪੀ ਅਵਾਰਾ ਪਸ਼ੂ ਨੇ, ਇਹ ਤੇਰੇ ਨਾਮ ਦੇ ਧਨ ਨੂੰ ਬਰਬਾਦ ਨਹੀਂ ਕਰਨਗੇ, ਨਾਮ ਦੀ ਖੇਤੀ ਨੂੰ ਬਰਬਾਦ ਨਹੀਂ ਕਰਨਗੇ। ਇਸ ਲਈ ਮਹਾਰਾਜ ਕਹਿੰਦੇ ਉਹਨਾਂ ਦਾ ਜਿਹੜਾ ਪਹਿਨਣਾ ਹੈ ਉਹ ਵੀ ਸੱਚਾ ਹੈ, ਉਹਨਾਂ ਦਾ ਆਧਾਰ ਇਹ ਨਹੀਂ ਵੀ ਚਾਰ ਚਾਰ ਵਾਰੀ ਖਾਣਾ ਜਾਂ ਹਰ ਟਾਈਮ ਪੇਟ ਭਰ ਕੇ ਸੁੱਤੇ ਰਹਿਣਾ, ਨਹੀਂ, ਸੱਚ ਨਾਮ ਆਧਾਰ। ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਹੀ ਆਸਰਾ, ਬਾਣੀ ਨਾਮ, ਦਿਨ ਰਾਤ ਨਾਮ ਵਿੱਚ ਲੱਗੇ ਰਹਿਣਾ, ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਨਾਮ ਬਣ ਜਾਂਦਾ।
1: ਸੱਚੀ ਸੰਗਤ ਸੱਚ ਮਿਲੇ,
0: ਹਾਂ, ਉਹਨਾਂ ਦੀ ਸੰਗਤ ਵੀ ਸੱਚੀ ਹੁੰਦੀ ਆ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ। ਜੇ ਉਹਨਾਂ ਕੋਲ ਕੋਈ ਆ ਕੇ ਸੰਸਾਰੀ ਗੱਲ ਕਰਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁਰਾਤਨ ਸਮੇਂ ਹਰ ਕੀ ਪੌੜੀ ਕੋਲ ਇੱਕ ਬੁੰਦਿਆਂ ਵਾਲੇ ਸੰਤ ਹੁੰਦੇ, ਉਹਨਾਂ ਦਾ ਜ਼ਿਕਰ ਮਿਲਦਾ ਪੁਸਤਕਾਂ ਦੇ ਵਿੱਚ। ਜੇ ਕੋਈ ਉਹਨਾਂ ਕੋਲ ਆ ਕੇ ਸੰਸਾਰ ਦੀ ਗੱਲ ਕਰਦਾ ਨਾ, ਤਾਂ ਪੱਛਮ ਦੇ ਬੁੰਦੇ ਜੇ ਉਹਨਾਂ ਨੇ ਬਣਾਏ ਹੁੰਦੇ ਉਹ ਕੰਨ ਚ ਪਾ ਲੈਂਦੇ ਤੇ ਕਹਿੰਦੇ ਅਰੇ ਬਾਈ ਹਿੰਦੀ ਬੋਲਿਆ ਕਰਦੇ, ਅਰੇ ਬਾਈ ਪਹਿਲਾਂ ਹੀ ਸਰੀਰ ਕੇ ਅੰਦਰ ਬਹੁਤ ਮਨ ਮੇਂ ਗੰਦਗੀ ਭਰੀ ਪੜੀ ਹੈ, ਔਰ ਕੂੜ ਕਬਾੜ ਮਤ ਡਾਲੋ। ਇਹ ਨਾਮ ਸੁਣਨ ਵਾਸਤੇ ਲਾਏ ਆ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਉਹ ਸੱਚੀ ਬਾਣੀ ਸੁਣਦੇ ਆ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਵੀ ਸੱਚੀ ਹੈ, ਸੱਚ ਸਰੂਪ ਜੀ ਮਿਲ ਕੇ ਰਹਿੰਦੇ ਹਨ।
1: ਨਾਏ ਪਿਆਰ,
0: ਉਹਨਾਂ ਦਾ ਪਿਆਰ ਵੀ ਸੰਸਾਰ ਦੀ ਕਿਸੇ ਵਸਤੂ ਨਾਲ ਨਹੀਂ, ਉਹਨਾਂ ਦਾ ਪਿਆਰ ਕੇਵਲ ਨਾਮ ਨਾਲ ਹੈ। ਜਿਵੇਂ ਸੂਮੈ ਧਨ ਰੱਖਣ ਕਉ ਦੀਆ, ਸੂਮ ਬੰਦੇ ਦਾ ਪਿਆਰ ਧਨ ਨਾਲ ਹੁੰਦਾ ਹੈ, ਮਾਇਆ ਨਾਲ ਹੁੰਦਾ ਹੈ, ਉਹਦੀ ਹਮੇਸ਼ਾ ਸੁਰਤ ਮਾਇਆ ਵਿੱਚ ਰਹਿੰਦੀ ਹੈ ਵੀ ਫਲਾਨੇ ਨੂੰ ਇੰਨੀ ਮਾਇਆ ਦਿੱਤੀ ਉਹ ਤੋਂ ਇੰਨੀ ਲੈਣੀ ਆ, ਫਲਾਨੇ ਤੋਂ ਇੰਨੀ ਲੈਣੀ ਆ। ਇਹ ਜਿਹੜੇ ਗੁਰਮੁਖ ਹੁੰਦੇ ਆ ਇਹਨਾਂ ਦਾ ਹੁੰਦਾ ਵੀ ਇੰਨਾ ਸਮਾਂ ਅੱਜ ਲੰਘ ਗਿਆ, ਇੰਨਾ ਰਹਿ ਗਿਆ, ਇੰਨਾ ਜਾਪ ਜਪ ਲਿਆ, ਇੰਨਾ ਰਹਿ ਗਿਆ, ਅੱਜ ਉਹ ਹਮੇਸ਼ਾ ਨਾਮ ਵਿੱਚ ਪਿਆਰ ਆਪਣਾ ਪਾ ਕੇ ਰੱਖਦੇ ਆ।
1: ਸੱਚੇ ਸ਼ਬਦ ਹਰਖ ਸਦਾ,
0: ਉਹਨਾਂ ਨੂੰ ਖੁਸ਼ੀ ਵੀ ਸੱਚੇ ਵਾਹਿਗੁਰੂ ਦੇ ਨਾਮ ਵਿੱਚੋਂ ਸ਼ਬਦ ਵਿੱਚੋਂ ਹੀ ਪ੍ਰਾਪਤ ਹੁੰਦੀ ਆ।
1: ਦਰ ਸੱਚੇ ਸੱਚਿਆਰ,
0: ਫਿਰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਦਰ ਜਿਹੜੀ ਦਰਗਾਹ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਬੇਗਮਪੁਰਾ ਸੈਰ ਕੋ ਨਾਓ, ਦੁਖ ਦੋ ਨਹੀਂ ਤੇ ਠਾਓ। ਉਹ ਜਿਹੜਾ ਸੱਚਖੰਡ ਵਾਹਿਗੁਰੂ ਦਾ ਹੈ, ਉੱਥੇ ਉਹਨਾਂ ਨੂੰ ਫਿਰ ਰੇਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ। ਉਹਨਾਂ ਦਾ ਉੱਥੇ ਵੀ ਆਦਰ ਸਤਿਕਾਰ ਹੁੰਦਾ।
1: ਨਾਨਕ ਸਤਿਗੁਰ ਕੀ ਸੇਵਾ ਸੋ ਕਰੈ,
0: ਪਹਿਲੇ ਸਲੋਕ ਦੀ ਸਮਾਪਤੀ ਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਫਰਮਾਉਂਦੇ ਆ, ਸਤਿਗੁਰ ਕੀ ਸੇਵਾ ਸੋ ਕਰੈ। ਸਤਿਗੁਰੂ ਦੀ ਸੇਵਾ ਸਾਰਾ ਸੰਸਾਰ ਨਹੀਂ ਕਰ ਸਕਦਾ। ਸਤਿਗੁਰੂ ਦੀ ਸੇਵਾ ਬਿਰਲਿਆਂ ਦੇ ਭਾਗਾਂ ਚ ਆਉਂਦੀ ਹੈ। ਸਤਿਗੁਰੂ ਦੀ ਸੇਵਾ ਮਹਾਰਾਜ ਕਹਿੰਦੇ

ਸਾਰੇ ਜੀਆਂ ਦੀ ਰਿਜਕ ਦੀ ਡੋਰੀ ਆ, ਜਿਸ ਦੇ ਹੱਥ ਵਿਚ ਸਾਰੇ ਜੀਵਾਂ ਦੇ ਸਵਾਸਾਂ ਦੀ ਡੋਰੀ ਆ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਉਹਨੂੰ ਜਿਹੜਾ ਵਾਹਿਗੁਰੂ ਸਵਾਸ ਬਖਸ਼ ਰਿਹਾ, ਰਿਜਕ ਬਖਸ਼ ਰਿਹਾ, ਉਹਨੂੰ ਕਰਤਾਰ ਕਹਿੰਦੇ ਆ। ਉਹ ਜਿਸ ਦੇ ਉੱਪਰ ਨਦਰ ਕਰ ਦੇਵੇ, ਜਿਸ ਤੇ ਮਿਹਰ ਕਰ ਦੇਵੇ, ਜਿਹਨੂੰ ਉਹਨੇ ਤਾਰਨਾ ਹੈ, ਜਿਹਨੂੰ ਮੁਕਤ ਕਰਨਾ ਹੈ, ਜਿਹਦਾ ਭਲਾ ਕਰਨਾ ਹੈ, ਉਹਨੂੰ ਆਪਣੀ ਸੇਵਾ ਦੇ ਦਿੰਦਾ, ਉਹਨੂੰ ਆਪਣੀ ਸੇਵਾ

ਉਹ ਸਾਸ ਗਰਾਸ ਨਾਮ ਜਪਦੇ ਆ, ਸਾਸ ਹੁੰਦਾ ਸਾਹ ਆਉਂਦੇ ਜਾਂਦੇ ਤੇ ਗਰਾਸ ਹੁੰਦਾ ਗਰਾਹੀ ਮੂੰਹ ਚ ਪਾਉਂਦਿਆ ਹੋਇਆ। ਜਦੋਂ ਭੋਜਨ ਦੀ ਗਰਾਹੀ ਮੂੰਹ ਚ ਪਾਉਂਦੇ ਆ, ਬੁਰਕੀ ਪਾਉਂਦੇ, ਉਦੋਂ ਵੀ ਨਾਮ ਜਪਦੇ ਆ, ਸੁਰਤ ਨਾਲ ਜਪਦੇ ਆ, ਬੋਲ ਕੇ ਨਹੀਂ। ਤੇ ਜਿਹੜੇ ਮਨਮੁਖ ਨੇ ਮਹਾਰਾਜ ਕਹਿੰਦੇ ਉਹ ਨਾਮ ਤੋਂ ਬਿਨਾਂ, ਨਾਮ ਬਿਨਾਂ ਜੋ ਪਹਿਰਾ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸੀਗਾਰ। ਇਉਂ ਉਹਨਾਂ ਦੀ ਗਰਾਹੀ ਵਿੱਚ

0: ਚਾਕਰੀ ਦਾ ਫਲ ਮਹਾਰਾਜ ਕਹਿੰਦੇ ਦੁੱਖ ਮਿਲਦਾ ਹੈ, ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਕਹਿੰਦੇ ਜੀ ਫਲਾਣੇ ਦਾ ਦੀਵਾ ਜਗਾਉਣੇ ਆ, ਹੁਣ ਕੀ ਹੋ ਗਿਆ? ਕਹਿੰਦੇ ਜੀ ਦੀਵਾ ਬੰਦ ਕਰਤਾ ਸੀ, ਫਲਾਣੇ ਨੇ ਕਿਹਾ ਵੀ ਜੇ ਦੀਵਾ ਬੰਦ ਕਰਤਾ ਤਾਂ ਤੁਹਾਨੂੰ ਦੁੱਖ ਆ ਗਏ। ਦੱਸੋ ਜਿਹਦਾ ਦੀਵਾ ਜਗਾਉਂਦੇ ਸੀ ਭਲੇ ਉਹ ਲੋਕੋ ਦੁੱਖ ਦੇਣ ਨੂੰ ਬੈਠਾ ਹੈ? ਕਿੱਥੇ ਸਤਿਗੁਰੂ ਦੀ ਸੇਵਾ? ਜੇ ਕੋਈ ਇੱਕ ਤਿਲ ਮਾਤਰ ਵੀ ਕੋਈ ਸੇਵਾ ਕਰਦਾ ਮਹਾਰਾਜ, ਉਹ ਵੀ ਨਹੀਂ ਰੱਖਦੇ, ਉਹਦਾ ਵੀ ਫਲ ਦਿੰਦੇ ਆ। ਜੇ ਕੋਈ ਮਾਈਆਂ ਪ੍ਰਸ਼ਾਦੇ ਪਕਾਉਂਦੀਆਂ, ਜੇ ਕੋਈ ਪ੍ਰਸ਼ਾਦਿਆਂ ਦੀ ਸੇਵਾ ਕਰਦਾ, ਵਰਤਾਉਣ ਦੀ ਸੇਵਾ ਕਰਦਾ, ਪਕਾਉਣ ਦੀ ਸੇਵਾ ਕਰਦਾ, ਜਲ ਵਰਤਾਉਣ ਦੀ ਸੇਵਾ ਕਰਦਾ, ਜੇ ਕੋਈ ਝਾੜੂ ਦੀ ਸੇਵਾ ਕਰਦਾ, ਪੋਤਿਆਂ ਦੀ ਸੇਵਾ ਕਰਦਾ, ਕਿੰਨੀ ਸੰਗਤ ਸੇਵਾ ਕਰ ਰਹੀ ਹੈ ਦਿਨ ਰਾਤ ਪਰਿਕਰਮਾ ਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤੇ ਲੰਗਰ ਸਾਹਿਬ ਦੇ ਵਿੱਚ ਲੱਖਾਂ ਸੰਗਤ ਰੋਜ਼ ਪ੍ਰਸ਼ਾਦਾ ਛਕਦੀ ਆ। ਆਮ ਦਿਨਾਂ ਦੇ ਵਿੱਚ 12-13 ਲੱਖ ਖਰਚਾ ਇੱਕ ਦਿਨ ਦਾ, ਕਿੰਨੀ ਸੰਗਤ ਪ੍ਰਸ਼ਾਦਾ ਛਕਦੀ ਹੋਵੇਗੀ? ਤੇ ਉਹ ਸੰਗਤਾਂ ਹੀ ਸੇਵਾ ਕਰਦੀਆਂ ਨਾ, ਸੰਗਤਾਂ ਹੀ ਪਕਾਉਂਦੀਆਂ, ਸੰਗਤਾਂ ਹੀ ਵਰਤਾਉਂਦੀਆਂ। ਉਹ ਸੰਗਤਾਂ ਫਿਰ ਐਵੇਂ ਤਾਂ ਨਹੀਂ ਸੇਵਾ ਕਰੀ ਜਾਂਦੀਆਂ? ਇੰਨੀ ਗਰਮੀ ਚ ਬੰਦਾ ਏਸੀ ਤੋਂ ਬਾਹਰ ਨਿਕਲਦਾ ਹੈ, ਉਸੇ ਵੇਲੇ ਹਾਏ ਹਾਏ ਕਰਨ ਲੱਗ ਜਾਂਦਾ ਹੈ। ਧੰਨ ਨੇ ਉਹ ਸੰਗਤਾਂ ਜਿਹੜੀਆਂ ਇੰਨੀ ਗਰਮੀ ਵਿੱਚ ਵੀ ਲੋਹ ਤੇ ਜਾ ਕੇ ਸੇਵਾ ਕਰਦੀਆਂ, ਜਿਹੜੇ ਭੱਠੀਆਂ ਤੇ ਜਾ ਕੇ ਸਬਜ਼ੀਆਂ ਬਣਾਉਂਦੇ ਆ, ਸੇਵਾਵਾਂ ਕਰਦੇ ਆ, ਉਹਨਾਂ ਨੂੰ ਕੁਝ ਮਿਲ ਰਿਹਾ ਨਾ, ਉਹਨਾਂ ਨੂੰ ਸੁੱਖ ਮਿਲ ਰਿਹਾ, ਆਨੰਦ ਮਿਲ ਰਿਹਾ, ਤਾਂਹੀ ਉਹ ਸੇਵਾ ਕਰ ਰਹੇ ਹਨ। ਪਰ ਜਿਹੜੇ ਵਡਾਣੀ ਚਾਕਰੀ ਵਾਲੇ ਆ ਮਹਾਰਾਜ ਕਹਿੰਦੇ ਭਾਈ ਉਹ ਇੱਥੇ ਵੀ ਦੁਖੀ ਤੇ ਪਰਲੋਕ ਚ ਵੀ ਦੁਖੀ ਹਨ।
1: ਨਰਕ ਨਿਵਾਸ
0: ਮਰਨ ਤੋਂ ਬਾਅਦ ਜਿੱਥੇ ਗੁਰਮੁਖਾਂ ਦਾ ਦਰਗਾਹ ਚ ਵਾਸਾ ਕਿਹਾ ਸੀ, ਇੱਥੇ ਮਨਮੁਖਾਂ ਦਾ ਵਡਾਣੀ ਚਾਕਰੀ ਵਾਲਿਆਂ ਦਾ ਵਾਸਾ ਮਹਾਰਾਜ ਕਹਿੰਦੇ

0: ਆਏ ਉਹ ਸ਼ਬਦ ਨੂੰ ਨਹੀਂ ਜਾਣਦੇ, ਸ਼ਬਦ ਨਾਲ ਉਹਨਾਂ ਦਾ ਪਰਚਾ ਨਹੀਂ ਪਿਆ। ਉਹਨਾਂ ਨੇ ਕਦੇ ਨਾ ਸ਼ਬਦ ਨੂੰ ਸੁਣਿਆ ਤੇ ਨਾ ਕਦੇ ਜਪਿਆ, ਨਾ ਕਦੇ ਉਹਨੂੰ ਧਿਆਇਆ, ਨਾ ਕਦੇ ਸਿਮਰਿਆ। ਇਸ ਕਰਕੇ ਉਹਨਾਂ ਦਾ ਮੁੱਖ ਵੀ ਤੇ ਉਹਨਾਂ ਦਾ ਮਨ ਵੀ, ਸਤਿਗੁਰੂ ਜੀ ਕਹਿੰਦੇ ਸ਼ਬਦ ਵੀ ਹੋਣਾ ਹੋਣ ਕਰਕੇ ਮੈਲਾ,
1: ਕਾਮ ਕ੍ਰੋਧ ਵਿਨਾਸ,
0: ਉਹਨਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਵਗਦੀਆਂ, ਉਹਨਾਂ ਦਾ ਵਿਨਾਸ।

0: ਜਿਹੜੇ ਮਨ ਪਿੱਛੇ ਲੱਗ ਕਰਕੇ ਹੱਠ ਧਰਮ ਦੇ ਕੋਈ ਜਲ ਧਾਰੇ ਕਰਦਾ, ਕੋਈ ਆਸਣ ਲਾਉਂਦਾ, ਕੋਈ ਕਹਿੰਦੇ ਸਵਾਸ ਚੜਾ ਕੇ ਵੇਖਦਾ, ਕੋਈ ਕਿਹੋ ਜਿਹਾ ਕਰਮ ਕਰਦਾ, ਕੋਈ ਕਿਹੋ ਜਿਹਾ ਕਰਮ ਕਰਦਾ। ਦੁਨੀਆਂ ਦੇ ਵਿੱਚ ਬੜੇ ਲੋਕ ਨੇ ਜਿਹੜੇ ਨਾਮ ਨੂੰ ਛੱਡ ਕੇ ਹੋਰ ਸਭ ਕੁਝ ਕਰੀ ਜਾ ਰਹੇ ਆ, ਪਰ ਕਲਯੁਗ ਦੇ ਵਿੱਚ ਕੇਵਲ ਨਾਮ ਹੀ ਹੈ ਜਿਹੜਾ ਪਾਰ ਲੰਘਾਉਂਦਾ, ਉਹ ਨਾਮ ਨਹੀਂ ਜਪ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਐਸੇ ਲੋਕ ਨੇ ਉਹਨਾਂ ਨੂੰ ਅੰਤ ਵੇਲੇ ਇਹ ਜਿਹੜੇ ਕਰਮ ਕਾਂਡ ਨੇ ਉਹ ਕੰਮ ਨਹੀਂ ਆਉਣੇ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸਾ ਤਿੰਨ ਜਮ ਜਾਗਾਤੀ ਲੁੱਟ ਹੈ, ਉਹ ਤਾਂ ਜਮਾਂ ਨੇ ਰਾਜ ਹੀ ਲੁੱਟ ਲੈਣੇ ਆ। ਨਿਰਵਾਣ ਕੀਰਤਨ ਗਾ ਉਹ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਕਰਮ ਕਾਂਡ ਨੇ ਪਾਠ ਪੜੇ ਔਰ ਵੇਦ ਵਿਚਾਰੇ ਉਹ ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁੱਟ ਕੇ ਅਦ ਕਹੋ ਬੁੱਧ ਵਾਧੇ ਪਿਆਰੇ ਇਨ ਵਿਦ ਮਿਲ ਨਾ ਜਾਈ। ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਇਹਦੇ ਵਿੱਚ ਮੋਨ ਭਇਓ ਕਰਪਾਤੀ ਰਹਿਓ, ਇਹ ਸ਼ਬਦ ਦੇ ਵਿੱਚ ਸਾਰੇ ਕਰਮ ਕਾਂਡ ਦੱਸੇ ਆ। ਇਹ ਅੰਤ ਵੇਲੇ ਕੰਮ ਨਹੀਂ ਆਉਂਦੇ, ਇਹ ਤਾਂ ਰਸਤੇ ਵਿੱਚ ਹੀ ਜਿਹੜੇ ਜਮਦੂਤ ਨੇ ਉਹ ਖੋਹ ਲੈਂਦੇ ਆ। ਇਸ ਲਈ ਉਹਨਾਂ ਕੋਲ ਕੋਈ ਨਾਮ ਦੀ ਰਾਸ ਨਾਮ ਦੀ ਪੂੰਜੀ ਨਹੀਂ, ਖਾਲੀ ਹੁੰਦੇ ਆ।
1: ਜਮਪੁਰ ਬਦੇ ਮਾਰੀਆ ਹੈ,
0: ਫਿਰ ਜਮਦੂਤ ਆਪਣੀ ਧਰਮਪੁਰੀ ਦੇ ਵਿੱਚ ਉਹਨਾਂ ਨੂੰ ਲਿਜਾ ਕਰਕੇ ਉੱਥੇ ਨਰਕਾਂ ਦੇ ਵਿੱਚ ਮਾਰੀਆ ਹੈ ਸਜਾਵਾਂ ਦਿੰਦੇ ਆ, ਬਦੇ ਭਾਵ ਬੰਨ ਕਰਕੇ। ਉੱਥੇ ਫਿਰ ਉਹਨਾਂ ਨੂੰ ਚੋਟਾਂ ਪੈਂਦੀਆਂ, ਚਪੇੜਾਂ ਪੈਂਦੀਆਂ, ਜਿਹੜਾ ਕੋਈ ਪਰਾਇਆ ਰੂਪ ਤੱਕਦਾ ਉਹਨਾਂ ਨੂੰ ਵੱਖਰੀਆਂ ਸ਼ਾਸਤਰਾਂ ਚ ਸੇਵਾਵਾਂ ਸਜਾਵਾਂ ਲਿਖੀਆਂ, ਜਿਹੜਾ ਕੋਈ ਗੰਧਣ ਬੈਣ ਸੁਣਦਾ ਉਹਨੂੰ ਵੱਖਰੀਆਂ ਸਜਾਵਾਂ, ਇਉਂ ਬੜੀਏ ਤਰ੍ਹਾਂ ਦੀਆਂ ਸਜਾਵਾਂ ਦਾ ਗੁਰਬਾਣੀ ਚ ਵੀ ਜ਼ਿਕਰ ਮਿਲਦਾ। ਫਿਰ ਉਹ ਅਰਜੋਈਆਂ ਕਰਦੇ ਆ, ਪੁਕਾਰਾਂ ਕਰਦੇ ਆ, ਬਚਾਓ ਬਚਾਓ ਕਹਿੰਦੇ ਆ, ਕੋਈ ਨੀ ਸੁਣਦਾ। ਫਿਰ ਸਤਿਗੁਰੂ ਜੀ ਦਾ ਬਚਨ ਆਪਾਂ ਸਕੀ ਵਾਰ ਚ ਪੌੜੀ ਸੁਣਦੇ ਆ, ਆਪੀ ਨਾ ਭੋਗ ਭੋਗ ਹੋਏ ਭਸਮਣ ਭੌਰ ਸਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਆ ਬੈ ਲੇਖਾ ਕਰ ਸਮਝਾਇਆ। ਤੇ ਜਦੋਂ ਲੇਖਾ ਇਹਦੇ ਬਾਕੀ ਬਹੁਤੀ ਨਿਕਲਦੀ ਆ, ਥਾ ਉਹ ਨਾ ਹੋਵੇ ਪੌਦੇ ਹੁਣ ਸੁਣੀਆ ਕਿਆ ਰੁਆਇਆ, ਮਨ ਅੰਧਾ ਜਨਮ ਗਵਾਇਆ। ਜਦੋਂ ਥਾ ਉਹ ਨਾ ਹੋਵੇ ਪੌਦੇ ਹੁਣ ਜਦੋਂ ਪੈਂਦੀਆਂ ਨੇ ਫਿਰ ਭੱਜਦੇ ਨੂੰ ਥਾਂ ਨੀ ਲੱਭਦਾ, ਹੁਣ ਸੁਣੀਆ ਕਿਆ ਰੁਆਇਆ। ਫਿਰ ਰੋਂਦਾ ਪੁਕਾਰਾਂ ਕਰਦਾ ਅਰਜੋਈਆਂ ਕਰਦਾ, ਮਹਾਰਾਜ ਕਹਿੰਦੇ ਹੁਣ ਸੁਣੀਆ ਕਿਆ, ਹੁਣ ਕੀ ਕਿਸੇ ਨੇ ਸੁਣਨਾ, ਜਦੋਂ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੇ ਸੀ ਵੀ ਭਜਨ ਕਰ ਲੈ ਨਾਮ ਜਪ ਲਾ, ਉਦੋਂ ਜਪਦਾ ਨੀ ਸੀ, ਉਦੋਂ ਤੂੰ ਨੀ ਸੁਣਿਆ, ਹੁਣ ਤੇਰੀ ਨੀ ਕਿਸੇ ਨੇ ਸੁਣਨੀ।
1: ਨਾਨਕ ਪੂਰਬ ਲਿਖਿਆ ਕਮਾਵਣਾ,
0: ਇਹ ਭਾਈ ਸਭ ਕੁਝ ਪੂਰਬ ਲਿਖਿਆ ਹੋਇਆ, ਜਿਹੜੀ ਪ੍ਰਾਲਬਦ ਲੈ ਕੇ ਤੂੰ ਜਨਮ ਲਿਆ ਨਾ ਉਹਦੇ ਵਿਚ ਸਭ ਲਿਖਿਆ।
1: ਗੁਰਮੁਖ ਨਾਮ ਨਿਵਾਸ,
0: ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਆ, ਗੁਰਮੁਖ ਬਣ ਕੇ ਜੀਵਨ ਜਿਉਂਦੇ ਆ, ਮੁਖੀ ਗੁਰਾਂ ਦੁਆਰਾ ਨਾਮ ਲੈਂਦੇ ਆ, ਆਪਣੇ ਮਨ ਨੂੰ ਗੁਰੂ ਵੱਲ ਮੁੱਖ ਰੱਖਦੇ ਆ, ਗੁਰੂ ਦੀ ਗੱਲ ਨੂੰ ਜੀਵਨ ਵਿੱਚ ਮੁੱਖ ਰੱਖਦੇ, ਐਸੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਬਚਨਾਂ ਨੂੰ ਕਮਾਉਣ ਕਰਕੇ ਸੇਵਾ ਕਰਨ ਕਰਕੇ ਨਾਮ

0: ਪੂਰਾ ਨਾਮ ਵਾਹਿਗੁਰੂ ਵਾਹਿਗੁਰੂ ਦ੍ਰਿੜ ਕਰਵਾਇਆ। ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਆ ਤਾਂ ਫਿਰ ਉਹ ਦੀਕਸ਼ਾ ਮੰਤਰ ਦਿੰਦੇ ਆ, ਗੁਰਮੰਤਰ ਬਖਸ਼ਦੇ ਆ। ਜਦੋਂ ਪੰਜ ਵਾਰੀ ਗੁਰਮੰਤਰ ਕਹਾਉਂਦੇ ਆ ਤਾਂ ਦ੍ਰਿੜ ਕਰਵਾ ਦਿੰਦੇ ਆ, ਭਾਵ ਸਾਡੇ ਅੰਦਰ ਬੀਜ ਬੀਜ ਦਿੰਦੇ ਆ। ਫਿਰ ਉਹਨੂੰ ਅੱਗੇ ਅਸੀਂ ਕਮਾਈ ਕਰਨੀ ਆ, ਅਭਿਆਸ ਕਰਨਾ ਹੈ। ਕਹਿੰਦੇ ਉਹ ਸਤਿਗੁਰੂ ਦੀ ਸੇਵਾ ਕਰੋ ਜਿਹਨੇ ਤੁਹਾਡੇ ਹਿਰਦੇ ਵਿੱਚ ਨਾਮ ਦ੍ਰਿੜ ਕਰਵਾਇਆ।
1: ਸਤਿਗੁਰ ਪੂਜੋ ਦਿਨ ਸਰਾਤ,
0: ਉਹ ਸਤਿਗੁਰੂ ਨੂੰ

ਚਾਰ ਸੈਕਿੰਡ ਦੇ ਵਿਚ ਪਲਕ ਝਪਕਣ ਜਿੰਨੇ ਸਮੇ ਵਿਚ ਭਾਵ ਹਰ ਖਿੰਨ ਦੇ ਵਿਚ ਉਸੇ ਸਤਿਗੁਰੂ ਵੱਲ ਹੀ ਵੇਖੋ। ਮਤਾ ਜੇ ਕਿਸੇ ਨੇ ਕੋਈ ਕਰਾਮਾਤ ਵਿਖਾ ਦਿੱਤੀ ਤਾਂ ਉਹਦੇ ਵੱਲ ਵੇਖਣ ਲੱਗ ਜਾਓ, ਨਹੀਂ ਬੜੇ ਲੋਕ ਨੇ ਕੋਈ ਮਾੜੇ ਮੋਟੇ ਮੰਤਰ ਮੁੰਤਰ ਸਿੱਧ ਕਰੀ ਬੈਠੇ ਆ। ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਪਖੰਡੀ ਦਾ ਨਾਮ ਲੈ ਕੇ ਕਿਹਾ, ਬੜਾ ਵੱਡਾ ਡੇਰਾ ਚੱਲਦਾ ਉਹਦਾ, ਉਹਦਾ ਜਿਹੜਾ ਮੁਖੀ ਹੈ ਕਹਿੰਦੇ ਘੋਰ ਮੰਤਰ ਸਿੱਧ ਕੀਤਾ ਹੋਇਆ, ਇੱਕ ਜੜੀ ਬੂਟੀ ਕਹਿੰਦੇ ਖਾਂਦਾ ਤੇ ਆਪਣੇ ਮਲ ਰਾਹੀਂ ਕੱਢਦਾ, ਉਹਨੂੰ ਧੋ ਕੇ ਪੀਸ ਕੇ ਫਿਰ ਜਿਹੜਾ ਲੋਕਾਂ ਨੂੰ ਪ੍ਰਸ਼ਾਦ ਦਿੰਦੇ ਆ ਉਹਦੇ ਵਿੱਚ ਮਿਲਾ ਕੇ ਛਕਾ ਦਿੰਦੇ ਆ। ਜਿਹੜਾ ਉਹਨੂੰ ਘੋਰ ਮੰਤਰ ਸਿੱਧ ਕੀਤੇ ਵਾਲੇ ਨੂੰ ਛਕ ਲੈਂਦਾ ਕਹਿੰਦੇ ਫਿਰ ਉਹ ਤੋਂ ਪ੍ਰਭਾਵਿਤ ਹੋ ਜਾਂਦਾ, ਵੱਡੇ ਵੱਡੇ ਅਫਸਰਾਂ ਨੂੰ ਵੱਡੇ ਵੱਡੇ ਲੋਕਾਂ ਨੂੰ ਉਹ ਛਕਾਉਂਦਾ ਤੇ ਆਪਣੇ ਮਗਰ ਲਾਈ ਰੱਖਦਾ। ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ

0: ਪ੍ਰਾਪਤੀ ਦਾ ਪੰਥ ਕਹੀਏ ਰਸਤਾ ਦੱਸਿਆ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਓ ਜੇ ਸਤਿਗੁਰੂ ਨੇ ਰਸਤਾ ਦੱਸਿਆ ਜੇ ਸਤਿਗੁਰੂ ਨੇ ਮਾਰਗ ਦਿਖਾਇਆ ਉਹ ਸਤਿਗੁਰੂ ਤੋਂ ਮਾਰੇ ਕਹਿੰਦੇ ਬਲਿਹਾਰ ਜਾਓ ਕੁਰਬਾਨ ਜਾਓ
1: ਸਤਿਗੁਰ ਕੀ ਸਭ ਪੱਗੀ ਪਵ ਹੋ
0: ਇਸ ਸਤਿਗੁਰੂ ਦੇ ਭਾਈ ਸਾਰੇ ਚਰਨੀ ਪਾਉ ਚਰਨੀ ਢਹਿ ਪੈਣਾ ਪਾਉ
1: ਜਿਨ ਮੋਹ ਅੰਧੇਰ ਚੁਕਾਇਆ
0: ਇਸ ਸਤਿਗੁਰੂ ਤੋਂ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀ ਏ ਕਰਤਨ ਲਾਗੀ ਵਾਰ ਜੀ ਸੋ ਚੰਦਾ ਉਗਵਾ ਸੂਰ ਚੜ੍ਹੇ ਆਧਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਐਸੇ ਸਤਿਗੁਰੂ ਨੇ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜਿਸਨੇ ਗਿਆਨ ਰੂਪੀ ਅੰਜਨ ਸੁਰਮਾ ਦਿੱਤਾ ਮਾਰੇ ਕਹਿੰਦੇ ਚਰਨੀ ਢਹਿ ਪਾਓ
1: ਸਤਿਗੁਰ ਕਹੋ ਸਭ ਧਨ ਧਨ
0: ਐਸੇ ਸਤਿਗੁਰੂ ਨੂੰ ਭਾਈ ਸਾਰੇ ਮਨ ਕਰਕੇ ਵੀ ਬਾਣੀ ਕਰਕੇ ਵੀ ਸਰੀਰ ਕਰਕੇ ਵੀ ਕਰਮਾਂ ਕਰਕੇ ਵੀ ਸਾਰੇ ਧਨ ਧਨ ਕਹਿਣਾ ਕਰੋ
1: ਜਿਨ ਹਰ ਭਗਤ ਭੰਡਾਰ ਲਹਾਇਆ
0: ਜਿਸ ਸਤਿਗੁਰੂ ਨੇ ਭਗਤੀ ਦਾ ਭੰਡਾਰ ਕਹੀਏ ਖਜ਼ਾਨਾ ਬਖਸ਼ਿਸ਼ ਕੀਤਾ ਭਗਤੀ ਦਾ ਭੰਡਾਰ ਕੀ ਹੈ ਮਹਾਰਾਜ ਨੇ ਕਿਹਾ ਨਾ ਵੀ ਅੰਮ੍ਰਿਤ ਵੇਲੇ ਉੱਠ ਕੇ ਭਾਈ ਨਾਮ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਵੇਲਾ ਦਿਨ ਦਾ ਜਿਹੜਾ ਪਹਿਲਾ ਪਹਿਰ ਹੈ 6 ਵਜੇ ਸਵੇਰ ਦੇ ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰ ਹੈ ਤੇ ਜਿਹੜਾ ਪਿਛਲ ਰਾਤੀ ਦਾ ਪਹਿਰ ਆ ਨਾ 3 ਵਜੇ ਤੋਂ ਅੰਮ੍ਰਿਤ ਵੇਲੇ 6 ਵਜੇ ਇਹਦੇ ਵਿੱਚ ਅੰਮ੍ਰਿਤ ਵੇਲਾ ਮੰਨਿਆ ਸਵਾ ਪਹਿਰ ਰਾਤ ਰਹਿੰਦੇ ਆ ਕੋਈ ਪਹਿਰ ਰਾਤ ਰਹਿੰਦੇ ਆ ਇਤਿਹਾਸ ਵਿੱਚ ਕਿਤੇ ਸਵਾ ਪਹਿਰ ਰਾਤ ਰਹਿੰਦੇ ਆ ਪਹਿਰ 3 ਘੰਟਿਆਂ ਦਾ ਸਵੇਰੇ 3 ਵਜੇ ਤੋਂ 6 ਵਜੇ ਤੱਕ ਇੱਕ ਪਹਿਰ ਰਾਤ ਰਹਿੰਦੀ ਹੁੰਦੀ ਆ ਤੇ ਜੇ ਉਦੋਂ ਵੀ ਪਹਿਲਾਂ ਜਿਵੇਂ ਸੱਚਖੰਡ ਦਾ ਕਬਾੜ ਖੁੱਲਦਾ ਹੈ ਅੰਮ੍ਰਿਤ ਵੇਲੇ 2 ਵਜੇ ਦੇ ਲਾਗੇ ਸਾਕੇ ਉਹ ਸਵਾ ਪਹਿਰ ਬਣ ਜਾਂਦਾ ਹੈ ਉਦੋਂ ਭਾਈ ਕੋਈ ਇੱਕ ਘੜੀ ਅੱਧੀ ਘੜੀ ਅੱਧੀ ਤੋਂ ਵੀ ਅੱਧੀ ਜਿੰਨਾ ਸਮਾਂ ਵੀ ਕੋਈ ਜਪ ਸਕੇ ਉਦੋਂ ਜਪਣਾ ਫਿਰ ਨਿਤਨੇਮ ਕਰਨਾ ਫਿਰ ਸਤਿਗੁਰੂ ਮਹਾਰਾਜ ਦੇ ਦਰ ਤੇ ਆ ਕੇ ਦਰਸ਼ਨ ਕਰਨੇ ਬਾਣੀ ਕਥਾ ਸੁਣਨੀ ਕੀਰਤਨ ਸੁਣਨਾ ਫਿਰ ਜਦੋਂ ਦਿਨ ਚ ਸਮਾਂ ਲੱਗੇ ਸਹਿਜ ਪਾਠ ਕਰਨਾ ਪਹਿਲੋਂ ਸੰਥਿਆ ਕਰਨੀ ਫਿਰ ਸਹਿਜ ਪਾਠ ਕਰਨਾ ਇਹ ਭਗਤ ਖਜ਼ਾਨਾ ਸਤਿਗੁਰੂ ਜੀ ਨੇ ਦਿੱਤਾ ਸਾਨੂੰ ਸੁਖੈਣੀ ਭਗਤੀ ਹੈ ਨਾ ਤਾਂ ਕਿਸੇ ਨੇ ਪੁੱਠੇ ਲਟਕਣਾ ਹੈ ਨਾ ਕੋਈ ਸਰਦੀਆਂ ਚ ਜਲ ਧਾਰੇ ਕਰਨੇ ਆ 101 ਘੜੇ ਨਾਲ ਨਹਾਉਣਾ ਵੀ ਸਰਦੀ ਦੇ ਵਿੱਚ ਉਹ ਮਾਘ ਦੇ ਵਿੱਚ ਜਲ ਧਾਰੇ ਕਰਦੇ 101 ਘੜੇ ਠੰਡੇ ਪਾਣੀ ਨਾਲ ਨਹਾਉਂਦੇ ਆ ਨਾ ਹੀ ਕੋਈ ਜੇਠ ਆੜ ਦੇ ਮਹੀਨੇ ਦੇ ਵਿੱਚ ਗਰਮੀਆਂ ਦੇ ਵਿੱਚ ਉੱਪਰੋਂ ਸੂਰਜ ਤਪ ਰਿਹਾ ਤੇ ਉਧਰੋਂ 11 ਧੋਣੀਆਂ ਆਲੇ ਦੁਆਲੇ ਪਾਥੀਆਂ ਨੇ ਹੋਰ ਬਾਲ ਲੈਣੀ ਉਹਦੇ ਵਿਚਾਲੇ ਬੈਠਣਾ ਇਹ ਵੀ ਨਹੀਂ ਕਿਹਾ ਸਤਿਗੁਰੂ ਨੇ ਸਤਿਗੁਰੂ ਨੇ ਇਹੋ ਜਿਹੇ ਕਰਮ ਕਾਂਡਾਂ ਤੋਂ ਸਗੋਂ ਵਰਜਿਆ ਸਾਨੂੰ ਸੁਖੈਣ ਮਾਰਗ ਭਗਤੀ ਦਾ ਮਾਰਗ ਸਤਸੰਗਤ ਦਾ ਮਾਰਗ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਮਾਰਗ ਬਖਸ਼ਿਆ ਹੈ ਆਓ ਸਤਿਗੁਰੂ ਦੀ ਕਿਰਪਾ ਨਾਲ ਪਿਛਲਾ ਮਹੀਨਾ ਸੁੱਖਾਂ ਨਾਲ ਗੁਰੂ ਕੇ ਭਾਣੇ ਵਿੱਚ ਬਤੀਤ ਹੋਇਆ ਅੱਗੇ ਸਤਿਗੁਰੂ ਜੀ ਦੀ ਦਇਆ ਨਾਲ ਅੱਜ ਭਾਦੋ ਦਾ ਮਹੀਨਾ ਜਿਸ ਦਾ ਅੱਜ ਪਹਿਲਾ ਦਿਨ ਆ ਜਿਹਨੂੰ ਸੰਗਤਾਂ ਸੰਗਰਾਂਦ ਦਾ ਨਾਮ ਦਿੰਦੀ ਹੈ ਜਿਹਨੂੰ ਸੰਸਕ੍ਰਿਤ ਵਿੱਚ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ ਸਹਿਤ ਕ੍ਰਾਂਤੀ ਦੇ ਕਿਉਂਕਿ ਸੂਰਜ 12 ਰਾਸਾਂ ਨੇ ਰਾਸ ਨਾਮ ਕਰਦਾ ਹੈ ਇੱਕ ਰਾਸ ਚੋਂ ਦੂਜੀ ਰਾਸ ਚ ਜਦੋਂ ਪ੍ਰਵੇਸ਼ ਕਰਦਾ ਜਿਵੇਂ ਮਨੁੱਖ ਨੇ ਨਵਾਂ ਮਕਾਨ ਬਣਾਇਆ ਹੋਵੇ ਜਿਸ ਦਿਨ ਨਵੇਂ ਮਕਾਨ ਚ ਪ੍ਰਵੇਸ਼ ਕਰਦਾ ਨਾ ਗ੍ਰਹਿ ਪ੍ਰਵੇਸ਼ ਹੁੰਦਾ ਉਦੋਂ ਮਕਾਨ ਦੀ ਸਜਾਵਟ ਹੁੰਦੀ ਹੈ ਚੱਠ ਕਰਨ ਲੱਗੇ ਆ ਰਿਸ਼ਤੇਦਾਰਾਂ ਨੂੰ ਵੀ ਸਾਦਾ ਬੜੇ ਉਸ ਵੇਲੇ ਤਾਮ ਝਾਮ ਕਰਦਾ ਇਸੇ ਤਰ੍ਹਾਂ ਜਦੋਂ ਪਿਛਲੀ ਰਾਸ ਚੋਂ ਨਵੀਂ ਰਾਸ ਵਿੱਚ ਸੂਰਜ ਜਾਂਦਾ ਨਾ ਸੂਰਜ ਦੇ ਵਿੱਚ ਕ੍ਰਾਂਤੀ ਤੇਜ ਜ਼ਿਆਦਾ ਹੁੰਦਾ ਇਸ ਦਿਨ

ਨੂੰ ਪੁਰਾਤਨ ਸਮੇਂ ਚ ਵਹਿਮਾਂ ਭਰਮਾਂ ਦੇ ਵਿਚ ਪਾਇਆ ਗਿਆ, ਪਰ ਸਤਿਗੁਰੂ ਜੀ ਨੇ ਵਹਿਮਾਂ ਭਰਮਾਂ ਚੋਂ ਕੱਢ ਕੇ ਸਾਨੂੰ ਸ਼ਬਦ ਦੇ ਲੜ ਲਾਇਆ। ਆ ਦੀਵਾਨ ਹਾਲ ਦੇ ਨਾਲ ਹੀ ਸੰਗਮਰਮਰ ਦਾ ਸਥਾਨ ਬਣਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਇੱਥੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ 12 ਮਾਹ ਮਾਝ ਰਾਗ ਚ ਉਚਾਰਨ ਕੀਤਾ। ਇਹ 6ਵਾਂ ਮਹੀਨਾ ਗਾ ਭਾਦੋਂ ਦਾ ਪੌੜੀ 7ਵੀਂ ਹੈ, ਕਿਉਂਕਿ ਪਹਿਲੀ ਮੰਗਲ ਰੂਪ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ ਆ। ਆਓ ਜੋ ਸਤਿਗੁਰੂ ਜੀ ਵਿਚਾਰ ਬਖਸ਼ਿਸ਼ ਕਰਦੇ ਆਰੰਭ

0: ਦੁਆਰਾ ਅਲੰਕਾਰ ਬਨ ਕੇ ਸਤਿਗੁਰੂ ਜੀ ਸਮਝਾਉਂਦੇ ਆ ਜਿਹੜੀ ਜੀਵ ਜੋ ਰੂਪੀ ਇਸਤਰੀ ਆਪਣੇ ਪਤੀ ਨੂੰ ਛੱਡ ਕਰਕੇ ਵਿਭਚਾਰਨ ਹੋ ਗਈ ਆ, ਪਰ ਪੁਰਖਾਂ ਨਾਲ ਜਿਹਦਾ ਪਿਆਰ ਹੈ, ਪਰਾਏ ਪੁਰਖਾਂ ਵੱਲ ਜਿਹਦੀ ਨਜ਼ਰ ਹੈ, ਇਹੋ ਜਿਹੀਆਂ ਛੁੱਟੜ ਇਸਤਰੀਆਂ ਨੂੰ ਗੁਰਬਾਣੀ ਦੇ ਵਿੱਚ ਦੁਹਾਗਣ ਕਿਹਾ, ਦੋ ਆਂਗਣ ਦੋ ਵਿਹੜਿਆਂ ਦੇ ਵਿੱਚ ਜਿਹੜੀ ਪੈਰ ਰੱਖੇ, ਆਂਗਣ ਨਾਮ ਵਿਹੜੇ ਦਾ, ਉਹਨੂੰ ਸ੍ਰੀ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਗੁਰਬਾਣੀ ਚ ਸੁਹਾਗਣ ਇਸਤਰੀ ਪ੍ਰਵਾਨ ਹੈ। ਗੁਰਬਾਣੀ ਚ ਇੱਕ ਸਰਲੇਖ ਕੁਚੱਜੀ ਹੈ, ਇੱਕ ਸਚੱਜੀ ਹੈ, ਇੱਕ ਗੁਣਵੰਤੀ ਹੈ। ਕੁਚੱਜੀ ਨੂੰ ਪ੍ਰਵਾਨ ਨਹੀਂ ਕੀਤਾ ਜਿਹਨੂੰ ਜੀਵਨ ਦਾ ਚੱਜ ਆਚਾਰ ਨਹੀਂ ਹੈ। ਸ੍ਰੇਸ਼ਟ ਚੱਜ ਆਚਾਰ ਵਾਲੀ ਗੁਣਾਂ ਵਾਲੀ ਜਿਹੜੀ ਗੁਣਵੰਤੀ ਹੈ ਉਹਨੂੰ ਪ੍ਰਵਾਨ ਕੀਤਾ। ਸਤਿਗੁਰੂ ਜੀ ਕਹਿੰਦੇ ਜਿਹੜੇ ਆਪਣੇ ਪਤੀ ਦੇ ਆਖੇ ਨਹੀਂ ਲੱਗਦੀ, ਪਤੀ ਦੇ ਕਹਿਣੇ ਨਹੀਂ ਲੱਗਦੀ, ਪਤੀ ਤੋਂ ਉਲਟ ਚੱਲਦੀ ਆ, ਉਹ ਮਹਾਰਾਜ ਕਹਿੰਦੇ ਭਰਮ ਵਿੱਚ ਪਈ ਹੋਈ ਆ। ਇਸ ਮਹੀਨੇ ਦੁਆਰਾ ਸਤਿਗੁਰੂ ਜੀ ਇਹੋ ਜਿਹੜੀਆਂ ਇਸਤਰੀਆਂ ਦਾ ਰੂਪਕ ਅਲੰਕਾਰ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਗਿਆਸੂ ਜੀਵ ਨੂੰ ਸਮਝਾਉਂਦੇ ਆ, ਕਿਉਂਕਿ ਠਾਕੁਰ ਏਕ ਸਵਾਈ ਨਾਰ, ਇਸ ਯੁਗ ਇਸ ਜਗ ਮਹਾਂਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਪੁਰਖ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਬਾਕੀ ਸਾਰੀਆਂ ਉਹਦੀਆਂ ਜੀਵ ਰੂਪੀ ਇਸਤਰੀਆਂ ਹਨ ਜਿਹੜੀਆਂ ਵਾਹਿਗੁਰੂ ਪਤੀ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀਆਂ ਮਨ ਮਨੌਤਾਂ ਦੇ ਵਿੱਚ ਲੱਗੀਆਂ ਹੋਈਆਂ, ਉਹ ਪਰਪੁਰਖਾਂ ਵਾਲਾ ਹਾਲ ਹੈ। ਜਿਹੜੀਆਂ ਪੂਰੇ ਸਤਿਗੁਰੂ ਨੂੰ ਛੱਡ ਕੇ ਮਾਰੇ ਕਹਿੰਦੇ ਭਾਦੋਏ, ਭਾਦੋਏ ਦਾ ਕੀ ਅਰਥ ਹੈ, ਭਾ ਦੋਏ, ਦੋਏ ਦਾ ਭਾਵ ਦੋ, ਦਵੈਤ ਭਾਵ ਜਿਨ੍ਹਾਂ ਚ ਦੁਬਦਾ ਹੈ, ਦੋ ਬੇੜੀਆਂ ਚ ਪੈਰ ਰੱਖਣ ਵਾਲੇ ਆ। ਭਰਮ, ਭਰਮ ਪੰਜ ਤਰ੍ਹਾਂ ਦਾ ਮੰਨਿਆ, ਗ੍ਰੰਥਕਾਰਾਂ ਨੇ ਲਿਖਿਆ ਭੇਦ ਭਰਮ ਕਰ ਤੱਤ ਭਰਮ ਬੁਨ ਸੰਘ ਭਰਮ ਵਿਕਾਰ, ਬ੍ਰਹਮ ਇਧਰ ਜਗ ਸੱਤ ਹੈ ਪੰਚੋ ਭਰਮ ਸੰਸਾਰ। ਇਹ ਪੰਜ ਤਰ੍ਹਾਂ ਦਾ ਭਰਮ ਵਿਦਵਾਨਾਂ ਨੇ ਲਿਖਿਆ, ਮਨੁੱਖ ਨੂੰ ਪੰਜ ਤਰ੍ਹਾਂ ਦਾ ਜੀਵਨ ਚ ਭਰਮ ਹੁੰਦਾ ਹੈ। ਇਹ ਪੰਜਾਂ ਦੀ ਫਿਰ ਅੱਗੇ ਨਿਵਿਰਤੀ ਵੀ ਹੈ, ਬੜਾ ਵੱਡਾ ਵਿਸਥਾਰ ਦਾ ਇਹ ਵਿਸ਼ਾ ਹੈਗਾ, ਪਰ ਹੁਣ ਸਮਾਂ ਨਹੀਂ ਹੈ। ਭਾਦੋ ਇਹ ਭਰਮ ਭੁਲਾਣੀਆਂ, ਜਿਹੜੀਆਂ ਜਗਿਆਸੂ ਜੀਵ ਰੂਪੀ ਇਸਤਰੀਆਂ ਵਾਹਿਗੁਰੂ ਅਕਾਲ ਪੁਰਖ ਪਤੀ ਨੂੰ ਛੱਡ ਕਰਕੇ ਜਿਹੜੇ ਦੇਵੀ ਦੇਵਤਿਆਂ ਨੂੰ, ਪੀਰਾਂ ਪੈਗੰਬਰਾਂ ਨੂੰ, ਜਠੇਰਿਆਂ ਨੂੰ, ਮੜੀਆਂ ਨੂੰ, ਗੋਰਾਂ ਨੂੰ ਮੰਨਦੀਆਂ ਨੇ, ਮਹਾਰਾਜ ਕਹਿੰਦੇ ਉਹ ਭੁੱਲੀਆਂ ਹੋਈਆਂ ਹਨ। ਉਹਨਾਂ ਜੀਵ ਰੂਪੀ ਜਗਿਆਸੂ ਇਸਤਰੀਆਂ ਦਾ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨਾਲ ਹਿੱਤ ਨਹੀਂ ਹੈ, ਉਹ ਵਾਹਿਗੁਰੂ ਨਾਲ ਪ੍ਰੇਮ ਨਹੀਂ ਕਰਦੀਆਂ, ਉਹ ਦੂਜੇ ਪਾਸੇ ਲੱਗੀਆਂ ਹੋਈਆਂ। ਉਹ ਗੁਰੂ ਘਰ ਵੀ ਆ ਜਾਣਗੀਆਂ, ਤੇ ਜੇ ਕੋਈ ਕਹਿ ਦੇਵੇ ਤਾਂ ਕਿਸੇ ਫਿਰ ਦੇਵੀ ਦੇਵਤੇ ਨੂੰ ਸ਼ਨੀਵਾਰ ਨੂੰ ਕਹਿੰਦੇ ਸ਼ਨੀ ਨੂੰ ਮੰਨਣਾ ਜੀ, ਅੱਜ ਮੰਗਲਵਾਰ ਹੈ ਜੀ, ਅੱਜ ਆਹ ਨਹੀਂ ਕਰਨਾ ਜੀ, ਅੱਜ ਉਹ ਨਹੀਂ ਕਰਨਾ ਜੀ, ਉਹ ਵਹਿਮਾਂ ਭਰਮਾਂ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਰਮ ਵਿੱਚ ਪਏ ਹੋਏ ਹਨ।
1: ਲੱਖ ਸਿਗਾਰ ਬਣਾਇਆ,
0: ਜਿਵੇਂ ਜਿਹੜੀ ਛੁੱਟੜ ਇਸਤਰੀ ਆ ਉਹ ਭਾਵੇਂ ਜਿੰਨੇ ਮਰਜ਼ੀ ਖੋੜ ਸਿੰਗਾਰਾਂ ਦਾ 16 ਸਿੰਗਾਰ ਦਾ ਜ਼ਿਕਰ ਬਣਾ ਵੀ ਆਉਂਦਾ, ਇੱਥੇ ਮਹਾਰਾਜ ਕਹਿੰਦੇ ਲੱਖ ਸਿੰਗਾਰ, ਲੱਖਾਂ ਹੀ ਸਿੰਗਾਰ ਕਰ ਲਵੇ। ਜੇ ਪਤੀ ਦੀ ਆਗਿਆ ਚ ਨਹੀਂ ਹੈ ਉਹਨੂੰ ਸੰਸਾਰ ਇੱਜ਼ਤ ਨਹੀਂ ਦਿੰਦਾ, ਉਹਨੂੰ ਬਹੁਤ ਗਲਤ ਨਾਵਾਂ ਨਾਲ ਸੰਸਾਰ ਬੁਲਾਉਂਦਾ, ਉਹਨੂੰ ਸੰਸਾਰ ਵਿੱਚ ਆਦਰ ਨਹੀਂ ਦਿੰਦਾ, ਉਹਨੂੰ ਆਪਣੇ ਕੋਈ ਘਰ ਵਿੱਚ ਬਿਠਾ ਕੇ ਰਾਜੇ ਨਹੀਂ, ਹਰ ਕੋਈ ਸੋਚਦਾ ਵੀ ਇਹ ਸਾਡੇ ਪਰਿਵਾਰ ਨੂੰ ਗੰਧਲਾ ਕਰੇਗੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਤਾਂ ਹਰ ਕੋਈ ਚਾਹੁੰਦਾ, ਹਰ ਕੋਈ ਕਹਿੰਦਾ ਵੀ ਸਾਡਾ ਬੱਚਾ ਇਹਦੀ ਗੁਰਮੁਖਾਂ ਦੀ ਸੰਗਤ ਕਰੇ, ਨਸ਼ਿਆਂ ਤੋਂ ਬਚੇਗਾ, ਮਾੜੀ ਸੰਗਤ ਤੋਂ ਬਚੇਗਾ। ਜੇ ਕੋਈ ਮਨਮੁਖ ਹੈ, ਗੁਰੂ ਦੇ ਚਰਨੀ ਨਹੀਂ ਲੱਗਿਆ ਹੋਇਆ, ਉਹਦਾ ਕੁਸੰਗ ਕੋਈ ਨਹੀਂ ਚਾਹੁੰਦਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲੱਖਾਂ ਭਾਵੇਂ ਉਹ ਸ਼ਿੰਗਾਰ, ਲੱਖਾਂ ਕਰਮ ਕਾਂਡ ਕਰ ਲਵੇ, ਉਹ ਕਿਸੇ ਕਾਰਜ

0: ਸਿਮ ਸਦਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਜਿਹੜੇ ਸਰੀਰ ਨਾਲ ਸਾਰੇ ਮੋਹ ਕਰਦੇ ਸੀ ਪਿਆਰ ਕਰਦੇ ਸੀ ਸੁਨੇਹ ਰੱਖਦੇ ਸੀ ਉਸੇ ਵੇਲੇ ਕਹਿੰਦੇ ਆ ਵੀ ਇਹਨੂੰ ਤਾਂ ਭਾਈ ਹੁਣ ਸੰਸਕਾਰ ਕਰ ਦਿਓ ਇਹਨੂੰ ਬਿਲੇ ਲਾ ਦਿਓ ਕਿਤੇ ਦੀ ਸੁਰਤ ਨਾ ਲੈ ਦੇ ਪੌੜੇ ਪਖੰਡ ਕਰਦੇ ਆ ਕਰਮ ਕਾਂਡ ਕਰਦੇ ਆ ਕੋਈ ਘੜੇ ਜੇ ਭੰਨਦਾ ਕੋਈ ਡੱਕਿਆਂ ਨਾਲ ਮਿਲਦਾ ਵੀ ਵਧੀ ਨਾ ਜਾਵੇ ਬੜੇ ਤਰ੍ਹਾਂ ਦੇ ਕਰਮ ਕਾਂਡ ਜਿਹੜੇ ਸਤਿਗੁਰੂ ਨੇ ਵਰਜੇ ਆ ਮਹਾਰਾਜ ਕਹਿੰਦੇ ਭਾਈ ਉਹ ਤਾਂ ਫਿਰ ਸਾਰੇ ਸਾਥ ਛੱਡ ਜਾਂਦੇ ਆ ਸਾਰੇ ਪ੍ਰੇਤ ਕਹਿਣ ਲੱਗ ਜਾਂਦੇ ਆ
1: ਪਕੜ ਚਲਾਇਨ ਦੂਤ ਜਮ
0: ਫਿਰ ਕਹਿੰਦੇ ਜਮ ਦੂਤ ਉਹਨਾਂ ਨੂੰ ਪਕੜ ਕੇ ਲੈ ਕੇ ਜਾਂਦੇ ਹਨ
1: ਕਿਸੇ ਨਾ ਦੇਣੀ ਭੇਤ
0: ਇੱਥੇ ਕਿਸੇ ਨੂੰ ਭੇਤ ਨਹੀਂ ਮਿਲਦਾ ਵੀ ਉਹਨੂੰ ਕਿੱਧਰ ਲੈ ਗਏ ਕਿਹੜੀ ਜੂਨੀ ਚ ਪਾ ਦਿੱਤਾ ਕਿੱਥੇ ਸਜਾਵਾਂ 18 ਨਰਕਾਂ ਚੋਂ ਕਿਸੇ ਕਿਹੜੇ ਨਰਕ ਚ ਨੇ ਉਹਨੂੰ ਕਿਤੇ ਕਿਸੇ ਨੂੰ ਭੇਦ ਨਹੀਂ ਮਿਲਦਾ
1: ਛੱਡ ਖੜੋ ਤੇ ਖਿਨੈ ਮਾਹੇ
0: ਇੱਕ ਖੈਨੇ ਲੱਗਦਾ ਜਦੋਂ ਸਾਰੇ ਸਾਥ ਛੱਡ ਜਾਂਦੇ ਆ ਜਿੰਨਾ ਕੋਈ ਦੂਰ ਦਾ ਰਿਸ਼ਤੇਦਾਰ ਹੁੰਦਾ ਓਨਾ ਛੇਤੀ ਸਾਥ ਛੱਡਦਾ ਸੰਸਕਾਰ ਤੇ ਬੈਠੇ ਲੋਕ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ ਆ ਕਿੰਨਾ ਕਿਸੇ ਨੂੰ ਸੁਨੇਹ ਹੁੰਦਾ ਵਿਖਾਵਾ ਹੀ ਹੁੰਦਾ ਨਾ ਉਹ ਸਾਰਾ ਕੁਝ ਵਿਖਾਵਾ ਹੈ ਇੱਕ ਤਰ੍ਹਾਂ ਦਾ ਸੰਸਾਰ ਦੀ ਲੋਕਾਚਾਰ ਹੈ ਜਿੰਨਾ ਕੋਈ ਨੇੜੇ ਦਾ ਰਿਸ਼ਤੇਦਾਰ ਹੈ ਉਹ ਜਿਉਂ ਜਿਉਂ ਸਮਾਂ ਬੀਤਦਾ ਤਿਉਂ ਤਿਉਂ ਉਹਦੇ ਅੰਦਰੋਂ ਮੋਹ ਘਟਦਾ ਜਾਂਦਾ ਹੈ ਕਿਉਂ ਸਤਿਗੁਰੂ ਜੀ ਕਹਿੰਦੇ ਇੱਕ ਖਿੰਚੀ ਸਾਰੇ ਸਾਥ ਛੱਡ ਦਿੰਦੇ ਉਹ ਕੱਲਾ ਹੀ ਜਾਂਦਾ ਅੱਗੇ
1: ਜਿਨ ਸਿਉਂ ਲੱਗਾ ਹੇਤ
0: ਜਿਨ੍ਹਾਂ ਨਾਲ ਇੰਨਾ ਮੋਹ ਸੀ ਇੰਨਾ ਪਿਆਰ ਸੀ ਜਿਨ੍ਹਾਂ ਦੀ ਖਾਤਰ ਸਾਰੀ ਜ਼ਿੰਦਗੀ ਗਵਾ ਦਿੱਤੀ ਅਮੋਲਕ ਸਵਾਸ ਗਵਾ ਦਿੱਤੇ ਜਦੋਂ ਲੋੜ ਪਈ ਜਮਾਂ ਦੀ ਮਾਰ ਪੈ ਰਹੀ ਸੀ ਉਦੋਂ ਕੋਈ ਨਾਲ ਨਹੀਂ ਗਿਆ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਨੇ ਉਹਦੀ ਖਾਤਰ ਭਜਨ ਨਹੀਂ ਕੀਤਾ ਕੋਈ ਅਖੰਡ ਪਾਠ ਨਹੀਂ ਕਰਾ ਰਿਹਾ ਕੋਈ ਸਹਿਜ ਪਾਠ ਨਹੀਂ ਕਰਾ ਰਿਹਾ ਅੱਜ ਕੱਲ੍ਹ ਬੜੀ ਆ ਜਾਂ ਰੀਤੀ ਚੱਲ ਪਈ ਐਸੀ ਕਹਿੰਦੇ ਜੀ ਟਾਈਮ ਨਹੀਂ ਹੈ ਇਕੱਲਾ ਸੁਖਮਨੀ ਸਾਹਿਬ ਹੀ ਕਰਾ ਦਿਓ ਉਹ ਭਲੇ ਲੋਕੋ ਰਹਿਤ ਮਰਜ਼ਾਦਾ ਚ ਕੀ ਲਿਖਿਆ ਹੋਇਆ ਸੁਖਮਨੀ ਸਾਹਿਬ ਦੀ ਬਾਣੀ ਦਾ ਫਲ ਹੈ ਪਰ ਇੱਕ ਮਰਜ਼ਾਦਾ ਆ ਗਈ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਜਾਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਜਿਹਨੇ ਤੁਹਾਨੂੰ ਸਰੀਰ ਦਿੱਤਾ ਜਿਹਨੇ ਘਰ ਬਾਰ ਦਿੱਤਾ ਪੜ੍ਹਾਇਆ ਲਿਖਾਇਆ ਵੱਡਾ ਕੀਤਾ ਉਹਦੇ ਲਈ ਇੰਨਾ ਵੀ ਨਹੀਂ ਕਰ ਸਕਦੇ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਖਿਣ ਚ ਹੀ ਮੋਹ ਛੱਡ ਦਿੰਦੇ
1: ਆਰੋੜੈ ਤਨ ਕਪੇ
0: ਜਦੋਂ ਆਖਰੀ ਸਮਾਂ ਹੁੰਦਾ ਜਦੋਂ ਤਨ ਕਪੇ ਕੱਪਦੇ ਆ ਉਹ ਜਿਵੇਂ ਫਸਲ ਵੱਢਦੇ ਆ ਆਪਾਂ ਇਉਂ ਅੰਦਰੋਂ ਜਿਹੜੀ ਰੂਹ ਆ ਉਹਨੂੰ ਕੱਪਦੇ ਕੱਟਦੇ ਆ ਸਰੀਰ ਦੇ ਵਿੱਚੋਂ ਕੱਢਦੇ ਆ ਫਿਰ ਉਦੋਂ ਜਦੋਂ ਤਕਲੀਫ ਹੁੰਦੀ ਆ ਹੱਥ ਜੇ ਮਲਦਾ ਹੱਥ ਮਰੋੜਦਾ ਜਿਹੜਾ ਰੰਗ ਕਾਲਾ ਪੈ ਚੁੱਕਿਆ ਸੀ ਬਜ਼ੁਰਗੀ ਵੇਲੇ ਜਵਾਨੀ ਤੋਂ ਜਦੋਂ ਬਜ਼ੁਰਗ ਹੋਇਆ ਨਾ ਰੰਗ ਕਾਲਾ ਪੈ ਗਿਆ ਸੀ ਹੁਣ ਖੂਨ ਜਦੋਂ ਸਾਰਾ ਹੀ ਸੁੱਕ ਗਿਆ

0: ਸੰਸਾਰ ਰੂਪੀ ਖੇਤ ਦੇ ਵਿੱਚ ਜਿਹੇ ਜੇ ਕੋਈ ਬੀਜ ਬੀਜੇ ਆ ਉਹ ਜੇ ਕਰਮਾਂ ਦੇ ਫਿਰ ਅੱਗੇ ਫਲ ਪੈਦਾ ਹੁੰਦੇ ਆ ਫਲ ਵੱਢਦਾ
1: ਨਾਨਕ ਪ੍ਰਭ ਸਰਣਾਗਤੀ
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ

0: ਸਭ ਜੀਵਨ ਰੂਪੀ ਭਾਦੋ ਚ ਨਰਕ ਚ ਬਚ ਜਾਂਦੇ ਹਨ।
1: ਗੁਰ ਰੱਖਣ ਵਾਲਾ ਹੇਤ
0: ਮਹਾਰਾਜ ਕਿਹੜੇ ਲੋਕ ਬਚਦੇ ਆ? ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਆ, ਜਿਹੜੇ ਗੁਰੂ ਨਾਲ ਹੇਤ ਕਹੀਏ ਹੇਤ ਰੱਖਦੇ ਆ, ਗੁਰੂ ਨਾਲ ਪਿਆਰ ਪਾਉਂਦੇ ਆ, ਉਹਨਾਂ ਨੂੰ ਗੁਰ ਰੱਖਣ ਵਾਲਾ, ਉਹ ਗੁਰੂ ਉਹਨਾਂ ਦੀ ਫਿਰ ਰੱਖਿਆ ਕਰਦਾ, ਇੱਥੇ ਵੀ ਰੱਖਿਆ ਕਰਦਾ ਪਰ ਲੋਕ ਚ ਵੀ ਰੱਖਿਆ ਕਰਦਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਉਹ ਤਾਂ ਸਰਮਸਤਕ ਰੱਖਿਆ ਪਾਰ ਬ੍ਰਹਮ ਹਸਤਕਾਇਆ ਰੱਖਿਆ ਪਰਮੇਸ਼ਰ, ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸਰਨਾਈ, ਉਹਨਾਂ ਦੀ ਲੋਕ ਤੇ ਪ੍ਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਰੱਖਿਆ ਹੁੰਦੀ ਆ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭਾਦੋ ਦੇ ਮਹੀਨੇ ਦੀ ਪੌੜੀ ਦੀ ਵਿਚਾਰ ਹੋਈ ਹੈ। ਆਓ ਜੋ ਅੱਗੇ ਲੜੀਵਾਰ ਸ਼ਬਦ ਚੱਲ ਰਹੇ ਹੈ, ਲੜੀਵਾਰ ਸ਼ਬਦ ਦੀ ਵਿਚਾਰ ਪ੍ਰਾਰੰਭਤਾ ਤੋਂ ਜੋ ਤੁਖਾਰੀ ਰਾਗ ਵਿੱਚ ਪਾਵਨ ਅੰਗ 1111 ਤੇ ਸਰਵਣ ਕਰੀਏ ਜੀ।
1: ਤੁਖਾਰੀ ਮਹੱਲਾ ਪਹਿਲਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੁਖਾਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ।
1: ਭੁਲਾਵੜੈ ਭੁੱਲੀ ਭੁੱਲ ਭੁੱਲ ਪਸ਼ੂ ਤਾਣੀ।
0: ਮਹਾਰਾਜ ਕਹਿੰਦੇ ਜਗਿਆਸੂ ਜੀਵ ਰੂਪੀ ਉਸਤਰੀ, ਭੁੱਲ ਗਏ ਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਬ ਭੂਪ। ਅਗਿਆਨ ਕੀ ਨੂੰ ਕਹਿੰਦੇ? ਆਪਣੇ ਆਪੇ ਨੂੰ ਭੁੱਲ ਜਾਣਾ, ਆਪਣੇ ਮੂਲ ਨੂੰ ਭੁੱਲ ਜਾਣਾ। ਭੁਲਾਵੜ ਹੈ ਆ ਸੰਸਾਰ ਦੇ ਜਿਹੜੇ ਪਦਾਰਥ ਨੇ, ਜਿਵੇਂ ਬੱਚਾ ਰੋਣ ਲੱਗਦਾ ਮਾਂ ਉਹਨੂੰ ਕੋਈ ਖੇਡ ਵਿਖਾ ਦਿੰਦੀ ਆ, ਕੋਈ ਖਾਣ ਵਾਲੀ ਚੀਜ਼ ਵਿਖਾ ਦਿੰਦੀ ਆ, ਉਹ ਭੁੱਲ ਜਾਂਦਾ ਹੈ, ਉਹਦੇ ਵਿੱਚ ਪਰਚ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵ ਹੈ ਸੰਸਾਰ ਦੇ ਪਦਾਰਥਾਂ ਵਿੱਚ, ਸਾਕ ਸੰਬੰਧੀਆਂ ਵਿੱਚ, ਮਾਇਆ ਵਿੱਚ ਭੁਲਾਵੜ ਹੈ ਭੁੱਲੀ। ਇਹ ਜੀਵ ਰੂਪੀ ਇਸਤਰੀ ਭੁੱਲੀ ਹੋਈ ਹੈ, ਭੁੱਲ ਭੁੱਲ ਅਗਿਆਨ।

0: ਛੋਡੇ ਵਾਲੀ ਛੱਡਿਆ ਹੋਇਆ, ਉਹਦੇ ਵਿੱਚ ਸੁਰਤ ਨਹੀਂ ਲਾਈ ਹੋਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੁੱਤੀ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਪਈ ਆ, ਪਿਰ ਕੀ ਸਾਰ ਨਾ ਜਾਣੇ। ਪਿਰ ਪਤੀ ਪਰਮੇਸ਼ਰ ਵਾਹਿਗੁਰੂ ਦੇ ਸਾਰ ਕਹੀਏ ਸੋਝੀ, ਉਹਦੀ ਪ੍ਰਾਪਤੀ ਦਾ ਗਿਆਨ ਉਹ ਨਹੀਂ ਜਾਣਿਆ।
1: ਛੋਟੀ ਸੁੱਤੀ ਅਵਗੁਣ ਮੁਤੀ,
0: ਮਹਾਰਾਜ ਕਿਹੜੀ ਨੀਂਦ ਵਿੱਚ ਸੁੱਤੀ ਹੋਈ ਆ, ਪਿਰ ਪਤੀ ਪਰਮੇਸ਼ਰ ਨੂੰ ਛੱਡ ਕੇ। ਮਹਾਰਾਜ ਕਹਿੰਦੇ ਅਵਗੁਣ ਮੁਤੀ, ਔਗਣਾ ਵਿੱਚ ਮਸਤ ਹੈ, ਕੋਈ ਸ਼ਰਾਬ ਪੀਣ ਵਿੱਚ ਮਸਤ ਹੈ, ਕੋਈ ਨਸ਼ੇ ਕਰਨ ਵਿੱਚ ਮਸਤ ਹੈ, ਕੋਈ ਵਿਵਚਾਰ ਦੇ ਵਿੱਚ ਮਸਤ ਹੈ, ਕੋਈ ਰੂਪ ਵੇਖਣ ਵਿੱਚ ਮਸਤ ਹੈ, ਕੋਈ ਗੰਧਨ ਬਹਿਣ ਵਿੱਚ ਮਸਤ ਹੈ, ਕੋਈ ਖਾਣ ਦੇ ਪਦਾਰਥਾਂ ਚ, ਇਉਂ ਵੱਖ ਵੱਖ ਇੰਦਰੀਆਂ ਦੇ ਵਿੱਚ ਜੀਵ ਲੱਗਿਆ ਹੋਇਆ, ਔਗਣਾ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਮਸਤ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਇਹ ਮਹਾਰਾਜ ਕਹਿੰਦੇ ਭਾਈ ਬੰਧਨ ਨੇ ਜਿਹੜੇ ਔਗਣਾ ਦੇ, ਜੰਜੀਰੀਆਂ ਨੇ ਫਾਹੇ ਹਨ।
1: ਧਨ ਵਿਦਣ ਰਾਤੇ,
0: ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਧਨ ਜੀਵ ਰੂਪੀ ਇਸਤਰੀ ਹੈ, ਇਉਂ ਕਹਿੰਦੇ ਰੱਤੀ ਹੋਈ ਆ, ਕਾਹਦੇ ਵਿੱਚ ਔਗਣਾ ਦੇ ਵਿੱਚ ਮਸਤ ਹੋਈ ਹੈ।
1: ਕਾਮ ਕ੍ਰੋਧ ਅਹੰਕਾਰ ਵੇਗੁਤੀ,
0: ਫਿਰ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਇਹਨਾਂ ਵਿੱਚ ਮਹਾਰਾਜ ਕਹਿੰਦੇ ਵਿਗੁਤੀ ਪਰਚ ਰਹੀ ਆ। ਕਦੇ ਕਾਮ ਦੇ ਅਧੀਨ ਹੋ ਕਰਕੇ ਵਿਚਰਦਾ ਜੀਵ, ਕਦੇ ਹੰਕਾਰ ਦੇ ਵਿੱਚ, ਹੰਕਾਰ ਚ ਜਦੋਂ ਆਉਂਦਾ ਹੈ ਵੀ ਮੈਂ ਹੀ ਆ ਜੋ ਕੁਝ ਕਰਦਾ, ਮੈਥੋਂ ਬਿਨਾਂ ਕੋਈ ਕਰ ਹੀ ਨਹੀਂ ਸਕਦਾ, ਉਹ ਭੁੱਲ ਜਾਂਦਾ ਹੈ ਵੀ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਕਦੇ ਕਾਮ ਦੇ ਫੁਰਨਿਆਂ ਚ, ਕਦੇ ਹੰਕਾਰ ਦੇ ਫੁਰਨਿਆਂ ਵਿੱਚ ਭੁੱਲਿਆ ਰਹਿੰਦਾ
1: ਹੈ। ਲੱਗੀ ਤਾਤੇ,
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹਉਮੈ ਰੂਪੀ ਉਹਨੂੰ ਇਹ ਤਾਤੇ, ਉਹਦੇ ਸਰੀਰ ਨੂੰ ਮਹਾਰਾਜ

0: ਵਾਰ ਪੁਰਖ ਵਾਹਿਗੁਰੂ ਜੀ ਦਾ ਫਰਮਾਇਆ ਫਰਮਾਨ ਹੁਕਮ ਆ ਜਾਂਦਾ ਹੈ ਤਾਂ ਫਿਰ ਇਹ ਜਿਹੜਾ ਹੰਸ ਹੈ ਇਹ ਇੱਥੋਂ ਉੱਡਰ ਭਾਵ ਉੱਡ ਜਾਂਦਾ ਹੈ। ਆਕਾ ਹੰਸ ਅਕੇਲਾ ਜਾਈਏ ਫਿਰ ਕੱਲਾ ਹੀ ਅੱਗੇ ਜਾਂਦਾ
1: ਮੈਂ ਭਸਮ ਸਮਾਣੀ
0: ਪਿੱਛੇ ਜਿਹੜੀ ਹੈ ਦੇਹ ਹੰਕਾਰ ਕਰਦੀ ਸੀ ਮਾਣ ਕਰਦੀ ਸੀ ਆਪਣੇ ਸਰੀਰ ਦਾ ਮਾਰੇ ਕਹਿੰਦੇ ਭਸਮ ਹੋ ਜਾਂਦੀ ਹੈ ਸਵਾਹ ਹੋ ਜਾਂਦੀ ਹੈ ਇਹ ਮਿੱਟੀ ਹੋ ਕਰਕੇ ਮਿੱਟੀ ਜੀ ਸਮਾ ਜਾਂਦੀ ਹੈ।
1: ਨਾਨਕ ਸੱਚੇ ਨਾਮ ਵਿਹੂਣੀ
0: ਮਹਾਰਾਜ ਕਹਿੰਦੇ ਜਿਹੜੇ ਸੱਚੇ ਨਾਮ ਤੋਂ ਵਿਹੂਣੀ ਹੈ ਨਾਮ

ਧਰਤੀ ਹੋਏ ਵਾਰ ਵਾਰ ਅੰਤ ਨੂੰ ਪਛਤਾਉਂਦੀ ਆ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਆ। ਮਹਾਰਾਜ ਕਹਿੰਦੇ ਇਹੋ ਜਿਹਾ ਕੰਮ ਕਦੇ ਨਾ ਕਰੋ ਜਿਹਦੇ ਨਾਲ ਅੰਤ ਵੇਲੇ ਪਛਤਾਉਣਾ ਪਵੇ। ਇਸ ਲਈ ਵੇਲਾ ਹੈ ਅਵਰ ਕਾਜ ਤਿਰਕਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਿਰਪਾ ਕਰਨ, ਜੋ ਪਾਵਨ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ, ਹਿਰਦੇ ਵਿੱਚ ਥਾਂ ਦੇਣਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਸਤਿਗੁਰੂ ਦੀ ਸੰਗਤ ਬਖਸ਼ਿੰਦਾ ਬਖਸ਼ ਲੈਣਾ, ਅੱਗੇ ਤੋਂ ਸਮੱਤ ਬਖਸ਼ਣੀ, ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ ਸਰਵਣ ਕਰੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਕਿ ਗੁੱਡ ਜੀ ਮੋਰਨਿੰਗ ਤੁਹਾਡੀ ਚੜ੍ਹ ਗਈ ਹੋਵੇ, ਸੋਹਣੀ ਸਵੇਰ ਦਾ ਸੋਹਣਾ ਆਨੰਦ ਮਾਣ ਰਹੇ ਹੋਵੇ। ਅਤੇ ਆਓ ਇਸ ਸੋਹਣੀ ਸਵੇਰ ਦੇ ਲਈ ਉਸ ਸੋਹਣੇ ਰੱਬ ਦਾ ਸ਼ੁਕਰਾਨਾ ਕਰੀਏ। ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ ਉਸ ਰੱਬ ਦਾ ਜਿਹਨੇ ਸਾਂਝਾਂ ਪਵਾਈਆਂ ਨੇ, ਜਿਹਨੇ ਇਹ ਸਵਾਸ ਦਿੱਤੇ ਨੇ। ਅਤੇ ਅੱਜ ਇੱਕ ਵਾਰੀ ਫਿਰ ਤੋਂ ਇਸ ਸਫ਼ਰ ਦੇ ਉੱਤੇ ਅੱਗੇ ਚੱਲਣ ਤੋਂ ਪਹਿਲਾਂ ਉਹਦਾ ਸ਼ੁਕਰਾਨਾ ਕਰਦੇ ਹਾਂ। ਪਲ ਪਲ ਸ਼ੁਕਰਾਨਾ, ਹਰ ਇੱਕ ਉਸ ਸ਼ੈ ਦੇ ਲਈ ਸ਼ੁਕਰਾਨਾ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੰਮ ਆ ਰਹੀ ਹੈ, ਅਤੇ ਜਿਹੜੀ ਤੁਹਾਨੂੰ ਅਹਿਸਾਸ ਵੀ ਨਹੀਂ ਕਿ ਸਾਡੇ ਕੰਮ ਦੀ। ਆਓ ਵੱਧਦੇ ਹਾਂ ਕਿ ਅੱਜ ਦੇ ਦਿਨ ਦੇ ਵਿੱਚ ਇਸ ਸੋਹਣੇ ਦਿਨ ਦਾ ਆਨੰਦ ਮਾਣਦੇ ਹਾਂ। ਅੱਜ 18 ਤਰੀਕ ਆ, ਅਗਸਤ ਦਾ ਮਹੀਨਾ, ਅਤੇ ਅੱਜ ਦਿਨ ਮੰਗਲਵਾਰ। ਅਤੇ ਆਪਾਂ ਅਰਦਾਸ ਕਰਦੇ ਹਾਂ ਕਿ ਤੁਹਾਡਾ ਦਿਨ ਮੰਗਲਮਈ ਰਹੇ, ਸਾਰੇ ਕੰਮ ਤੁਹਾਡੇ ਸਿੱਧੇ ਪੈਣ, ਸੋਹਣੀਆਂ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਹ ਹੱਕ ਹਲਾਲ ਦੀ ਕਮਾਈ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਵੇ, ਚੜ੍ਹਦੀ ਕਲਾ ਲੈ ਕੇ ਆਵੇ, ਇੱਜ਼ਤ ਮਾਣ ਲੈ ਕੇ ਆਵੇ। ਇਸੇ ਅਰਦਾਸ ਦੇ ਨਾਲ, ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਉਹ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਉਹਦਾ ਨਾਂ ਲੈਂਦੇ ਹਾਂ, ਉਹਦਾ ਵੋਟ ਆਸਰਾ ਲੈ ਕੇ ਅੱਜ ਦੇ ਹਾਂਜੀ ਮੈਲਬਨ ਦੀ ਕਰੀ ਫਿਰ ਤੋਂ ਸ਼ੁਰੂਆਤ ਕਰਦੇ ਹਾਂ। ਆਓ ਮਿਲਦੇ ਹਾਂ ਸ਼ਬਦ ਕੀਰਤਨ ਦੇ ਸਰਵਣ ਤੋਂ ਬਾਅਦ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ। ਅੱਜ ਦਿਨ ਮੰਗਲਵਾਰ ਦਾ ਅਤੇ ਮੈਲਬਨ ਦੇ ਵਿੱਚ ਸੋਹਣਾ ਸੋਹਣਾ ਪਿਆਰਾ ਪਿਆਰਾ ਜਿਹਨੂੰ ਆਪਾਂ ਕਹਿ ਦਿੰਦੇ ਵੀ ਚਿੱਟਾ ਦਿਨ ਚੜ੍ਹਿਆ ਅਤੇ ਲੱਗਦਾ ਵੀ ਅੱਜ ਸੋਹਣੀ ਧੁੱਪ ਲੱਗੂਗੀ। ਧੁੱਪ ਕਾਹਦੀ, ਗਰਮੀ ਲੱਗੂਗੀ, ਕਿਉਂਕਿ ਕੱਲ੍ਹ ਦੇ ਦਿਨ ਗਰਮੀ ਗਰਮੀ ਵਾਲਾ ਮਾਹੌਲ ਚਾਲ ਬਣ ਚੁੱਕਾ ਸੀ। ਕੱਲ੍ਹ ਦੇ ਦਿਨ ਤੁਹਾਨੂੰ ਦਿਨ ਦੇ ਸਮੇਂ ਜ਼ਿਆਦਾਤਰ ਟੀ ਸ਼ਰਟਾਂ ਹੀ ਦਿਖੀਆਂ ਨੇ, ਕਿਉਂਕਿ ਕੱਲ੍ਹ ਦੇ ਦਿਨ ਮਾਹੌਲ ਚਾਲ ਥੋੜ੍ਹਾ ਹੋ ਗਿਆ ਸੀ ਗਰਮ। ਸੋ ਇੱਕ ਵਾਰੀ ਲੱਗ ਰਿਹਾ ਵਾ ਕਿ ਸਤੰਬਰ ਮਹੀਨੇ ਦੇ ਵਿੱਚ ਐਂਟਰੀ ਆਪਾਂ ਗਰਮੀ ਦੇ ਨਾਲ ਹੀ ਮਾਰਾਂਗੇ, ਪਰ ਕਰੋ ਖੈਰ, ਇਹ ਨਿਰਭਰ ਕਰਦਾ ਕੁਦਰਤ ਦੇ ਉੱਤੇ, ਮੀਂਹ ਦੇ ਉੱਤੇ ਅੱਗੇ ਕੀ ਵਾਪਰਦਾ। ਪਰ ਫਿਲਹਾਲ ਅੱਜ ਦੇ ਦਿਨ ਨੂੰ ਵਾਚਦੇ ਹਾਂ, ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਆਪਾਂ ਮੌਸਮ 'ਤੇ ਝਾਤੀ ਮਾਰਾਂਗੇ ਅਤੇ ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ। ਆਏ ਹੋਏ ਤੁਹਾਡੇ ਸੁੱਖ ਸੁਨੇਹ ਅਤੇ ਇਸੇ ਤਰ੍ਹਾਂ ਦੇ ਨਾਲ ਚੱਲ ਸੋ ਚੱਲ, ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲੂਗਾ। ਮੈਲਬਨ ਦੇ ਵਿੱਚ ਸਵੇਰੇ ਸਵੇਰੇ ਦੇ ਸਮੇਂ 7.4 ਡਿਗਰੀ ਤਾਪਮਾਨ ਸ਼ੋਅ ਹੋ ਰਿਹਾ, ਇਹ ਓਵਰਆਲ ਤਾਪਮਾਨ ਹੈ ਅਤੇ 19 ਜ਼ਿਆਦਾ ਤੋਂ ਜ਼ਿਆਦਾ ਅੱਜ ਜਾਣਦੇ ਆ ਸਾਰਨੇ, ਯਾਨੀ ਕਿ ਅੱਜ ਸੋਹਣੀ ਕੜਕ ਧੁੱਪ ਲੱਗੂਗੀ। ਸਵੇਰੇ ਸਵੇਰੇ ਦੇ ਸਮੇਂ ਕਈ ਇਲਾਕੇ ਸੀ ਜਿਨ੍ਹਾਂ ਦੇ ਵਿੱਚ ਧੁੰਦ ਵੇਖੀ ਗਈ ਆ, ਅਤੇ ਬਿਲਕੁਲ ਸ਼ਾਮ ਦੇ ਸਮੇਂ ਵੀ ਕੁਛ ਇਸੇ ਤਰ੍ਹਾਂ ਦਾ ਮਾਹੌਲ ਚਾਲ ਬਣ ਜਾਂਦਾ। ਅਤੇ ਨੌਰਥ ਈਸਟ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਦਿਖਾਈ ਦੇ ਰਹੀਆਂ ਨੇ ਜਾਂ ਦੱਸੀਆਂ ਜਾ ਰਹੀਆਂ ਨੇ। ਅਤੇ ਸਿਡਨੀ ਜਿੱਥੇ ਕੱਲ੍ਹ ਦੇ ਦਿਨ ਮੀਂਹ ਸੀ, ਅੱਜ ਵੀ 50% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਨਾਲ ਧੁੱਪ ਵੀ ਆ, ਯਾਨੀ ਕਿ ਦਿਨੇ ਧੁੱਪ ਸੋਹਣੀ ਪਹਿਲਾਂ ਲੱਗ ਜਾਊਗੀ ਅਤੇ ਚਾਂਸ ਜਿਹੜੇ ਹੌਲੀ ਹੌਲੀ ਮੱਧਮ ਪੈਂਦੇ ਜਾਣਗੇ ਸ਼ਾਮੀ ਅਤੇ ਦੁਪਹਿਰ ਦੇ ਸਮੇਂ। ਸੋ 20 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ। ਸਵੇਰੇ ਸਵੇਰੇ ਦੇ ਸਮੇਂ 11 ਚਲਾ ਗਿਆ, ਨਾਲ ਹਲਕੀ ਗਤੀ ਦੇ ਵਿੱਚ ਹਵਾਵਾਂ ਵੀ ਨੇ। ਬ੍ਰਿਸਬੇਨ ਦੇ ਵਿੱਚ ਅੱਜ 22 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ 50% ਚਾਂਸ ਨੇ ਕਿ 1 ਤੋਂ 5 ਮਿਲੀਮੀਟਰ ਤੱਕ ਮੀਂਹ ਹੋ ਸਕਦਾ, ਅਤੇ 12-13 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਤਾਪਮਾਨ। ਅਤੇ ਇੱਧਰ ਆਪਾਂ ਪਰਥ ਸਵੇਰੇ ਸਵੇਰੇ ਦਾ ਸਮਾਂ ਅਤੇ 8.3 ਡਿਗਰੀ ਤਾਪਮਾਨ ਸ਼ੋਅ ਹੋ ਰਿਹਾ, ਜ਼ਿਆਦਾ ਤੋਂ ਜ਼ਿਆਦਾ 19 ਤੱਕ ਜਾ ਸਕਦਾ, 70% ਚਾਂਸ ਨੇ ਇੱਥੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ, ਪਰ ਦਿਨੇ ਸੋਹਣੀ ਧੁੱਪ ਲੱਗਣ ਦੇ ਆਸਾਰ ਨੇ। ਐਡੀਲੇਡ ਦੇ ਵਿੱਚ ਅੱਜ 80% ਚਾਂਸ ਨੇ ਮੀਂਹ ਪੈਣ ਦੇ, 5 ਤੋਂ 10 ਮਿਲੀਮੀਟਰ ਤੱਕ ਮੀਂਹ ਦੇ ਚਾਂਸ ਮਾਤਰਾ ਦੇ, ਅਤੇ 19 ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜਾ ਸਕਦਾ, 14 ਸਵੇਰੇ ਸਵੇਰੇ ਦੇ ਸਮੇਂ ਚਲੇ ਗਿਆ, ਯਾਨੀ ਕਿ ਹੁਣ ਠੰਡ ਜੀ ਵਾਲਾ ਮਾਹੌਲ ਚਾਲ ਫਿਲਹਾਲ ਅੱਜ ਦੇ ਦਿਨ 'ਤੇ ਨਹੀਂ ਮਹਿਸੂਸ ਹੋਊਗਾ। ਅਤੇ ਸ਼ਾਮ ਦੇ ਸਮੇਂ ਮੀਂਹ ਦੇ ਚਾਂਸ ਕੁਛ ਵਧੇਰੇ ਦਿਖਾਈ ਦੇ ਰਹੇ ਨੇ। ਹੁਬਾਟ 17 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਠੰਡ ਹੈ, ਸਵੇਰੇ ਸਵੇਰੇ 1.7 ਡਿਗਰੀ ਤਾਪਮਾਨ ਮਹਿਸੂਸ ਤੁਸੀਂ ਕਰ ਰਹੇ ਹੋ, ਵੈਸੇ 5 ਦੇ ਆਸ ਪਾਸ ਚਲਾ ਗਿਆ, ਅਤੇ ਧੁੱਪ ਵਾਲਾ ਦਿਨ ਹੋ ਨਿਬੜੂਗਾ। ਅਤੇ ਕੈਨਬਰਾ ਜਿਹੜਾ ਕਿ ਵਾਹਵਾ ਹੀ ਠੰਡਾ ਹੁੰਦਾ, ਅਤੇ ਅੱਜ 6 ਤਾਪਮਾਨ ਸ਼ੋਅ ਹੋ ਰਿਹਾ ਵਾ, ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਧੁੱਪ ਸੋਹਣੀ ਖਿੜੂਗੀ। ਸ਼ਾਮ ਦੇ ਸਮੇਂ 50% ਚਾਂਸ ਨੇ ਹਲਕੇ ਜੇ ਮੀਂਹ ਦੇ, ਅਤੇ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਆ, ਯਾਨੀ ਕਿ ਉਸੇ ਤਰ੍ਹਾਂ ਵੀ ਕਹਿ ਦੀ ਕਿ ਹੋਰ ਵੀ ਵੱਧ ਗਈ ਆ, 33 ਹੋ ਗਿਆ ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਜਾ ਸਕਦਾ। ਅਤੇ ਫਿਲਹਾਲ ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ, ਕੁੱਲ ਮਿਲਾ ਕੇ ਮੌਸਮ ਬੜਾ ਵਧੀਆ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ, ਪਰ ਫਿਲਹਾਲ ਖਿਆਲ ਰੱਖਿਓ ਆਪਣਾ, ਜਦੋਂ ਠੰਡ ਜਾਂਦੀ ਜਾਂਦੀ ਆ ਤਾਂ ਆਪਾਂ ਰੱਸਾ ਢਿੱਲਾ ਛੱਡ ਦਿੰਦੇ ਹਾਂ, ਘੱਟ ਆਪਣਾ ਧਿਆਨ ਰੱਖਦੇ ਹਾਂ, ਅਤੇ ਇਹੋ ਹੀ ਉਹ ਸਮਾਂ ਜਦੋਂ ਜ਼ਿਆਦਾ ਖੱਜਲ ਕਰਦੀ ਆ ਠੰਡ। ਸੋ ਠੰਡ ਆਉਂਦੀ ਅਤੇ ਜਾਂਦੀ ਦਾ ਸਿਆਣੇ ਕਹਿੰਦੇ ਆ ਕਿ ਜ਼ਿਆਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਸੋ ਫਿਲਹਾਲ ਖਿਆਲ ਇਹ ਥੋੜ੍ਹਾ ਜ਼ਿਆਦਾ ਹੀ ਰੱਖਿਓ। ਟ੍ਰੈਫਿਕ ਦੀ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ, 0444-1617-74 ਦੇ ਉੱਤੇ ਵਟਸਐਪ ਕਰ ਦਿਓ, ਅਤੇ ਨਹੀਂ ਤਾਂ ਫਿਰ ਆਓ ਵੈਬਸਾਈਟ ਦੇ ਉੱਤੋਂ ਝਾਤੀ ਮਾਰਦੇ ਹਾਂ। ਅੱਜ ਪ੍ਰੈਸਟਨ ਦੇ ਇਲਾਕੇ ਦੇ ਵਿੱਚ ਟ੍ਰੈਫਿਕ ਨਜ਼ਰ ਆ ਰਹੀ ਹੈ, ਬੈਲ ਸਟਰੀਟ ਦੇ ਉੱਤੇ ਵੈਸਟਬਾਊਂਡ ਵਾਲੇ ਪਾਸੇ ਦੀਆਂ 2 ਲੇਨਾਂ ਬਲੋਕ ਨੇ ਪ੍ਰੈਸਟਨ ਦੇ ਵਿੱਚ ਬੈਲ ਸਟਰੀਟ ਦੇ ਉੱਤੇ। ਇਹ ਜਿੱਦਾਂ ਹੀ ਤੁਸੀਂ ਗਿਲਬਰਟ ਰੋਡ ਇੰਟਰਸੈਕਸ਼ਨ 'ਤੇ ਪਹੁੰਚਦੇ ਹੋ ਤਾਂ ਤੁਹਾਨੂੰ ਇੱਕ ਐਕਸੀਡੈਂਟ ਹੋਇਆ ਮਿਲੂਗਾ, ਜਿਹਦੀ ਵਜ੍ਹਾ ਕਰਕੇ ਸਪੀਡ ਘਟਾ ਕੇ 40 ਦੀ ਕੀਤੀ ਗਈ ਹੈ, ਅਤੇ ਇਹਦੇ ਲਈ ਤੁਸੀਂ ਜੇ ਰਾਹ ਬਦਲ ਸਕਦੇ ਹੋ ਤਾਂ ਜ਼ਰੂਰ ਵੇਖ ਲਿਓ, ਇਹ ਸੁਝਾਅ ਦਿੱਤੇ ਗਏ ਨੇ, ਨਹੀਂ ਤਾਂ ਫਿਰ ਮੰਨ ਕੇ ਚੱਲੋ ਕਿ ਵਧੇਰੇ ਤੁਹਾਨੂੰ ਸਮਾਂ ਲੱਗ ਸਕਦਾ। ਇੱਧਰ ਤੁਰਕ ਰੋਡ ਹੌਥਨ ਈਸਟ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਵਾ, ਰਾਈਟ ਲੇਨ ਬਲੋਕ ਹੋਈ ਆ ਦੋਵਾਂ ਹੀ ਡਾਇਰੈਕਸ਼ਨਾਂ ਦੇ ਵਿੱਚ, ਅਤੇ ਹੌਥਨ ਈਸਟ ਇਹ ਬਰਕ ਰੋਡ ਇੰਟਰਸੈਕਸ਼ਨ ਦੇ ਲਾਗੇ ਹੋਇਆ ਐਕਸੀਡੈਂਟ, ਅਤੇ ਫਿਲਹਾਲ ਇਹ ਇੱਥੇ ਵੀ ਟ੍ਰੈਫਿਕ ਕਾਫੀ ਵਧੀ ਆਮ ਦੇ ਨਾਲੋਂ ਨਜ਼ਰ ਆ ਰਹੀ ਹੈ। ਇੱਧਰ ਜੇ ਆਪਣਾ ਕੇਲਬਾ ਦਾ ਇਲਾਕਾ ਐੱਮ ਏ ਟੀ ਰਿੰਗ ਰੋਡ, ਇੱਥੇ ਇੱਕ ਗੱਡੀ ਖਰਾਬ ਹੋਈ ਹੈ ਜਿਹਦੀ ਵਜ੍ਹਾ ਕਰਕੇ ਐੱਮ ਏ ਟੀ ਰਿੰਗ ਰੋਡ ਦੇ ਉੱਤੇ ਵੀ ਟ੍ਰੈਫਿਕ ਆਮ ਦੇ ਨਾਲੋਂ ਥੋੜ੍ਹੀ ਜੀ ਵਧੇਰੇ ਲੱਗ ਰਹੀ ਹੈ। ਸਨਸ਼ਾਈਨ ਐਵਨਿਊ ਅਤੇ ਕਿਲਰ ਪਾਰਕ ਡਰਾਈਵ ਦੇ ਦਰਮਿਆਨ 40 ਦੀ ਸਪੀਡ ਇਸ ਟਾਈਮ ਭਾਈ ਚੱਲ ਰਹੀ ਹੈ। ਅਤੇ ਫਿਲਹਾਲ ਬੋਕਸ ਹਿਲ ਨੌਰਥ ਦੇ ਵਿੱਚ ਵੀ ਇੱਕ ਐਕਸੀਡੈਂਟ ਹੋਇਆ ਵਾ ਈਸਟਰਨ ਫ੍ਰੀਵੇ ਦੇ ਉੱਤੇ, ਜਿਹਦੀ ਵਜ੍ਹਾ ਦੇ ਕਰਕੇ 40 ਦੀ ਸਪੀਡ ਇੱਥੇ ਵੀ ਕੀਤੀ ਗਈ ਆ। ਅਤੇ ਫਿਲਹਾਲ ਪੇਸ਼ੈਂਸ ਰੱਖਣ ਦੇ ਲਈ ਕਿਹਾ ਗਿਆ, ਅਤੇ ਇੱਕ ਵਾਰੀ ਜ਼ਰੂਰ ਝਾਤੀ ਮਾਰ ਲਿਓ ਆਪਣੇ ਨੈਵੀਗੇਟਰਾਂ ਦੇ ਉੱਤੇ। ਇੱਧਰ ਜੇ ਆਪਾਂ ਸਿਡਨੀ ਵੱਲ ਨੂੰ ਚੱਲੀਏ ਅਤੇ ਲੂਕਾਸ ਹਾਈਟ ਨਿਊ ਇਲਵਰਾ ਰੋਡ, ਇਹ ਰਥਰਫੋਰਡ ਐਵੀਨਿਊ ਦੇ ਉੱਤੇ ਇੱਕ ਕਾਰ ਖਰਾਬ ਹੋਈ ਹੈ। ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। ਇਸੇ ਤਰ੍ਹਾਂ ਦੇ ਨਾਲ ਸਿਡਨੀ ਤੋਂ ਨੌਰਥ ਸਿਡਨੀ ਯਾਨੀ ਕਿ ਸਿਡਨੀ ਹਾਰਬਰ ਟਨਲ, ਜਿਹੜਾ ਚਾਇਲ ਐਕਸਪ੍ਰੈਸ ਵੇ ਅਤੇ ਹਾਈ ਸਟਰੀਟ, ਇਹਦੇ ਦਰਮਿਆਨ ਕੰਮਕਾਰ ਜਿਹੜੇ ਸੜਕੀ ਮੁਰੰਮਤ ਦੇ ਚੱਲ ਰਹੇ ਨੇ, ਜਿਹਦੀ ਵਜ੍ਹਾ ਦੇ ਕਰਕੇ ਕਾਫੀ ਸਮੱਸਿਆ ਜਿਹੜੀ ਆ ਉਹ ਤੁਹਾਨੂੰ ਆ ਰਹੀ ਹੋ ਸਕਦੀ ਹੈ। ਅਤੇ ਜੇਕਰ ਆ ਰਹੀ ਹੈ ਤਾਂ ਬੇਨਤੀ ਇਹੋ ਹੀ ਕਿ ਪੇਸ਼ੈਂਸ ਬਣਾਈ ਰੱਖਿਓ ਭਾਈ। ਗੱਡੀ ਚਲਾਉਂਦੇ ਸਮੇਂ ਮੋਬਾਈਲ ਦੇ ਉੱਤੇ ਉਂਗਲਾਂ ਤੁਹਾਡੀਆਂ ਨਾ ਜਾਣ, ਯਾਨੀ ਕਿ ਮੋਬਾਈਲ ਦੀ ਵਰਤੋਂ ਨਾ ਕਰਿਓ, ਸਪੀਡ ਦੇ ਉੱਤੇ ਕਾਬੂ ਰੱਖਿਓ। ਅਤੇ ਸਵੇਰੇ ਸਵੇਰੇ ਦੇ ਸਮੇਂ ਚਿਹਰੇ 'ਤੇ ਖੁਸ਼ੀ ਰੱਖਿਓ, ਮਨ ਦੇ ਵਿੱਚ ਖੁਸ਼ੀ ਰੱਖਿਓ। ਅੱਜ ਦਾ ਦਿਨ ਮਿਲਿਆ ਅਤੇ ਇਹਨਾਂ ਮਿਲੇ ਸਵਾਸਾਂ ਦੇ ਲਈ ਸ਼ੁਕਰਾਨਾ ਕਰਿਓ, ਸ਼ੁਕਰ ਕਰਿਓ ਕਿ ਅੱਜ ਦਾ ਦਿਨ ਮਿਲਿਆ। ਅਤੇ ਬਾਕੀ ਸਾਰਾ ਕੁਛ ਆਪਣੇ ਆਪ ਹੀ ਠੀਕ ਠੀਕ ਅਤੇ ਵਧੀਆ ਵਧੀਆ ਰਹਿਣਾ। ਆਓ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਵਧਦੇ ਹਾਂ। ਅਤੇ ਸਤਿ ਸ਼੍ਰੀ ਅਕਾਲ ਡਾਇਰੀ ਪਰਿਵਾਰ ਦੇ ਵੱਲੋਂ ਆਈ ਹੈ। ਰਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਕਹਿੰਦੇ ਨੇ ਕਿ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਕਰਮਜੀਤ ਕੌਰ ਭੁੱਲਰ ਜੀ, ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੈ ਜੀ। ਗੁਰਬੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਅਤੇ ਯੁਵਰਾਜ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਬਹੁਤ ਮਿਹਰਬਾਨੀ ਜੀ ਤੁਹਾਡੀ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ। ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ, ਅਤੇ ਰੱਬ ਸਾਰਿਆਂ ਦਾ ਦਿਨ ਵਧੀਆ ਵਧੀਆ ਲੰਘਾਵੇ। ਸ਼ੁਭ ਸਵੇਰਾ। ਅਤੇ ਪੁੱਛਦੇ ਨੇ ਵੀ ਰਿਸ਼ਤਿਆਂ ਦਾ ਰਿਪੀਟ ਕਦੋਂ ਚੱਲਣਾ ਜੀ। ਰਿਸ਼ਤਿਆਂ ਦਾ ਹੁਣ ਰਿਪੀਟ ਨਹੀਂ ਜੀ, ਮੈਂ ਬੇਨਤੀ ਜਿਹੜੇ ਬਾਕੀ ਵੀ ਸੁਣ ਰਹੇ ਸਰੋਤੇ ਨੇ ਉਹਨਾਂ ਦੇ ਅੱਗੇ ਨਾਲ ਵੀ ਸਾਂਝੀ ਕਰ ਲਵਾਂ ਕਿ ਆਪਾਂ ਰਿਸ਼ਤਿਆਂ ਦਾ ਹੁਣ ਪ੍ਰੋਗਰਾਮ ਜਿਹੜਾ ਵਾ ਉਹਦੇ ਲਈ ਤੁਸੀਂ ਭੇਜਿਆ ਅਤੇ ਆਪਾਂ ਸੋਮਵਾਰ ਅਨਾਊਂਸ ਕਰਤਾ। ਜੇ ਤੁਸੀਂ ਇਸੇ ਰਫਤਾਰ ਦੇ ਨਾਲ, ਇਸੇ ਨੇਚਾ ਦੇ ਨਾਲ ਤੁਸੀਂ ਭੇਜਦੇ ਰਹੋਗੇ ਤਾਂ ਮੈਂ ਜ਼ਰੂਰ ਅਨਾਊਂਸ ਕਰੀ ਜਾਊਂਗਾ, ਪਰ ਹੁਣ ਕੋਈ ਇੱਦਾਂ ਰਿਪੀਟ ਵਗੈਰਾ ਵਾਲਾ ਟਾਈਮ ਸ਼ਾਇਦ ਆਪਾਂ ਨਹੀਂ ਦੇ ਸਕਾਂਗੇ। ਸੋ ਇੱਕ ਜਾਂ ਕੋਈ ਦੋ ਰਿਸ਼ਤੇ ਦੇ ਲਈ ਰਿਪੀਟ ਇੱਦਾਂ ਕੋਈ ਨਹੀਂ ਬਣ ਪਾਉਂਦਾ। ਅਤੇ ਸੋ ਮਤਲਬ ਸੋਮਵਾਰ ਹੀ ਸਾਨੂੰ ਸਾਰਨਾ ਪਊਗਾ ਜਿਹੜੇ ਰਿਸ਼ਤੇ ਲੱਭਣ ਵਾਲੇ ਨੇ ਉਹਨਾਂ ਨੂੰ ਵੀ, ਅਤੇ ਜਿਹੜੇ ਅਨਾਊਂਸ ਕਰਵਾਉਣ ਵਾਲੇ ਉਹਨਾਂ ਨੂੰ ਵੀ। ਸਾਰਿਆਂ ਨੂੰ ਬੇਨਤੀ ਕਰਦਿਆ ਕਰੋ ਕਿ ਉਹ ਸੋਮਵਾਰ ਦਾ ਹੀ ਪ੍ਰੋਗਰਾਮ ਸੁਣ ਲੈਣ, ਅਤੇ ਉੱਥੇ ਜੋ ਤੁਹਾਨੂੰ ਠੀਕ ਲੱਗਦਾ ਉਸ ਹਿਸਾਬ ਦੇ ਨਾਲ ਉਹਦਾ ਨੰਬਰ ਲੈ ਲਿਆ ਕਰੋ। ਅਜੀਤ ਪੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਸਵਾਲ ਸਾਹਿਬ ਕਹਿੰਦੇ ਨੇ ਕਿ ਸਾਨੂੰ ਜ਼ਿੰਦਗੀ ਵਿੱਚ ਮਿਲਿਆ ਹੋਇਆ ਹਰ ਦਰਦ ਇੱਕ ਸਬਕ ਦਿੰਦਾ, ਅਤੇ ਹਰ ਇੱਕ ਨਵਾਂ ਸਬਕ ਇਨਸਾਨ ਨੂੰ ਬਦਲ ਦਿੰਦਾ। ਵਾਹ, ਧੰਨਵਾਦ ਜੀ, ਬਹੁਤ ਮਿਹਰਬਾਨੀ ਅਤੇ ਸ਼ੁਕਰਾਨਾ ਜੀ ਵਾਹਿਗੁਰੂ ਦਾ। ਅਤੇ ਕਿਰਨ ਸੰਧੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਾਰਿਆਂ ਦਾ ਦਿਨ ਰੱਬ ਵਧੀਆ ਵਧੀਆ ਚੜਾਵੇ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਰਨ ਜੀ ਕਹਿੰਦੇ ਕਿ ਥੈਂਕ ਯੂ, ਸ਼ਬਦ ਬਹੁਤ ਵਧੀਆ ਸੀ ਅਤੇ ਰੂਹ ਖੁਸ਼ ਹੋ ਗਈ, ਬਹੁਤ ਮਿਹਰਬਾਨੀ ਜੀ। ਸੁਖਦੀਪ ਸਿੰਘ ਘੁੰਮਣ ਜੀ ਵੀ ਕਹਿੰਦੇ ਨੇ ਕਿ ਸ਼ਬਦ ਕੀਰਤਨ ਆਨੰਦਮਈ ਰਿਹਾ, ਗੁੱਡ ਮੋਰਨਿੰਗ ਭੇਜਦੇ ਨੇ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਐਡੀਲੇਡ ਤੋਂ, ਕਹਿੰਦੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਅਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਸਾਰੇ ਪਰਿਵਾਰ ਸਮੇਤ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਢੇਰ ਸਾਰਾ ਪਿਆਰ ਭੇਜਦੇ ਨੇ। ਲਵਜੋਤ ਧੁਨਾ ਜੀ ਸਰਬੱਧ ਭਲੇ ਦੀ ਅਰਦਾਸ ਕਰਦੇ ਨੇ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਿੰਦਰ ਸੰਧੂ ਜੀ ਕਹਿੰਦੇ ਕਿ ਅੱਜ 2 ਤਰੀਕ ਹੋ ਗਈ ਹੈ ਬਈ ਭਾਦੋਂ ਦੇ ਮਹੀਨੇ ਦੀ। ਸਿੱਖੋ ਜੀ ਸਤਿ ਸ਼੍ਰੀ ਅਕਾਲ। ਗੁਰਜਨ ਸਿੰਘ ਸਿੱਧੂ ਜੀ, ਗੁਰਦੀਪ ਸਿੰਘ ਦਿਓਲ ਜੀ ਬਲਗੂਲਗਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੋਨੂੰ ਬਰਾੜ ਜੀ ਪੈਕਨਮ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਸੰਦੀਪ ਜੀ ਕਹਿੰਦੇ ਕਿ ਡਰਾਈਵ ਕੇਅਰਫੁਲੀ ਕਰਿਓ, ਰੱਬ ਰਾਖਾ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਮਾਨ ਸਾਹਿਬ ਮੈਲਬਨ ਤੋਂ ਪਿਆਰ ਭਰੀ ਸ਼ਾਨਦਾਰ ਸੁੰਦਰ ਸਤਿ ਸ਼੍ਰੀ ਅਕਾਲ ਅਤੇ ਸੁੰਦਰ ਸਵੇਰ ਦੀ ਅਰਦਾਸ ਕਰਦੇ ਨੇ। ਕਹਿੰਦੇ ਕਿ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ, ਅਤੇ ਮੰਗਲਵਾਰ ਦੇ ਦਿਨ ਦੀਆਂ ਵਧਾਈਆਂ ਨਾਲ ਭੇਜਦੇ ਨੇ ਚਾਹ ਕੌਫੀ, ਬਹੁਤ ਮਿਹਰਬਾਨੀ। ਅਤੇ ਹਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਕੈਨੇਡਾ ਤੋਂ ਬੈਠੇ ਸਾਂਝਾ ਪਾ ਰਹੇ ਨੇ, ਅਤੇ ਆਸਟ੍ਰੇਲੀਆ ਵਾਲਿਆਂ ਦੇ ਲਈ ਸੋਹਣੇ ਦਿਨ ਦੀਆਂ ਅਰਦਾਸਾਂ ਕਰ ਰਹੇ ਨੇ, ਬਹੁਤ ਬਹੁਤ ਮਿਹਰਬਾਨੀ। ਸ਼ਪਟਨ ਤੋਂ ਬੈਠੇ ਸੰਜੂ ਗੋਗੀ ਅਤੇ ਲੱਕੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਰਿਆਂ ਦੇ ਲਈ, ਅਤੇ ਅੰਮ੍ਰਿਤ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਬਹੁਤ ਮਿਹਰਬਾਨੀ, ਕਹਿੰਦੇ ਕਿ ਸੋ ਕੋ ਵਿਸਰੇ ਜਿਨ ਸਭ ਕਿਸ਼ ਦੀ ਆ, ਬਹੁਤ ਮਿਹਰਬਾਨੀ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਕਹਾਣੀ ਦੇ ਵਿੱਚ ਮਿਲਦੇ ਹਾਂ। ਰੇਡੀਓ ਹਾਂਜੀ 1674 ਐਮ, ਇੱਕ ਨਿੱਕੀ ਜਿਹੀ ਬ੍ਰੇਕ ਅਤੇ ਵਾਪਸ ਕਹਾਣੀ 'ਚ ਪੈਂਦੀਆਂ ਨੇ ਸਾਂਝਾ।
1: Homes, अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उनां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद इन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
3: ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਰੀ ਡੋਟ ਕਾਮ।
9: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
10: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਦੇ ਉੱਤੇ ਰਹਿਣ ਦਾ ਨਿਉਤਾ ਹਮੇਸ਼ਾ ਹੀ ਦੇ ਲਿਆ ਕਰੋ। ਆਦਤ ਪੱਕੀ ਆਪਾਂ ਪਾ ਕੇ ਰੱਖੀਏ ਅਤੇ ਸਵੇਰੇ ਸਵੇਰੇ ਦੇ ਸਮੇਂ ਮੁਸਕਰਾ ਕੇ ਘਰੋਂ ਨਿਕਲਿਆ ਕਰੋ ਅਤੇ ਫਿਰ ਬਾਕੀ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਤੁਹਾਡਾ ਖਿੜਿਆ ਖਿੜਿਆ ਰਹਿੰਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਜਿਹਨੂੰ ਆਪਣੇ ਘਰੋਂ ਬੜੇ ਸੋਹਣੇ ਸੰਸਕਾਰ ਮਿਲੇ ਸੀ, ਉਹਦੇ ਪਿਓ ਨੇ ਹਮੇਸ਼ਾ ਇਮਾਨਦਾਰੀ ਦੀ ਰੋਟੀ ਖਵਾਈ ਅਤੇ ਹਮੇਸ਼ਾ ਮਾਂ ਨੇ ਚੰਗੀ ਚੰਗੀ ਸਿੱਖਿਆ ਦਿੱਤੀ, ਪੁੱਤ ਕਿਸੇ ਨਾਲ ਝੂਠ ਨਹੀਂ ਬੋਲਣਾ, ਕਿਸੇ ਨਾਲ ਉੱਚਾ ਨੀਵਾਂ ਨਹੀਂ ਕਰਨਾ, ਜਿੱਥੇ ਵੀ ਗੱਲ ਕਰਨੀ ਆ ਉੱਥੇ ਹੱਕ ਹਲਾਲ ਦੀ ਕਰਨੀ ਆ। ਇੱਕ ਦਿਨ ਅਚਾਨਕ ਕੁਛ ਐਸਾ ਵਾਪਰਿਆ ਕਿ ਉਹ ਦੁਨੀਆਂ 'ਤੇ ਇਕੱਲਾ ਰਹਿ ਗਿਆ। ਮਾਂ ਪਿਓ ਦੁਨੀਆਂ ਛੱਡ ਕੇ ਜਾ ਚੁੱਕੇ ਸੀ ਪਰ ਉਹਨਾਂ ਦੀਆਂ ਸਿੱਖਿਆਵਾਂ ਉਹਦੇ ਨਾਲ ਸੀ। ਉਹ ਜਿੱਥੇ ਵੀ ਜਾਂਦਾ ਉਹਨਾਂ ਦੇ ਕਹੇ ਦੇ ਮੁਤਾਬਕ ਉਹ ਉਸੇ ਤਰ੍ਹਾਂ ਦੇ ਨਾਲ ਇੱਕ ਚੰਗਾ ਇਨਸਾਨ ਹੋਣ ਦਾ ਸਬੂਤ ਦਿੰਦਾ। ਪਰ ਇਹ ਸਾਰੀਆਂ ਚੀਜ਼ਾਂ ਸ਼ਾਇਦ ਅਜੋਕੇ ਸਮੇਂ ਦੇ ਲੋਕਾਂ ਨੂੰ ਬਹੁਤੀਆਂ ਪਸੰਦ ਨਾ ਆਉਂਦੀਆਂ। ਜਿੱਥੇ ਵੀ ਕੋਈ ਗੱਲ ਚੱਲ ਰਹੀ ਹੁੰਦੀ ਉਹ ਜਾ ਕੇ ਆਪਣਾ ਪੱਖ ਰੱਖਦਾ ਤਾਂ ਲੋਕਾਂ ਨੂੰ ਉਹ ਸੱਚ ਪਚਦਾ ਨਾ। ਕਿਸੇ ਨੇ ਕਿਹਾ ਉਹ ਇਹ ਮੂਰਖ ਆ, ਇੰਨਾ ਵੀ ਸੱਚ ਕੋ ਬੋਲਦਾ। ਦੂਸਰੇ ਨੇ ਕਿਹਾ ਹਾਂ ਇਹ ਪਾਗਲ ਆ। ਅਤੇ ਹੌਲੀ ਹੌਲੀ ਜਿਨ੍ਹਾਂ ਦੇ ਉਹ ਖਿਲਾਫ਼ ਬੋਲਦਾ ਸੀ ਉਹਨਾਂ ਨੇ ਤਾਂ ਇਹ ਗੱਲ ਕਹਿਣੀ ਸੀ। ਇੱਕ ਮੂੰਹ ਤੋਂ ਦੂਸਰੇ ਮੂੰਹ, ਦੂਸਰੇ ਤੋਂ ਤੀਸਰੇ, ਹੌਲੀ ਹੌਲੀ ਸਾਰੇ ਇਸੇ ਤਰ੍ਹਾਂ ਦੇ ਨਾਲ ਹੀ ਬੁਲਾਉਣ ਲੱਗ ਪਏ। ਆ ਗਿਆ ਵੱਡਾ ਸੱਚ ਪੁੱਤ, ਇਹ ਪਾਗਲ ਆ, ਇਹਨੂੰ ਮੂਰਖ ਨੂੰ ਕੀ ਪਤਾ। ਅਤੇ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਬੱਚੇ ਵੀ ਛੇੜਨ ਲੱਗ ਪਏ। ਉਹਨੂੰ ਬੜਾ ਬੜਾ ਮਹਿਸੂਸ ਹੁੰਦਾ ਮੈਂ ਇੱਦਾਂ ਦਾ ਤਾਂ ਨਹੀਂ, ਮੈਂ ਜੋ ਵੀ ਗੱਲ ਕਰਦਾ ਉਹ ਬਿਲਕੁਲ ਸੱਚੀ ਕਰਦਾ, ਧਰਮ ਕਰਮ ਦੀ ਕਰਦਾ, ਮੈਂ ਹੱਕ ਹਲਾਲ ਦੀ ਗੱਲ ਕਰਦਾ ਅਤੇ ਮੈਨੂੰ ਮੂਰਖ ਕਹਿ ਕੇ ਪਾਸੇ ਕਰ ਦਿੰਦੇ ਨੇ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਇੱਦਾਂ ਦੇ ਬੰਦਿਆਂ ਦੀ ਜ਼ਰੂਰਤ ਨਹੀਂ। ਇੱਕ ਦਿਨ ਉਹਨੇ ਅਚਾਨਕ ਸੋਚਿਆ ਕਿ ਮੈਨੂੰ ਇਹ ਪਿੰਡ ਹੀ ਛੱਡ ਦੇਣਾ ਚਾਹੀਦਾ, ਇਹ ਪਿੰਡ ਜਿੱਥੇ ਝੂਠੇ ਲੋਕਾਂ ਦੀ ਬਹੁਤੀ ਥਾਂ ਹੈ, ਸੱਚ ਬੋਲੋ ਤਾਂ ਮੂਰਖ ਦੱਸਦੇ ਨੇ। ਤਾਂ ਉਹ ਆਪਣਾ ਪਿੰਡ ਛੱਡ ਕੇ ਦੂਸਰੀ ਕਿਸੇ ਜਗ੍ਹਾ 'ਤੇ ਚਲਾ ਗਿਆ। ਪਰ ਹੋਇਆ ਉੱਥੇ ਵੀ ਇੱਦਾਂ ਹੀ, ਹੌਲੀ ਹੌਲੀ ਉੱਥੋਂ ਦੇ ਲੋਕਾਂ ਨੇ ਵੀ ਇਸੇ ਤਰ੍ਹਾਂ ਦੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ। ਕੋਈ ਖਾਸ ਉਹਨੂੰ ਤਵੱਜੋ ਨਾ ਮਿਲਦੀ। ਉਹ ਚਾਹੁੰਦਾ ਸੀ ਕਿ ਮੇਰੀ ਗੱਲ ਸੱਚੀ ਆ ਅਤੇ ਮੇਰੀ ਗੱਲ ਧਿਆਨ ਦੇ ਨਾਲ ਸੁਣੀ ਜਾਵੇ, ਜੇ ਸੁਣੀ ਜਾਵੇ ਤਾਂ ਫਿਰ ਉਹ ਮੰਨੀ ਵੀ ਜਾਵੇ। ਪਰ ਇਸ ਚੀਜ਼ ਦੇ ਨਾਲ ਦੂਸਰਿਆਂ ਦੇ ਮਸਲੇ ਹੱਲ ਨਹੀਂ ਹੁੰਦੇ, ਦੂਜਿਆਂ ਦੇ ਕਾਰੋਬਾਰ ਨਹੀਂ ਸੀ ਚੱਲਦੇ, ਭਾਵੇਂ ਉਹ ਲੋਕ ਧਰਮੀ ਕਰਮੀ ਨੇ, ਚਾਹੇ ਉਹ ਲੋਕ ਕਾਰੋਬਾਰੀ ਨੇ ਅਤੇ ਚਾਹੇ ਫਿਰ ਉਹ ਆਮ ਦੁਨੀਆਂ 'ਚ ਵਿਚਰ ਰਹੇ ਲੋਕ। ਹਰ ਥਾਂ ਦੇ ਉੱਤੇ ਉਹ ਮਖੌਟੇ ਪਾ ਕੇ ਘੁੰਮਦੇ ਨੇ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਇੱਕ ਦਿਨ ਉਹ ਇਸੇ ਤਰ੍ਹਾਂ ਦੇ ਨਾਲ ਘੁੰਮਦਾ ਘੁੰਮਾਉਂਦਾ ਹਰ ਜਗ੍ਹਾ ਤੋਂ ਇੰਨਾ ਤੰਗ, ਹਰ ਲੋਕਾਂ ਤੋਂ ਇੰਨਾ ਤੰਗ ਆਇਆ ਕਿ ਖਿੱਜ ਕੇ ਸੋਚਿਆ ਹੁਣੇ ਵੀ ਥਾਂ ਛੱਡ ਕੇ ਚਲੇ ਜਾਂਦਾ, ਫਿਰ ਸੋਚਦਾ ਕਿੱਥੇ ਜਾਊਂਗਾ। ਇੱਕ ਦਿਨ ਮਨ ਦੇ ਵਿੱਚ ਆਇਆ ਸ਼ਾਇਦ ਇਹ ਦੁਨੀਆ ਹੀ ਮੇਰੇ ਰਹਿਣ ਲਾਇਕ ਨਹੀਂ ਹੈ, ਕਿਉਂਕਿ ਜਦੋਂ ਬਹੁਤ ਸਾਰੇ ਲੋਕ ਤੁਹਾਨੂੰ ਗਲਤ ਗਲਤ ਗਲਤ ਕਹਿਣ ਲੱਗ ਪੈਂਦੇ ਆ ਤਾਂ ਫਿਰ ਸਹੀ ਬੰਦਾ ਵੀ ਕਈ ਵਾਰੀ ਆਪਣੇ ਆਪ ਨੂੰ ਗਲਤ ਸੋਚ ਹੀ ਲੈਂਦਾ। ਮਨ ਦੇ ਵਿੱਚ ਵਿਚਾਰ ਆਇਆ ਕਿ ਮਾਂ ਪਿਓ ਤੋਂ ਬਾਅਦ ਕੌਣ ਐਸਾ ਹੋ ਸਕਦਾ ਜਿਹੜਾ ਮੈਨੂੰ ਸਹੀ ਗੱਲ ਦੱਸ ਸਕਦਾ ਹੋਵੇ। ਤਾਂ ਵਿਚਾਰ ਆਇਆ ਕਿ ਇੱਕ ਫਕੀਰ ਜਿਹਦੇ ਕੋਲ ਮੇਰਾ ਮਾਂ ਪਿਓ ਜਾਂਦਾ ਹੁੰਦਾ ਸੀ,
ਉਹ ਅਕਸਰ ਕਹਿੰਦੇ ਹੁੰਦੇ ਸੀ ਤੈਨੂੰ ਉੱਥੋਂ ਮੰਗ ਕੇ ਲਿਆ। ਇੰਨਾ ਸੋਚ ਕੇ ਉੱਥੇ ਫਕੀਰ ਕੋਲ ਚਲਾ ਗਿਆ, ਜਾ ਕੇ ਸਾਰੀ ਗੱਲ ਸੁਣਾਈ ਤਾਂ ਫਕੀਰ ਪਹਿਲਾਂ ਤਾਂ ਖਿੜਖੜਾ ਕੇ ਹੱਸਿਆ ਅਤੇ ਫਿਰ ਪੁੱਛਿਆ ਤੂੰ ਦੱਸ ਫਿਰ ਤੈਨੂੰ ਹੱਲ ਕੀ ਚਾਹੀਦਾ, ਮੇਰੇ ਮੁਤਾਬਕ ਤਾਂ ਤੂੰ ਬਿਲਕੁਲ ਠੀਕ ਹੈ, ਮੈਨੂੰ ਤਾਂ ਤੂੰ ਮੂਰਖ ਨਹੀਂ ਲੱਗਦਾ, ਪਰ ਹਾਂ ਬਹੁਤੇ ਮੂਰਖਾਂ ਦੇ ਵਿੱਚ ਤੂੰ ਇਕੱਲਾ ਠੀਕ ਹੈ, ਇਸ ਕਰਕੇ ਸ਼ਾਇਦ ਮੂਰਖ ਗਿਣਿਆ ਜਾਏਗਾ, ਪਰ ਤੂੰ ਦੱਸ ਤੂੰ ਆਪਣੀ ਜ਼ਿੰਦਗੀ ਕਿੱਦਾਂ ਜਿਉਣੀ ਚਾਹੁੰਦਾ। ਅਤੇ ਕਹਿਣ ਲੱਗਾ ਫਕੀਰ ਜੀ ਇੱਥੇ ਬਹਿ ਕੇ ਗੱਲਾਂ ਕਰਨੀਆਂ ਸ਼ਾਇਦ ਬੜੀਆਂ ਸੌਖੀਆਂ ਨੇ, ਪਰ ਜਦੋਂ ਮੈਂ ਲੋਕਾਂ ਦੇ ਵਿੱਚ ਜਾ ਕੇ ਵਿਚਰੀਦਾ ਉੱਥੇ ਜਦੋਂ ਪਾਗਲ ਝੱਲਾ ਕਹਿ ਕੇ ਸਿੱਧਰਾ ਕਹਿ ਕੇ ਤੁਹਾਨੂੰ ਬੁਲਾਉਂਦੇ ਨੇ ਨਾ, ਅਤੇ ਮਨ ਦੇ ਉੱਤੇ ਬੜੀ ਠੇਸ ਪਹੁੰਚਦੀ ਹੈ, ਅੰਦਰੋਂ ਅੰਦਰੀ ਬੜਾ ਗੁੱਸਾ ਆਉਂਦਾ, ਪਰ ਉਹ ਗੁੱਸਾ ਤੁਸੀਂ ਕਿਹਦੇ 'ਤੇ ਕੱਢੋ। ਫਿਰ ਤਾਂ ਸਮਝੋ ਕਿ ਸਾਬਤ ਹੋ ਗਿਆ ਕਿ ਮੂਰਖਤਾ ਦੀ ਅਗਲੀ ਸਟੇਜ ਆ ਗਈ, ਜਿੱਥੇ ਮੈਂ ਲੋਕਾਂ ਨੂੰ ਪੱਥਰ ਵੀ ਮਾਰ ਰਿਹਾ, ਲੋਕਾਂ ਨਾਲ ਲੜ ਵੀ ਰਿਹਾ। ਸੋ ਇਹਦੇ ਨਾਲੋਂ ਤਾਂ ਬਿਹਤਰ ਆ ਮੈਂ ਉਹਨਾਂ ਵਰਗਾ ਹੋ ਕੇ ਜੀ ਲਾਂ, ਕੁਛ ਇੱਦਾਂ ਦਾ ਦੱਸ ਦਿਓ ਜਿਹਦੇ ਨਾਲ ਉਹ ਮੈਨੂੰ ਲੋਕ ਮੂਰਖ ਨਾ ਕਹਿਣ, ਪਾਗਲ ਨਾ ਕਹਿਣ, ਮੈਨੂੰ ਵੀ ਸਿਆਣਾ ਸਮਝਣ, ਮੇਰੀ ਵੀ ਗੱਲ ਨੂੰ ਤਵੱਜੋ ਦੇਣ, ਕਿਉਂਕਿ ਦੁਨੀਆਂ ਦੇ ਵਿੱਚ ਇਨਸਾਨ ਇਹੋ ਹੀ ਚਾਹੁੰਦਾ ਕਿ ਮੇਰੀ ਗੱਲ ਕੋਈ ਧਿਆਨ ਦੇ ਨਾਲ ਸੁਣੇ, ਮੇਰੀ ਗੱਲ ਨੂੰ ਨੋਟਿਸ ਕਰੇ, ਮੈਨੂੰ ਸਿਆਣਾ ਕਹੇ, ਮੇਰੀ ਮੰਨੇ, ਅਤੇ ਫਿਰ ਮੈਨੂੰ ਕਹੇ ਤੂੰ ਜੋ ਕਿਹਾ ਸੀ ਉਹ ਬਹੁਤ ਵਧੀਆ, ਤੂੰ ਉਦੋਂ ਠੀਕ ਕਹਿੰਦਾ ਸੀ। ਸ਼ਾਇਦ ਇੰਨੀ ਗੱਲ ਸੁਣਨ ਦੇ ਲਈ ਹਰ ਇੱਕ ਇਨਸਾਨ ਤਰਸਦਾ। ਤਾਂ ਫਕੀਰ ਨੇ ਕਿਹਾ ਇਹਦੇ ਲਈ ਕੁਛ ਨਾ ਕੁਛ ਤਿਆਗ ਕਰਨਾ ਪਊਗਾ, ਤੂੰ ਦੁਨੀਆਂ ਦੇ ਵਿੱਚ ਸਿਆਣਾ ਤਾਂ ਅਖਵਾ ਲਏਗਾ ਪਰ ਤੈਨੂੰ ਸੁੱਖ ਆਰਾਮ ਛੱਡਣਾ ਪੈਣਾ, ਹੋ ਸਕਦਾ ਮਨ ਦੇ ਉੱਤੇ ਬੋਝ ਮਹਿਸੂਸ ਕਰਨਾ ਸ਼ੁਰੂ ਕਰ ਦੇਵੇਂ। ਜਾਂ ਫਿਰ ਹੋਰ ਵੀ ਬਹੁਤ ਸਾਰਾ ਕੁਛ, ਪਰ ਕੀ ਮੈਂ ਇਹਦੇ ਨਾਲ ਦੁਨੀਆਂ ਦੇ ਵਿੱਚ ਸਿਆਣਾ ਅਖਵਾਉਣ ਜੋਗਾ ਹੋ ਜੂ? ਤਾਂ ਫਕੀਰ ਨੇ ਕਿਹਾ ਹਾਂ ਇਹ ਕੋਈ ਔਖਾ ਕੰਮ ਨਹੀਂ ਹੈ। ਤਾਂ ਫਕੀਰ ਨੇ ਇੱਕ ਫਾਰਮੂਲਾ ਦੱਸਿਆ, ਤੂੰ ਅੱਜ ਤੋਂ ਬਾਅਦ ਉਹਨਾਂ ਹੀ ਲੋਕਾਂ ਦੇ ਵਿੱਚ ਜਾਣਾ, ਉੱਥੇ ਹੀ ਉਹਨਾਂ ਮਹਿਫਲਾਂ ਦੇ ਵਿੱਚ, ਪਰ ਹੁਣ ਤੂੰ ਕਰਨਾ ਉਹ ਜੋ ਕਹਿ ਰਹੇ ਹੋਣ ਉਹਦੇ ਬਿਲਕੁਲ ਉਲਟ, ਜਿੱਥੇ ਬਹੁਤ ਲੋਕ ਸਧਾਰਨ ਗੱਲ ਕਰ ਰਹੇ ਹੋਣ ਉੱਥੇ ਤੂੰ ਉੱਚੀ ਉੱਚੀ ਚੀਕ ਚੀਕ ਕੇ ਗੱਲ ਕਰਨੀ, ਇੰਨੀ ਕੁ ਉੱਚੀ ਗੱਲ ਕਰਨੀ ਕਿ ਕਿਸੇ ਨੂੰ ਬੋਲਣ ਹੀ ਨਹੀਂ ਦੇਣਾ, ਅਤੇ ਜਿਹੜੀ ਵੀ ਉਹ ਗੱਲ ਕਰ ਰਹੇ ਨੇ ਉਸਦੇ ਦੂਸਰਾ ਪੱਖ ਰੱਖ ਕੇ ਆਉਣਾ। ਜੇ ਉਹ ਕਹਿਣ ਸਿਆਲ ਚੰਗਾ ਤਾਂ ਤੂੰ ਕਹਿਣਾ ਨਹੀਂ ਗਰਮੀ ਚੰਗੀ ਆ ਅਤੇ ਇਸ ਵਜ੍ਹਾ ਦੇ ਕਰਕੇ ਚੰਗੀ ਆ, ਜੇ ਉਹ ਸਿਆਲ ਦੀਆਂ ਕੁਛ ਵਿਸ਼ੇਸ਼ਤਾਈਆਂ ਤੈਨੂੰ ਦੱਸਣ ਲੱਗਣ ਤਾਂ ਉਹ ਤੂੰ ਸੁਣਨੀਆਂ ਹੀ ਨਹੀਂ, ਜੇ ਉਹ ਕਹਿਣ ਕਿ ਦੁਨੀਆ ਸੱਚ ਦੇ ਉੱਤੇ ਖਲੋਤੀ ਆ ਤਾਂ ਤੂੰ ਕਹਿਣਾ ਨਹੀਂ ਕਿੱਥੇ ਸੱਚ ਦੇ ਉੱਤੇ ਖਲੋਤੀ ਹੈ। ਦੋ ਚਾਰ ਇੱਧਰ ਉੱਧਰ ਦੀਆਂ ਐਗਜ਼ਾਮਪਲਾਂ ਦੇ ਆਸ ਪਾਸ ਹੋਇਆ ਵਾਪਰਿਆ ਉਹਨਾਂ ਨੂੰ ਦੱਸੀ, ਆਪਣੀ ਗੱਲ ਇੰਨੀ ਕੁ ਦ੍ਰਿੜਤਾ ਦੇ ਨਾਲ ਰੱਖੀ ਕਿ ਉਹਨਾਂ ਦੀ ਗੱਲ ਫਿੱਕੀ ਲੱਗ ਜਾਏ। ਉਦੋਂ ਤੱਕ ਸਿਰ ਪਸਾਈ ਜਦੋਂ ਤੱਕ ਆਸ ਪਾਸ ਦੇ ਲੋਕ ਤੈਨੂੰ ਸਹੀ ਨਾ ਕਹਿਣ ਲੱਗ ਪੈਣ। ਜੇ ਉਹ ਕੋਈ ਧਰਮ ਕਰਮ ਦੀ ਗੱਲ ਕਰਨ ਤਾਂ ਉਹਦੇ ਵਿੱਚ ਵੀ ਦੂਸਰਾ ਪੱਖ ਜ਼ਰੂਰ ਰੱਖੀ। ਬਸ ਇਸੇ ਤਰ੍ਹਾਂ ਦੇ ਨਾਲ ਕਰਦਾ ਰਹੀ ਅਤੇ ਇਹ ਦੁਨੀਆ ਤੈਨੂੰ ਜ਼ਰੂਰ ਸਿਆਣਾ ਮੰਨੂਗੀ। ਬਸ ਉਹਨੇ ਇੱਦਾਂ ਹੀ ਕੀਤਾ, ਜਿੱਥੇ ਵੀ ਕਿਤੇ ਭੀੜ ਭੜਕੇ ਦੇ ਵਿੱਚ ਜਾਂਦਾ, ਬਹੁਤੇ ਲੋਕਾਂ ਦੇ ਵਿੱਚ ਜਾਂਦਾ, ਉਹਨਾਂ ਦੀ ਥੋੜ੍ਹੀ ਜਿਹੀ ਗੱਲ ਸੁਣ ਕੇ, ਬਾਕੀ ਫਿਰ ਉਹਨਾਂ ਨੂੰ ਬੋਲਣ ਹੀ ਨਾ ਦੇਵੇ, ਉਹਦਾ ਉਲਟ ਪੱਖ ਲਿਆ ਕੇ ਰੱਖ ਦੇਵੇ। ਹਰ ਇੱਕ ਗੱਲ ਦੇ ਵਿੱਚ ਨੰਨਾ ਪਾਉਣਾ ਹੁਣ ਉਹਦੀ ਜਿੱਦਾਂ ਆਦਤ ਬਣ ਗਈ ਸੀ, ਜਾਂ ਫਿਰ ਇੱਦਾਂ ਕਹਿ ਲਓ ਮਜਬੂਰੀ ਬਣ ਗਈ ਸੀ, ਕਿਉਂਕਿ ਇੱਕ ਥਾਂ ਦੇ ਉੱਤੇ ਉਹਨੇ ਜਾ ਕੇ ਜਦੋਂ ਇੱਦਾਂ ਕੀਤਾ ਤਾਂ ਉਹਨੂੰ ਥੋੜ੍ਹੀ ਜਿਹੀ ਤਵੱਜੋ ਮਿਲੀ,
ਦੋ ਚਾਰ ਲੋਕ ਉਹਦੇ ਪਿੱਛੇ ਆਏ ਤਾਂ ਕਹਿਣ ਲੱਗੇ, ਹਾਂ ਤੂੰ ਠੀਕ ਕਿਹਾ, ਕਿਹਾ ਤਾਂ ਤੂੰ ਠੀਕ। ਇਹ ਉਹ ਲੋਕ ਸਨ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਸੀ ਜਿਹੜੇ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ। ਅਤੇ ਹੁਣ ਉਹਨੇ ਆਪਣਾ ਪੱਕਾ ਰਵੱਈਆ ਇੱਦਾਂ ਦਾ ਹੀ ਬਣਾ ਲਿਆ। ਜੇ ਕੋਈ ਕਹਿੰਦਾ ਰੱਬ ਪਾਉਣ ਲਈ ਜੰਗਲਾਂ 'ਚ ਜਾਣਾ ਚਾਹੀਦਾ, ਤਾਂ ਉਹ ਕਹਿੰਦਾ ਨਹੀਂ, ਪਾਣੀ 'ਚ ਖਲੋ ਕੇ ਭਗਤੀ ਕਰੋ। ਜੇ ਕੋਈ ਕਹਿੰਦਾ ਪਾਣੀ 'ਚ ਖਲੋ ਕੇ ਭਗਤੀ ਕਰਨੀ ਚਾਹੀਦੀ ਹੈ, ਅਤੇ ਉਹ ਕਹਿੰਦਾ ਨਹੀਂ, ਸਾਹ ਰੋਕ ਕੇ ਕਰੋ। ਬਸ ਇਸੇ ਤਰ੍ਹਾਂ ਦੇ ਨਾਲ ਉਹ ਦੂਸਰਾ ਪੱਖ ਨਾਲ ਲਿਆ ਕੇ ਰੱਖ ਦਿੰਦਾ, ਦੂਸਰਾ ਵਿਚਾਰ ਲਿਆ ਕੇ ਰੱਖ ਦਿੰਦਾ। ਹਾਲਾਂਕਿ ਗਲਤ ਸ਼ਾਇਦ ਕੁਛ ਵੀ ਨਹੀਂ, ਪਰ ਉਹਦੇ ਵਿੱਚ ਹਾਂ ਨਹੀਂ ਮਿਲਾਉਣੀ ਜਿਹੜੀ ਗੱਲ ਦੂਸਰਾ ਕਹਿ ਰਿਹਾ। ਅਤੇ ਬਸ ਅੱਜ ਹੋਰ ਕੱਲ੍ਹ ਹੋਰ ਲੋਕਾਂ ਨੇ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ। ਹੁਣ ਉਹੀ ਲੋਕ ਕਹਿੰਦੇ ਨੇ ਇਹ ਬੜਾ ਸਿਆਣਾ, ਬੜੀ ਨੌਲੇਜ ਹੋ ਗਈ ਹੈ ਇਸ ਬੰਦੇ ਨੂੰ। ਅਤੇ ਉਹ ਕਈ ਵਾਰੀ ਮਨ ਦੇ ਵਿੱਚ ਸੋਚਦਾ, ਮੈਂ ਤਾਂ ਨੌਲੇਜ ਕਦੀ ਕਿਤੇ ਇਕੱਠੀ ਨਹੀਂ ਕੀਤੀ, ਮੈਂ ਤਾਂ ਕੋਈ ਕਿਤਾਬ ਨਹੀਂ ਪੜ੍ਹੀ, ਮੈਂ ਤਾਂ ਸਿਰਫ ਇਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਹੀ ਗੱਲਾਂ ਦੇ ਵਿੱਚ ਨੰਨਾ ਪਾ ਦੇਣਾ, ਉਹਦਾ ਦੂਸਰਾ ਪੱਖ ਰੱਖ ਦੇਣਾ। ਜੇ ਕੋਈ ਕਹਿੰਦਾ ਦੁਨੀਆ ਬੜੀ ਚੰਗੀ ਆ, ਇਨਸਾਨ ਬੜੇ ਚੰਗੇ ਨੇ, ਇਨਸਾਨ ਦੀ ਇਨਸਾਨੀਅਤ ਉਹਦੀ ਚੰਗਿਆਈ ਦੇ ਉੱਤੇ ਦੁਨੀਆ ਖਲੋਤੀ ਆ, ਤਾਂ ਮੈਂ ਕਹਿੰਦਾ ਨਹੀਂ। ਆਹ ਵੇਖੋ, ਜੇ ਇਨਸਾਨ ਦੇ ਚੰਗੇ ਹੋਣ ਦਾ ਸਬੂਤ ਲੈਣਾ ਤਾਂ ਆਹ ਫਲਾਣੇ ਥਾਂ ਦਾ ਆਹ ਕਿੱਸਾ ਸੁਣ ਲਓ। ਉਹ ਇੱਦਾਂ ਦੀਆਂ ਖਬਰਾਂ ਕੱਢ ਕੱਢ ਕੇ ਸੁਣਾਉਂਦਾ ਕਿ ਲੋਕ ਕਹਿੰਦੇ ਹਾਂ, ਕਹਿ ਤਾਂ ਇਹ ਵੀ ਠੀਕ ਰਿਹਾ, ਕਿਉਂਕਿ ਖਬਰ ਤਾਂ ਉਹ ਵੀ ਸੱਚੀ ਹੈ। ਬਸ ਇਸੇ ਤਰ੍ਹਾਂ ਦੇ ਨਾਲ ਹੌਲੀ ਹੌਲੀ ਉਹਦੇ ਦਿਮਾਗ ਨੂੰ ਸਿਆਣਪ ਇੰਨੀ ਕੁ ਜ਼ਿਆਦਾ ਚੜ੍ਹ ਗਈ। ਹਮੇਸ਼ਾ ਕੁਛ ਨਾ ਕੁਛ ਲੋਕ ਉਹਦੇ ਪਿੱਛੇ ਘੁੰਮਦੇ ਫਿਰਦੇ ਰਹਿੰਦੇ, ਹੁਣ ਉਹਦੇ ਕੋਲੋਂ ਜਾਣਨਾ ਚਾਹੁੰਦੇ ਨੇ। ਹੁਣ ਉਹਨੂੰ ਮੂਰਖ ਨਹੀਂ ਕਹਿੰਦੇ, ਹੁਣ ਉਹਨੂੰ ਸਿਆਣਾ ਕਹਿੰਦੇ ਨੇ, ਅਤੇ ਹੁਣ ਉਹਨੂੰ ਬਹੁਤ ਸਿਆਣਾ ਸਮਝਦੇ ਨੇ। ਹੌਲੀ ਹੌਲੀ ਸਮਾਂ ਬੀਤਿਆ, ਕਹਿੰਦੇ ਨੇ ਇੱਕ ਵਾਰੀ ਇੰਨਾ ਕੁ ਜ਼ਿਆਦਾ ਹੰਕਾਰ ਉਹਦੇ ਸਿਰ ਨੂੰ ਚੜ੍ਹਾਇਆ ਕਿ ਆਸ ਪਾਸ ਤਾਂ ਹੁਣ ਹੋਰ ਹੈ ਕੌਣ ਜਿੱਥੇ ਮੈਂ ਜਾ ਕੇ ਆਪਣੇ ਆਪ ਨੂੰ ਸਾਬਤ ਕਰਾਂ। ਅਤੇ ਇੱਕ ਦਿਨ ਮਨ ਦੇ ਵਿੱਚ ਆਇਆ, ਜਿਹੜੇ ਫਕੀਰ ਨੇ ਮੈਨੂੰ ਕਿਹਾ ਸੀ ਇਹ ਕੰਮ ਕਰਨ ਦੇ ਲਈ, ਉਹ ਤਾਂ ਹਾਲੇ ਵੀ ਮੇਰੇ ਤੋਂ ਸਿਆਣਾ ਵਾ। ਫਿਰ ਇਹ ਸਾਰਾ ਕੁਛ ਮੈਨੂੰ ਉਹਨੇ ਦੱਸਿਆ, ਹੋਵੇ ਨਾ ਤਾਂ ਮੈਂ ਉਹਨੂੰ ਵੀ ਜਾ ਕੇ ਬਹਿਸ ਕਰਕੇ ਹਰਾਵਾਂ, ਉਹਨੂੰ ਵੀ ਆਪਣੇ ਆਪ ਤੋਂ ਨੀਵਾਂ ਦਿਖਾਵਾਂ। ਅਤੇ ਬਾਕੀ ਲੋਕਾਂ ਦੇ ਵਿੱਚ ਆਸ ਪਾਸ ਉਹਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਭਾਈ ਇੱਕੋ ਬੰਦਾ ਬਚਿਆ ਜਿਹੜਾ ਮੇਰੇ ਤੋਂ ਸਿਆਣਾ, ਅਤੇ ਜੇ ਤੁਸੀਂ ਉਹਨੂੰ ਵੀ ਹਰਦੇ ਨੂੰ ਵੇਖਣਾ ਤਾਂ ਫਿਰ ਮੇਰੇ ਨਾਲ ਚੱਲੋ। ਅਸਲ ਦੇ ਵਿੱਚ ਬਹੁਤ ਸਾਰੇ ਲੋਕ ਉਹਨੂੰ ਇਸੇ ਕਰਕੇ ਵੀ ਸਿਆਣਾ ਸਮਝ ਲੈਂਦੇ ਸੀ ਕਿ ਹੁਣ ਉਸ ਮੂਰਖ ਦੇ ਨਾਲ ਸਿਰ ਕੌਣ ਪਸਾਵੇ। ਵੇਖਿਆ ਜਾਵੇ ਤਾਂ ਫਰਕ ਸਿਰਫ ਇੰਨਾ ਪਿਆ ਸੀ ਕਿ ਪਹਿਲਾਂ ਉਹ ਸਹੀ ਸੀ ਅਤੇ ਉਹਨੂੰ ਮੂੰਹ ਦੇ ਉੱਤੇ ਮੂਰਖ ਕਹਿ ਦਿੰਦੇ ਸੀ, ਅਤੇ ਹੁਣ ਉਹ ਵਾਕਈ ਮੂਰਖ ਬਣ ਚੁੱਕਾ, ਅਤੇ ਹੁਣ ਕਿਸੇ 'ਚ ਹਿੰਮਤ ਨਹੀਂ ਆ ਕਿ ਉਹਨੂੰ ਮੂੰਹ ਦੇ ਉੱਤੇ ਮੂਰਖ ਕਹਿ ਸਕੇ। ਸ਼ਾਇਦ ਇਹੋ ਹੀ ਆ ਦੁਨੀਆ ਦਾ ਅਸਲ ਸੱਚ। ਅਤੇ ਇਸੇ ਤਰ੍ਹਾਂ ਦੇ ਨਾਲ ਉਹਨੇ ਬਹੁਤ ਸਾਰੇ ਲੋਕ ਇਕੱਠੇ ਕੀਤੇ ਅਤੇ ਫਕੀਰ ਕੋਲ ਚਲਾ ਗਿਆ। ਅੱਜ ਉਹਦਾ ਰਵੱਈਆ ਬਦਲਿਆ ਵਾ। ਫਕੀਰ ਵੇਖ ਕੇ ਖੁਸ਼ ਹੋਇਆ, ਕਹਿਣ ਲੱਗਾ ਹੁਣ ਤੂੰ ਖੁਸ਼ ਹੈ? ਅਤੇ ਕਹਿਣ ਲੱਗਾ ਹਾਂ ਮੈਂ ਖੁਸ਼ ਹਾਂ, ਪਰ ਮੈਂ ਚਾਹੁੰਦਾ ਕਿ ਤੁਸੀਂ ਵੀ ਮੇਰੇ ਨਾਲ ਵਾਰਤਾਲਾਪ ਕਰੋ, ਤੁਸੀਂ ਵੀ ਮੇਰੇ ਨਾਲ ਵਿਚਾਰ ਸਾਂਝੇ ਕਰੋ। ਮੈਂ ਤੁਹਾਨੂੰ ਹਰਾਉਣਾ ਚਾਹੁੰਦਾ, ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਨਾਲੋਂ ਵੱਧ ਗੁਣੀ ਗਿਆਨੀ ਹਾਂ। ਅਤੇ ਫਕੀਰ ਖਿੜਖਿੜਾ ਕੇ ਹੱਸਿਆ, ਕਹਿਣ ਲੱਗਾ ਮੈਂ ਤੈਨੂੰ ਪਹਿਲਾਂ ਸੁਚੇਤ ਕੀਤਾ ਸੀ, ਤੂੰ ਜਿਹੜੇ ਰਾਹ 'ਤੇ ਚੱਲਣ ਲੱਗਾ ਤੰਗ ਹੋਏਗਾ। ਇਹ ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ? ਮੈਂ ਤਾਂ ਮੰਨਾਂ ਜੇ ਮੈਨੂੰ ਬਹਿਸ ਦੇ ਵਿੱਚ ਤੁਸੀਂ ਹਰਾਓ, ਜੇ ਹੈ ਹਿੰਮਤ ਤਾਂ ਆਓ ਮੈਦਾਨ ਦੇ ਵਿੱਚ। ਅਤੇ ਬਾਕੀ ਵੀ ਲੋਕਾਂ ਨੇ ਪਿੱਛੋਂ ਕਿਹਾ ਹਾਂ ਹਾਂ ਹਾਂ ਹੋ ਜਾਏ ਫਿਰ। ਅਤੇ ਫਕੀਰ ਨੇ ਕਿਹਾ ਨਹੀਂ, ਮੈਂ ਤੇਰੇ ਨਾਲ ਕੋਈ ਮੁਕਾਬਲਾ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਂ ਇਹ ਮੁਕਾਬਲੇ ਤੋਂ ਪਹਿਲਾਂ ਹੀ ਮੰਨ ਲੈਂਦਾ ਕਿ ਮੈਂ ਮਾਂ ਮੂਰਖ ਹਾਂ, ਤੂੰ ਬਹੁਤ ਸਿਆਣਾ। ਜੇ ਤੂੰ ਇਹਦੇ ਨਾਲ ਖੁਸ਼ੀ ਤੈਨੂੰ ਮਿਲਦੀ ਆ ਤਾਂ ਮੈਂ ਤੇਰੇ ਨਾਲ ਬਹਿਸ ਕਰਕੇ ਕੀ ਲੈਣਾ, ਪਰ ਜਦੋਂ ਤੁਹਾਨੂੰ ਕੋਈ ਇੱਦਾਂ ਕਹਿ ਦਿੰਦਾ ਫਿਰ ਬੰਦੇ ਨੂੰ ਸਗੋਂ ਹੀ ਮਜ਼ਾ ਨਹੀਂ ਆਉਂਦਾ। ਪਰ ਵਾਰ ਵਾਰ ਕਹਿਣ ਦੇ ਉੱਤੇ ਵੀ ਫਕੀਰ ਨੇ ਉਹਦੇ ਨਾਲ ਮੁਕਾਬਲਾ ਕਰਨ ਤੋਂ ਮਨ੍ਹਾ ਕਰ ਦਿੱਤਾ। ਅਤੇ ਬਾਕੀ ਲੋਕਾਂ ਨੂੰ ਇਹ ਲੱਗਾ ਕਿ ਉਹ ਹੁਣ ਜਿੱਤ ਗਿਆ,
ਬੱਲੇ ਬੱਲੇ ਹੋਣ ਲੱਗ ਪਈ। ਜਿੱਤ ਦੇ ਨਗਾਰੇ ਵਜਾ

ਕੀ ਤੁਸੀਂ ਉਹਦੇ 'ਚ ਮੇਰੀ ਮਦਦ ਕਰ ਸਕਦੇ ਹੋ? ਹੁਣ ਮਨ ਦੇ ਉੱਤੇ ਅਜੀਬ ਜਿਹਾ ਭਾਰ ਰਹਿੰਦਾ, ਹੁਣ ਸੁੱਖ ਚੈਨ ਨਹੀਂ ਆਉਂਦਾ, ਹੁਣ ਰਾਤ ਨੂੰ ਚੱਜ ਦੇ ਨਾਲ ਨੀਂਦ ਨਹੀਂ ਆਉਂਦੀ, ਹੁਣ ਪਤਾ ਨਹੀਂ ਅਜੀਬ ਜਿਹੀ ਹਲਚਲ ਜ਼ਿੰਦਗੀ 'ਚ ਮੱਚੀ ਰਹਿੰਦੀ ਆ। ਇੱਕ ਕੰਮ ਨਿਬੜਦਾ ਨਹੀਂ ਆ, ਦੂਸਰੇ ਦੋ ਦਾ ਭਾਰ ਸਿਰ 'ਤੇ ਮਹਿਸੂਸ ਹੁੰਦਾ। ਇੱਕ ਥਾਂ ਤੋਂ ਜਿੱਤ ਕੇ ਨਿਕਲਦਾ ਅਤੇ ਗਾਂਹ ਸੋਚਣ ਲੱਗ ਪੈਂਦਾ ਕਿ ਹੁਣ ਹੋਰ ਕਿੱਥੇ ਜਾਣਾ। ਕੁੱਲ ਮਿਲਾ ਕੇ ਮਨ ਨੂੰ ਟਿਕਾਓ ਜਿਹਾ ਨਹੀਂ ਆ, ਕੋਈ ਇਹਦਾ ਵੀ ਹੱਲ ਦੱਸ ਸਕਦੇ ਹੋ? ਅਤੇ ਫਕੀਰ ਖਿੜਖਿੜਾ ਕੇ ਹੱਸਿਆ, ਕਹਿਣ ਲੱਗਾ, ਮੈਂ ਤੈਨੂੰ ਪਹਿਲਾਂ ਕਿਹਾ ਹੈ ਜੇ ਤੂੰ ਸਿਆਣੇ ਬਣਨਾ, ਲੋਕਾਂ ਦੇ ਵਿੱਚ ਸਿਆਣੇ ਅਖਵਾਉਣਾ, ਤਾਂ ਫਿਰ ਤੈਨੂੰ ਕੁਛ ਗਵਾਉਣਾ ਪਊਗਾ। ਬਸ ਹੁਣ ਤੋਂ ਗਵਾ ਚੁੱਕਾ, ਅਤੇ ਜੇ ਤੂੰ ਵਾਪਸ ਫਿਰ ਠੀਕ ਹੋਣਾ ਚਾਹੁੰਦਾ, ਤਾਂ ਫਿਰ ਮੂਰਖ ਬਣਨਾ ਪਊਗਾ। ਬਸ ਇਹੋ ਹੀ ਆ ਸਾਰ, ਇੱਦਾਂ ਦੀ ਆ ਜ਼ਿੰਦਗੀ, ਇੱਦਾਂ ਦੇ ਹੀ ਨੇ ਲੋਕ। ਕਿਉਂਕਿ ਦੁਨੀਆਦਾਰੀ ਦੇ ਵਿੱਚ, ਇਸ ਦੁਨੀਆ ਦੇ ਵਿੱਚ ਵਿਚਰਦਿਆਂ ਬਹੁਤ ਘੱਟ ਲੋਕ ਨੇ ਜਿਨ੍ਹਾਂ ਦੇ ਵਿੱਚ ਇਹ ਹਿੰਮਤ ਆ ਜਿਹੜੇ ਕਿਸੇ ਨੂੰ ਕਹਿ ਸਕਣ ਤੂੰ ਗਲਤ ਕਹਿ ਰਿਹਾ। ਨਹੀਂ ਤਾਂ ਆਮ ਤੌਰ ਦੇ ਉੱਤੇ ਜਿਹੜਾ ਚੀਕ ਚੀਕ ਕੇ ਰੌਲਾ ਪਾ ਰਿਹਾ ਹੋਵੇ, ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਹੋਵੇ, ਵੱਡੇ ਵੱਡੇ ਗ੍ਰੰਥਾਂ ਦੇ ਰੈਫਰੈਂਸ ਦੇ ਦੇ ਕੇ ਗੱਲਾਂ ਕਰ ਰਿਹਾ ਹੋਵੇ, ਉਹਦੇ ਸਾਹਮਣੇ ਕੋਈ ਨਹੀਂ ਬੋਲਦਾ। ਕਿਉਂਕਿ ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਖੁਦ ਕੁਛ ਨਹੀਂ ਜਾਣਿਆ, ਖੁਦ ਕੁਛ ਨਹੀਂ ਪੜ੍ਹਿਆ, ਆਪਣੀ ਕੋਈ ਪੜ੍ਹਾਈ ਨਹੀਂ ਆ, ਇਸ ਕਰਕੇ ਉਹਨਾਂ ਨੂੰ ਲੱਗਦਾ ਜੋ ਅਗਲਾ ਕਹਿ ਰਿਹਾ ਉਹ ਸੱਚ ਹੀ ਕਹਿ ਰਿਹਾ। ਦੂਸਰਾ, ਜਿਹੜੇ ਲੋਕ ਚੀਕਾਂ ਮਾਰ ਮਾਰ ਕੇ ਉੱਚੀ ਉੱਚੀ ਗੱਲਾਂ ਕਰਦੇ ਨੇ, ਦੁਨੀਆ ਨੂੰ ਲੱਗਦਾ ਕਿ ਉਹ ਸੱਚੇ ਹੋਣਗੇ ਤਾਂ ਹੀ ਤਾਂ ਇੰਨਾ ਉੱਚੀ ਬੋਲਦੇ ਨੇ। ਅਤੇ ਫਿਰ ਤੀਸਰੇ ਉਹ ਲੋਕ ਨੇ ਜਿਹੜੇ ਸਭ ਕੁਛ ਜਾਣਦੇ ਨੇ, ਪੜ੍ਹੇ ਲਿਖੇ ਨੇ, ਪਤਾ ਆ ਵੀ ਅਗਲਾ ਗਲਤ ਕਹਿ ਰਿਹਾ, ਪਰ ਉਹ ਸੋਚਦੇ ਨੇ ਇਸ ਮੂਰਖ ਦੇ ਨਾਲ ਹੁਣ ਮੱਥਾ ਕਿਹੜਾ ਲਾਵੇ। ਅਸਲ ਦੇ ਵਿੱਚ ਉਹ ਜਾਣਦੇ ਹੁੰਦੇ ਨੇ ਕਿ ਤੁਸੀਂ ਮੂਰਖ, ਪਰ ਉਹ ਕਹਿਣਾ ਨਹੀਂ ਚਾਹੁੰਦੇ ਹੁੰਦੇ, ਕਿਉਂਕਿ ਬਹੁਤ ਵੱਡੀ ਭੀੜ ਇਹ ਹੁੰਦੀ ਆ ਪਿੱਛੇ ਕਹਿਣ ਵਾਲੀ ਕਿ ਤੁਹਾਨੂੰ ਗਿਆਨ ਬਹੁਤ ਹੈ, ਅਤੇ ਉਨੀ ਭੀੜ ਦੇ ਵਿੱਚ ਕੋਈ ਦੋ ਚਾਰ ਆਵਾਜ਼ਾਂ ਉਲਟਾ ਮੂਰਖ ਹੀ ਅਖਵਾਉਣਗੀਆਂ। ਕਈ ਵਾਰ ਇਸ ਦੁਨੀਆ ਦੇ ਵਿੱਚ ਕਿਸੇ ਨੂੰ ਮੂਰਖ ਕਹਿ ਕੇ ਤੁਸੀਂ ਆਪ ਮੂਰਖ ਸਾਬਤ ਹੋ ਜਾਂਦੇ ਹੋ। ਇਸ ਕਰਕੇ ਜਿਹੜੇ ਸਿਆਣੇ ਲੋਕ ਨੇ ਉਹ ਚੁੱਪ ਕਰਕੇ ਟਾਈਮ ਕੱਢ ਲੈਂਦੇ, ਪਰ ਵੇਖਿਆ ਜਾਵੇ ਤਾਂ ਅਸਲੀਅਤ ਦੇ ਵਿੱਚ ਜਿਹੜਾ ਲੋਕ ਇੱਦਾਂ ਦੇ ਸਿਆਣੇ ਬਣ ਕੇ ਘੁੰਮਦੇ ਨੇ, ਉਹ ਕੋਈ ਸੁੱਖ ਆਰਾਮ ਨਹੀਂ ਪਾਉਂਦੇ। ਉਹ ਜ਼ਿੰਦਗੀ ਦੇ ਵਿੱਚ ਆਪਣਾ ਸਕੂਨ ਗਵਾ ਕੇ ਹੀ ਘੁੰਮਦੇ ਨੇ, ਅੱਜ ਨਹੀਂ ਤਾਂ ਕੱਲ੍ਹ। ਉਹਨਾਂ ਨੂੰ ਆਪਣੇ ਅੰਦਰੋਂ ਆਪ ਹੀ ਆਵਾਜ਼ ਆਉਣੀ ਆ, ਅਸਲ ਮੂਰਖ ਤੂੰ ਹੈ। ਸਾਦੇ ਬਣ ਕੇ ਰਹਿਣਾ, ਸੱਚੀ ਗੱਲ ਕਰਨੀ, ਸਾਦਾ ਜੀਵਨ ਬਤੀਤ ਕਰਨਾ, ਸਾਦਾ ਖਾਣਾ, ਸਾਦਾ ਹੰਡਾਉਣਾ, ਜੋ ਇਸ ਦੇ ਵਿੱਚ ਸਕੂਨ ਆ ਉਹ ਹੋਰ ਕਿਸੇ ਚੀਜ਼ ਦੇ ਵਿੱਚ ਨਹੀਂ। ਅਤੇ ਪਰ ਇਹ ਵੀ ਸੱਚਾਈ ਹੈ ਕਿ ਇੱਦਾਂ ਦੇ ਲੋਕਾਂ ਨੂੰ ਅੱਜ ਕੱਲ੍ਹ ਦੁਨੀਆ ਸਿਧਰਾ ਦੱਸਦੀ ਹੈ, ਮੂਰਖ ਦੱਸਦੀ ਹੈ। ਇਹ ਦੁਨੀਆ ਦੇ ਵੱਖ ਵੱਖ ਰੰਗ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਜੇਕਰ ਇਹ ਕਹਾਣੀਆਂ ਤੁਹਾਨੂੰ ਵਧੀਆ ਲੱਗਦੀਆਂ ਤਾਂ ਸਾਡੇ ਪੋਡਕਾਸਟ ਚੈਨਲ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਸਾਡੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਕਿਤਾਬ ਕਹਾਣੀ ਨਾਂ ਦਾ ਚੈਨਲ ਸੁਣ ਸਕਦੇ ਹੋ, ਅਤੇ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰ ਸਕਦੇ ਹੋ, ਅਤੇ ਆਪਣੀ ਫੀਡਬੈਕ ਸਾਡੇ ਤੱਕ ਤੁਸੀਂ ਭੇਜ ਸਕਦੇ ਹੋ। ਦਿਓ ਇਜਾਜ਼ਤ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹੱਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕੇ ਸੁਣਾਉਣ ਦੇ ਲਈ ਅਤੇ ਆਪਾਂ ਆ ਚੁੱਕੇ ਹਾਂ ਹੱਸਣ ਦੇ ਲਈ। ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਿਓ, ਕਿਉਂਕਿ ਸਵੇਰੇ ਸਵੇਰੇ ਜ਼ਰੂਰ ਸਾਨੂੰ ਹੱਸ ਲੈਣਾ ਚਾਹੀਦਾ, ਭਾਵੇਂ ਸਾਡੇ 'ਤੇ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਹੱਸੀ ਜਾਂਦੇ ਆ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਅਤੇ ਮੇਰੇ ਨਾਲ ਸੰਦੇਸ਼ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਮਨਾਉਣ ਦੇ ਲਈ ਆ ਚੁੱਕੇ ਆ ਸਾਡੇ ਬੱਚੇ ਸਾਨੂੰ ਹਸਾਉਣ ਦੇ ਲਈ। ਦੇਖਦੇ ਹਾਂ ਸਾਨੂੰ ਸਭ ਤੋਂ ਪਹਿਲਾਂ ਅੱਜ ਕਿਹਨੇ ਕਾਲ ਕੀਤੀ ਆ, ਕੀ ਉਹਨੇ ਚੁਟਕਲਾ ਸੁਣਾਉਣਾ ਆ, ਬੁਝਾਰਤ ਸੁਣਾਉਣੀ ਆ, ਜਾਂ ਫਿਰ ਪਹਿਲਾਂ ਕੋਈ ਗੱਲ ਦੱਸਣੀ ਆ ਫਿਰ ਚੁਟਕਲਾ ਸੁਣਾ ਕੇ ਫਿਰ ਉਹਨੂੰ ਬੁਝਾਰਤ ਬਣਾਉਣਾ ਆ। ਦੇਖਦੇ ਹਾਂ ਕੌਣ ਆ ਸਾਡਾ ਲਾਫਟਰ ਥੈਰੇਪੀ ਦਾ ਪਹਿਲਾ ਸਟਾਰ।
0: ਬਿਲਕੁਲ, ਅਤੇ ਸਾਡੇ ਨਾਲ ਸਭ ਤੋਂ ਪਹਿਲਾਂ ਆਏ ਸੀ ਮੰਨਤ ਫਤਿਹ ਅਤੇ ਉਸ ਤੋਂ ਬਾਅਦ ਤਾਜ। ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
1: ਅਸੀਂ ਬਹੁਤ ਵਧੀਆ ਮੰਨਤ, ਕੀ ਹੋ ਗਿਆ?
0: ਵੱਡੀ ਹੋ ਗਈ, ਵੱਡੀ ਵੱਡੀ ਹੋ ਗਈ
1: ਮੈਨੂੰ ਲੱਗਦਾ। ਹਾਂ ਆਵਾਜ਼ ਨਾ ਓਦਾਂ ਹੋ ਗਈ ਹੁਣ ਜਿੱਦਾਂ ਵੱਡੇ ਜੇ ਨੀ ਬੋਲਦੇ ਹੁੰਦੇ,
0: ਸਿਆਣੀ ਹੋ ਗਈ।
1: ਹਾਂ
0: ਹੈ ਨਾ ਮੰਨਤ,
1: ਪਹਿਲਾਂ ਨੀ ਸੀ ਸਿਆਣੀ। ਆ ਦੇਖ ਲਾ ਮੰਨਤ ਅੰਕਲ ਜੀ ਕੀ ਕਹੀ ਜਾਂਦੇ ਤੈਨੂੰ।
0: ਨਹੀਂ ਵੱਡੀ ਵਾਲੀ ਸਿਆਣੀ ਹੋ ਗਈ।
1: ਕਹਿੰਦੇ ਮੰਨਤ ਹੁਣ ਸਿਆਣੀ ਹੋ ਗਈ,
0: ਵੱਡੀ ਵਾਲੀ ਸਿਆਣੀ ਹੋ ਗਈ। ਮੈਂ ਕਿਹਾ
2: ਹਾਂਜੀ
0: ਹਾਂ,
1: ਪਹਿਲਾਂ ਸਿਆਣੀ ਨਹੀਂ ਸੀ ਮੰਨਤ?
0: ਨਹੀਂ ਪਹਿਲਾਂ ਬੱਚਿਆਂ ਵਾਲੀ ਸਿਆਣੀ ਸੀ ਨਾ, ਬੱਚਿਆਂ ਚੋਂ ਸਿਆਣੀ ਸੀ, ਹੁਣ ਵੱਡਿਆਂ ਚੋਂ ਵੀ ਸਿਆਣੀ।
1: ਹਜੇ 13 ਹੋਈ ਨਹੀਂ ਹੈਗੀ, ਹੱਲੇ ਸਾਡਾ ਬੱਚਾ ਹੀ ਆ ਇਹ।
0: ਹੈ ਮੰਨਤ, ਇਹਦਾ
2: 2 ਸਾਲ ਵੀ ਘੱਟ ਟਾਈਮ ਰਹਿ ਗਿਆ।
0: 2 ਸਾਲ ਹੀ ਆ ਬਸ,
1: 2 ਸਾਲ ਤੋਂ ਵੀ ਘੱਟ ਟਾਈਮ ਰਹਿ ਗਿਆ।
0: ਹੋਰ
1: ਆਏ ਹਾਏ ਮੰਨਤ, 2 ਸਾਲ ਫਟਾਫਟ ਲੰਘ ਜਾਣੇ ਆ, ਦੇਖੀ ਜਾਈ ਮਟਿਆ।
2: 1 ਸਾਲ 4 ਮਹੀਨੇ ਰਹਿ ਗਏ ਵੈਸੇ
1: ਤਾਂ।
0: ਵੈਸੇ ਤਾਂ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ
2: ਗੁਰੂ ਜੀ, ਬੱਚਿਆ ਤੁਸੀਂ ਸਲੂਨ ਵਾਲੇ ਤੇ ਆਟੋ ਵਾਲਿਆਂ ਨੂੰ ਤੁਸੀਂ ਜ਼ਿੰਦਗੀ ਵਿੱਚ ਕਦੇ ਛੱਡਣਾ ਨਹੀਂ ਹੈਗਾ ਬੱਚੇ। ਕਿਉਂ ਗੁਰੂ ਜੀ? ਬੱਚੇ ਕਿਉਂਕਿ ਇੱਕ ਵਾਰੀ ਸਟਾਰਟ ਹੋਏ ਤਾਂ ਬੰਦ ਨਹੀਂ ਹੁੰਦੇ।
0: ਤਥਾਸਤੂ ਗੁਰੂ ਜੀ।
1: ਮੈਨੂੰ ਆਦਾ ਮੰਨਣ ਦੀ ਚੀਜ਼ ਹੀ ਕਰਨੀ ਪੈਣੀ ਆ ਹਨਾ ਮੰਨਤ?
2: ਨਹੀਂ
1: ਨਹੀਂ, ਓਕੇ
0: ਫਤਿਹ ਕਿੱਥੇ ਗਿਆ?
1: ਬੇਚਾਰਾ
0: ਵਿਚਾਰਾ ਹੋ ਹੀ ਜਾਂਦਾ ਵਾ, ਮੇਰਾ ਤੇ ਰੋਜ਼ ਹੋਇਆ ਹੁੰਦਾ।
1: ਤਾਂ ਹੀ ਤਾਂ ਮੈਂ ਫਤਿਹ ਦੀ ਪੇਨ ਆ ਜਿਹੜੀ ਉਹ ਫੀਲ ਕਰ ਸਕਦੀ ਹਾਂ। ਫਤਿਹ ਹੱਲੇ ਤਾਂ 1 ਸਤੰਬਰ ਵੀ ਨਹੀਂ ਹੋਇਆ ਤੇ ਛਿੱਕਾਂ ਸ਼ੁਰੂ ਵੀ ਹੋ ਗਈਆਂ, ਕਿੱਦਾਂ ਆਪਾਂ ਇੰਜੋਏ ਕਰਾਂਗੇ ਆਹ ਗਰਮੀਆਂ?
2: ਨਹੀਂ ਉਹ ਤਾਂ ਹੁਣ ਠੰਡ ਦਾ ਵਿੰਟਰ ਆ ਤੇ ਫਿਰ ਸਮਰ ਆਈਣੀ ਆ, ਫਿਰ ਹੁਣ ਸਪਰਿੰਗ ਆਈ ਹੈ, ਸਪਰਿੰਗ ਤੋਂ ਬਾਅਦ ਚ ਸਮਰ ਆ।
1: ਹਾਂ ਸਪਰਿੰਗ ਤਾਂ ਔਖੀ ਆ ਪੁੱਤਰਾ,
0: ਤਾਂ ਤੇ ਫਤਿਹ ਫਿਰ ਗਰਮੀ ਪਸੰਦ ਕਰਦਾ।
2: ਸਪਰਿੰਗ ਤਾਂ ਮੈਨੂੰ ਬਹੁਤ ਵਧੀਆ ਲੱਗਦੀ
1: ਹੈ।
0: ਸਪਰਿੰਗ ਤੇ ਛਾਲ ਮਾਰ ਕੇ ਤਾਂ ਚੱਲ ਜੀਦਾ
1: ਹੈ।
0: ਸਪਰਿੰਗ ਕਿੱਦਾਂ ਹੁੰਦਾ? ਸਪਰਿੰਗ ਦੇ ਉੱਤੇ ਜੰਪਿੰਗ ਬੜੀ ਵਧੀਆ ਹੁੰਦੀ ਹੈ।
1: ਇਹ ਵੀ ਗੱਲ ਹੈਗੀ ਆ,
2: ਤੁਸੀਂ ਤਾਂ ਦੂਜੇ ਸਮਝਦੇ
0: ਹੋ। ਦੂਜਾ ਵਧੀਆ ਹੁੰਦਾ ਵਾ, ਕੀ ਸੁਣਾਓਗੇ ਫਿਰ?
1: ਸਪਰਿੰਗ
2: ਸਪਰਿੰਗ ਦਾ ਖਬਰ ਜਾਤ।
1: ਓਕੇ ਇਹੀ ਤਾਂ ਬੁਝਾਰਤ ਸੀ ਕਿ ਗਾਇਬ
2: ਪਰਸੋਂ ਘੰਟੀ ਨੇ ਨਹੀਂ ਇਹ ਬੁੱਝਣੀ।
1: ਮੈਂ ਬੁੱਝਿਆ ਨਹੀਂ ਕਰਨੀ ਹੁਣ ਮੈਨੂੰ ਨਾ।
0: ਆਹੋ
2: ਕਾਜੂ ਨੀ ਮਿਲੇ ਇਹਦੇ ਵਿਚ ਇੱਕ ਮਹੀਨੇ ਦਾ ਨਾਮ ਆ
0: ਇੱਕ ਦੁਕਾਨ ਤੋਂ ਕਾਜੂ ਨੀ ਮਿਲੇ
1: ਇੱਕ ਦੁਕਾਨ ਤੋਂ ਕਾਜੂ ਨੀ ਮਿਲੇ
0: ਅੱਛਾ ਇਹਦੇ ਵਿੱਚ ਇੱਕ ਮਹੀਨੇ ਦਾ ਨਾ
2: ਹਾਂਜੀ
0: ਕਾਜੂ ਨੀ ਮਿਲੇ ਕਾਜੂ ਨੀ ਮਿਲੇ ਕਾਜੂ ਨੀ ਮਿਲੇ
2: ਮਹੀਨੇ ਦਾ ਨਾਮ ਇਹ ਮਹੀਨੇ ਦਾ ਨਾਮ ਮਹੀਨੇ
0: ਜੂਨ
1: ਬਦ ਨਾਲੋਂ ਕਹਿੰਦੇ ਹੁੰਦੇ ਬਦਨਾਮ ਬੁਰਾ
0: ਇਹ ਮੈਨੂੰ ਇਸ਼ਾਰਾ ਕਰਦੇ ਕਹਿੰਦੇ ਜੂਨ ਕਹਿ ਜੂਨ
1: ਮੈਂ ਜੂਨ ਕਿੱਦਾਂ ਕਹੂੰਗੀ ਫਤਿਹ ਬਿਨਾਂ ਆਵਾਜ਼ ਤੋਂ ਦੱਸ ਕਿਹੜਾ ਇਸ਼ਾਰਾ ਇਦਾਂ ਦਾ ਜੂਨ ਵਾਲਾ
0: ਉਹ ਇਦਾਂ ਫਿਲਮ ਚ ਨਹੀਂ ਕਰਦੇ
1: ਮੈਂ ਹੁਣ ਇਦਾਂ ਠੰਡ ਠੰਡ ਕਰਾਂ ਜਾਂ ਮੈਂ ਤਾਂ ਗਰਮੀ ਗਰਮੀ ਕਰਾਂ
0: ਲੈ ਤੇ ਉਹ ਵੀ ਇਦਾਂ ਹੀ ਕਰਦੇ ਆ ਉਹ ਜਿਹੜੇ ਫਿਲਮ ਦਾ ਟ੍ਰੇਲਰ ਆਇਆ ਵਾ
1: ਹਾਂ
0: ਉਹ ਵੀ ਤੇ ਇਦਾਂ ਇਸ਼ਾਰਿਆਂ ਨਾਲ ਹੀ ਦੱਸਦੇ ਆ ਬੋਲ ਭਾਵੇਂ ਨਾ ਬੋਲ ਐਂ ਕਰਕੇ ਆ
1: ਅੱਛਾ
0: ਹੋਰ ਕੀ
1: ਫੇ ਤਾਂ ਗਲਤ ਗੱਲ ਹੋ ਗਈ ਨਾ ਫਤਿਹ
0: ਉਹ ਥੈਂਕ ਯੂ ਫਤਿਹ ਸੁਖਵਿੰਦਰ ਆਂਟੀ ਨੇ ਵੀ ਦੱਸਿਆ ਇਹਨਾਂ ਨੂੰ ਵੀ ਕਰਜਾ ਮਾੜਾ ਜਿਹਾ ਫਾਈਨ ਆਹੋ ਆਹ ਤੇ ਹੋਈ ਨੀ ਗੱਲ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਤਾਜ ਐਂਡ ਸਿਬਲਿੰਗਸ ਸਤਿ ਸ੍ਰੀ ਅਕਾਲ ਐਂਬਰ ਗੁਰਬਾਜ ਤਾਜ ਕੀ ਹਾਲ ਹੈ
1: ਇਹ ਤਾਂ ਐਂਬਰ ਲੱਗਦੀ ਮੈਨੂੰ
2: ਇਹ ਤਾਂ ਪੰਜੋਤ ਅੰਕੁਰ ਜੀ ਐਂਡ ਯਾ ਸ਼ਾਂਤੀ ਨਾ
1: ਓ ਥੈਂਕ ਯੂ
0: ਇਹ ਗੁਰਬਾਜ ਐਂਬਰ ਤਾਂ ਲਈ ਇਧਰ ਉਧਰ ਤੁਰੀ ਫਿਰਦੀ ਹੁੰਦੀ ਆ ਦਰਵਾਜ਼ਾ ਖੋਲਦੀ ਹੁੰਦੀ ਆ ਬ੍ਰੇਕਫਾਸਟ ਕਰ ਰਹੀ ਹੁੰਦੀ ਆ ਗੁਰਬਾਜ ਸਭ ਤੋਂ ਪਹਿਲਾਂ ਰੈਡੀ ਹੁੰਦਾ ਵਾ
1: ਇਦਾਂ ਨਹੀਂ ਹੁੰਦਾ
0: ਪੁੱਛਲੋ ਭਾਵੇਂ
1: ਕੁੜੀਆਂ ਨੂੰ ਰੈਡੀ ਹੋਣ ਨੂੰ ਟਾਈਮ ਲੱਗਦਾ ਰਣਜੋਤ ਜੀ ਇਹ ਗੱਲ ਤਾਂ ਪੱਕੀ ਆ ਨਾ ਚਾਹੇ ਉਹ ਨਿੱਕੀਆਂ ਹੋਣ ਚਾਹੇ ਵੱਡੀਆਂ ਹੋਣ
0: ਜੋ ਮਰਜ਼ੀ ਆ ਪਰ ਗੁਰਬਾਜ ਤੇ ਨੰਬਰ 1 ਆ ਜਾਂਦਾ ਨਾ
2: ਮੈਂ ਜਲਦੀ ਉੱਠਣਾ
0: ਆ ਜਲਦੀ ਉੱਠਦਾ ਵਾ
1: ਉੱਠਦਾ ਓਕੇ
0: ਉਹ ਪੰਕਚੁਅਲ ਆ ਬੜਾ ਕੀ ਸੁਣਾਓਗੇ ਫਿਰ ਅੱਜ ਗੁਰਬਾਜ ਸਿੰਘ ਜੀ
2: ਚਿੱਪਲਾ
0: ਓਕੇ
2: ਪੱਪੂ ਕਹਿੰਦਾ ਹੈ ਰਬਾ ਮੈਂ ਪਾਪੀ ਆ ਮੈਨੂੰ ਦਰਦ ਦੇ ਦੁੱਖ ਦੇ ਮੈਨੂੰ ਬਰਬਦ ਕਰ ਦੇ ਮੇਰੇ ਪਿੱਛੇ ਭੂਤ ਲਾ ਦੇ ਰੱਬ ਰੱਬ ਕਹਿੰਦਾ ਸਿੱਧਾ ਸਿੱਧਾ ਕਹਿ ਕੀ ਵਿਆਹ ਕਰਵਾਉਣਾ
1: ਕਹਿੰਦਾ ਪੱਪੂ ਕਹਿੰਦਾ ਹਾਏ ਰੱਬਾ ਮੈਂ ਪਾਪੀ ਆਂ ਮੈਨੂੰ ਮੈਨੂੰ ਦੁੱਖ ਦੇ ਦਰਦ ਦੇ ਮੇਰੇ ਪਿੱਛੇ ਭੂਤਨੀ ਪੁੱਤ ਚੜੇਲ ਲਾ ਦੇ ਭਾਵੇਂ ਮੈਂ ਮੈਨੂੰ ਇੰਨਾ ਇੰਨੇ ਉਹ ਦੁੱਖ ਦੇ ਕਹਿੰਦਾ ਰੱਬ ਮੋਹਰੇ ਉਹ ਕਹਿੰਦਾ ਸਿੱਧਾ ਕਹਿ ਤੂੰ ਵਿਆਹ ਕਰਨਾ ਥੈਂਕ ਯੂ ਗੁਰਬਾਜ
2: ਥੈਂਕ ਯੂ ਐਂਬਰ ਨਾਲ ਗੱਲ ਕਰ ਲਓ
1: ਕਰਾ ਦੋ ਐਂਬਰ ਨਾਲ ਗੱਲ
0: ਫਿਰ ਕੁਛ ਹੋਰ ਕਿਹਾ ਉਹਨੇ ਖੱਤੀ ਆਂਟੀ ਕੀ ਕਿਹਾ
1: ਹੋ ਗਿਆ ਸੁੱਖ ਆਂਟੀ ਕਿਹਾ
0: ਅੱਛਾ ਸੁੱਖ ਆਂਟੀ
1: ਕੁਛ ਵੀ
0: ਮੈਂ ਇਹਨੂੰ ਕਿਦਾਂ ਪਤਾ ਲੱਗਾ ਕਪੱਤੀ ਬੜੀ ਆ
1: ਕੁਛ ਵੀ ਨਾ
0: ਨਹੀਂ ਨਹੀਂ ਅੰਬਰ
1: ਸੁੱਖ ਇਕੱਠੇ ਕਰਤੇ ਉਹਨੇ ਸ਼ਾਸ਼ਾ ਬਣ ਗਏ
0: ਨਹੀਂ ਯਾਸ਼ੀ ਸ਼ਾਸ਼ਾ ਵਾ
1: ਅੱਛਾ ਯਾਸ਼ੀ ਸ਼ਾਸ਼ਾ
0: ਯਾਸ਼ੀ ਸ਼ਾਸ਼ਾ ਵਾ ਗੰਗਾਧਾਰੀ ਸ਼ਕਤੀ ਅੰਬਰ ਕੀ ਸੁਣਾਓਗੇ ਓਕੇ
2: ਬੰਦੇ ਉੱਤੇ ਪੱਲੇ ਉੱਤੇ ਪੱਲਾ ਤੁਸੀਂ ਦੀ ਜਾਣੇ ਮੈਂ ਕੱਲਾ
0: ਅੱਛਾ ਪੱਲੇ ਉੱਤੇ ਪੱਲਾ ਤੁਸੀਂ 30 ਜਣੇ ਤੇ ਮੈਂ ਕੱਲਾ ਇਹ ਤਾਂ ਕੋਈ ਸਨੀ ਦਿਓਲ ਜਿਹਾ ਜਾਪਦਾ
1: ਮੈਨੂੰ ਲੱਗਦਾ ਇਹ ਉਹ ਚੀਜ਼ ਲੱਗਦੀ ਹੈ ਜਿਹੜੀ ਜਿੱਦਾਂ
0: ਮੰਥ
1: ਹਾਂ
0: ਮੰਥ ਮੰਥ
1: ਮੰਥ ਤੇ ਵੀਕ
0: ਨਹੀਂ ਮੰਥ ਤੇ ਸਾਲ
1: ਵੀਕ ਵੀ ਹੋ ਸਕਦਾ
0: 30 ਜਣੇ ਮੰਥ ਹੋ ਗਿਆ
1: ਤੇ ਸਾਲ ਇੱਕ
0: ਦਿਨ ਦਿਨ ਹਾਂ ਤੇ ਕੱਲਾ ਸਾਲ ਹੋ ਗਿਆ ਇਦਾਂ
2: ਸੇ ਆਨਸਰ
0: ਸਹੀ ਆਨਸਰ
1: ਸਹੀ ਆਨਸਰ ਅੰਕਲ ਜੀ ਕਰੋ ਫਾਈਨ ਹੁਣ ਤੁਹਾਨੂੰ ਫਾਈਨ ਸਹੀ
0: ਆਨਸਰ ਤੁਸੀਂ ਜਿੱਤ ਚੁੱਕੇ ਹੋ ਰੋਟੀਆਂ ਵਾਲਾ ਡੱਬਾ ਥੈਂਕ ਯੂ ਅੰਬਰ
1: ਥੈਂਕ ਯੂ ਅੰਬਰ ਵੀਰ ਜੀ ਅਗੇ
2: ਨਹੀਂ
0: ਨਹੀਂ ਵੀਰ ਜੀ ਨਹੀਂ ਵੀਰ ਜੀ ਵੱਡੇ ਹੋ ਗਏ ਥੈਂਕ ਯੂ ਵੀਰ ਜੀ ਹੁਣ ਮਿਲਣਗੇ ਵਿਆਹ ਤੇ
2: ਥੈਂਕ ਯੂ
0: ਥੈਂਕ ਯੂ
1: ਬਾਏ ਬਾਏ ਅੰਬਰ ਬਾਏ ਬਾਏ ਤਾਜ ਬਾਏ ਬਾਏ ਗੁਰਬਾਜ
0: ਤੇ ਨੈਕਸਟ ਸਾਡੇ ਨਾਲ ਆ ਟੀ ਜੀ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਤੇਗ ਜੀ ਸਤਿ ਸ਼੍ਰੀ ਅਕਾਲ ਤੇਗ ਜੀ
2: ਕੀ ਹਾਲ ਚਾਲ
0: ਹਾਂਜੀ ਠੀਕ ਆ ਵਧੀਆ ਵਧੀਆ ਤੁਸੀਂ ਕਿੱਥੇ ਭੱਜ ਗਏ ਸੀ ਤੁਸੀਂ ਕਿੱਥੇ ਚਲ ਗਏ ਸੀ
2: ਪਤਾ ਨੀ ਫੋਨ ਆਪ ਹੀ ਕੱਟੀ ਗਈ ਸੀ
0: ਓਹੋ ਭਾਰਾ ਹੋ ਗਿਆ ਹੋਣਾ ਨਾ
1: ਕੀ ਕਰੇ ਫੋਨ ਵਿਚਾਰਾ
0: ਫੋਨ ਭਾਰਾ ਹੋ ਕੇ ਤੇ ਆਪੇ ਡਿੱਗ ਪੈਂਦਾ
1: ਕੱਟੀ ਕਰ ਲੈਂਦਾ ਹੈ ਫੋਨ ਕਹਿੰਦਾ ਹਨਾ
2: ਨਹੀਂ ਡਿੱਗ ਪਿਆ ਨਹੀਂ ਸੀ ਮੰਮੇ ਦੇ ਹੱਥ ਵਿੱਚ ਸੀ ਤੇ ਫਿਰ ਮਮਾ ਲਾ ਕੇ ਟੁੱਟਦੀ ਸੀ ਟੁੱਟਦੇ ਸੀ ਪਰ ਫਿਰ ਕੱਟੀ ਹੋ ਗਿਆ ਸੀ ਫੋਨ ਆਪੇ
1: ਓਏ ਹੋਏ
0: ਓਹੋ ਮਮਾ ਲੈ ਕੇ ਤੁਰਦੇ ਸੀ ਨਾ ਤਾਂ ਕੱਟ ਹੋ ਗਿਆ
1: ਕਰਕੇ ਹਾਂ ਨੈਟਵਰਕ ਕੱਟ ਗਿਆ ਹੋਣਾ
0: ਅੰਗੂਠਾ ਵੱਜ ਗਿਆ ਹੋਣਾ ਨਾ
1: ਮਮਾ ਨੇ ਨੇਲਸ ਲਗਵਾਇਆ ਹੋਆ
0: ਕੀ ਸੁਣਾਓਗੇ ਤੇ
2: ਅੱਜ ਮੈਂ ਸੁਣਾਉਂਗੀ ਇੱਕ ਬਜ਼ਾਰ ਤੁਰਦੀ ਹਾਂ ਪਰ ਫੈਰ ਨੀ ਦੇਵਾ ਸਭ ਨੂੰ ਜਾਨ ਤੋ ਅਖਰਾ ਦੀ ਚੀਜ ਹਾਂ ਬੁੱਝੋ ਮੇਰੇ ਨਾਮ
1: ਹਵਾ
2: ਹਾਂਜੀ
0: ਵਾਹ ਤੁਸੀਂ ਤੇ ਨਿਆਣਿਆਂ ਦਾ ਮਜ਼ਾ ਹੀ ਖਰਾਬ ਕਰੀ ਜਾਂਦੇ ਜੀ ਨਿਆਣੇ ਗੱਲ ਪੈ ਨਾ ਇਕੱਠੇ ਹੋ ਗਏ ਨਿਆਣੇ ਕਿਸੇ ਦਿਨ ਆਓ ਪੈਨਸਲਾਂ ਲੈ ਕੇ ਢਾਲੋ ਆਂਟੀ ਕੇ
1: ਕਦੋਂ ਦੀ ਘੋਲ ਬਲਾਟ ਹੋਈ ਜਾਂਦੀ ਸੀ ਹੁਣ ਮੈਂ ਕਿੰਨਾ ਕਰੋ ਕਰਨ ਜੋ ਜੀ ਦੋ ਹੀ ਚੋੜ ਇਹਨਾਂ ਨੂੰ ਕਿਹਾ ਕਰੋ ਦੋ ਹੀ ਬਾਜ਼ਾਰ ਤਾਂ ਪਾਇਆ ਕਰਨਾ
0: ਆਂਟੀ ਨੂੰ ਫਿਰ ਉਹ ਕਹਿੰਦੇ ਨਟਰਾਜ ਦੀਆਂ ਪੈਨਸਲਾਂ ਥੈਂਕ ਯੂ ਥੈਂਕ ਯੂ ਥੈਂਕ
2: ਅੱਜ ਸੀਜ਼ਨ ਜਿਹੜੇ ਹੁੰਦੇ ਨੇ ਹੁਣ ਸਪ੍ਰਿੰਗ ਹੁਣ ਲੱਗਿਆ ਤੇ ਹੁਣ ਮੈਨੂੰ ਵਧੀਆ ਲੱਗਦਾ ਸਕੂਲ ਨੂੰ ਚੁਣਨਾ ਹੁਣ ਇੱਕ ਬਾਈ ਇੱਕ
1: ਮੈਨੂੰ ਸਭ ਤੋਂ ਜਿਆਦਾ ਵਧੀਆ ਇਹ ਲੱਗਦਾ ਜਦੋਂ ਮੈਨੂੰ ਕੋਈ ਕਹਿੰਦਾ ਕਿ ਉਹਨੂੰ ਸਪ੍ਰਿੰਗ ਵਧੀਆ ਲੱਗਦਾ ਮੈਨੂੰ ਬਹੁਤ ਫਨ ਲੱਗਦਾ ਉਹਦੀ ਲਾਈਫ ਪਤਾ ਤੁਹਾਨੂੰ
2: ਹਾਂਜੀ
0: ਫਿਰ ਉੱਥੋਂ ਤੁਸੀਂ ਸਾਨੂੰ ਉੱਥੋਂ ਤੁਸੀਂ ਸਾਨੂੰ ਫਿਰ ਡੱਚ ਚ ਕਾਲ ਕਰਿਆ ਕਰੋਗੇ
1: ਇਟਾਲੀਅਨ ਚ ਇਟਲੀ ਥੋੜੀ ਜਾਣਾ ਆਲੇ ਦੁਆਲੇ ਵੀ ਤਾਂ ਜਾਓਗੇ
0: ਉੱਥੇ ਤੁਸੀਂ ਫਿਰ ਸਾਡੇ ਲਈ ਮਾਰਗਰੀਟਾ ਲੈ ਕੇ ਆਇਓ
1: ਕਿੰਨਾ ਫਨ ਹੋਊਗਾ
2: ਹਾਂਜੀ
0: ਥੈਂਕ ਯੂ ਤੇਗ
2: ਹੈਵ ਅ ਨਾਈਸ ਡੇ,
1: ਬਾਏ ਬਾਏ।
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਯੁਵਰਾਜ, ਉਸ ਤੋਂ ਬਾਅਦ ਫਿਰ ਅਸੀਸ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਯੁਵਰਾਜ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ
1: ਯੁਵਰਾਜ, ਕਿੱਦਾਂ ਹਾਲ ਚਾਲ ਆ?
2: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
1: ਸਾਡਾ ਹਾਲ ਬਹੁਤ ਵਧੀਆ ਆ। ਕੀ ਹੋ ਗਿਆ?
0: ਡੈਡੀ ਜੀ ਦਾ ਵਿਆਹ ਕਰਨ ਲੱਗੇ, ਇਹਦਾ ਰਿਸ਼ਤਾ ਭੇਜਿਆ ਕੱਲ, ਕਹਿੰਦੇ ਅਨਾਉਂਸ ਕਰ ਦਿਓ।
1: ਅੱਛਾ, ਤੇ ਫਿਰ ਤਾਂ ਕਰਕੇ ਇਦਾਂ ਚੁੱਪ ਚੁੱਪ ਜਿਹਾ?
0: ਨਹੀਂ ਨਹੀਂ, ਇਹ ਤੇ ਇਹਨੂੰ ਪੁੱਛਿਆ, ਇਹਨੂੰ ਪੁੱਛਿਆ ਹੀ ਹੋਗਾ
1: ਪਹਿਲਾਂ। ਯੂ ਵੀ ਤੁਸੀਂ ਹੈਪੀ ਆ?
0: ਹੈਪੀ ਆ।
2: ਹਾਂਜੀ,
1: ਵਿਆਹ ਕਰਨ ਦੇ ਲਈ?
2: ਇਹਦਾ
1: ਤੁਹਾਡਾ?
2: ਨਹੀਂ
0: ਉਹ ਨਹੀਂ, ਹੱਲੇ ਤੇ ਨਿੱਕਾ ਵਾ।
1: ਨਾਲੇ ਰੰਜੋਤ ਅੰਕਲ ਕਹਿੰਦੇ ਕਿ ਰਿਸ਼ਤਾ ਭੇਜਿਆ ਪਾਪਾ ਨੇ ਤੁਹਾਡਾ।
2: ਨਹੀਂ, ਮਾਮੂ ਦਾ ਹੋਣਾ।
0: ਅੱਛਾ,
1: ਕਿੰਨੇ ਰਹਿ ਗਏ? 8 ਸਾਲ ਰਹਿ ਗਏ ਉਹਨੇ ਵਿਆਹ ਕਰ ਲੈਣਾ
0: ਹੈ। ਯੂ ਵੀ
1: ਕਿ 7 ਰਹਿੰਦੇ ਆ?
2: ਬੋਟੀਆਂ
1: ਜਾਣ ਨੀ ਨਾ ਦਿੰਦੀਆਂ ਫਿਰ ਕ੍ਰਿਕਟ ਤੇ, ਜਾ ਕੇ ਦੇਖ ਲਿਓ।
0: ਮੈਂ ਵੇਖਣਾ ਬੜੇ ਵਿਆਹੇ ਖੇਡਦੇ ਉੱਥੇ ਤੇ। ਯੁਵਰਾਜ ਕੀ ਸੁਣਾਓਗੇ?
2: ਇੱਕ ਚੁਟਕਲਾ।
0: ਹਾਂਜੀ,
1: ਓਕੇ।
2: ਇੱਕ ਵਾਰੀ ਪੱਪੂ ਉਹਦਾ ਬੌਸ ਕਹਿੰਦਾ ਵੀ ਤੂੰ ਕੱਲ ਸੰਡੇ ਆ ਸਕਦਾ, ਕੋਈ ਕੰਮ ਪੈ ਗਿਆ ਆਫਿਸ ਚ। ਫਿਰ ਪੱਪੂ ਕਹਿੰਦਾ ਹਾਂਜੀ ਬੌਸ ਜੀ, ਮੈਂ ਆ ਜੂੰਗਾ ਸੰਡੇ, ਪਰ ਸੰਡੇ ਤਾਂ ਬਹੁਤ ਟ੍ਰੈਫਿਕ ਹੁੰਦਾ, ਇਸ ਲਈ ਮੈਂ ਥੋੜਾ ਲੇਟ ਹੀ ਆਊਂਗਾ। ਤੇ ਫਿਰ ਬੌਸ ਕਹਿੰਦਾ ਵੀ ਉਹ ਕੋਈ ਗੱਲ ਨੀ, ਪਰ ਤੂੰ ਆਏ ਕਿੰਨੇ ਕੁ ਵਜੇ ਤੱਕ ਆ ਜਾਏਗਾ? ਤੇ ਫਿਰ ਪੱਪੂ ਕਹਿੰਦਾ ਬਸ ਮੰਡੀ ਤੱਕ ਆ ਜਾਊਂਗਾ।
1: ਸੰਡੇ ਇੰਨਾ ਟ੍ਰੈਫਿਕ ਹੁੰਦਾ ਵੀ ਮੰਡੇ ਤੱਕ ਤਾਂ ਪਹੁੰਚ ਹੀ ਜਾਊਂਗਾ ਹਨਾ ਵੀ।
0: ਥੈਂਕ ਯੂ ਜੀ।
1: ਥੈਂਕ ਯੂ ਯੁਵਰਾਜ।
2: ਥੈਂਕ ਯੂ। ਮੇਰੀ ਦੀਦੀ ਵੀ ਸੁਣਾ
1: ਜ਼ਰੂਰ ਜੀ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੋਫੀ ਜੀ।
1: ਸਤਿ ਸ਼੍ਰੀ ਅਕਾਲ ਯਸ਼ਿਕਾ, ਕਿੱਦਾਂ ਹਾਲ ਚਾਲ?
2: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ?
1: ਸਾਡਾ ਹਾਲ ਬਹੁਤ ਵਧੀਆ। ਕੀ ਸੁਣਾਓਗੇ ਫਿਰ ਅੱਜ?
2: ਇੱਕ ਚੁਟਕਲਾ।
0: ਹਾਂਜੀ।
1: ਓਕੇ।
2: ਇੱਕ ਕੁੜੀ ਇੰਟਰਵਿਊ ਦੇਣ ਗਈ ਤੇ ਇੰਟਰਵਿਊ ਪੁੱਛਦਾ ਤਾਂ ਰੈਜ਼ੂਮੇ ਦੇਖ ਕੇ ਵੀ ਇੱਥੇ ਤਾਂ ਲਿਖਿਆ ਤੂੰ ਆਕਸਫੋਰਡ ਯੂਨੀਵਰਸਿਟੀ ਗਈ ਸੀ, ਪਰ ਤੇਰੀ ਕੋਈ ਡਿਗਰੀ ਤਾਂ ਹੈ ਨੀ ਉੱਥੋਂ ਦੀ। ਕੁੜੀ ਕਹਿੰਦੀ ਹਾਂਜੀ ਮੈਂ ਗਈ ਸੀ, ਮੇਰੇ ਕਜ਼ਨ ਦੀ ਨਾ ਗ੍ਰੈਜੂਏਸ਼ਨ ਸੀਗੀ, ਉੱਥੇ ਗਈ ਸੀ। ਬਸ ਡਿਗਰੀ ਡਿਗਰੀ ਤਾਂ ਹੈ।
0: ਅਸੀਸ ਕੌਰ, ਉਸ ਤੋਂ ਬਾਅਦ ਤਵਨੀਤ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ ਕੌਰ।
1: ਟੀਚਰ ਜੀ ਕੀ ਹਾਲ ਆ?
0: ਹੁਣ ਨੀ ਉਹ ਟੀਚ ਕਰਦੀ, ਉਹਨਾਂ ਨੇ ਟਿਊਸ਼ਨ ਛੱਡੀ ਆ।
1: ਕਿਉਂ?
0: ਉਹ ਜਿਹੜੇ ਸਟੂਡੈਂਟ ਬਹੁਤ ਛੁੱਟੀਆਂ ਕਰਦੇ ਨਾ ਉਹਨਾਂ ਨੂੰ ਨੀ ਪੜ੍ਹਾਉਂਦੀ ਉਹ।
1: ਚਲੋ ਆਹ ਵਾਲੀਆਂ ਹੋਲੀਡੇਜ਼ ਤੋਂ ਬਾਅਦ ਫਿਰ ਪੜ੍ਹਨਾ ਸ਼ੁਰੂ ਕਰਾਂਗੇ, ਜਦ ਤੱਕ ਫਿਰ ਧੁੱਪ ਜੇ ਵੀ ਨਿਕਲ ਆਉਂਦੀ ਪੜ੍ਹਨ ਦਾ ਦਿਲ ਵੀ ਕਰਦਾ
0: ਸੀ। ਹੁਣ ਪਰ ਫੀਸ ਵੱਧ ਲੱਗੂਗੀ, ਹੁਣ ਤਾਂ ਵੱਧ ਗਿਆ ਖਰਚਾ।
1: ਹੁਣ ਕੀ ਹੋ ਗਈ ਫੀਸ? ਅਸੀਸ ਮੈਨੂੰ ਪਹਿਲਾਂ ਅਸੀਸ ਨੇ ਮੈਨੂੰ 2 ਸੂਟ ਦੇਣੇ ਸੀ, ਹੁਣ ਮੈਨੂੰ 4 ਦਊਗੀ?
0: ਨਹੀਂ ਉਹ ਘਰਾਂ ਦੀਆਂ ਕਿਸ਼ਤਾਂ ਵੱਧ ਗਈਆਂ, ਖਰਚੇ ਵੱਧ ਗਏ, ਬਿੱਲ ਵੱਧ ਗਏ, ਜਾਂ ਫਿਰ
2: 3
1: ਸੂਟ ਦੇ ਦੋਗੀ?
0: 3 ਸੂਟ ਓਕੇ
1: ਬਸ ਠੀਕ ਆ ਫਿਰ ਤਿੰਨ ਸੂਟ ਅਸੀਂ ਇਸਨੇ ਮੈਨੂੰ ਦੇ ਦੇਣੇ ਆ ਤੇ ਤੁਸੀਂ ਹੁਣ ਤਿੰਨ ਫੰਕਸ਼ਨ ਰੱਖ ਲਿਓ
0: ਤੇ ਪਰ ਉਹ
2: ਤੇ ਮੇਰੇ ਤਾਂ ਸਾਰੇ ਛੋਟੇ ਹੀ ਹੋ ਗਏ
1: ਕੋਈ ਨਹੀਂ ਆਂਟੀ ਵੀ ਛੋਟੀ ਆ ਆਂਟੀ ਤੇ ਆ ਜਾਣੇ ਆ ਨਿੱਕੀ ਜੀ ਤਾਂ ਆਂਟੀ ਆ
2: ਨਹੀਂ ਨਹੀਂ
0: ਹਾਂ ਵੱਡੀ ਆ
2: ਯੈਸ
0: ਤੁਸੀਂ ਲੈ ਲਿਓ ਫਿਰ ਆਂਟੀ ਦੇ
1: ਆਂਟੀ ਸਰਫ ਚ ਨਾ ਲੂਗੀ ਆਂਟੀ ਸ਼ਰਿੰਕ ਹੋ ਜੂਗੀ
2: ਹਾਂ
0: ਸੂਟ ਨਹੀਂ ਉਹਨੇ ਦੇਣੇ ਜੋ ਮਰਜ਼ੀ ਕਰ ਲਓ ਤੁਸੀਂ
1: ਹਾਏ
0: ਸੂਟ ਨਹੀਂ ਮਿਲਣੇ ਬਾਕੀ ਜੋ ਮਰਜ਼ੀ ਕਰ ਲਓ
1: ਫਿਰ ਉਹ ਜਿਹੜੀ ਫ੍ਰਿਜ ਵਿੱਚ ਚੀਜ਼ੀ ਪਈ ਆ ਉਹ ਲੈ ਲੋਗੇ ਆਂਟੀ
0: ਫ੍ਰਿਜ 'ਚ ਨਹੀਂ ਹੈਗਾ ਅੱਜ ਕੁਛ ਵੀ
1: ਜੂਸ ਜਿਹੜੇ ਪਏ ਆ
0: ਨਾ ਕੁਛ ਨਹੀਂ ਹੈਗਾ
2: ਫ੍ਰਿਜ ਕੇਕ
0: ਕੇਕ ਹੈਗਾ
1: ਕਿਹਦਾ ਬਰਥਡੇ ਸੀ
2: ਕਿਸੇ ਦਾ ਨਹੀਂ
1: ਤੇ ਕੇਕ ਕਿੱਦਾਂ ਆਇਆ ਘਰ
2: ਉਹ ਨਹੀਂ ਉਹ ਕਿਸੇ ਦਾ ਬਰਥਡੇ ਵੀ ਉਹ ਉਹੀ ਲਿਆ ਸੀ
0: ਉਹ ਪੁਰਾਣਾ ਪਿਆ ਵਾ ਪੁਰਾਣਾ ਪੁਰਾਣਾ ਪਿਆ ਕੇਕ ਉਹ ਸੁੱਟਣ ਵਾਲਾ ਉਹ
2: ਪੁਰਾਣਾ ਨਹੀਂ ਕੱਲ ਪਰਸੋਂ ਹੀ ਤਾਂ ਲਿਆਇਆ
0: ਆਹ ਕੱਲ ਪਰਸੋਂ
1: ਹਾਂ ਪੁਰਾਣਾ ਹੀ ਹੋ ਜਾਂਦਾ ਦੋ ਦਿਨ ਬਾਅਦ ਕੇਕ
2: ਨਹੀਂ ਉਹ ਪੁਰਾਣਾ ਨਹੀਂ ਹੋਇਆ ਅਸੀਂ ਤਾਂ ਖਾ ਵੀ ਲਿਆ ਥੋੜਾ ਥੋੜਾ
0: ਉਹਦੇ ਉੱਤੇ ਲਿਖਿਆ ਹੁੰਦਾ ਫਿਨਿਸ਼ ਇਨ 2 ਡੇਜ਼ ਵਾਂਸ ਯੂ ਕੱਟ
1: ਹੈ
2: ਨਹੀਂ
0: ਲਿਖਿਆ ਹੁੰਦਾ
1: ਕੱਟ ਕੇ ਉਹਨਾਂ ਕੀ ਸ਼ੁਰੀ ਦਾ ਕੁਝ ਲੱਗ ਜਾਂਦਾ ਉਹਨੂੰ
0: ਨਾਨਾ ਵੀ ਆ ਜਾਂਦਾ ਇਹ ਚ ਬਨਾਨਾ ਵੀ ਆ ਜਾਂਦਾ ਕੀ ਮਨੂਆ ਫਾਰਮ ਦੱਸਣਾ ਅੱਛਾ
1: ਓਕੇ ਓ ਹਾਂ ਸੱਚ ਆਂਟੀ ਤਾਂ ਬੁੜੀ ਹੋ ਗਈ ਹੁਣ ਆਂਟੀ ਭੁੱਲ ਜਾਂਦੀ ਆ ਫਾਰਮ ਤੇ ਕੀ ਕੀਤਾ ਸੀ ਇਸਨੇ
0: ਨਹੀਂ ਪਰ ਉਹ ਉਹਨੇ ਦੱਸਣਾ ਵਾ ਪ੍ਰੀਤਿੰਦਰ ਅੰਕਲ ਨੂੰ ਤੁਹਾਨੂੰ ਥੋੜੀ ਦੱਸਣਾ ਵਾ
1: ਪ੍ਰੋਮਿਸ ਤਾਂ ਮੇਰੇ ਨਾਲ ਕੀਤਾ
0: ਤੁਹਾਡੇ ਨਾਲ ਕੀਤਾ ਸੀ
1: ਹੋਰ ਕੀ
2: ਸਟੈਪਸ ਦੱਸੋ
0: ਅੱਛਾ
2: ਫਸਟ ਸਟੈਪ ਅਸੀਂ ਕਲਾਸਰੂਮ ਚ ਬਾਹਰ ਹੈ ਨਾ
1: ਹਾਂ
2: ਅਸੀਂ ਸਪੋਰਟਸ ਫੀਲਡ ਚ ਸਿੱਧਾ ਜਾ ਸੀ ਉੱਥੇ ਥੋੜਾ ਜਿਹਾ ਕੁਝ ਹੋ ਗਿਆ ਫਿਰ ਅਸੀਂ ਆ ਜਾ ਕੇ ਜਿੱਥੇ ਸਕੂਲ ਦੇ ਐਂਟਰ ਕਰਦੇ ਉਹ ਜਗ੍ਹਾ ਤੇ ਜਾ ਕੇ ਹੈ ਨਾ ਫਸਟ ਟਾਈਮ ਅਸੀਂ ਗਏ ਜਿੱਥੇ ਉਹ ਟੀਚਰਸ ਆਪਦੇ ਗੱਡੀਆਂ ਪਾਰਕ ਕਰਦੇ ਉੱਥੇ ਗਏ ਵਿੱਚ ਹਨਾ ਉਹਦੇ ਵਿੱਚ ਗੇਟਾਂ ਉੱਪਰ ਓਪਨ ਸੀ ਬੱਸਾਂ ਆ ਗਈਆਂ ਦੋ ਕਿਉਂਕਿ ਬੱਚੇ ਵੀ ਵਾਲੇ ਸੀ ਟੀਚਰ ਵੀ ਵਾਲੇ ਸੀ ਤੇ ਸਾਰੇ ਅੰਦਰ ਗਏ ਨੈਕਸਟ ਸਟੈਪ ਬੱਸਾਂ ਬੱਸ ਬੱਸਾਂ ਜਾ ਕੇ ਸਾਨੂੰ ਮਨੂਆ ਫਾਰਮ ਚ ਲੈ ਗਿਆ ਅਸੀਂ ਉੱਥੇ ਦੋ ਮਿੰਟ ਪੰਜ ਮਿੰਟ ਖਾਣਾ ਪਿਆ
0: ਤੁਸੀਂ ਸੀ ਇਦਾਂ ਕਰੋ ਤੁਸੀਂ ਨਾ ਇਹਦੇ ਤੇ ਆਪਾਂ ਪੋਡਕਾਸਟ ਕਰ ਲਾਂਗੇ ਤੁਹਾਡੇ ਨਾਲ ਤੁਸੀਂ ਹਾਈਲਾਈਟ ਹਾਈਲਾਈਟ ਦੱਸ ਦਿਓ ਮੇਰਾ ਪੁੱਤ
2: ਸਾਰੀ ਸਾਰੇ ਰੈਡੀ ਆ
1: ਇਹ ਆਂਟੀ ਵਰਗੀ ਹੋਈ ਜਾਂਦੀ ਸ਼ੁਰੂ ਤੋਂ ਗੱਲ ਦੱਸੋਗੇ
0: ਹਾਈਲਾਈਟ ਦੱਸ ਦਿਓ ਪੁੱਤ
1: ਨਹੀਂ ਤੁਸੀਂ ਫਾਰਮ ਦੇ ਅੰਦਰ ਕੀ ਕੀਤਾ ਉਹ ਦੱਸੋ ਇਹ ਤਾਂ ਸਾਨੂੰ ਪਤਾ ਹੀ ਆ
0: ਮੇਨ ਪੁਆਇੰਟ ਦੱਸ ਦਿਓ ਨਾ
2: ਇਹ ਹੁਣੀ ਤਾਂ ਮੈਂ ਦੱਸਣ ਵਾਲੀ ਫਿਰ ਅਸੀਂ ਅੰਦਰ ਤੁਰੇ ਅਸੀਂ ਕੀਤਾ ਉਹਨਾਂ ਨੂੰ ਫੀਡ
1: ਵਾਓ
2: ਅਮਾ ਉਹਨਾਂ ਨੂੰ ਅਸੀਂ ਟ੍ਰੇਨ ਟਰੈਕਟਰ ਤੇ ਰਾਈਡ ਕੀਤਾ
0: ਬੱਲੇ
1: ਵਾਓ
2: ਅਸੀਂ ਵੈਟ ਟ੍ਰੇਨ ਟਰੈਕਟਰ ਤੇ ਵੈਟਲੈਂਡਸ ਗਏ
0: ਬੱਲੇ ਬੱਲੇ ਬੱਲੇ
2: ਤੇ ਅਸੀਂ ਬਸ ਦੋ ਦੋ ਤਿੰਨ ਆਵਰਸ ਚ ਅਸੀਂ ਬਸ ਵਾਪਸ ਆ ਗਏ
1: ਵੈਰੀ ਗੁੱਡ ਅਸੀਸ
2: ਤੇ ਫਿਰ ਬਸ ਨੀਅਰਲੀ ਹੋਮ ਟਾਈਮ ਸੀ
0: ਜ਼ਿਆਦਾ ਟਾਈਮ ਤੇ ਫਿਰ ਉੱਥੋਂ ਨਿਕਲਣ ਨੁਕਲਣ ਤੇ ਲੱਗਾ ਉੱਥੇ ਤੇ ਕੋਈ ਖਾਸ ਨਹੀਂ ਲੱਗਾ ਹੈ ਨਾ
1: ਜਿਹੜੀਆਂ ਰਾਈਡਾਂ ਲਈਆਂ ਉੱਤੇ ਲੱਗੇ ਹੋਣਾ
2: ਉਹ ਜਿਹੜੇ ਗੋਟਸ ਗੋਟ ਸ਼ੀਪ ਕੈਮਲ ਅਸੀਂ ਫੀਡ ਕੀਤੇ ਸੀ ਨਾ ਉਹਨਾਂ ਕੋਲ ਕੱਲੇ ਬੋਟਮ ਟੀਥ ਸੀ ਉੱਪਰ ਆਏ ਦੰਦ ਨਹੀਂ ਸੀ
1: ਬੁੜੇ ਹੋ ਗਏ ਸੀ ਉਹ
2: ਨਹੀਂ ਬੁੜੇ ਨਹੀਂ ਉਹ ਛੋਟੇ ਆ
0: ਉਹ ਹੁੰਦੇ ਹੀ
1: ਇਦਾਂ ਦੇ ਅੱਛਾ ਬੇਬੀ ਆ ਉਹ
2: ਛੋਟੇ ਆ ਹਜੇ ਉਹਨਾਂ ਦੇ ਉੱਪਰ ਵਾਲੇ ਗਰੋ ਨਹੀਂ ਹੋਏ
1: ਹਾਂ ਓਕੇ ਉਹਨਾਂ ਨਾਲ ਤਾਂ ਵੱਡੀ ਤਾਂ ਅਸੀਸ ਆ ਫਿਰ ਇਹਦੇ ਦੋ ਉੱਪਰ ਵਾਲੇ ਵੀ ਦੰਦ ਆਏ ਉਹ
0: ਅਸੀਸ ਅੱਜ ਕੀ ਸੁਣਾਉਂਗੇ ਕੀ
2: ਕਿਉਂਕਿ ਮੈਂ ਉਹਨਾਂ ਤੋਂ ਪਹਿਲਾਂ ਬੋਰਨ ਹੈ ਉਹ ਬਸ ਦੋ ਜਾਂ ਤਿੰਨ ਜਾਂ ਚਾਰ ਸਾਲ ਦੇ
1: ਹੈਗੇ ਹਾਂ ਅਸੀਸ ਪੰਜ ਸਾਲ ਦੀ ਆ ਫਰਕ ਤਾਂ ਪੈਂਦਾ ਹੀ ਆ
2: ਨਾ ਮੈਂ
0: 6 ਹੋ ਗਈ
1: ਤਾਹੀ ਕੇ ਕਹਾਇਆ ਕਰ
2: ਮੈਂ ਨੈਕਸਟ ਸਾਲ 6-7 ਹੋ ਗਈ
0: ਹਾਂ
1: 6-7
0: ਕੀ ਕੀ ਸੁਣਾਓਗੇ ਅੱਜ
2: 6-7 ਕਿਸ਼ਮਿਸ਼ 11
0: ਅੱਛਾ ਸੁਣਾਓ ਹੋਏ ਸੁਣਾਓ ਫਿਰ
2: ਕਿਸ਼ਮਿਸ਼ 11 ਲਾਈਮ ਸਿਕਰ ਕੀ ਲਗਾਇਆ ਰੱਖਣਾ ਅੱਖੀਆਂ ਲਗਾਇਆ ਰੱਖਣਾ
0: ਗਾਣੇ ਪਿੱਛੇ ਥੋੜੀ ਹੁੰਦਾ ਵਾ ਨਾ ਨਾ ਨਾ
1: ਥੋੜੀ ਕਿੱਸੀ ਮਿਸੀ ਯਾਰ ਚੱਕਦਾ ਰੋ ਚੱਕਦਾ ਸੱਖੰਟੀ
0: ਥੈਂਕ ਯੂ ਸੀ ਚੱਕੋ ਬੈਗ ਹੁਣ
1: ਬੈਗ ਤੇ ਪਾਣੀ ਦੀ ਬੋਤਲ ਚੱਕੋ ਤੇ ਭੱਜੋ
0: ਭੱਜੋ ਹੁਣ ਚੁੱਕ ਕੇ ਥੈਂਕ ਯੂ ਤੇ ਸਤਿ ਸ੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
2: ਸਤਿ ਸ੍ਰੀ ਅਕਾਲ ਬੀ ਜੀ ਤੇ ਆਂਟੀ ਜੀ
1: ਸਤਿ ਸ੍ਰੀ ਅਕਾਲ ਜੀ ਕਿੱਦਾਂ ਹਾਲ ਚਾਲ
2: ਠੀਕ ਹੈ ਤੁਹਾਡਾ ਕੀ ਹਾਲ ਹੈ
1: ਸਾਡਾ ਹਾਲ ਬਹੁਤ ਵਧੀਆ
0: ਕੀ ਕਰੀ ਜਾਂਦੇ ਹੋ
1: ਤਿਆਰ ਹੋ ਗਏ ਬਸ
2: ਦਾਦੀ ਗੱਲ ਕਰਕੇ ਉਸ ਤੋਂ ਬਾਅਦ ਸ਼ੂਜ਼ ਪਾਣੇ ਫਿਰ ਸਕੂਲ ਜਾਣਾ
1: ਵੈਲ ਡਨ ਓਕੇ ਓਕੇ ਰੋਟੀ ਖਾ ਲਈ
0: ਤੇ ਬੂਟ ਪਾ ਕੇ ਨਹੀਂ ਗੱਲ ਹੁੰਦੀ
2: ਅਸੀਂ ਸਮੂਦੀ ਪੀਤੀ
0: ਅੱਛਾ ਤੇ ਬੂਟ ਪਾ ਕੇ ਗੱਲ ਨਹੀਂ ਹੁੰਦੀ
2: ਮੰਮਾ ਸਾਨੂੰ ਅਲਾਉ ਨਹੀਂ ਕਰਦੇ ਬੂਟ ਅੰਦਰ ਰਹਿ ਕੇ ਆਵੇ
0: ਨਹੀਂ ਗੁੱਡ ਮੰਮਾ ਪਤਾ ਕਿਉਂ ਕਿਉਂਕਿ ਬੂਟ ਦੇ ਵਿੱਚ ਵੀ ਉਹ ਜੀਬੀ ਹੁੰਦੀ ਹੈ ਨਾ
1: ਹਾਂ
0: ਜ਼ਬਾਨ ਹੁੰਦੀ ਉਹਦੀ
1: ਉਹ ਖਾ ਸਕਦਾ ਹੈ ਨਾ ਬੂਟ ਇਹਨਾਂ ਦਾ ਫੂਡ
0: ਨਹੀਂ ਉਹਦੇ ਨਾਲ ਬੋਲਣਾ ਨਹੀਂ ਫਿਰ ਜ਼ਬਾਨ ਨਾ ਬੋਲੀਦਾ ਵਾ ਤੇ ਬੂਟ ਦੇ ਵਿੱਚ ਹੀ ਹੁੰਦੀ ਜ਼ਬਾਨ
1: ਹਾਂ ਤੇ ਬੂਟ ਵੀ ਬੋਲੀ
2: ਜਾਊਗਾ ਨਹੀਂ ਬਿਕੋਜ਼ ਮਮਾ ਤਾਂ ਸਾਨੂੰ ਲੈਟ ਨਹੀਂ ਕਰਦੇ ਸ਼ੂਜ਼ ਅੰਦਰ ਲੈ ਬਿਕੋਜ਼ ਉਹ ਗੰਦੇ ਹੁੰਦੇ
0: ਅੱਛਾ ਗੰਦੇ ਹੁੰਦੇ ਆ ਓਕੇ ਪਰ ਤੁਹਾਡੇ
2: ਭਾਈ ਮੈਨੂੰ ਇਹ ਰੀਜ਼ਨ ਮੈਨੂੰ ਪਤਾ ਵੀ ਚੱਪਲ ਵੀ ਗੰਦੀ ਹੁੰਦੀ ਤੇ ਸ਼ੂਜ਼ ਵੀ ਗੰਦੇ ਹੁੰਦੇ
0: ਹਾਂ
1: ਫਿਰ ਮਮਾ ਨੇ ਰੱਖੇ ਹੋਣੇ ਨਾ ਅੰਦਰ ਵਾਲੀਆਂ ਚੱਪਲਾਂ ਅਲੱਗ
0: ਇਹ ਪਾ ਦਿੰਦੇ ਨਾ ਅੰਦਰ ਪਾ ਦਿੰਦੇ ਖਲਾਰਾ
2: ਹੈਲੋ
1: ਹਾਂਜੀ
0: ਤਾਂ ਕਰਕੇ ਕੀ ਸੁਣਾਓਗੇ ਫਿਰ ਅੱਜ
2: ਇੱਕ ਬੋਲੀ
1: ਆਉਣ ਦਿਓ ਫੇ ਚੱਕ ਦੇ ਦਵਨੀਤ
2: ਬਾਰੀ ਬਸੀ ਖਟਨ ਗਿਆ ਸੀ ਖਟਕੇ ਲਿਆਂਦਾ ਵਟਸਐਪ ਵੇ ਮੰਮਾ ਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੰਮਾ ਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚੇ
1: ਇਹਨਾਂ ਨੇ ਗੋਡੇ ਗਿੱਟੇ ਬਦਲਾ ਕੇ ਆਲੇ ਸਾਰਿਆਂ ਦੇ ਅੱਜ
0: ਡਾਂਸ ਸਲੋਲੀ ਡਾਂਸ ਸਲੋਲੀ ਹੌਲੀ ਹੌਲੀ
2: ਜੇ ਮੰਮਾ ਕੋਠੀ ਨੂੰ ਛਾਲ ਨਹੀਂ ਮਾਰਨੀ ਸੀ ਫਿਰ ਏਦਾਂ ਹੋਣੀ ਨਹੀਂ ਸੀ ਪ੍ਰੋਬਲਮ
0: ਹਾਂ ਮੰਮਾ ਨੇ ਨਿੱਕੇ ਹੁੰਦੇ ਕੋਠੇ ਨੂੰ ਛਾਲ ਮਾਰਤੀ ਤੇ ਮੰਮੀ
1: ਦੇ ਗੋਡੇ ਕਾਹਤੇ ਦੁਖਦੇ ਸੀ
2: ਪਹਿਲਾਂ ਬਿਕੋਜ਼
0: ਉਹ ਮੱਝਾਂ ਚੋਂਦੀ ਸੀ ਨਾ ਬਹਿ ਕੇ
2: ਨਹੀਂ ਪੂਆ ਬਿਕੋਜ਼ ਪੂਆ ਦੇ ਗੋਡੇ ਦੁਖਦੇ ਸੀ
1: ਓਕੇ
0: ਪੂਆ ਦੇ ਗੋਡੇ ਦੁਖਦੇ ਸੀ ਇਹ ਪੂਆ ਦੇ ਗੋਡੇ ਦੁਖਦੇ ਸੀ ਤੇ ਫੁੱਫੜ ਦਾ ਕਸੂਰ ਸੀ
2: ਬਣਾਇਆ
0: ਉਦੋਂ ਪੂਆ ਸੀ ਉਦੋਂ ਭੱਬਾ ਜਿਹਾ ਤੇ ਉਹਨਾਂ ਨੇ ਬਣਾਇਆ
2: ਅੱਛਾ
0: ਡੀਅਰ ਹੈ ਵੀਰ ਜੀ ਓਕੇ ਤੇ ਤੁਸੀਂ ਕੀ ਬਣਨਾ
2: ਸੈਂਟਾ
0: ਕੌਣ ਬਣੂਗਾ
2: ਸੈਂਟਾ ਉਹ ਕ੍ਰਿਸ਼ਨਾ ਵੀਰ ਜੀ ਬਣੋਗੇ।
1: ਨਹੀਂ ਸੈਂਟਾ ਸਾਡੇ ਕੋਲ ਹੈਗਾ, ਕ੍ਰਿਸ਼ਨਾ ਵੀਰ ਜੀ ਨੂੰ ਕੁਛ ਹੋਰ ਬਣਾਓ।
0: ਆਹੋ
2: ਨਹੀਂ, ਜੋ ਕ੍ਰਿਸ਼ਨ ਦਾ ਵੀਰ ਹਾ ਹਾ ਹਾ ਕਰਦੇ ਉਦੋਂ ਸੈਂਟਾ ਲੱਗਦਾ,
0: ਉਹ ਸੈਂਟਾ ਲੱਗਦਾ। ਓਕੇ ਚਲੋ, ਨੈਕਸਟ ਕਿਹਦੀ ਵਾਰੀ ਆ?
1: ਸਕੂਈਜ਼ੀ ਸੈਂਟਾ।
2: ਤੁਸੀਂ
3: ਕਿੰਨੇ ਗੱਲ ਕਰਨੀ ਪਹਿਲਾਂ?
0: ਅਗਲੀ ਵਾਰੀ ਕਿਹਦੀ ਆ? ਓਕੇ ਗੁਡ, ਕੀ ਸੁਣਾਓਗੇ ਫਿਰ ਅੱਜ? ਅੱਛਾ ਬੁਝਾਤ, ਓਕੇ। ਮੰਮਾ ਨੇ ਕੰਨ ਕਿਹਦਾ ਫੜਿਆ ਹੈ?
2: ਆਂਟੀ ਜੀ ਨੂੰ ਕੱਲਾ ਆਂਸਰ ਨਹੀਂ ਦਿਓਗੇ?
1: ਆਂਟੀ ਜੀ ਕੱਲਾ ਆਂਸਰ ਨਹੀਂ ਦਿਓਗੇ?
0: ਆਂਟੀ ਆਂਸਰ ਦੇਣਗੇ ਕੱਲਾ।
2: ਹਾਂਜੀ
1: ਮੈਂ ਦਊਂਗੀ ਕੱਲਾ।
2: ਦਾਦਾ ਨੀ
1: ਨਿੱਕੀ ਜਿਹੀ ਕੋਲੀ ਲਾਹੌਰ ਜਾ ਕੇ ਬੋਲੀ?
2: ਹਾਂਜੀ
0: ਬੁਝੋ ਭਲਾ, ਮੈਨੂੰ ਤੇ ਆਉਂਦਾ ਵਾ।
1: ਮੈਨੂੰ ਵੀ ਆਉਂਦਾ ਆ।
0: ਦੱਸੋ ਫਿਰ ਕੀ ਆ?
1: ਟ੍ਰਿੰਟ ਟ੍ਰਿੰ
0: ਹੈ ਔਖੀ ਜੀ ਲਿਆ ਕੇ ਕਰ,
1: ਆਪ ਬਣਾਇਆ ਕਰਨੀ ਹੁਣ ਆਪਾਂ ਰੋਜ਼ ਬਾਜ਼ਾਰ ਤੇ। ਠੀਕ ਹੈ ਵੀਰ ਜੀ, ਹਾਈ ਫਾਈਵ। ਨਹੀਂ
0: ਉਹ ਮੰਮੀ ਨੇ ਕੰਨ ਕਿਹਦਾ ਮਰੋੜਿਆ?
2: ਹਾਂਜੀ
0: ਰਾਈਟ ਲੇਨ ਬਲੌਕ ਹੋਈ ਸੀ,
1: ਤਾਂ ਹੀ ਸੁੱਖ ਆਂਟੀ ਲੈਫਟ ਸਾਈਡ ਤੋਂ ਆਏ।
0: ਹਾਂਜੀ
1: ਬੈਲ ਸਟ੍ਰੀਟ।
0: ਹਾਂਜੀ ਪ੍ਰੈਸਟਨ। ਵੀਰ ਜੀ ਨੂੰ ਸਾਰਾ ਪਤਾ ਹੁੰਦਾ ਵਾ, ਸਾਰੀ ਖਬਰ ਸੁਰਤ ਰੱਖਦੇ ਵੀਰ ਜੀ।
1: ਸਟ੍ਰੀਟਸ ਤੇ ਮੰਮਾ ਨੂੰ ਨਹੀਂ ਪਤਾ ਹੋਣੀਆਂ ਤੇ ਪਾਪਾ ਨੂੰ।
2: ਜਦੋਂ ਅਸੀਂ ਜਿਮਨਾਸਟਿਕ ਤੋਂ ਕਲੇ ਜਾ ਰਹੇ ਸੀ, ਛੋਟੀ ਦੀਦੀ ਨੇ ਦੱਸਿਆ ਇੱਕ ਬੱਸ ਖਰਾਬ ਸੀ, ਬਾ ਉਹ ਬੱਸ ਖਰਾਬ ਵੀ ਨਹੀਂ ਸੀ।
1: ਇਹ ਮਸਲਾ ਕਿੰਨੇ ਦਿਨ ਹੋ ਗਿਆ ਫਸਿਆ ਵੀ ਇਹ ਮਸਲਾ?
2: ਮੰਮਾ ਮੰਮਾ ਮੰਮਾ ਨੇ ਕਿਹਾ ਸੀ।
0: ਅੱਛਾ ਮੰਮਾ ਨੇ ਕਿਹਾ ਵੀ ਬੱਸ ਖਰਾਬ ਆ?
1: ਬੱਸ ਖਰਾਬ
0: ਸਰਦਾਰ ਜੀ ਦੇ ਡੈਡੀ ਆ, ਪਾਪਾ ਪਾਪਾ ਆ।
2: ਹਾਂਜੀ
0: ਪਾਪਾ ਪਾਪਾ ਬੋਲਦੇ?
2: ਹਾਂਜੀ।
0: ਓ ਹੋਰ ਭਾਈ ਅੱਜ ਗਏ ਨਹੀਂ ਕੰਮ ਤੇ?
2: ਨਹੀਂ ਛੁੱਟੀ ਹੈ।
1: ਓਹੋ
2: ਕਿੱਥੇ ਰਾਤੀ ਆਈ ਸੀ ਕੱਲ?
0: ਕਿੱਥੇ ਗਏ ਸੀ ਕੱਲ? ਕਿੱਥੇ ਕੱਲ ਕਿੱਥੇ ਸੀ ਤੁਹਾਡਾ ਲੋੜ?
2: ਸਿਡਨੀ।
0: ਓ
1: ਸਿਡਨੀ ਹੁੰਦੇ ਇਹਨਾਂ ਦੇ ਪਾਪਾ।
2: ਕੱਲ ਪਰਸੋਂ ਸਿਡਨੀ ਗਏ ਸੀ, ਕੱਲ ਆ ਕੇ।
0: ਤੂੰ ਸਿਡਨੀ ਕਿੱਥੇ ਕਿਜੇ ਜਾਂਦੇ ਹੁੰਦੇ ਹੋ? ਕੀ ਲੈ ਕੇ ਜਾਂਦੇ ਹੁੰਦੇ ਹੋ?
2: ਪੈਣੀ ਗੱਲ।
0: ਹੂੰ
1: ਕਿੰਨੇ ਕੱਢੇ ਹੁੰਦੇ ਆ? ਕੱਢ ਵੀ
2: ਸਕਦੇ?
0: ਏਦਾਂ ਨੀ ਕੱਢ ਸਕਦੇ, ਜੌਬ ਤੋਂ ਕੱਢ ਦਿੰਦੇ ਆ।
1: ਏਦਾਂ ਤਾਂ ਹੁੰਦਾ ਨੀ,
2: ਕੱਢ ਨੀ ਸਕਦੇ।
0: ਤੇ ਭਾਈ ਆਉਂਦੇ ਆ ਫਿਰ ਕੀ ਲੈ ਕੇ ਆਉਂਦੇ ਉੱਥੋਂ?
2: ਆਉਂਦੇ ਖਾਲੀ ਲੋਡ ਲੈ ਕੇ ਆਉਂਦੇ।
1: ਨਹੀਂ ਤੁਸੀਂ ਏਦਾਂ ਕਰੋ, ਆਉਂਦੇ ਆਉਂਦੇ ਹੋਏ ਲੈਟਸ ਟੋਮੈਟੋ ਲਾਇਆ ਕਰੋ,
2: ਇੱਟਾ ਲੈ ਕੇ ਆਉਂਦੇ
0: ਕਦੇ ਕਦੇ ਇੱਟਾ, ਓਏ ਭਾਜੀ ਉੱਥੋਂ ਕੇਲਿਆਂ ਦੀਆਂ ਛਿੱਲਣਾ ਲੈ ਕੇ ਆਇਆ ਕਰੋ। ਆਹੋ
1: ਮੈਨੂੰ ਲੱਗਦਾ ਟੋਮੈਟੋਸ ਲੈਟਸ ਕਿਊਕੰਬਰ ਉਹ ਲੈ ਕੇ ਆਇਆ ਕਰੋ।
2: ਹਾਂਜੀ
1: ਹਾਂ ਉਹ ਲੈ ਕੇ ਆਇਆ ਕਰੋ, ਫਿਰ ਉਹ ਜਿਹੜੇ ਰੈਪ ਬਚੇ ਹੁੰਦੇ ਨਾ ਟਰੱਕ ਵਿੱਚ ਕਦੀ ਕਦੀ
2: ਪੇਪਰ ਵੀ ਲੈ ਕੇ ਆ ਜਾਂਦੇ।
0: ਅੱਛਾ ਪੇਪਰ ਵੀ ਲੈ ਕੇ ਆਉਂਦੇ ਹੋ ਕਿਵੇਂ ਭਾਜੀ, ਬੜਾ ਕੰਮ ਕਰਨਾ ਪੈਂਦਾ ਤੁਹਾਨੂੰ ਯਾਰ।
2: ਹਾਂਜੀ
0: ਬੜੀ ਮਿਹਨਤ ਕਰਦੇ ਭਾਜੀ ਤੁਸੀਂ,
2: ਕੀ ਕਰੀਏ
1: ਸਾਰੇ ਪਿੰਡ ਖੋਲਣੇ ਅੱਜ ਪਾਪਾ ਦੇ, ਇਹਨਾਂ ਨੂੰ ਦੇਖੀ ਜਾਓ
2: ਕਿਸ਼ਤਾ ਬੜੀਆ ਨੇ,
0: ਓਏ ਕਿਸ਼ਤਾ ਬੜੀਆ,
1: ਤੇਲ ਮਹਿੰਗਾ ਹੋਇਆ ਥੋੜੀ ਜਿਹੀ ਪਾਣੀ ਵੀ ਹੈ, ਡਿਲੂਟ ਕਰ ਲਿਆ ਕਰੋ ਤੇਲ ਨੂੰ, ਪਾਣੀ ਪਾ ਲਿਆ ਕਰੋ ਥੋੜਾ ਜਿਹਾ,
0: ਇਦਾਂ ਥੋੜੀ ਹੁੰਦਾ ਵਾ,
1: ਹੋ ਜਾਂਦਾ, ਮੇਰੀ ਗੱਡੀ ਤਾਂ ਇੱਦਾਂ ਚੱਲਦੀ ਆ। ਆਹੋ ਤੇ ਹੋਰ ਕੀ, ਮੈਂ 3-4 ਮਹੀਨੇ
2: ਵਾਲਾ ਤੇਲ ਗੱਡੀ ਡਿਫਰੈਂਟ ਹੋ ਰਹੀ,
0: ਆਹ
1: ਟਰੱਕ ਹੀ ਆ ਮੇਰੇ ਕੋ ਮਿਸ਼ਨ ਵਾਲਾ ਹੀ,
0: ਕੋ ਬੈਲ ਗੱਡੀ ਤੇ ਗੱਡੀ ਚ ਫਰਕ ਹੁੰਦਾ,
1: ਬਾਲ ਨਾਲ ਪਾਣੀ ਪਲਾ ਕੇ
0: ਰੂਬੀਕੌਨ ਦੀ ਕਿਸ਼ਤ ਜਾਣੀ ਆ, ਐਵੇਂ ਥੋੜੀ ਗੱਲ ਬਣ ਜਾਂਦੀ ਆ, ਕਿੰਨਾ ਔਖਾ ਹੁੰਦਾ। ਹੋਰ ਫਿਰ ਭਾਜੀ ਕੀ ਸੁਣਾਓਗੇ ਅੱਜ, ਭਾਜੀ ਕੀ
2: ਸੁਣਾਓਗੇ? ਇੱਕ ਬੋਲੀ।
0: ਹਾਂਜੀ ਹਾਂਜੀ,
2: ਇੱਕ ਲਾਲ ਪੋਨਾ ਇੱਕ ਹਰਾ ਪੋਨਾ, ਇੱਕ ਲਾਲ ਪੋਨਾ ਇੱਕ ਹਰਾ ਪੋਨਾ, ਮਿਲੇ ਅੰਮਾ ਜਾਏ ਵੀ ਨੀ ਬੜਾ ਸੋਨਾ,
0: ਮਿਲੇ
2: ਅੰਮਾ ਜਾਏ ਵੀ ਨੀ ਬੜਾ ਸੋਨਾ।
0: ਓ ਬੱਲੇ ਬੱਲੇ ਬੱਲੇ ਬੱਲੇ ਬੱਲੇ, ਆਹਾ ਆਹਾ
1: ਚੱਕ ਲੋ ਭਾਜੀ,
0: ਅੱਜ ਤੇ ਵੀਰ ਜੀ ਦੇ ਨਾਲ ਸੁਲਾ ਲੱਗਦੀ ਆ,
1: ਅੱਜ ਕੱਟੀ ਨਹੀਂ ਹੋਈ ਲੱਗਦੀ,
0: ਅੱਜ ਤੇ
1: ਅੱਜ ਦਾ ਅੱਵਾ ਜਾਇਆ।
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ।
2: ਆਸ਼ਲੀਨ ਹੈਗੇ,
0: ਓਹੋ
1: ਕਿੱਥੇ ਗਈ ਵੀਰ ਜੀ,
0: ਉਹਨੇ ਟ੍ਰਿਕ ਕੀਤਾ ਸਾਨੂੰ,
1: ਨਹੀਂ ਇਹ ਤਾਂ ਵੀਰ ਜੀ ਸੀ, ਅਸੀਂ ਮੰਨਣਾ ਹੀ ਨਹੀਂ, ਆਸ਼ਲੀਨ ਨੂੰ ਨਾਮ ਤਾਂ ਅਸੀਂ ਗੱਲ ਕਰਕੇ ਹਟਾਂਗੇ, ਕੱਲ ਨੂੰ ਕਰਾਂਗੇ,
0: ਉਹਨੇ ਟ੍ਰਿਕ ਕਰਤਾ ਤੁਹਾਨੂੰ, ਓਹੋ ਥੈਂਕ ਯੂ ਆਸ਼ਲੀਨ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਨੇ ਸੁਖਨ, ਸਤਿ ਸ੍ਰੀ ਅਕਾਲ ਡਡਵਾਲ ਸਾਹਿਬ, ਸਤਿ ਸ੍ਰੀ
1: ਅਕਾਲ, 12 ਦਿਨ ਰਹਿ ਗਏ ਕਿਸੇ ਦਾ ਬਰਥਡੇ ਆ,
0: ਆਹਾਂ
1: ਹੋ
0: ਕਿਹਦਾ,
1: ਕਿਸੇ ਦਾ ਤਾਂ ਹੋਊਗਾ,
0: ਕਿਹਦਾ ਭਲਾ ਬਰਥਡੇ ਆ, ਕਿਹਦਾ ਭਲਾ, ਇੱਕ ਇੱਕ ਹੈਗਾ ਤਾਂ ਇਹੀ ਕੋਈ ਮੁੰਡਾ,
1: ਉਹਦਾ ਬਰਥਡੇ ਆ 12 ਦਿਨਾਂ ਵਿੱਚ,
0: ਇੱਕ ਸੋਹਣਾ ਜਿਹਾ ਸਰਦਾਰ ਹੈਗਾ ਪਟਕੇ ਵਾਲਾ, ਉਹਦਾ ਮੈਨੂੰ ਲੱਗਦਾ ਬਰਥਡੇ ਆ,
1: ਸਮਾਰਟ ਜਿਹਾ ਸਮਰਾਟ,
0: ਇੰਟੈਲੀਜੈਂਟ ਜਿਹਾ ਬੋਏ ਆ ਇੱਕ। ਹੈਲੋ ਪੁੱਤੂ, ਵੇਟ ਵੇਟ ਕਰੋ ਵੇਟ ਕਰੋ, ਹਲੇ ਸਾਡੀ ਗੱਲਬਾਤ ਚੱਲ ਰਹੀ ਆ ਡਡਵਾਲ ਸਾਹਿਬ ਦੇ ਨਾਲ। ਹਾਂਜੀ ਡਡਵਾਲ ਸਾਹਿਬ ਕੀ ਸੁਣਾਓਗੇ? ਪੋਇਮ,
1: ਪੋਇਮ,
0: ਓਕੇ,
1: ਵੈਰੀ ਨਾਈਸ,
0: ਕਿਹੜੀ ਕਿਹੜੀ?
2: ਦਸ ਪਕਾਈਆਂ ਰੋਟੀਆਂ ਟੋਬਿਲਿਆਂ ਆਈਆਂ ਓਟੀਆਂ ਆਈਆਂ ਆਈਆਂ ਚੁੱਕ ਚੁੱਕ ਕੇ ਇੱਕ ਰੋਟੀ ਲੈ ਗਿਆ, ਚੁੱਕ ਕੇ ਅੱਧੀ ਅੱਧੀ ਖਾ ਗਿਆ ਦਰਵਾਜ਼ੇ ਪਿੱਛੇ ਲੁੱਕ ਕੇ।
0: ਬੱਲੇ
2: ਹੱਸ
0: ਕੇ ਤੇ ਵਿਖਾ ਦੋ ਫਾਈਵ, ਅੱਛਾ ਹਲੇ ਨੀ ਫਾਈਵ, ਓਕੇ
1: ਹਜੇ 12 ਦਿਨ,
0: ਚਲੋ ਹਲੇ 4 ਹੱਸ ਕੇ ਵਿਖਾ ਦੋ ਫਿਰ। ਆਪਾਂ ਅਗਲੇ ਮਹੀਨੇ 5 ਹੱਸਣਾ ਵਾ ਫਿਰ,
1: ਐਸੇ ਮਹੀਨੇ ਹੱਸ ਲੈਣਾ ਸੀ,
0: ਨਹੀਂ ਨਹੀਂ ਅਗਲੇ ਮਹੀਨੇ ਹੱਸਾਂਗੇ 5,
1: ਮੈਂ ਕਿਹਾ 30 ਤਰੀਕ ਨੂੰ ਹੱਸ ਲੈਣਾ,
2: ਲਾਸਟ ਈਅਰ ਹੋਊਗਾ ਮੇਰਾ,
0: ਇਹ ਲਾਸਟ ਈਅਰ ਹੋਊਗਾ ਬਰਥਡੇ ਦਾ, 4 ਈਅਰ ਵਾਲਾ,
1: 4 ਈਅਰ।
0: ਥੈਂਕ ਯੂ ਡਿਡਵਾਲ ਸਾਹਿਬ,
1: ਕਿੱਦਾਂ ਹਾਲ ਚਾਲ?
2: ਬਹੁਤ ਵਧੀਆ ਜੀ, ਤੁਹਾਡਾ ਕੀ ਹਾਲ ਚਾਲ?
1: ਸਾਡਾ ਹਾਲ ਤੇ
0: ਠੀਕ ਹੈ
1: ਬਹੁਤ
0: ਜੀ।
1: ਵਧੀਆ। ਚਲ ਗਏ ਸਕੂਲ? ਕਿਹੋ ਜਿਹੇ ਜਾਂਦੇ ਆ?
0: ਬ੍ਰਿਨਸ
2: ਗੱਡੀ 'ਚ ਬੈਠੇ ਮੈਂ।
0: ਅੱਛਾ ਗੱਡੀ 'ਚ ਬੈਠੇ ਆ। ਸਕੂਲ ਲੱਗਾ ਨਹੀਂ ਹਲੇ?
2: ਸਕੂਲ ਹੋਣੇ ਸ਼ੁਰੂ ਹੋਏ।
0: ਓਕੇ ਓਕੇ ਓਕੇ। ਕੀ ਸੁਣਾਓਗੇ ਫਿਰ?
1: ਸੁਣਾ ਦਿਓ ਫਿਰ ਫਟਾਫਟ।
2: ਮੈਂ ਮੂਲ ਮੰਤਰ ਸੁਣਾਉਣਾ, ਮੈਂ ਕੱਲ ਮੈਂ ਬੋਲੀ ਸੁਣਾਉਣਾ।
0: ਹਾਂਜੀ
1: ਓਕੇ।
2: ਇੱਕ ਗਾ ਸਤਨਾਮ ਕਰਤਾ ਪੋਰ ਨਿਰ ਪੋ ਨਿਰ ਵੈਰ ਕੈ ਮੁਰ ਜੁਨੀ ਸੈਵਨ ਕੋ ਪਸਾ ਚਪ ਆ ਸਚ ਗਾ ਸਚ ਹੈ ਵੀ ਸਚ ਨਾਨਕ ਹੋਰ ਸੀ ਵੀ ਸਚ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੇ ਫਤਿਹ।
0: ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ।
1: ਥੈਂਕ ਯੂ ਵਰੀਨਾ,
0: ਥੈਂਕ ਯੂ ਬੁੱਤੂ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਇਹ ਸੀ ਸਾਡੇ ਨਾਲ ਬਰੀਨਾ। ਤੇ ਹੁਣ ਸਾਡੇ ਨਾਲ ਨੇ 615, ਤੁਸੀਂ ਆਨ ਐਰ ਹੋ ਜੀ। 615, ਹਾਂਜੀ 615 ਤੁਸੀਂ ਆਨ ਐਰ ਹੋ ਜੀ। ਹੈਲੋ
1: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਤੇ ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਹੋ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਅਤੇ ਪਿੰਡ ਸੁਣੀਦਾ ਮੋਹਰੀ, ਬਈ ਉੱਥੋਂ ਦੀਆਂ ਦੋ ਕੁੜੀਆਂ ਸੁਣੀਦੀਆਂ ਅਤੇ ਇੱਕ ਭਿੰਡੀ ਅਤੇ ਇੱਕ ਤੋਰੀ। ਬਈ ਤੋਰੀ ਦਾ ਤਾਂ ਵਿਆਹ ਹੋ ਗਿਆ ਅਤੇ ਭਿੰਡੀ ਰਹਿ ਗਈ ਕੁਆਰੀ, ਆਪੇ ਲੈ ਜਾਣਗੇ, ਜਿਹਨਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ। ਥੈਂਕ ਯੂ ਜੀ, ਥੈਂਕ
1: ਆਲੂ ਨੂੰ ਲੱਗੀ ਪਿਆਰੀ।
0: ਹਾਂਜੀ 615 ਤੁਸੀਂ ਆਉਂਦੇ ਰਹੋ ਜੀ।
4: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ। ਆਵਾਜ਼ ਨਹੀਂ ਆ ਰਹੀ ਪੁੱਤ।
0: ਸਤਿ ਸ਼੍ਰੀ ਅਕਾਲ, ਕੌਣ ਬੋਲਦਾ? ਹੈਲੋ, ਚਲੋ ਪੁੱਤ ਤੁਸੀਂ ਆਵਾਜ਼ ਪਹਿਲਾਂ ਠੀਕ ਕਰ ਲਓ, ਮੈਂ ਉਹਨਾਂ ਚਿਰ ਨਾ ਮੈਸੇਜ ਪੜ੍ਹਦਾ ਵਾਂ, ਤੁਸੀਂ ਠੀਕ ਜਿਹਾ ਕਰ ਲਓ ਸਾਰਾ ਕੁਛ। ਰੁਪਿੰਦਰ ਜੀ ਕਰੀਗਬਨ ਤੋਂ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਇਹਨਾਂ ਨੂੰ। ਰਕੇਸ਼ ਕਾਜਲ ਜੀ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਮੈਸੇਜ ਕਰਦੇ ਨੇ, ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ। ਅਤੇ ਲੱਕੀ ਆਸੀ ਜੀ ਕਹਿੰਦੇ ਨੇ ਕਿ ਇੱਕ ਬਰਥਡੇ ਵਿਸ਼ਾ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਭੈਣ ਜੀ, ਅੱਜ ਭਾਈ ਸਾਹਿਬ ਪਰਮਿੰਦਰ ਸਿੰਘ ਉਲਫ ਲੱਕੀ ਆਸੀ। ਅੱਛਾ, ਤੁਹਾਡਾ ਆਪਣਾ ਹੀ ਆ ਗਿਆ, ਵਾਹ। 41ਵਾਂ ਕਹਿੰਦੇ ਜਨਮ ਦਿਵਸ ਆ ਅਤੇ ਆਪ ਜੀ ਦੇ ਵੱਲੋਂ ਦਿੱਤੀਆਂ ਦੁਆਵਾਂ ਹਮੇਸ਼ਾ ਵਾਂਗ ਮਾਇਨੇ ਰੱਖਦੀਆਂ ਨੇ। ਵਾਹਿਗੁਰੂ ਜੀ ਇਹ ਪਿਆਰ ਸਤਿਕਾਰ ਇਸੇ ਤਰ੍ਹਾਂ ਬਣਾਈ ਰੱਖਣ। ਲੱਕੀ ਆਸੀ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, Happy birthday to you,
1: lucky assi paaji,
0: happy birthday to you,
1: hep hep
0: hooray,
1: hep hep
0: hooray,
1: hep hep
0: haanji
1: ਭਾਅ ਜੀ, ਤੁਹਾਨੂੰ ਤੁਹਾਡੇ ਬਰਥਡੇ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤੁਸੀਂ ਸਾਨੂੰ ਇੱਦਾਂ ਮਿਸਟਰੀ ਜਿਹੇ ਹਾਸੇ ਜਿਹੜੇ ਆ ਉਹ ਹਸਾਉਂਦੇ ਰਹੋ ਅਤੇ ਐਂਈ ਸਾਨੂੰ ਰੋਜ਼ ਰੋਜ਼ ਚੁਟਕਲੇ ਭੇਜਦੇ ਰਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਤੰਦਰੁਸਤੀਆਂ ਬਖਸ਼ੇ, ਇੱਦਾਂ ਹੀ ਸਾਡਾ ਅਤੇ ਤੁਹਾਡਾ ਸਾਰਿਆਂ ਦਾ ਪਿਆਰ ਆ ਜਿਹੜਾ ਉਹ ਬਣਿਆ ਰਹੇ। ਹੈਪੀ ਬਰਥਡੇ,
0: ਬਹੁਤ ਬਹੁਤ ਵਧਾਈਆਂ ਜੀ। ਕਹਿੰਦੇ ਅੱਜ ਮੈਂ 3 ਕਿਲੋਮੀਟਰ ਦੌੜ ਲਾਈ, ਪਤਾ ਨਹੀਂ ਲੋਕ ਆਪਣੇ ਕੁੱਤਿਆਂ ਨੂੰ ਬੰਨ ਕੇ ਕਿਉਂ ਨਹੀਂ ਰੱਖਦੇ। ਅਤੇ ਅੱਜ ਹੋ ਗਿਆ ਜੀ ਵੀ $190 ਪ੍ਰਤੀ ਗ੍ਰਾਮ, 22 ਗ੍ਰਾਮ ਦਾ ਰੇਟ। ਦਿੱਲੀ ਜੂਲਰ ਵਾਲੇ ਭੇਜਦੇ ਨੇ, ਬਹੁਤ ਬਹੁਤ ਮਿਹਰਬਾਨੀਆਂ ਜੀ, ਮਿਹਰਬਾਨੀਆਂ, ਖਿੱਚ ਕੇ ਰੱਖੋ। ਹਾਂਜੀ 615 ਵਾਪਸ ਤੁਸੀਂ ਆਉਂਦੇ ਰਹੋ ਜੀ। ਸਤਿ
1: ਸ਼੍ਰੀ ਅਕਾਲ, ਜੇ ਤੁਹਾਡਾ ਬਲੂਟੁੱਥ ਆਨ ਆ ਤਾਂ ਉਹਨੂੰ ਆਫ ਕਰ ਲਓ, ਜੇ ਤੁਹਾਡਾ ਸਪੀਕਰ ਆਨ ਆ ਤੇ ਉਹਨੂੰ ਆਫ ਕਰਕੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਪਲੀਜ਼ ਆਪਣੇ ਕੰਨ ਦੇ ਨਾਲ ਲਾ ਲਓ, ਕਿਉਂਕਿ ਸਾਨੂੰ ਸਤਿ ਸ਼੍ਰੀ ਅਕਾਲ ਤੋਂ ਬਿਨਾਂ ਹਲੇ ਤੱਕ ਕੁਛ ਵੀ ਨਹੀਂ ਸੁਣਿਆ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਕੌਣ ਬੋਲ ਰਹੇ ਹੋ?
5: ਜ਼ਾਰਾ ਕੌਰ।
0: ਜ਼ਾਰਾ ਕੌਰ, ਓਕੇ। ਜ਼ਾਰਾ ਕੌਰ ਜੀ ਕੀ ਹਾਲ ਹੈ ਤੁਹਾਡਾ?
5: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਹਾਂਜੀ ਅਸੀਂ ਠੀਕ ਹਾਂ ਪੁੱਤਰ ਜੀ, ਥੈਂਕ ਯੂ। ਕੀ ਇੰਨੇ ਦਿਨਾਂ ਬਾਅਦ ਆਏ ਹੋ ਤੁਸੀਂ?
5: ਮੈਂ ਗਿਣਤੀ ਸੁਣਾਉਂਗੀ।
0: ਹਾਂਜੀ ਸੁਣਾਓ ਜੀ, ਸੁਣਾਓ।
5: 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20।
1: ਵਾਓ।
0: ਹਾਂਜੀ 20 ਕਿ 30?
5: ਕਿਆ
0: 19, 20, 18, 19, 20। ਹਾਂ
1: ਹਾਂਜੀ
0: ਹਾਂਜੀ, ਵੈਰੀ ਗੁੱਡ, ਵੈਰੀ ਗੁੱਡ,
1: ਥੈਂਕ ਯੂ ਸਾਰਾ ਕੌਰ।
0: ਤੁਸੀਂ ਤਾਂ ਬਹੁਤ ਸੋਹਣਾ ਸਿੱਖ ਰਹੇ ਹੋ ਤੁਸੀਂ, ਥੈਂਕ ਯੂ।
5: ਅਮਰੀਨ ਕੇ ਨਾਲ ਗੱਲ ਕਰ।
0: ਹਾਂਜੀ
1: ਕਰਾ ਦਿਓ ਜੀ ਅਮਰੀਨ ਨਾਲ ਗੱਲ। ਸਤਿ ਸ਼੍ਰੀ ਅਕਾਲ ਅਮਰੀਨ।
5: ਸਤਿ
0: ਸਤਿ ਸ਼੍ਰੀ ਅਕਾਲ ਅਮਰੀਨ, ਤੁਸੀਂ ਕੀ ਸੁਣਾਓਗੇ?
5: ਇੱਕ ਜੋਕ।
1: ਓਕੇ, ਇੱਕ ਜੋਕ।
5: ਓਕੇ, ਸਭ ਤੋਂ ਖਤਰਨਾਕ ਟ੍ਰੀ ਕੀ ਹੈ ਇੱਕ ਫੋਰੈਸਟ ਵਿੱਚ?
1: ਕਿਹੜੀ ਹੈ?
0: ਅੱਛਾ, ਬਾਜ਼ਾਰ ਤੇ ਆ,
5: ਗੈਸ ਕਰੋ।
0: ਅੱਛਾ, ਬਾਜ਼ਾਰ ਤੇ ਆ।
1: ਸਭ ਤੋਂ ਖਤਰਨਾਕ ਚੀਜ਼ ਹੈਗੀ ਆ ਫੋਰੈਸਟ ਵਿੱਚ, ਗੁਆਚੀ ਹੋਈ ਜਨਾਨੀ।
0: ਹੈ?
5: ਫੋਰੈਸਟ ਵਿੱਚ।
1: ਹਾਂ, ਫੋਰੈਸਟ ਵਿੱਚ।
0: ਫੋਰੈਸਟ ਕੀ ਬ੍ਰਾਂਡ ਹੈ ਜਿਹੜਾ?
1: ਨਹੀਂ ਨਹੀਂ, ਜੰਗਲ।
5: ਚਿੜੀ ਹੈ।
1: ਇੱਕ ਚਿੜੀ।
0: ਚਿੜੀ ਚਿੜੀ ਚਿੜੀ
1: ਚਿੜੀ ਆ।
0: ਓਕੇ,
5: ਬੈਂਬੂ।
0: ਓਕੇ,
1: ਥੈਂਕ ਯੂ, ਥੈਂਕ ਯੂ,
0: ਬੈਂਬੂ, ਥੈਂਕ ਯੂ,
1: ਬਾਏ ਬਾਏ, ਇੰਜੋਏ ਯੋਰ ਡੇ।
0: ਥੈਂਕ ਯੂ ਅਮਰਿੰਦ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਅਤੇ ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ, ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਅਤੇ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ। ਬਹੁਤ ਮਿਹਰਬਾਨੀ ਜੀ। ਅਤੇ ਸੁਖਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਦੇਸ਼ਬੰਧ ਭਾਰਦਵਾਜ ਜੀ ਕਹਿੰਦੇ ਕਿ ਸ਼ੁਭ ਪ੍ਰਭਾਤ ਟੀਮ। ਹਾਂਜੀ, ਥੈਂਕ ਯੂ। ਕਹਿੰਦੇ ਨੇ ਕਿ ਇੱਕ ਨਏ ਦਿਨ ਔਰ ਇੱਕ ਨਏ ਸਪਤਾਹ ਕੀ ਆਪ ਸਭ ਕੋ ਸ਼ੁਭ ਕਾਮਨਾ। ਇਹ ਕੱਲ੍ਹ ਕਾ ਮੈਸੇਜ ਥਾ।
1: ਥੈਂਕ ਯੂ ਜੀ।
0: ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਸੋਹਣੀ ਅੱਜ ਦੀ ਕਹਾਣੀ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਜਤਿੰਦਰ ਸਿੰਘ ਪੰਗੂ ਜੀ ਕਹਿੰਦੇ ਕਿ ਗੁੱਡ ਮੋਰਨਿੰਗ। ਇਹ ਵੀ ਅੱਜ ਦੀ ਕਹਾਣੀ ਪਸੰਦ ਕਰਦੇ ਨੇ। ਅਤੇ ਪਰਮ ਜੋਸ਼ਨ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਸਾਰਿਆਂ ਦਾ ਚੜ੍ਹਦੀ ਕਲਾ ਦੇ ਵਿੱਚ ਰਹੋ। ਅਵਤਾਰ ਜੀ ਕਹਿੰਦੇ ਕਿ ਅੱਜ ਦਾ ਦਿਨ ਸਾਰਿਆਂ ਦਾ ਵਧੀਆ ਵਧੀਆ ਰਹੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਨਰਿੰਦਰ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਪਾਉਂਦੇ ਰਹਿਲ ਪਰਿਵਾਰ। ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ, ਆਪ ਸਭ ਦਾ ਦਿਨ ਚੜ੍ਹਦੀ ਕਲਾ 'ਚ ਵਧੀਆ ਵਧੀਆ ਜਿਹਾ ਰਹੇ। ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਇਸ ਸਾਂਝ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸ਼ੁਕਰਾਨਾ। ਅਤੇ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
1: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
0: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
2: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
5: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
11: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ। ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
12: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
11: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
12: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
11: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 ਸਪਟੈਂਬਰ। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
13: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
14: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ?
10: ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ਐਸਈਸੀ.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, ਐਸਈਸੀ ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
14: ਚਲਦੀ ਦਾ ਨਾਮ

0: ਸਕਾਰਤ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 18 ਤਰੀਕ ਆ, ਅਗਸਤ ਦਾ ਮਹੀਨਾ, ਤੇ ਆਓ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਕੌਮਾਂਤਰੀ ਖਬਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਣੇ। ਪਹਿਲੀ ਖਬਰ, ਅਸਲ ਦੇ ਵਿੱਚ ਜ਼ਿਆਦਾਤਰ ਸ਼ੁਰੂਆਤੀ ਖਬਰਾਂ ਮਿਡਲ ਈਸਟ ਦੇ ਨਾਲ ਹੀ ਜੁੜੀਆਂ ਹੋਈਆਂ ਨੇ। ਹੁਣ ਇਹ ਮਾਫ ਕਰਨਾ, ਇਹ ਖਬਰਾਂ ਜਦੋਂ ਸਾਂਝੀਆਂ ਕਰਾਂਗੇ ਤਾਂ ਇਸ ਤੋਂ ਤੁਹਾਨੂੰ ਇੱਕ ਅੰਦਾਜ਼ਾ ਜ਼ਰੂਰ ਹੋ ਜਾਏਗਾ ਕਿ ਮੱਧ ਪੂਰਬ ਦੇ ਵਿੱਚ ਹਾਲਾਤ ਇਸ ਵਕਤ ਅਜਿਹੇ ਨੇ ਕਿ ਈਰਾਨ ਦੇ ਹੱਕ 'ਚ ਤਾਂ ਨਹੀਂ ਨੇ ਪਰ ਅਮਰੀਕਾ ਦੇ ਵੀ ਕੰਟਰੋਲ ਤੋਂ ਬਾਹਰ ਨੇ। ਇਸ ਦਾ ਮਤਲਬ ਇਹ ਹੈ ਕਿ ਮੱਧ ਪੂਰਬ ਦਾ ਰਾਖਾ ਕੌਣ ਹੈ, ਇਸ ਦੀ ਇੱਕ ਲੜਾਈ ਚੱਲ ਰਹੀ ਹੈ। ਹੁਣ ਈਰਾਨ ਆਪਣੇ ਆਪ ਨੂੰ ਝੰਡਾ ਬਰਦਾਰ ਦੱਸ ਰਿਹਾ ਹੈ ਔਰ ਅਮਰੀਕਾ ਚੌਧਰੀ ਦਾ ਮੁਕਟ ਗਵਾਉਣਾ ਨਹੀਂ ਚਾਹੁੰਦਾ। ਅਜਿਹੇ ਦੇ ਵਿੱਚ ਸਭ ਤੋਂ ਪਹਿਲਾਂ ਯਮਨ ਤੋਂ ਖਬਰ, ਜਿਹੜੇ ਬੈਟਲ ਗਰਾਊਂਡ ਬਣੇ ਹੋਏ ਨੇ ਆਲੇ ਦੁਆਲੇ ਦੇ ਮੁਲਕ। ਯਮਨ ਦੇ ਵਿੱਚ ਹੁਤੀ ਬਾਗੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਲਾਲ ਸਾਗਰ ਦੇ ਵਿੱਚ ਸਾਊਦੀ ਅਰਬ ਦੇ ਇੱਕ ਫੌਜੀ ਜਹਾਜ਼ ਤੇ ਉਸਦੇ ਨਾਲ ਚੱਲ ਰਹੇ 4 ਹੋਰਨਾ ਜਹਾਜ਼ਾਂ ਦੇ ਉੱਤੇ ਮਿਜ਼ਾਇਲ ਨਾਲ ਨਿਸ਼ਾਨਾ ਸਾਧਿਆ ਹੈ। ਖਬਰਾਂ ਦੇ ਮੁਤਾਬਕ ਇਰਾਨ ਹਿਮਾਇਤੀ ਹੁਤੀ ਗੁੱਟ ਦੇ ਫੌਜੀ ਬੁਲਾਰੇ ਯਾਹਿਆ ਸਰੀ ਨੇ ਟੈਲੀਗ੍ਰਾਮ ਦੇ ਉੱਤੇ ਇਸ ਦਾ ਐਲਾਨ ਕੀਤਾ। ਹਾਲਾਂਕਿ ਸਾਊਦੀ ਅਰਬ ਨੇ ਹਾਲੇ ਤੱਕ ਹੁਤੀ ਹਥਿਆਰਬੰਦ ਗੁੱਟਾਂ ਦੇ ਨਾਲ ਇਸ ਕਿਸਮ ਦੇ ਕਿਸੇ ਵੀ ਹੋਏ ਹਮਲੇ ਦੀ ਜਾਂ ਕਿਸੇ ਝੜਪ ਦੀ ਕੋਈ ਖਬਰ ਸਾਂਝੀ ਨਹੀਂ ਕੀਤੀ ਹੈ ਤੇ ਨਾ ਹੀ ਕੋਈ ਪ੍ਰਤੀਕਿਰਿਆ ਦਿੱਤੀ ਹੈ। ਯਮਨ ਦੇ ਉੱਤਰ ਪੱਛਮ ਦੇ ਵਿੱਚ ਇੱਕ ਵੱਡੇ ਇਲਾਕੇ ਦੇ ਵਿੱਚ ਇਰਾਨ ਦੇ ਹਮਾਇਤ ਦੇ ਨਾਲ ਚੱਲਦੇ ਹੁਤੀ ਬਾਗੀਆਂ ਦਾ ਇੱਕ ਗੁੱਟ ਕੰਟਰੋਲ ਲਈ ਬੈਠਾ ਹੈ। ਇਰਾਨ ਤੇ ਅਮਰੀਕਾ ਤੇ ਇਜ਼ਰਾਈਲ ਦੇ ਦਰਮਿਆਨ ਹੋਏ ਹਮਲਿਆਂ ਤੋਂ ਬਾਅਦ ਹਾਲੀਆ ਦਿਨਾਂ ਦੇ ਵਿੱਚ ਸਰਕਾਰੀ ਫੌਜ ਤੇ ਹੁਤੀ ਬਾਗੀਆਂ ਦੇ ਦਰਮਿਆਨ ਜਿਹੜੇ ਸੰਘਰਸ਼ ਹੋ ਰਹੇ ਨੇ ਉਹਨਾਂ 'ਚ ਵਾਧਾ ਹੋਇਆ। ਯਮਨ ਦੇ ਗ੍ਰਹਿ ਯੁੱਧ ਦੇ ਦੌਰਾਨ ਵੀ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਨੇ ਸਰਕਾਰੀ ਫੌਜ ਦੀ ਹਮਾਇਤ ਕੀਤੀ ਸੀ ਤੇ ਹੁਤੀ ਬਾਗੀਆਂ ਨੂੰ ਖਦੇੜਨ ਦੇ ਵਿੱਚ ਯਮਨ ਦੀ ਸਰਕਾਰ ਦੀ ਮਦਦ ਕੀਤੀ ਸੀ। ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਯਮਨ ਦੇ ਵਿੱਚ ਹੁਤੀ ਬਾਗੀਆਂ ਨੂੰ ਈਰਾਨ ਹਮਾਇਤ ਦਿੰਦਾ ਹੈ, ਠੀਕ ਇਸੇ ਤਰੀਕੇ ਦੇ ਨਾਲ ਲੈਬਨਾਨ ਦੇ ਵਿੱਚ ਹਿਜਬੁੱਲਾ ਨੂੰ ਦਿੰਦਾ ਹੈ। ਔਰ ਇਜ਼ਰਾਈਲ ਦਾ ਦਾਅਵਾ ਹੈ ਕਿ ਇਜ਼ਰਾਈਲ ਦੇ ਅੰਦਰ ਵੀ ਖਾਸ ਤੌਰ ਦੇ ਉੱਤੇ ਗਾਜ਼ਾ ਪੱਟੀ 'ਚ ਹਮਾਸ ਦੀ ਜਿਹੜੀ ਜਮਾਤ ਹੈ ਉਸਨੂੰ ਵੀ ਹਥਿਆਰ ਤੇ ਵਿੱਤੀ ਮਦਦ ਈਰਾਨ ਹੀ ਦਿੰਦਾ। ਇਸ ਕਰਕੇ ਈਰਾਨ ਨੇ ਆਪਣੇ ਆਲੇ ਦੁਆਲੇ ਨਾ ਸਿਰਫ ਇਜ਼ਰਾਈਲ ਬਲਕਿ ਸਾਊਦੀ ਅਰਬ ਨੂੰ ਵੀ ਇੱਕ ਕਿਸਮ ਦੇ ਨਾਲ ਆਪਣਾ ਵਿਰੋਧੀ ਬਣਾ ਰੱਖਿਆ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਦੇ ਕਮਾਂਡਰ ਯਦੁੱਲਾ ਜਵਾਨੀ ਨੇ ਕਿਹਾ ਹੈ ਕਿ ਜੰਗ ਦਾ ਅੰਤ ਇਸਲਾਮਾਬਾਦ ਸਮਝੌਤੇ ਦੇ ਆਧਾਰ ਦੇ ਉੱਤੇ ਹੀ ਹੋਣਾ ਚਾਹੀਦਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਤਾਂ ਉਦੋਂ ਹੀ ਖੁੱਲੇਗਾ ਜਦੋਂ ਅਮਰੀਕਾ ਇਸ ਸਮਝੌਤੇ ਦੇ ਵਿੱਚ ਆਪਣੇ ਫਰਜ਼ ਪੂਰੇ ਕਰ ਲਏਗਾ। ਬੀਬੀਸੀ ਫਾਰਸੀ ਦੀ ਖਬਰ ਦੇ ਮੁਤਾਬਕ ਇਸਲਾਮਿਕ ਰਿਪਬਲਿਕ ਰੇਡੀਓ ਤੇ ਟੈਲੀਵਿਜ਼ਨ ਦੇ ਉੱਤੇ ਜੰਗ ਦੇ ਨਾਲ ਸੰਬੰਧਿਤ ਜਰਨਲਿਸਟ ਕਲੱਬ ਦੇ ਨਾਲ ਹੋਈ ਇੱਕ ਇੰਟਰਵਿਊ 'ਚ ਯਦੁੱਲਾ ਨੇ ਇਹ ਵੀ ਗੱਲ ਕਹੀ ਕਿ ਹੋਰਮੁਜ਼ ਸਟ੍ਰੇਟ ਤੇ ਇਸ ਨੂੰ ਕੰਟਰੋਲ ਕਰਨ ਦੀ ਵਿਵਸਥਾ ਜੰਗ ਤੋਂ ਪਹਿਲਾਂ ਜਿਵੇਂ ਸੀ ਉਵੇਂ ਹੀ ਕੰਮ ਕਰੇਗੀ। ਉਹਨਾਂ ਕਿਹਾ ਕਿ ਅਮਰੀਕਾ, ਇਜ਼ਰਾਈਲ ਤੇ ਉਸਦੇ ਸਹਿਯੋਗੀ ਹੋਰਮੁਜ਼ ਸਟ੍ਰੇਟ ਦੇ ਉੱਤੇ ਆਪਣਾ ਕੰਟਰੋਲ ਲੈਣਾ ਚਾਹੁੰਦੇ ਨੇ, ਕਈ ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਨੇ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਈਰਾਨ ਤੇ ਓਮਾਨ ਦੇ ਵਿੱਚ ਜਿਸ ਜਲ ਮਾਰਗ ਦੇ ਉੱਤੇ ਚਰਚਾ ਹੋ ਰਹੀ ਹੈ ਉਹ ਕੇਵਲ ਜੰਗ ਦੀ ਸਮਾਪਤੀ ਤੋਂ ਬਾਅਦ ਦੇ ਲਈ ਹੈ ਔਰ ਇਹ ਤੈਅ ਕਰਨ ਦੇ ਲਈ ਹੈ ਕਿ ਇੱਥੇ ਮੁੜ ਤੋਂ ਜੰਗ ਨਾ ਹੋ ਸਕੇ। ਹਾਲੀਆ ਦਿਨਾਂ ਦੇ ਵਿੱਚ ਹੋਰਮੁਜ਼ ਸਟ੍ਰੇਟ ਦੇ ਉੱਤੇ ਤੇਲ ਟੈਂਕਰਾਂ ਦੇ ਨਾਲ ਹੋਏ ਹਮਲੇ ਤੋਂ ਬਾਅਦ ਪਿਛਲੇ 2 ਸ਼ਨੀਵਾਰ ਐਤਵਾਰ ਇਸ ਜਲ ਮਾਰਗ ਤੋਂ ਸਮੁੰਦਰੀ ਵਾਹਨ ਜਿਹੜੇ ਨੇ ਉਹ ਗੁਜ਼ਰ ਰਹੇ ਨੇ ਪਰ ਬਹੁਤ ਘੱਟ ਗਿਣਤੀ ਦੇ ਵਿੱਚ। ਇਹ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਜੰਗ ਨੂੰ ਸੁਲਝਾਉਣ ਦੇ ਲਈ ਅਮਰੀਕਾ ਤੇ ਈਰਾਨ ਦੇ ਦਰਮਿਆਨ ਗੱਲਬਾਤ ਹੁਣ ਲਗਭਗ ਠੱਪ ਪਈ ਹੈ। ਪਿਛਲੇ ਹਫ਼ਤੇ ਵੀ ਵੀਕਐਂਡ ਦੇ ਦਰਮਿਆਨ ਹੋਰਮੁਜ਼ ਸਟ੍ਰੇਟ 'ਚੋਂ 31 ਜਹਾਜ਼ ਹੀ ਗੁਜ਼ਰੇ ਸੀ, ਇਹ ਕੋਈ ਬਹੁਤੀ ਵੱਡੀ ਗਿਣਤੀ ਨਹੀਂ ਹੈ। ਇੰਨੇ ਕੁ ਤਾਂ 2 ਜਾਂ 3 ਦਿਨਾਂ ਦੇ ਵਿੱਚ ਗੁਜ਼ਰ ਜਾਂਦੇ ਨੇ। ਪਰ ਦੂਸਰੇ ਪਾਸੇ ਹੁਣ ਟਰੰਪ ਨੇ ਇੱਕ ਹੋਰ ਧਮਕੀ ਦੇ ਦਿੱਤੀ ਹੈ। ਇਹ ਖਬਰ ਅਸਲ ਦੇ ਵਿੱਚ ਹੁਣ ਦੂਸਰੀ ਜਿਹੜੀ ਤੀਜੀ ਖਬਰ ਹੈ ਦੂਜੀ ਖਬਰ ਦੇ ਨਾਲ ਜੁੜਦੀ ਹੈ, ਕਿਵੇਂ ਸਮਝੋ ਜ਼ਰਾ। ਫੌਕਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇਸ ਦੇ ਵਿੱਚ ਓਮਾਨ ਵੀ ਹੈ, ਹਾਲਾਂਕਿ ਅਮਰੀਕਾ ਦਾ ਸਹਿਯੋਗੀ ਦੇਸ਼ ਹੈ ਪਰ ਈਰਾਨ ਦੇ ਨਾਲ ਓਮਾਨ ਅੱਜ ਕੱਲ ਆਪਣੇ ਪੱਧਰ ਤੇ ਹੀ ਗੱਲਬਾਤ ਕਰ ਰਿਹਾ ਜਿਸ ਦੇ ਵਿੱਚ ਅਮਰੀਕਾ ਸ਼ਾਮਲ ਨਹੀਂ ਹੋ ਰਿਹਾ। ਹੋ ਸਕਦਾ ਇਸ ਕਰਕੇ ਡੋਨਲਡ ਟਰੰਪ ਨੂੰ ਇਹ ਚੰਗਾ ਨਾ ਲੱਗ ਰਿਹਾ ਹੋਵੇ। ਪਰ ਨੈਟਵਰਕ ਦੇ ਇੱਕ ਰਿਪੋਰਟਰ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਸੋਮਵਾਰ ਦੇ ਦਿਨ ਇੱਕ ਫੋਨ ਕਾਲ ਦੇ ਉੱਤੇ ਟਿੱਪਣੀ ਦਿੱਤੀ ਹੈ ਕਿ ਅਮਰੀਕਾ ਦਾ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਨਾਲ ਸਿੱਧਾ ਤੇ ਗੁਪਤ ਸੰਪਰਕ ਹੈ। ਬਾਅਦ ਦੇ ਵਿੱਚ IRGC ਨੇ ਅਮਰੀਕਾ ਦੇ ਨਾਲ ਗੱਲਬਾਤ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਵੀ ਕਰ ਦਿੱਤਾ। ਪਰ ਈਰਾਨੀ ਅਧਿਕਾਰੀਆਂ ਨੇ ਸੋਮਵਾਰ ਦੇ ਦਿਨ ਕਿਹਾ ਕਿ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਜਿਹੜੇ ਜਹਾਜ਼ਾਂ ਦੀ ਆਵਾਜਾਈ ਹੋ ਰਹੀ ਹੈ ਉਸ ਨੂੰ ਲੈ ਕੇ ਓਮਾਨ ਤੇ ਈਰਾਨ ਦੇ ਦਰਮਿਆਨ ਹੀ ਗੱਲਬਾਤ ਹੋਏਗੀ। ਹੁਣ ਅਜਿਹੇ ਦੇ ਵਿੱਚ ਅਮਰੀਕਾ ਇਹ ਚਾਹੁੰਦਾ ਹੈ ਕਿ ਹੋਰਮੁਜ਼ ਸਟ੍ਰੇਟ ਦੇ ਵਿੱਚ ਜਿਹੜੀ ਗੱਲਬਾਤ ਓਮਾਨ ਤੇ ਈਰਾਨ ਦੇ ਵਿੱਚ ਹੋ ਰਹੀ ਹੈ ਉਸ ਦੇ ਵਿੱਚ ਅਮਰੀਕਾ ਇੱਕ ਧਿਰ ਬਣੀ ਰਵੇ। ਜੇਕਰ ਅਜਿਹਾ ਨਹੀਂ ਹੁੰਦਾ, ਈਰਾਨ ਦੇ ਉੱਤੇ ਤਾਂ ਹਮਲੇ ਕਰ ਹੀ ਚੁੱਕਿਆ, ਪਰ ਹੁਣ ਟਰੰਪ ਨੇ ਇੱਕ ਨਵੀਂ ਧਮਕੀ ਦੇ ਦਿੱਤੀ ਹੈ ਕਿ ਜੇਕਰ ਓਮਾਨ ਅਜਿਹਾ ਨਹੀਂ ਕਰਦਾ, ਜੋ ਕਿ ਅਮਰੀਕਾ ਦਾ ਸਹਿਯੋਗੀ ਦੇਸ਼ ਹੈ, ਤਾਂ ਸਹਿਯੋਗੀ ਦੇਸ਼ ਦੇ ਉੱਤੇ ਬੰਬ ਹਮਲਾ ਕੀਤਾ ਜਾਏਗਾ, ਬੰਬਾਂ ਦੇ ਨਾਲ ਹਮਲੇ ਕੀਤੇ ਜਾਣਗੇ। ਹਾਲਾਂਕਿ ਓਮਾਨ ਦੀ ਹਾਲੇ ਤੱਕ ਟਿੱਪਣੀ ਇਸ ਦੇ ਉੱਤੇ ਸਾਹਮਣੇ ਨਹੀਂ ਆਈ ਹੈ। ਟਰੰਪ ਨੇ ਓਮਾਨ ਨੂੰ ਇਹ ਧਮਕੀ ਅਜਿਹੇ ਸਮੇਂ ਚ ਦਿੱਤੀ ਹੈ ਜਦੋਂ ਈਰਾਨ ਦਾ ਇਹ ਕਹਿਣਾ ਹੈ ਕਿ ਜੰਗ ਇੱਕ ਪਾਸੇ ਪਰ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਜਹਾਜ਼ਾਂ ਦੀ ਰਾਹਦਾਰੀ ਦਾ ਮਸਲਾ ਇੱਕ ਵੱਖਰਾ ਮਸਲਾ ਹੈ, ਕਿਉਂਕਿ ਹੋਰਮੁਜ਼ ਸਟ੍ਰੇਟ ਦੇ ਇੱਕ ਪਾਸੇ ਓਮਾਨ ਹੈ ਤੇ ਦੂਜੇ ਪਾਸੇ ਈਰਾਨ ਹੈ, ਤਾਂ ਇਹ ਦੋਵੇਂ ਦੇਸ਼ ਹੀ ਇਸ ਮਸਲੇ ਨੂੰ ਸੁਲਝਾਉਣਗੇ। ਇੱਥੇ ਜੰਗ ਵਰਗੇ ਹਾਲਾਤ ਨਾ ਬਣੇ ਰਹਿਣ, ਇੱਥੋਂ ਜਹਾਜ਼ਾਂ ਨੂੰ ਰਾਹਦਾਰੀ ਮਿਲਦੀ ਰਹੇ। ਇਸੇ ਦੇ ਲਈ ਇਸ ਮਹੀਨੇ ਦੀ ਸ਼ੁਰੂਆਤ ਚ ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਨੇ ਕਿਹਾ ਸੀ ਕਿ ਜਿਹੜਾ ਅਮਰੀਕਾ ਦੇ ਨਾਲ ਵੀ ਸਮਝੌਤਾ ਹੋਣਾ, ਉਸ ਦੇ ਨਾਲ ਜਿੰਨੀ ਰਕਮ ਮਿਲੇਗੀ ਉਹ ਇਸ ਬੰਦਰਗਾਹਾਂ ਦੇ ਪੁਨਰ ਨਿਰਮਾਣ ਦੇ ਉੱਤੇ ਹੋਏਗੀ, ਕਿਉਂਕਿ ਇਹਨਾਂ ਬੰਦਰਗਾਹਾਂ ਨੂੰ ਅਮਰੀਕਾ ਨੇ ਨੁਕਸਾਨ ਪਹੁੰਚਾਇਆ ਜੰਗ ਦੇ ਦਰਮਿਆਨ, ਤਾਂ ਕਿ ਇੱਥੋਂ ਸਮਾਨ ਆ ਜਾ ਸਕੇ, ਢੋਆ ਢੁਆਈ ਹੋ ਸਕੇ। ਰੀਟਰਸ ਖ਼ਬਰ ਏਜੰਸੀ ਦੇ ਹਵਾਲੇ ਦੇ ਨਾਲ ਇੱਕ ਈਰਾਨੀ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਈਰਾਨ ਉਹਨਾਂ ਜਹਾਜ਼ਾਂ ਤੋਂ ਮਾਲ ਦੀ ਕੀਮਤ ਦਾ 5-7% ਟੈਰਿਫ ਵਸੂਲ ਕਰਨ ਜਾ ਰਿਹਾ ਜੋ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਦੇ ਨੇ। ਹਾਲਾਂਕਿ ਈਰਾਨ ਨੇ ਇਸ ਦੀ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਹੈ, ਨਾ ਹੀ IRGC। IRGC ਵੈਸੇ ਤਾਂ ਇੱਕ ਫੌਜੀ ਜਮਾਤ ਹੈ, ਪਰ ਇਸ ਕਿਸਮ ਦੀ ਟਿੱਪਣੀ ਕੋਈ ਸਾਹਮਣੇ ਨਹੀਂ ਆਈ ਹੈ। ਉੱਥੇ ਜੰਗ ਦੇ ਨਾਲ ਜੁੜੀ ਖਬਰ ਜੇ ਜੁੜੀ ਹੋਇਆ ਤਾਂ ਰੂਸ ਯੂਕਰੇਨ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜੰਗ ਕਾਫੀ ਜ਼ਿਆਦਾ ਤਿੱਖੀ ਹੋ ਚੱਲੀ ਹੈ। ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਕਿ ਯੂਕਰੇਨ ਹੁਣ ਹਟਣ ਦਾ ਨਾਂ ਨਹੀਂ ਲੈ ਰਿਹਾ। ਇੰਝ ਲੱਗਦਾ ਹੈ ਕਿ ਯੂਕਰੇਨ ਨੂੰ ਕੋਈ ਨਵਾਂ ਡੱਬਾ ਦੇ ਗਿਆ ਆਤਿਸ਼ਬਾਜ਼ੀਆਂ ਦਾ, ਚਾਹੇ ਉਹ ਯੂਰਪ ਦੇ ਦੇਸ਼ਾਂ ਦੀ ਤਰਫ ਤੋਂ ਦਿੱਤਾ ਹੋਵੇ, ਜਿਹੜੀਆਂ ਕਿ ਹੁਣ ਰੂਸ ਦੇ ਵੱਲ ਤਾੜ ਤਾੜ ਚਲਾਈਆਂ ਜਾ ਰਹੀਆਂ ਨੇ। ਯੂਕਰੇਨ ਨੇ ਹੁਣ ਹਮਲੇ ਜਿਹੜੇ ਵਧਾਏ ਨੇ ਉਸਦਾ ਹੁਣ ਜਵਾਬ ਰੂਸ ਦੀ ਤਰਫ ਤੋਂ ਵੀ ਦਿੱਤਾ ਜਾ ਰਿਹਾ। ਜ਼ਾਹਰ ਜੀ ਗੱਲ ਹੈ ਕਿ ਯੂਕਰੇਨ ਨੇ ਪਿਛਲੇ ਕੁਝ ਅਰਸੇ ਦੇ ਵਿੱਚ ਰੂਸ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ, ਅਜਿਹੇ ਚ ਹੁਣ ਰੂਸ ਵੀ ਕੁਝ ਅਜਿਹਾ ਹੀ ਕਰ ਰਿਹਾ। ਯੂਕਰੇਨ ਦੇ ਵਿੱਚ ਆਰਸਲਰ ਮਿੱਤਲ ਦੀ ਸਟੀਲ ਪਲਾਂਟ ਦੇ ਉੱਤੇ ਰੂਸੀ ਮਿਜ਼ਾਈਲ ਹਮਲਿਆਂ ਦੇ ਵਿੱਚ 2 ਲੋਕਾਂ ਦੀ ਮੌਤ ਹੀ ਨਹੀਂ ਹੋਈ, ਬਲਕਿ ਭਾਰਤੀ ਅਰਬਪਤੀ ਲਕਸ਼ਮੀ ਮਿੱਤਲ ਦੀ ਮਾਲਕੀ ਵਾਲੇ ਯੂਕਰੇਨ ਦੇ ਸਭ ਤੋਂ ਵੱਡੇ ਸਟੀਲ ਪਲਾਂਟ ਦੇ ਵਿੱਚ ਇਸ ਵਕਤ ਸੰਚਾਲਨ ਵੀ ਪ੍ਰਭਾਵਿਤ ਹੋ ਚੁੱਕਿਆ ਹੈ। ਇਸ ਵਕਤ ਇਸ ਮਿੱਲ ਨੂੰ ਬੰਦ ਕਰ ਦਿੱਤਾ ਗਿਆ। ਮੱਧ ਯੂਕਰੇਨ ਦੇ ਕ੍ਰਿਵੀ ਰੀਹ ਦੇ ਵਿੱਚ ਸਥਿਤ ਇਹ ਜਿਹੜੀ PJSC ਯਾਨੀ ਪਬਲਿਕ ਜੁਆਇੰਟ ਸਟਾਕ ਕੰਪਨੀ ਹੈ ਆਰਸਲਰ ਮਿੱਤਲ, ਯਾਨੀ ਕਿ ਯੂਕਰੇਨ ਦੀ ਸਰਕਾਰ ਦਾ ਵੀ ਸਹਿਯੋਗ ਹੈ ਇਸ ਦੇ ਵਿੱਚ, ਔਰ ਲਕਸ਼ਮੀ ਮਿੱਤਲ ਦੇ ਪੈਸੇ ਦੇ ਨਾਲ ਵੀ ਚੱਲਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦੇ ਪਲਾਂਟ ਨੂੰ ਹਮਲਾਵਰ ਦੇਸ਼ ਵੱਲੋਂ ਮਿਜ਼ਾਈਲ ਹਮਲੇ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਕੰਪਨੀ ਦੇ ਇੱਕ ਸ਼ਖਸ ਦੀ ਮੌਤ, 13 ਕਰਮਚਾਰੀਆਂ ਤੇ ਠੇਕੇਦਾਰਾਂ ਦੇ ਜ਼ਖਮੀ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਇੱਕ ਹੋਰ ਲਾਸ਼ ਵੀ ਕੱਢੀ ਗਈ ਹੈ, ਇਹ ਮਲਬੇ ਦੇ ਥੱਲੇ ਦਬੀ ਹੋ ਸਕਦੀ ਹੈ, ਇਹ ਕੱਢਣ ਦੀ ਸੰਭਾਵਨਾ ਹੈ। ਹੁਣ ਤੱਕ ਇਸ ਹਮਲੇ ਦੇ ਵਿੱਚ ਜਿਹੜੀਆਂ ਇਹ ਮੌਤਾਂ ਜਾਂ ਇਹ ਜੋ ਜਾਨੀ ਨੁਕਸਾਨ ਹੋਇਆ, ਇਸ ਤੋਂ ਬਾਅਦ ਐਮਰਜੈਂਸੀ ਪ੍ਰਤੀਕਿਰਿਆ ਬੋਰਡ ਹੈ ਜਿਹੜਾ ਉਹ ਕੰਮ ਕਰ ਰਿਹਾ, ਜਿਸ ਦੇ ਵਿੱਚ ਫਾਇਰ ਬ੍ਰਿਗੇਡ, ਲੇਬਰ ਸਿਕਿਉਰਿਟੀ ਡਿਪਾਰਟਮੈਂਟ ਦੇ ਕਰਮਚਾਰੀ, ਬਚਾਅ ਕਰਮੀ, ਮੈਡੀਕਲ ਟੀਮਾਂ ਮੌਕੇ ਦੇ ਉੱਤੇ ਮੌਜੂਦ ਨੇ। ਮਿਜ਼ਾਈਲ ਹਮਲੇ ਦੇ ਵਿੱਚ ਪ੍ਰਭਾਵਿਤ ਲੋਕਾਂ ਨੂੰ ਸ਼ਹਿਰ ਦੀਆਂ ਮੈਡੀਕਲ ਸੰਸਥਾਵਾਂ ਚ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਆਖਰੀ ਖਬਰ ਸੋਸ਼ਲ ਮੀਡੀਆ ਕੰਪਨੀ ਮੇਟਾ, ਯਾਨੀ ਕਿ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਦੇ ਨਾਲ ਜੁੜੀ ਹੋਈ ਹੈ। ਹਾਲੀਆ ਸਾਲਾਂ ਦੇ ਵਿੱਚ ਮੇਟਾ ਨੂੰ ਅਦਾਲਤਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ, ਔਰ ਅਦਾਲਤਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਨੌਜਵਾਨ ਜਿਹੜੇ ਯੰਗ ਜਿਹੜੇ ਯੂਜ਼ਰਸ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ ਮੰਗਲਵਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਲੇ ਅਮਰੀਕਾ ਤੇ ਯੂਰਪ ਦੇ ਵਿੱਚ ਦਿਨ ਸ਼ੁਰੂ ਨਹੀਂ ਹੋਇਆ, ਖਬਰਾਂ ਦੀ ਸਾਂਝ ਆਸਟ੍ਰੇਲੀਆ ਦੇ ਵਿੱਚ ਅਸੀਂ ਤੜਕ ਸਵੇਰ ਵੇਲੇ ਹੀ ਪਾ ਰਹੇ। ਇਸ ਦਰਮਿਆਨ ਜਿਊਰੀ ਦਾ ਜਿਹੜਾ ਟ੍ਰਾਇਲ ਹੈ ਉਹ ਮੇਟਾ ਦੇ ਲਈ ਹੁਣ ਤੱਕ ਦਾ ਸਭ ਤੋਂ ਖਤਰਨਾਕ ਟ੍ਰਾਇਲ ਅੱਜ ਦੇ ਦਿਨ ਸ਼ੁਰੂ ਹੋ ਸਕਦਾ ਹੈ। ਸਾਲ 2023 ਦੇ ਵਿੱਚ ਕੈਲੀਫੋਰਨੀਆ ਤੇ ਨਿਊਯਾਰਕ ਸਣੇ 30 ਅਮਰੀਕੀ ਸਟੇਟਸ ਨੇ ਮੇਟਾ ਦੇ ਉੱਤੇ ਇੱਕ ਮੁਕੱਦਮਾ ਦਾਇਰ ਕੀਤਾ ਸੀ। ਇਹ ਕੇਸ ਵੀ ਉਸੇ ਦੇ ਨਾਲ ਹੀ ਜੁੜਿਆ ਹੋਇਆ। ਇਹਨਾਂ ਸਟੇਟਸ ਨੇ ਇਹਨਾਂ ਸੂਬਿਆਂ ਨੇ ਦੋਸ਼ ਮੜਿਆ ਸੀ ਕਿ ਮੇਟਾ ਨੇ ਬੱਚਿਆਂ ਦੇ ਨਾਲ ਜੁੜੇ ਹੋਏ ਫੈਡਰਲ ਤੇ ਸਟੇਟ ਕਾਨੂੰਨਾਂ ਦਾ ਉਲੰਘਣ ਕੀਤਾ, ਉਹਨਾਂ ਦੀ ਪ੍ਰਾਈਵੇਸੀ ਨੂੰ ਖਤਰੇ ਚ ਪਾਇਆ। ਇਹ ਸੂਬੇ ਨਾ ਕੇਵਲ ਮੇਟਾ ਤੋਂ ਇੱਕ ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਦੀ ਮੰਗ ਕਰ ਰਹੇ ਨੇ, ਬਲਕਿ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਵਿੱਚ ਬਦਲਾਅ ਦੀ ਮੰਗ ਵੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਲਾਈਕ ਕਾਊਂਟ ਯਾਨੀ ਕਿ ਕਿੰਨੇ ਲਾਈਕ ਕਿਸੇ ਵੀਡੀਓ ਨੂੰ ਕਿਸੇ ਪੋਸਟ ਨੂੰ ਮਿਲਦੇ ਨੇ, ਔਰ ਲਗਾਤਾਰ ਜਿਹੜੀ ਸਕਰੋਲਿੰਗ ਹੈ ਉਹ ਖਤਮ ਹੋਣੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਮੇਟਾ ਜੇਕਰ ਕਰਦੀ ਹੈ ਤਾਂ ਮੇਟਾ ਦੀ ਇੱਕ ਬਹੁਤ ਵੱਡੀ ਹਾਰ ਹੋਵੇਗੀ ਤੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦਾ ਐਕਸਪੀਰੀਅੰਸ ਹੈ ਜਿਹੜਾ ਉਹ ਹਮੇਸ਼ਾ ਦੇ ਲਈ ਬਦਲ ਜਾਏਗਾ। ਔਰ ਮੇਟਾ ਦੇ ਉੱਤੇ ਮੁਕੱਦਮੇ ਕਰਨ ਵਾਲੇ ਸੂਬੇ ਇੰਸਟਾਗ੍ਰਾਮ ਫੇਸਬੁੱਕ ਆਪਰੇਸ਼ਨ ਦੇ ਤਰੀਕਿਆਂ 'ਚ ਜਿਹੜੀ ਮੰਗ ਕਰ ਰਹੇ ਨੇ ਉਸ ਦੇ ਵਿੱਚ ਘੱਟ ਉਮਰ ਦੇ ਯੂਜ਼ਰਸ ਤੇ ਬੱਚਿਆਂ ਨੂੰ ਸੇਫ ਬਣਾਉਣ ਦੀਆਂ ਗੱਲਾਂ ਵੀ ਨੇ। ਉਦਾਹਰਨ ਦੇ ਤੌਰ ਦੇ ਉੱਤੇ ਜਿਵੇਂ ਇੱਕ ਨਿਯਮ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਲਾਗੂ ਹੈ, 16 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚੇ ਖਾਤੇ ਨਹੀਂ ਬਣਾ ਸਕਦੇ, ਪਰ ਇਸ ਕਿਸਮ ਦੇ ਜਿਹੜੇ ਨਾਬਾਲਗ ਯੂਜ਼ਰਸ ਨੇ ਉਹਨਾਂ ਦੇ ਮਾਂ ਬਾਪ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਲਾਗੂ ਕੀਤੀ ਜਾਵੇ, ਇਸ ਦੇ ਅਲਗੋਰਿਦਮ ਨੂੰ ਬਦਲਿਆ ਜਾਵੇ ਤਾਂ ਕਿ ਯੂਜ਼ਰਸ ਲਗਾਤਾਰ ਕਈ ਘੰਟਿਆਂ ਤੱਕ ਸਕਰੋਲ ਨਾ ਕਰੀ ਜਾਣ। ਅਜਿਹੀਆਂ ਕਈ ਇਮੇਜ ਫਿਲਟਰ ਹਟਾ ਦਿੱਤੀਆਂ ਜਾਣ ਜੋ ਕਿ ਤਸਵੀਰਾਂ ਦੇ ਵਿੱਚ ਵਿਅਕਤੀ ਦੀ ਕਿਸੇ ਵੀ ਇੰਡੀਵਿਜੁਅਲ ਦੀ ਲੁੱਕ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੰਦੇ ਨੇ। ਵੀਡੀਓ ਕੰਟੈਂਟ ਦੇ ਵਿੱਚ ਆਟੋ ਪਲੇ ਦਾ ਫੀਚਰ ਹਟਾ ਦਿੱਤਾ ਜਾਵੇ, ਇੱਕ ਤੋਂ ਜ਼ਿਆਦਾ ਅਕਾਊਂਟ ਬਣਾਉਣ ਦੇ ਉੱਤੇ ਰੋਕ ਲੱਗੇ, ਇੰਸਟਾਗ੍ਰਾਮ ਸਟੋਰੀਜ਼ ਜਿਵੇਂ ਗਾਇਬ ਹੋ ਜਾਂਦੀਆਂ ਨੇ, ਐਸੀਆਂ ਅਸਥਾਈ ਪੋਸਟ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਜਾਣ। ਇਹ ਸਾਰੇ ਫੀਚਰਸ ਵਰਤਮਾਨ ਦੇ ਵਿੱਚ ਮੇਟਾ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਕਾਫੀ ਅਹਿਮ ਫੀਚਰਸ ਮੰਨੇ ਜਾਂਦੇ ਨੇ ਔਰ ਇਹੀ ਇਹਨਾਂ ਨੂੰ ਪ੍ਰਚਲਿਤ ਕਰਦੇ ਨੇ ਔਰ ਜਿਹੜੇ ਨੌਜਵਾਨ ਬੱਚੇ ਨੇ ਇਸ ਦੀ ਆਦਤ ਪੈ ਜਾਂਦੀ ਹੈ। ਸੂਬਿਆਂ ਦਾ ਕਹਿਣਾ ਹੈ ਕਿ ਇਹਨਾਂ ਫੀਚਰਸ ਨੂੰ ਇਸ ਤਰੀਕੇ ਦੇ ਨਾਲ ਹੀ ਡਿਜ਼ਾਈਨ ਕੀਤਾ ਗਿਆ ਤਾਂ ਕਿ ਆਦੀ ਹੋ ਜਾਣ ਬੱਚੇ ਜਿਹੜੇ ਨੇ ਆ ਨਾਬਾਲਗ ਲੋਕ ਜਿਹੜੇ ਨੇ। ਉਹਨਾਂ ਦਾ ਦਾਅਵਾ ਹੈ ਕਿ ਮੇਟਾ ਐਪਸ ਨੌਜਵਾਨਾਂ ਨੂੰ ਨੋਟੀਫਿਕੇਸ਼ਨ ਵਰਗੀਆਂ ਚੀਜ਼ਾਂ ਵੀ ਭੇਜਦੀਆਂ ਨੇ, ਇਹਨਾਂ ਤੇ ਵੀ ਰੋਕ ਹੋਣੀ ਚਾਹੀਦੀ ਹੈ। ਬਾਰ ਬਾਰ ਬੱਚਿਆਂ ਨੂੰ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। $1.5 trillion ਵੈਸੇ ਬਹੁਤ ਵੱਡੀ ਰਕਮ ਹੁੰਦੀ ਹੈ। ਮੇਟਾ ਨੇ ਫਿਲਹਾਲ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ। ਕੀ ਬਣਦਾ ਹੈ ਇਸ ਖਬਰ ਦੇ ਉੱਤੇ ਨਿਗਾਹ ਬਣਾ ਕੇ ਰੱਖਾਂਗੇ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈ ਹੈ। ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਤਾਂ ਔਰ ਸਭ ਤੋਂ ਵੱਡੀ ਖਬਰ ਝਾਰਖੰਡ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਝਾਰਖੰਡ ਦੇ ਵਿੱਚ ਆਖਿਰਕਾਰ ਵਿਦਿਆਰਥੀ ਅੰਦੋਲਨ ਦਾ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਝਾਰਖੰਡ 'ਚ ਚੱਲ ਰਹੇ ਵਿਦਿਆਰਥੀਆਂ ਦੇ ਅੰਦੋਲਨ ਦੇ ਦਰਮਿਆਨ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਮਵਾਰ ਦੇ ਦਿਨ ਵੱਡਾ ਐਲਾਨ ਕਰ ਦਿੱਤਾ। TDPL ਦੇ ਸੰਚਾਲਨ ਦੇ ਵਿੱਚ ਹੋਈ JPSC ਤੇ JCSC ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ, ਯਾਨੀ ਕਿ ਮੁਲਾਜ਼ਮ ਭਰਤੀ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਹੁਣ ਐਲਾਨ ਕੀਤਾ ਗਿਆ। ਝਾਰਖੰਡ ਦੇ ਮੁੱਖ ਮੰਤਰੀ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ATSR ਡੇਟਾ ਪ੍ਰੋਸੈਸਿੰਗ ਪ੍ਰਾਈਵੇਟ ਲਿਮਿਟਡ ਦੇ ਨਾਲ ਸੰਬੰਧਿਤ ਸਾਰੀਆਂ ਕਾਰਵਾਈਆਂ ਦੇ ਉੱਤੇ ਐਲਾਨ ਕੀਤਾ। ਇਸ ਦੇ ਵਿੱਚ ਕੰਪਨੀ ਵੱਲੋਂ ਕਰਵਾਈਆਂ ਗਈਆਂ ਪ੍ਰੀਖਿਆਵਾਂ, ਜਿੰਨੇ ਵੀ ਜਾਰੀ ਹੋਏ ਨਤੀਜੇ ਨੇ ਤੇ ਚੁਣੇ ਗਏ ਉਮੀਦਵਾਰ ਵੀ ਸ਼ਾਮਲ ਨੇ, ਉਹਨਾਂ ਦੇ ਉੱਤੇ ਵੀ ਪੜਤਾਲ ਜਿਹੜੀ ਹੈ ਕੀਤੀ ਜਾਏਗੀ। ਉਹਨਾਂ ਇਹ ਵੀ ਦੱਸਿਆ ਹੈ ਕਿ ਸੂਬਾਈ ਕੈਬਨਿਟ ਨੇ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ ਯਾਨੀ JSSC ਤੇ CGL ਪ੍ਰੀਖਿਆਵਾਂ ਨੂੰ ਵੀ ਰੱਦ ਕਰਨ ਦਾ ਨਾਲ ਦੀ ਨਾਲ ਫੈਸਲਾ ਲੈ ਲਿਆ। ਜੈਪਾਲ ਸਟੇਡੀਅਮ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋਰੇਨ ਨੇ ਕਿਹਾ ਕਿ 2014 ਤੋਂ ਹੁਣ ਤੱਕ ਹੋਈਆਂ ਪ੍ਰੀਖਿਆਵਾਂ ਦੇ ਵਿੱਚ ਛੋਟੀਆਂ ਵੱਡੀਆਂ ਸਾਰੀਆਂ ਬੇਨਿਯਮੀਆਂ ਦੇ ਵਿੱਚ ਵਿਆਪਕ ਜਾਂਚ ਕੀਤੀ ਜਾਏਗੀ। ਉਹਨਾਂ ਕਿਹਾ ਹੈ ਕਿ ਸਿੱਟ ਤੇ CID ਦੀ ਜਾਂਚ ਦੇ ਦੌਰਾਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ, ਪਰ ਜਾਂਚ ਜਾਰੀ ਹਾਲੇ ਵੀ ਰੱਖੀ ਜਾਏਗੀ। ਇਸਦਾ ਮਤਲਬ ਇਹ ਨਹੀਂ ਹੈ ਕਿ ਜਾਂਚ ਖਤਮ ਹੋ ਜਾਏਗੀ। ਉਧਰ ਵਿਦਿਆਰਥੀ ਆਗੂ ਦਵਿੰਦਰ ਨਾਥ ਮਹਿਤੋ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦੇ ਲਈ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਸੂਬਾਈ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਮੁੱਖ ਮੰਗਾਂ ਮੰਨ ਲਈਆਂ ਗਈਆਂ ਨੇ, ਪ੍ਰੀਖਿਆਵਾਂ ਦੇ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਨਾਲ ਜਾਂਚ ਜਿਹੜੀ ਹੈ ਗੰਭੀਰਤਾ ਦੇ ਨਾਲ ਕੀਤੀ ਜਾਏਗੀ। ਉਹਨਾਂ ਕਿਹਾ ਕਿ ਵਿਦਿਆਰਥੀ ਜਾਂਚ ਤੇ ਪ੍ਰੀਖਿਆ ਪ੍ਰਣਾਲੀ 'ਚ ਸੁਧਾਰ ਦੇ ਲਈ ਸਰਕਾਰ ਦੇ ਨਾਲ ਸਹਿਯੋਗ ਕਰਨਗੇ। ਇਸ ਤੋਂ ਪਹਿਲਾਂ ਸਰਕਾਰ ਕੁਝ ਹਫ਼ਤੇ ਪਹਿਲਾਂ ਐਲਾਨ ਕਰ ਚੁੱਕੀ ਹੈ ਕਿ JPSC ਤੇ JSSC ਪ੍ਰੀਖਿਆਵਾਂ ਦੇ ਨਾਲ ਸੰਬੰਧਿਤ ਜਿਹੜੇ ਕਈ ਸਿਖਰਲੇ ਅਧਿਕਾਰੀ ਸੀ ਉਹਨਾਂ ਨੂੰ ਵੀ ਅਹੁਦੇ ਤੋਂ ਲਾਂਭੇ ਕੀਤਾ ਜਾ ਚੁੱਕਿਆ। ਸੋ ਪ੍ਰਮੁੱਖ ਮੰਗਾਂ ਜਿਹੜੀਆਂ ਨੇ ਉਹ ਝਾਰਖੰਡ ਦੇ ਵਿੱਚ ਚੱਲ ਰਹੇ ਵਿਦਿਆਰਥੀ ਅੰਦੋਲਨ ਦੇ ਨਾਲ ਜੁੜੀਆਂ ਉਹ ਨਿਪਟਾ ਲਈਆਂ ਗਈਆਂ ਨੇ। ਉਧਰ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੇਰਲ ਸੂਬੇ ਦਾ ਨਾਮ ਬਦਲ ਕੇ ਕੇਰਲਮ ਕਰਨ ਸੰਬੰਧੀ ਬਿੱਲ ਨੂੰ ਹੁਣ ਮਨਜ਼ੂਰੀ ਆਖਿਰਕਾਰ ਦੇ ਦਿੱਤੀ ਹੈ। ਪਾਰਲੀਮੈਂਟ ਦੇ ਦੋਵਾਂ ਸਦਨਾਂ ਨੇ ਪਿਛਲੇ ਹਫ਼ਤੇ ਕੇਰਲ ਦੇ ਨਾਮ ਤਬਦੀਲੀ ਬਿੱਲ 2026 ਦੇ ਨਾਲ ਜੁੜਿਆ ਹੋਇਆ ਇੱਕ ਬਿੱਲ ਜਿਹੜਾ ਸੀ ਉਹ ਪਾਸ ਕੀਤਾ ਸੀ। ਰਾਜ ਸਭਾ 'ਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਸੀ ਕਿ ਕੇਰਲ ਵਿਧਾਨ ਸਭਾ ਨੇ 2024 'ਚ ਹੀ ਇਹ ਮਤਾ ਪਾਸ ਕਰ ਦਿੱਤਾ ਤੇ ਕੇਰਲ ਕੇਂਦਰ ਸਰਕਾਰ ਨੂੰ ਅਪੀਲ ਦਾਇਰ ਕੀਤੀ ਹੋਈ ਹੈ ਕਿ ਸੰਵਿਧਾਨ ਦੀ ਧਾਰਾ 3 ਦੇ ਤਹਿਤ ਸੂਬੇ ਦਾ ਨਾਮ ਬਦਲ ਕੇ ਕੇਰਲਮ ਕੀਤਾ ਜਾਵੇ। ਹੁਣ ਸੂਬਾਈ ਸਰਕਾਰ ਦੀ ਮੰਗ ਫੈਡਰਲ ਕੇਂਦਰੀ ਪਾਰਲੀਮੈਂਟ ਦੀ ਤਰਫ ਤੋਂ ਵੀ ਮੰਨ ਲਈ ਗਈ ਹੈ ਤੇ ਰਾਸ਼ਟਰਪਤੀ ਦੀ ਤਰਫ ਤੋਂ ਵੀ ਮੰਨ ਲਈ ਗਈ ਹੈ। ਬਸ ਮਹਿਜ਼ ਐਲਾਨ ਹੋਣਾ ਬਾਕੀ ਹੈ। ਭਾਰਤ ਦੇ ਇਸ ਸਭ ਤੋਂ ਪੜ੍ਹੀ ਲਿਖੀ ਸਟੇਟ ਦਾ ਨਾਮ ਹੁਣ ਕੇਰਲਮ ਕਰ ਦਿੱਤਾ ਜਾਏਗਾ। ਉੱਥੇ ਅਯੋਧਿਆ ਦੇ ਰਾਮ ਮੰਦਿਰ ਦੇ ਵਿੱਚ ਕਥਿਤ ਚੜਾਵਾ ਚੋਰੀ ਦੀ ਜਾਂਚ ਕਰ ਰਹੀ ਅਦਾਲਤ ਦੀ ਤਰਫ ਤੋਂ ਬਣਾਈ ਗਈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਜਿਹਨੂੰ ਸਿੱਟ ਕਹਿ ਲਿਆ ਜਾਂਦਾ, ਉਸ ਨੂੰ ਸੁਪਰੀਮ ਕੋਰਟ ਨੇ ਜਾਂਚ ਜਲਦ ਤੋਂ ਜਲਦ ਮੁਕੰਮਲ ਕਰਕੇ ਤੇ ਉਹਦੇ ਨਤੀਜੇ ਜਿਹੜੇ ਨੇ ਉਹ ਅਦਾਲਤ ਤੱਕ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ। ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਸਿੱਟ ਨੂੰ ਜਾਂਚ ਦੇ ਬਾਰੇ ਜਿਹੜੀ ਇੱਕ ਸਟੇਟਸ ਰਿਪੋਰਟ ਹੈ ਅਗਲੇ 2 ਹਫ਼ਤਿਆਂ ਦੇ ਵਿੱਚ ਸੀਲਬੰਦ ਲਿਫਾਫੇ 'ਚ ਪੇਸ਼ ਕਰਨ ਦੇ ਲਈ ਵੀ ਕਿਹਾ। ਅਦਾਲਤ ਨੇ ਸਿੱਟ ਨੂੰ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਨਾਲ ਜੁੜੇ ਅਲੱਗ ਅਲੱਗ ਪਟੀਸ਼ਨਰਾਂ ਦੀ ਜਾਂਚ ਦੀ ਗੁਣਵੱਤਾ ਤੇ ਪਾਰਦਰਸ਼ਤਾ ਸੁਧਾਰਨ ਦੇ ਜਿਹੜੇ ਸੁਝਾਅ ਨੇ ਉਹਨਾਂ ਨੂੰ ਵੀ ਨਿਰਪੱਖਤਾ ਦੇ ਨਾਲ ਵਿਚਾਰਿਆ ਜਾਵੇ ਤੇ ਅਦਾਲਤ ਤੱਕ ਰੱਖਿਆ ਜਾਵੇ ਕਿ ਕਿਹੜੇ ਕਿਹੜੇ ਸੁਧਾਰ ਦਿੱਤੇ ਗਏ ਨੇ ਤਾਂ ਕਿ ਮੰਦਰ ਦੇ ਵਿੱਚ ਜਿਹੜੀ ਚੜਾਵਾ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਨੇ ਉਹ ਭਵਿੱਖ ਦੇ ਵਿੱਚ ਨਾ ਵਾਪਰਨ, ਇਸ ਦੇ ਬਾਰੇ ਜਿਹੜੇ ਕਮਿਊਨਿਟੀ ਦੇ ਲੋਕ ਨੇ ਜਾਂ ਦੂਸਰੇ ਅਦਾਰੇ ਨੇ ਉਹ ਕੀ ਮੰਨਦੇ ਨੇ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨਿਰਮੋਹੀ ਅਖਾੜੇ ਦੀ ਉਸ ਪਟੀਸ਼ਨ ਦੇ ਉੱਤੇ ਵਿਚਾਰ ਕਰਨ ਤੋਂ ਹਾਲਾਂਕਿ ਇਨਕਾਰ ਕਰ ਦਿੱਤਾ, ਜਿਸ ਦੇ ਵਿੱਚ ਕੇਂਦਰ ਨੂੰ ਸ਼੍ਰੀ ਰਾਮ ਜਨਮ ਭੂਮੀ ਖੇਤਰ ਟਰੱਸਟ ਦਾ ਪੁਨਰਗਠਨ ਕਰਕੇ ਇਸ ਨੂੰ ਪਬਲਿਕ ਟਰੱਸਟ ਬਣਾਉਣ ਦੀ ਮੰਗ ਕੀਤੀ ਗਈ ਸੀ। ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੇ ਲਈ ਵੱਖਰੀ ਪਟੀਸ਼ਨ ਦਾਇਰ ਕੀਤੀ ਜਾਵੇ। ਅਖਾੜੇ ਦੇ ਵਕੀਲ ਸੁਸ਼ੀਲ ਜੈਨ ਨੇ ਦਲੀਲ ਦਿੱਤੀ ਸੀ ਕਿ ਮੌਜੂਦਾ ਟਰੱਸਟ ਦੀ ਬਣਤਰ 2019 ਦੇ ਅਯੋਧਿਆ ਫੈਸਲੇ ਦੀ ਭਾਵਨਾ ਦੇ ਅਨੁਕੂਲ ਨਹੀਂ ਹੈ। ਅਖਾੜੇ ਨੇ ਇਸ ਟਰੱਸਟ ਦੇ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਤੇ ਆਪਣੇ ਪ੍ਰਤੀਨਿਧਾਂ ਨੂੰ ਚੁਣਨ ਦੇ ਨਾਲ ਨਾਲ ਇਸ ਦੇ ਜਿਹੜੇ ਵਿੱਤੀ ਲੈਣ ਦੇਣ ਹੁੰਦੇ ਨੇ ਉਹਦੀ ਫੋਰੈਂਸਿਕ ਆਡਿਟ ਕਰਵਾਉਣ ਦੀ ਵੀ ਮੰਗ ਰੱਖੀ ਸੀ, ਜਿਸ ਨੂੰ ਫਿਲਹਾਲ ਸੁਪਰੀਮ ਕੋਰਟ ਨੇ ਰੱਦ ਤਾਂ ਨਹੀਂ ਕੀਤਾ, ਪਰ ਇਹ ਕਿਹਾ ਹੈ ਕਿ ਇਸ ਦੇ ਲਈ ਇੱਕ ਢੁੱਕਵੀਂ ਪਟੀਸ਼ਨ ਦਾਇਰ ਕੀਤੀ ਜਾਵੇ ਜਿਸ ਦੇ ਵਿੱਚ ਇਸ ਦੇ ਤਰਕ ਦਿੱਤੇ ਜਾਣ ਤੇ ਫਿਰ ਉਸ ਦੇ ਉੱਤੇ ਵਿਚਾਰ ਕੀਤਾ ਜਾਏਗਾ। ਉਧਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਲਾਹਾਬਾਦ ਹਾਈ ਕੋਰਟ ਨੂੰ ਹਦਾਇਤ ਜਾਰੀ ਕੀਤੀ ਜਾਂਦੀ ਹੈ ਕਿ ਉਹ ਕਾਂਗਰਸੀ ਆਗੂ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਵਾਲੇ ਮਾਮਲੇ ਚ ਅੱਗੇ ਕਾਰਵਾਈ ਨਾ ਕਰੇ। ਸਿਖਰਲੀ ਅਦਾਲਤ ਨੇ CBI ਤੇ ਐਨਫੋਰਸਮੈਂਟ ਡਾਇਰੈਕਟਰ ਯਾਨੀ ED ਨੂੰ ਵੀ ਹਾਈਕੋਰਟ ਦੇ ਹੁਕਮਾਂ ਦੇ ਤਹਿਤ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ਼ ਦਰਜ ਇਸ ਕੇਸ ਦੇ ਵਿੱਚ ਕੋਈ ਵੀ ਰਿਪੋਰਟ ਦਾਖਲ ਨਾ ਕਰਨ ਦੇ ਲਈ ਕਿਹਾ। ਇੱਕ ਕਿਸਮ ਦੀ ਇਹ ਰਾਹੁਲ ਗਾਂਧੀ ਦੇ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕੱਲ ਦੇ ਦਿਨ ਸ਼ਾਮ ਵੇਲੇ ਤੁਹਾਡੇ ਨਾਲ ਖ਼ਬਰਾਂ ਸਾਂਝੀਆਂ ਕੀਤੀਆਂ ਸੀ ਕਿ ਭਾਜਪਾ ਨੇ ਆਪਣੇ ਜਿਹੜੀ ਕੌਮੀ ਕਾਰਜਕਾਰਨੀ ਹੈ ਉਸ ਦੇ ਵਿੱਚ ਬਦਲਾਅ ਕੀਤੇ ਨੇ। ਨਵੇਂ ਬਣੇ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਕੌਮੀ ਟੀਮ ਦੇ ਵਿੱਚ ਵੱਡੇ ਫੇਰ ਬਦਲ ਕੀਤੇ ਗਏ ਨੇ। ਕੁਝ ਨਵੇਂ ਚਿਹਰਿਆਂ ਨੂੰ ਮੌਕੇ ਦਿੱਤੇ ਗਏ ਨੇ ਤੇ ਕੁਝ ਪ੍ਰਮੁੱਖ ਆਗੂ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ, ਵੈਸੇ 18 ਦੇ ਕਰੀਬ ਕੌਮੀ ਮੀਤ ਪ੍ਰਧਾਨ ਹੁੰਦੇ ਨੇ, ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਜਨਰਲ ਸਕੱਤਰ, ਸਾਬਕਾ RSS ਆਗੂ ਰਾਮ ਮਾਧਵ ਨੂੰ ਮੀਤ ਪ੍ਰਧਾਨ ਵਜੋਂ ਸ਼ਾਮਲ ਕੀਤਾ ਗਿਆ। ਰਾਜ ਸਭਾ ਮੈਂਬਰ ਅਰੁਣ ਸਿੰਘ ਦੀ ਜਗ੍ਹਾ ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਗ ਨੂੰ ਪਾਰਟੀ ਦੀ ਕੇਂਦਰੀ ਦਫ਼ਤਰ ਦਾ ਇੰਚਾਰਜ ਵੀ ਬਣਾਇਆ ਗਿਆ। ਪੰਜਾਬ ਚੋਣਾਂ ਖਾਸ ਤੌਰ ਦੇ ਉੱਤੇ ਔਰ ਉੱਤਰ ਪ੍ਰਦੇਸ਼ ਚੋਣਾਂ ਜਿਹੜੀਆਂ ਨੇ ਉਹ ਭਾਜਪਾ ਦੀ ਇਸ ਕੌਮੀ ਕਾਰਜਕਾਰਨੀ ਦੀ ਬੈਠਕ ਦਾ ਮੁੱਖ ਏਜੰਡਾ ਤਾਂ ਨਹੀਂ ਸੀ, ਪਰ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਇਹ ਨਿਯੁਕਤੀਆਂ ਕੀਤੀਆਂ ਗਈਆਂ ਨੇ। ਪੰਜਾਬ ਦੇ ਨਾਲ ਜੁੜੇ ਹੋਏ ਚਿਹਰਿਆਂ ਨੂੰ ਇਸੇ ਕਰਕੇ ਇਸ ਦੇ ਵਿੱਚ ਜੋੜਿਆ ਗਿਆ। ਪਾਰਟੀ ਨੂੰ 13 ਮੀਤ ਪ੍ਰਧਾਨਾਂ ਦੇ ਵਿੱਚੋਂ ਇੱਕ ਸਾਬਕਾ ਜਿਹੜੀ ਰਾਜਸਥਾਨ ਦੀ ਮੁੱਖ ਮੰਤਰੀ ਹੈ ਵਸੁੰਧਰਾ ਰਾਜੇ ਸਿੰਧੀਆ ਨੂੰ ਵੀ ਸ਼ਾਮਲ ਕੀਤਾ ਗਿਆ। ਵੈਸੇ ਦੱਸ ਦਈਏ ਕਿ 65 ਅਹੁਦੇਦਾਰਾਂ ਦੇ ਵਿੱਚ 51 ਨਵੇਂ ਚਿਹਰੇ ਨੇ। 6 ਦੀ ਉਮਰ ਤਾਂ 40 ਸਾਲ ਜਾਂ ਇਸ ਤੋਂ ਘੱਟ ਹੈ, 15 ਦੀ ਉਮਰ 40 ਤੋਂ 49 ਸਾਲ ਦੇ ਦਰਮਿਆਨ ਔਰ 21 ਦੀ ਉਮਰ 50 ਤੋਂ 59 ਸਾਲ ਦੇ ਦਰਮਿਆਨ ਦੱਸੀ ਗਈ ਹੈ। ਖਾਸ ਤੌਰ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਮਹਿਲਾਵਾਂ ਦੇ ਰਾਖਵੇਂਕਰਨ ਦੇ ਬਿੱਲ ਲਿਆਉਣ ਦੀ ਗੱਲ ਕਰਨ ਵਾਲੀ ਭਾਜਪਾ ਦੀ ਤਰਫ ਤੋਂ ਮਹਿਲਾਵਾਂ ਨੂੰ 33% ਰਾਖਵਾਂਕਰਨ ਦਿੱਤਾ ਗਿਆ। ਅਹੁਦੇਦਾਰਾਂ ਦੇ ਵਿੱਚ 10 ਮਹਿਲਾਵਾਂ ਨੇ ਤੇ ਘੱਟ ਗਿਣਤੀ ਭਾਈਚਾਰੇ ਦੇ ਨਾਲ ਜੁੜੇ ਹੋਏ 6 ਨੇਤਾ ਵੀ ਸ਼ਾਮਲ ਨੇ। ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਫੇਰ ਬਦਲ 2029 ਤੱਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਅਗਲੀਆਂ ਆਮ ਚੋਣਾਂ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਦੀਆਂ ਤਿਆਰੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀਆਂ ਗਈਆਂ ਨੇ। ਇਸ ਦਰਮਿਆਨ ਖਾਸ ਗੱਲ ਰਹੀ ਹੈ ਭਾਜਪਾ ਦਾ IT ਸੈੱਲ ਦਾ ਪ੍ਰਮੁੱਖ ਜਿਨ੍ਹਾਂ ਨੂੰ ਹੁਣ ਬਦਲ ਦਿੱਤਾ ਗਿਆ। ਅਮਿਤ ਮਾਲਵੀਆ ਦੀ ਜਗ੍ਹਾ ਦੇ ਉੱਤੇ ਜਿਹੜੇ IT ਸੈੱਲ ਦੇ ਮੁਖੀ ਨੇ ਉਸ ਦੀ ਜਗ੍ਹਾ ਤੇ ਉੱਤੇ ਹੁਣ ਦੀਪਕ ਮਾਸਕੇ ਨੂੰ ਨਿਯੁਕਤ ਕੀਤਾ ਗਿਆ। ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਇਹ ਹੋਣਗੇ। ਇਹ EIL ਬੋਰਡ ਦੇ ਸਾਬਕਾ ਮੈਂਬਰ ਵੀ ਨੇ। EIL ਯਾਨੀ ਕਿ ਇੰਜੀਨੀਅਰਸ ਇੰਡੀਆ ਲਿਮਿਟਡ ਦੇ ਸਾਬਕਾ ਮੈਂਬਰ ਵੀ ਰਹੇ ਨੇ। ਵੈਸੇ ਅਮਿਤ ਮਾਲਵੀਆ 11 ਸਾਲ ਤੱਕ ਪਾਰਟੀ ਦੀ ਸੋਸ਼ਲ ਮੀਡੀਆ ਮੁਹਿੰਮ ਨੂੰ ਚਲਾਉਂਦੇ ਰਹੇ ਸੀ ਤੇ ਇਸ ਦਰਮਿਆਨ ਕਾਂਗਰਸ ਦੀ ਤਰਫ ਤੋਂ ਹੁਣ ਤੰਜ ਕਸੇ ਜਾ ਰਹੇ ਨੇ ਕਿ ਭਾਜਪਾ ਨੇ ਆਹ ਕੰਮ ਚੰਗਾ ਕੀਤਾ। IT ਸੈੱਲ ਦੇ ਜਿਹੜੇ ਪ੍ਰਮੁੱਖ ਨੇ ਉਹ ਬਦਲ ਕੇ। ਅਸਲ ਦੇ ਵਿੱਚ ਕਾਂਗਰਸ ਦੀ ਨੇਤਾ ਮੁਮਤਾਜ਼ ਪਟੇਲ ਨੇ ਭਾਜਪਾ ਦੇ ਅਹੁਦੇਦਾਰਾਂ ਦੀ ਜਿਹੜੀ ਇਹ ਨਵੀਂ ਸੂਚੀ ਤਿਆਰ ਕੀਤੀ ਗਈ ਉਸ ਦੇ ਵਿੱਚ ਆਪਣੀਆਂ ਟਿੱਪਣੀਆਂ ਕੀਤੀਆਂ ਨੇ। ਉਹਨਾਂ ਕਿਹਾ ਕਿ ਅਮਿਤ ਮਾਲਵੀਆ ਨੂੰ ਹਟਾਉਣ ਦੇ ਨਾਲ ਭਾਜਪਾ ਨੂੰ ਇੱਕ ਚੀਜ਼ ਤਾਂ ਪਤਾ ਲੱਗ ਗਈ ਹੈ ਕਿ ਕਾਂਗਰਸ ਦੇ ਖਿਲਾਫ ਜਿਹੜੀ ਦੇਸ਼ ਭਰ ਚ ਨਫ਼ਰਤ ਫੈਲਾਈ ਸੀ, ਰਾਹੁਲ ਗਾਂਧੀ ਦੇ ਖਿਲਾਫ਼ ਪ੍ਰੋਪੇਗੰਡਾ ਚਲਾਇਆ ਸੀ ਔਰ ਝੂਠੀਆਂ ਅਫਵਾਹਾਂ ਝੂਠੀਆਂ ਖ਼ਬਰਾਂ ਚਲਾਈਆਂ ਸੀ, ਉਹਨਾਂ ਨੂੰ ਹੁਣ ਜਾਣਾ ਪਏਗਾ। ਇਹ ਕੰਮ ਨਹੀਂ ਆਈਆਂ ਆਈ ਟੀ ਸੈੱਲ ਦੀਆਂ ਔਰ ਇਸ ਪੂਰੇ ਦੇ ਪੂਰੇ ਪ੍ਰੋਪੋਗੰਡਾ ਦੇ ਉੱਤੇ ਕਰੋੜਾਂ ਰੁਪਏ ਭਾਜਪਾ ਨੇ ਖਰਚ ਕੀਤੇ ਸੀ, ਪਰ ਨੌਜਵਾਨਾਂ ਦੇ ਇੱਕ ਅੰਦੋਲਨ ਨੇ ਉਸ ਸਾਰੇ ਪ੍ਰੋਪੇਗੰਡਾ ਦੀ ਤਸਵੀਰ ਜਿਹੜੀ ਆ ਬਦਲ ਕੇ ਰੱਖ ਦਿੱਤੀ। ਜਿੱਥੋਂ ਤੱਕ ਨਵੀਂ ਟੀਮ ਦੀ ਗੱਲ ਹੈ, ਮੁਮਤਾਜ਼ ਪਟੇਲ ਨੇ ਵੀ ਕਿਹਾ ਕਿ ਮੈਂ ਨਹੀਂ ਕਹਾਂਗੀ ਕਿ ਉਹ ਸ਼ਿੱਦਤ ਦੇ ਨਾਲ ਕੰਮ ਕਰਨ, ਚਾਹੇ ਉਹ ਅਲੱਗ ਗੱਲ ਹੈ ਕਿ ਉਹ ਪੁਰਾਣੇ ਤਰੀਕਿਆਂ ਦੇ ਨਾਲ ਚੱਲਣਗੇ, ਦੇਸ਼ ਪਰ ਹੁਣ ਧੋਖਾ ਖਾਣ ਵਾਲਾ ਨਹੀਂ ਹੈ। ਦੱਸ ਦਈਏ ਕਿ ਮੁਮਤਾਜ਼ ਪਟੇਲ ਸਾਬਕਾ ਕਾਂਗਰਸ ਨੇਤਾ ਮਰਹੂਮ ਨੇਤਾ ਅਹਿਮਦ ਪਟੇਲ ਦੀ ਧੀ ਨੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਵਿੱਚ ਨਵੇਂ ਜਿਹੜੇ ਚਿਹਰੇ ਸ਼ਾਮਿਲ ਕੀਤੇ ਗਏ ਨੇ, ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜਿਹੜੀ ਉਹ ਇੱਕ ਲਹਿਰ ਜੀ ਬਣੀ ਹੈ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਆਪਣੀ ਨਵੀਂ ਨਿਯੁਕਤ ਕੀਤੀ ਗਈ ਟੀਮ ਨੂੰ ਵਧਾਈ ਦਿੱਤੀ ਹੈ। ਭਾਰਤ ਦੀਆਂ ਖਬਰਾਂ ਹੋ ਗਈਆਂ, ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਣੀ ਇਹਨਾਂ ਖਬਰਾਂ ਦੇ ਉੱਤੇ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਣਗੇ, ਪਰ ਹੁਣ ਆਓ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ। ਅੱਜ ਦੀਆਂ ਖਬਰਾਂ ਚ ਜੇ ਜ਼ਿਆਦਾਤਰ ਪੌਲਿਨ ਹੈਨਸਨ ਹੋਣ ਤਾਂ ਇਤਰਾਜ਼ ਨਾ ਕਰਿਓ, ਕਿਉਂਕਿ ਇਸ ਵਕਤ ਜਿਹੜਾ ਦੇਸ਼ ਦਾ ਮੀਡੀਆ ਉਹ ਵੀ ਪੂਰੀ ਤਵੱਜੋ ਦੇ ਰਿਹਾ ਪੌਲਿਨ ਹੈਨਸਨ ਨੂੰ ਔਰ ਖਬਰਾਂ ਦੇ ਵਿੱਚ ਜਿਹੜੀਆਂ ਕੁਝ ਇੱਕ ਥਾਵਾਂ ਦੇ ਉੱਤੇ ਪੌਲਿਨ ਹੈਨਸਨ ਦੀ ਤਰਫ ਤੋਂ ਇਤਰਾਜ਼ ਜਤਾਏ ਗਏ ਨੇ, ਉਹਨਾਂ ਤੋਂ ਸ਼ਾਇਦ ਤੁਸੀਂ ਵੀ ਕਿਤੇ ਕਿਤੇ ਸਹਿਮਤ ਹੋਵੋ। ਪਰ ਪਹਿਲੀ ਖਬਰ ਪ੍ਰਵਾਸੀਆਂ ਦੇ ਨਾਲ ਜੁੜੀ ਹੋਈ। ਵਨ ਨੇਸ਼ਨ ਪਾਰਟੀ ਤੇ ਪੌਲਿਨ ਹੈਨਸਨ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਹੈ ਕਿ ਲੇਬਰ ਪਾਰਟੀ ਦੀ ਸਰਕਾਰ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ 385,000 ਜਿਹੜੇ ਸਟੂਡੈਂਟ ਵੀਜ਼ਾ ਦੇ ਉੱਤੇ ਡਿਪੈਂਡੈਂਟ ਸੀਗੇ, ਯਾਨੀ ਫੈਮਿਲੀ ਮੈਂਬਰ ਸੀ, ਉਹਨਾਂ ਨੂੰ ਵੀਜ਼ੇ ਦੇ ਕੇ ਦੇਸ਼ ਦੇ ਨਾਲ ਇੱਕ ਕਿਸਮ ਦਾ ਸਕੈਮ ਕਰਿਆ, ਇੱਕ ਕਿਸਮ ਦਾ ਧੋਖਾ ਕਰਿਆ। ਔਰ ਇਹ ਉਹ ਨੇ ਜਿਹਨਾਂ ਨੂੰ ਡਿਪੈਂਡੈਂਟ ਜਾਂ ਸੈਕੰਡਰੀ ਵੀਜ਼ਾ ਹੋਲਡਰ ਕਹਿ ਲਿਆ ਜਾਂਦਾ। ਹੋਮ ਅਫੇਅਰ ਮਨਿਸਟਰ ਟੋਨੀ ਬਰਕ ਦੇ ਹਾਲਾਂਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਆਪਣੀ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ, ਉਹ ਪਤਾ ਨਹੀਂ ਕਦੋਂ ਹੋਏਗੀ। ਪਰ ਅਲੱਗ ਅਲੱਗ ਪਾਰਟੀਆਂ ਇਸ ਤੋਂ ਪਹਿਲਾਂ ਜਿਹੜੇ ਐਂਡਰਿਊ ਬ੍ਰੈਗ ਨੇ ਉਹ ਵੀ ਇੱਕ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਇਮੀਗ੍ਰੇਸ਼ਨ ਮਸਲੇ ਨੂੰ ਲੈ ਕੇ। ਹੁਣ ਵਨ ਨੇਸ਼ਨ ਪਾਰਟੀ ਦੇ ਨੇਤਾ ਪੌਲਿਨ ਹੈਨਸਨ ਜਿਹੜੇ ਅਕਸਰ ਮਾਈਗ੍ਰੇਸ਼ਨ ਮੁੱਦੇ ਦੇ ਉੱਤੇ ਆਪਣੇ ਵਿਚਾਰ ਬੜੀ ਪ੍ਰਮੁੱਖਤਾ ਦੇ ਨਾਲ ਰੱਖਦੇ ਨੇ, ਜਿਹਨਾਂ ਦਾ ਕਹਿਣਾ ਹੈ ਕਿ ਸਟੂਡੈਂਟ ਵੀਜ਼ਾ ਹੋਣ ਚਾਹੇ ਪਰਮਾਨੈਂਟ ਰੈਜ਼ੀਡੈਂਸ ਕੋਈ ਵੀ ਵੀਜ਼ਾ ਹੋਵੇ, ਆਸਟ੍ਰੇਲੀਆ ਦੇ ਵਿੱਚ ਜਿਹੜਾ NOM ਹੈ ਯਾਨੀ ਨੈਟ ਓਵਰਸੀਜ਼ ਮਾਈਗ੍ਰੇਸ਼ਨ, ਉਹ 1,30,000 ਸਾਲਾਨਾ ਤੋਂ ਵੱਧ ਨਹੀਂ ਹੋਏਗਾ ਜੇਕਰ ਉਹਨਾਂ ਦੀ ਸਰਕਾਰ, ਜੇ ਉਹਨਾਂ ਦੀ ਪਾਰਟੀ ਜਿਹੜੀ ਹੈ ਸੱਤਾ ਚ ਆਉਂਦੀ ਹੈ। ਫਿਲਹਾਲ ਇਸ ਖਬਰ ਦੇ ਵੱਲ ਜੇਕਰ ਇਸ਼ਾਰਾ ਕਰੀਏ ਤਾਂ ਪੌਲਿਨ ਹੈਨਸਨ ਨੇ ਡੇਲੀ ਟੈਲੀਗ੍ਰਾਫ ਅਖਬਾਰ ਦੇ ਹਵਾਲੇ ਦੇ ਨਾਲ ਕੁਝ ਖਬਰਾਂ ਸਾਂਝੀਆਂ ਕੀਤੀਆਂ। ਵੈਸੇ ਅੱਜ ਦਾ ਅਖਬਾਰ ਜੇਕਰ ਤੁਸੀਂ ਚੱਕੋਗੇ ਤਾਂ ਅਖਬਾਰ ਦੀ ਸੁਰਖੀ ਹੀ ਇਹ ਹੈ, ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਇਤਰਾਜ਼ ਜਤਾਏ ਗਏ ਨੇ, ਪਰ ਕਿਤੇ ਅਖਬਾਰ ਵੀ ਗਲਤੀ ਕਰ ਗਏ। ਹਾਲਾਂਕਿ ਅਖਬਾਰ ਨੇ ਖਬਰ ਦੇ ਵਿੱਚ ਇਹ ਗੱਲ ਜ਼ਰੂਰ ਲਿਖੀ ਹੈ ਕਿ 22,23,013 ਵੀਜ਼ੇ ਜਿਹੜੇ ਨੇ ਉਹ ਦਿੱਤੇ ਗਏ ਸਾਲ 2022-23 ਤੋਂ ਲੈ ਕੇ 2025-26 ਦੇ ਵਿੱਤ ਵਰ੍ਹੇ ਦੇ ਦਰਮਿਆਨ। ਇਹਨਾਂ ਚ 384,735 ਸੈਕੰਡਰੀ ਵੀਜ਼ਾ ਹੋਲਡਰ ਸੀ। ਸੈਕੰਡਰੀ ਵੀਜ਼ਾ ਹੋਲਡਰ ਆਮ ਤੌਰ ਦੇ ਉੱਤੇ ਕਿਸੇ ਵੀ ਵੀਜ਼ਾ ਦੇ ਉੱਤੇ ਆਉਣ ਵਾਲੇ ਪ੍ਰਾਇਮਰੀ ਐਪਲੀਕੈਂਟ ਦੇ ਨਾਲ ਜਿਹੜੇ ਉਹਨਾਂ ਦੇ ਹਸਬੈਂਡ, ਵਾਈਫ ਜਾਂ ਬੱਚੇ, ਜਿਹਨਾਂ ਨੂੰ ਡਿਪੈਂਡੈਂਟ ਵੀ ਕਹਿ ਲਿਆ ਜਾਂਦਾ। ਅਖਬਾਰ ਨੇ ਆਪਣੀ ਖਬਰ ਦੇ ਵਿੱਚ ਇਹ ਵੀ ਪ੍ਰਕਾਸ਼ਿਤ ਕਰ ਦਿੱਤਾ ਕਿ ਪ੍ਰਾਇਮਰੀ ਤੇ ਸੈਕੰਡਰੀ ਗ੍ਰੈਜੂਏਟ ਵੀਜ਼ਾ ਹੋਲਡਰਸ ਦੇ ਕੋਲ ਫੁੱਲ ਟਾਈਮ ਵਰਕਿੰਗ ਰਾਈਟਸ ਹੁੰਦੇ ਨੇ, ਜਦਕਿ ਸਟੂਡੈਂਟ ਵੀਜ਼ਾ ਕੈਟੇਗਰੀ ਜਿਸ ਨੂੰ ਆਸਟ੍ਰੇਲੀਆ ਚ 500 ਯਾਨੀ 500 ਸਬ ਕਲਾਸ ਕਹਿ ਲਿਆ ਜਾਂਦਾ, ਉਸ ਦੇ ਉੱਤੇ ਇੱਕ ਵਿਦਿਆਰਥੀ ਦੇ ਕੋਲ ਹਫ਼ਤੇ ਦੇ ਵਿੱਚ ਕੰਮ ਕਰਨ ਦੇ 24 ਘੰਟੇ ਹੀ ਹੁੰਦੇ ਨੇ, ਭਾਵੇਂ ਕਿ ਉਹ ਮਾਸਟਰ ਡਿਗਰੀ ਚ ਆਇਆ ਹੋਵੇ ਚਾਹੇ ਕਿਸੇ ਟ੍ਰੇਡ ਕੋਰਸ। ਹਾਂ, PhD ਵੀਜ਼ਾ ਹੋਲਡਰਸ ਦੇ ਲਈ ਗੱਲ ਵੱਖਰੀ ਹੁੰਦੀ ਹੈ, ਜਾਂ ਕੋਰਸ ਵਰਕ ਦੇ ਜਿਹੜੇ ਵਿੱਚ ਆਏ ਸਟੂਡੈਂਟ ਨੇ ਉਹਨਾਂ ਦੀ ਗੱਲ ਵੱਖਰੀ ਹੁੰਦੀ ਹੈ। ਪਰ ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਇਸ ਅਖਬਾਰ ਦੀ ਖਬਰ ਨੂੰ ਹੀ ਪ੍ਰਮੁੱਖਤਾ ਦਿੱਤੀ ਹੈ, ਸ਼ਾਇਦ ਕੁਝ ਇੱਕ ਤੱਥਾਂ ਨੂੰ ਧਿਆਨ ਦੇ ਨਾਲ ਨਹੀਂ ਵਿਚਾਰਿਆ। ਇਹ ਵੀ ਕਿਹਾ ਗਿਆ ਹੈ ਕਿ ਗ੍ਰੈਜੂਏਟ ਵੀਜ਼ਾ ਹੋਲਡਰ ਨੇ ਜਿਹੜੇ ਆਸਟ੍ਰੇਲੀਆ ਚ ਉਹ 30% ਨੇ ਕੁੱਲ ਵੀਜ਼ਿਆਂ ਦਾ, ਯਾਨੀ 5,59,596 ਨੇ, ਔਰ ਉਹਨਾਂ ਦੇ ਵਿੱਚੋਂ ਜਿਹੜੇ 1,67,000 ਨੇ ਉਹ ਸਪਾਊਸ ਜਾਂ ਡਿਪੈਂਡੈਂਟ ਨੇ ਜਾਂ ਬੱਚੇ ਨੇ। ਬੱਚਿਆਂ ਨੂੰ ਖੈਰ ਜੇ ਵਰਕ ਰਾਈਟ ਹੋਣ ਵੀ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤਾਂ ਵੈਸੇ ਹੀ ਇੱਥੇ ਕੰਮ ਨਹੀਂ ਕਰ ਸਕਣਗੇ, ਚਾਹੇ ਉਹ ਕਿਸੇ ਆਪਣੇ ਮਾਂ ਪਿਓ ਜਿਹੜੇ ਨੇ ਉਹ ਵਿਦਿਆਰਥੀ ਵੀਜ਼ਾ ਤੇ ਆਏ ਹੋਏ ਕਿਉਂ ਨਾ ਹੋਣ। ਇਸ ਤੋਂ ਇਲਾਵਾ 13% ਸਟੂਡੈਂਟ ਵੀਜ਼ਾ ਦੇ ਉੱਤੇ ਜਿਹੜੇ 16,63,000 ਬਾਕੀ ਦੇ ਬੱਚੇ ਨੰਬਰ ਨੇ, ਉਹਨਾਂ ਚੋਂ ਜਿਹੜਾ 13% ਜੇ ਉਹਦਾ ਕੱਢੀਏ ਤਾਂ 2,17,000 ਉਹ ਬਣਦਾ, ਉਹ ਸੈਕੰਡਰੀ ਐਪਲੀਕੈਂਟਸ ਨੇ, ਯਾਨੀ ਕਿ ਬਾਕੀ ਡਿਪਲੋਮਾ ਡਿਗਰੀਜ਼ ਦੇ ਵਿੱਚ ਆਏ ਹੋਏ ਲੋਕ। ਅਜਿਹੇ ਦੇ ਵਿੱਚ ਗ੍ਰੈਜੂਏਟ ਵੀਜ਼ਾ ਦੇ ਡਿਪੈਂਡੈਂਟ ਯਾਨੀ 1,67,000 ਉਹ ਪਲੱਸ ਬਾਕੀ ਦੇ ਜਿਹੜੇ ਸਟੂਡੈਂਟ ਵੀਜ਼ਾਜ਼ ਨੇ ਹੋਰ ਕਿਸੇ ਵੀ ਪੜ੍ਹਾਈ ਦੇ ਨਾਲ ਜੁੜੇ ਹੋਇਆ ਉਹਨਾਂ ਦੇ ਡਿਪੈਂਡੈਂਟ 2,17,000 ਇਹ ਆਪਸ ਚ ਜੋੜ ਦਈਏ ਤਾਂ ਪੌਲਿਨ ਹੈਨਸਨ ਦਾ ਕਹਿਣਾ ਹੈ ਕਿ 3,84,000 ਤੋਂ ਵੱਧ ਉਹ ਨੇ ਜਿਹੜੇ ਸੈਕੰਡਰੀ ਐਪਲੀਕੈਂਟ ਨੇ ਔਰ ਇਹਨਾਂ ਨੂੰ ਫੁੱਲ ਟਾਈਮ ਵਰਕਿੰਗ ਰਾਈਟ ਮਿਲਦੇ ਨੇ। ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਬੋਝ ਪਾ ਰੱਖੇ ਆ, ਚਾਹੇ ਉਹ ਰੈਂਟ ਦੇ ਉੱਤੇ, ਚਾਹੇ ਹਾਊਸਿੰਗ ਦੇ ਉੱਤੇ, ਚਾਹੇ ਸੜਕਾਂ ਦੇ ਉੱਤੇ, ਚਾਹੇ ਹਸਪਤਾਲਾਂ 'ਚ, ਚਾਹੇ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ। ਪੌਲਿਨ ਹੈਨਸਨ ਨੂੰ ਇਹ ਸੈਕੰਡਰੀ ਐਪਲੀਕੈਂਟ ਦੇਸ਼ ਦੇ ਲਈ ਬੋਝ ਜਾਪਦੇ ਨੇ। ਖੈਰ ਇੱਕ ਖਬਰ ਇਹ ਤੇ ਦੂਸਰੀ ਖਬਰ ਪੌਲਿਨ ਹੈਨਸਨ ਦੇ ਨਾਲ ਜੁੜੀ ਇਹ ਵੀ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਹੁਣ ਸਰਕਾਰ ਦੀ ਸੁਪਰ ਐਨੂਏਸ਼ਨ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਉੱਤੇ ਨਿਸ਼ਾਨਾ ਸਾਧਿਆ। ਫੈਡਰਲ ਸਰਕਾਰ ਔਰ ਜਿੰਨੀਆਂ ਵੀ ਕੌਮੀ ਪਾਰਟੀਆਂ ਨੇ ਇਸ ਵਕਤ ਸੁਪਰ ਐਨੂਏਸ਼ਨ ਦੇ ਮਸਲੇ ਦੇ ਉੱਤੇ ਉਲਝ ਰਹੀਆਂ ਨੇ। ਨਿਊਜ਼ 24 ਜਿਹਨੂੰ ਪਹਿਲਾਂ ਸਕਾਈ ਨਿਊਜ਼ ਦੇ ਨਾਮ ਦੇ ਨਾਲ ਤੁਸੀਂ ਜਾਣਦੇ ਸੀ ਉਹਦੇ ਨਾਲ ਐਤਵਾਰ ਦੇ ਦਿਨ ਹੋਈ ਇੱਕ ਇੰਟਰਵਿਊ ਦੇ ਵਿੱਚ ਵਨ ਨੇਸ਼ਨ ਪਾਰਟੀ ਦੇ ਨੇਤਾ ਦਾ ਬਿਆਨ ਹੁਣ ਚਰਚਾ ਦਾ ਵਿਸ਼ਾ ਬਣ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਲੇਬਰ ਨੇ ਸੁਪਰ ਐਨੂਏਸ਼ਨ ਨੂੰ ਆਪਣਾ ਪਿਗੀ ਬੈਂਕ ਬਣਾ ਰੱਖਿਆ। ਵਨ ਨੇਸ਼ਨ ਪਾਰਟੀ ਦਾ ਇਹ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਜਦ ਚਾਹੇ ਜਦੋਂ ਚਾਹਣ ਉਹਨਾਂ ਦੇ ਸੁਪਰ ਐਨੂਏਸ਼ਨ ਤੱਕ ਪਹੁੰਚ ਹੋਣੀ ਚਾਹੀਦੀ ਹੈ, ਉਹ ਜਦੋਂ ਚਾਹਣ ਇਸ ਨੂੰ ਘਟਾ ਸਕਣ, ਇਸ ਨੂੰ ਵਰਤ ਸਕਣ। ਜਿਮ ਚਾਮਸ ਨੂੰ ਆਪਣੇ ਹੱਥ ਇਹਦੇ ਤੋਂ ਪਿੱਛੇ ਹਟਾ ਲੈਣੇ ਚਾਹੀਦੇ ਨੇ, ਆਸਟ੍ਰੇਲੀਅਨ ਲੋਕਾਂ ਦੇ ਪੈਸੇ ਨੇ, ਉਸੇ ਨੂੰ ਹੀ ਵਰਤਣਾ ਚਾਹੀਦਾ। ਤਾਜ਼ੀ ਹੈ ਕਿ ਲੇਬਰ ਪਾਰਟੀ ਦੇ ਜਿਹੜਾ ਸੁਪਰ ਸਿਸਟਮ ਹੈ ਉਸ ਦੇ ਵਿੱਚ ਇੱਕ ਵੱਡੇ ਬਦਲਾਅ ਕੱਲ ਨੂੰ ਐਲਾਨ ਕੀਤੇ ਜਾਣਗੇ, ਯਾਨੀ ਬੁੱਧਵਾਰ ਦੇ ਦਿਨ ਜਦੋਂ ਅਸਿਸਟੈਂਟ ਟ੍ਰੈਜਰਰ ਤੇ ਜਿਹੜੇ ਮਿਨਿਸਟਰ ਫਾਰ ਫਾਈਨੈਂਸ਼ੀਅਲ ਸਰਵਿਸਿਜ਼ ਨੇ ਡੈਨੀਅਲ ਮੋਲੀਨੋ ਉਹ ਨੈਸ਼ਨਲ ਪ੍ਰੈਸ ਕਲੱਬ ਨੂੰ ਸੰਬੋਧਨ ਕਰਨਗੇ। ਸੁਪਰ ਐਨੂਏਸ਼ਨ ਨੂੰ ਲੈ ਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਪਹਿਲਾਂ ਹੀ ਇਹ ਕਹਿ ਚੁੱਕੇ ਨੇ ਕਿ ਇਸ ਵਕਤ ਦੇਸ਼ ਦੇ ਅੰਦਰ 4.5 ਟ੍ਰਿਲੀਅਨ ਡਾਲਰ ਦੇ ਆਸ ਪਾਸ ਦਾ ਸੁਪਰ ਐਨੂਏਸ਼ਨ ਦਾ ਇੱਕ ਪੂਲ ਪਿਆ। ਇਹ ਦੇਸ਼ ਦੀ ਇੱਕ ਐਸੀ ਰਕਮ ਹੈ ਜਿਸ ਨੂੰ ਨੈਸ਼ਨਲ ਐਸੈਟ ਦੇ ਤੌਰ ਦੇ ਉੱਤੇ ਜਾਣਿਆ ਜਾਣਾ ਚਾਹੀਦਾ। ਟੈਕਸਪੇਅਰ ਦਾ ਪੈਸਾ ਦੇਸ਼ ਦੀ ਭਲਾਈ ਦੇ ਵਾਸਤੇ ਸੁਪਰ ਐਨੂਏਸ਼ਨ ਨੂੰ ਅਲੱਗ ਅਲੱਗ ਕੰਮਾਂ ਦੇ ਉੱਤੇ ਵਰਤਿਆ ਜਾਂਦਾ ਹੈ। ਐਂਡਰਿਊ ਬ੍ਰੈਗ ਦਾ ਜਿਹੜਾ ਪਿਛਲੇ ਹਫਤੇ ਦਾ ਨੈਸ਼ਨਲ ਪ੍ਰੈਸ ਕਲੱਬ ਦਾ ਭਾਸ਼ਣ ਸੀ ਜਿਹੜੇ ਕਿ ਲਿਬਰਲ ਪਾਰਟੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵੀ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਸੁਪਰ ਐਨੂਏਸ਼ਨ ਦੇ ਵਿੱਚ ਸਰਕਾਰ ਨੂੰ ਰਿਲੈਕਸੇਸ਼ਨ ਕਰ ਦੇਣੀਆਂ ਚਾਹੀਦੀਆਂ ਨੇ, ਥੋੜੀਆਂ ਰਾਹਤਾਂ ਦੇਣੀਆਂ ਚਾਹੀਦੀਆਂ ਨੇ। ਜਦਕਿ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਜਿਹੜੇ ਕਿ ਆਪਣੇ ਹੀ ਕੋਲੀਗ ਦੇ ਭਾਸ਼ਣ ਦੇ ਕੁਝ ਹਿੱਸਿਆਂ ਦੇ ਨਾਲ ਤਾਂ ਸਹਿਮਤ ਨਹੀਂ ਸੀ, ਪਰ ਇਸ ਮਸਲੇ ਦੇ ਉੱਤੇ ਉਹਨਾਂ ਨੇ ਵੀ ਕਿਹਾ ਕਿ ਪਰਿਵਾਰਾਂ ਨੂੰ ਸਪੋਰਟ ਮਿਲਣੀ ਚਾਹੀਦੀ ਹੈ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਜਦੋਂ ਸੁਪਰ ਐਨੂਏਸ਼ਨ ਦੀ ਜਿਹੜੀ ਗੱਲ ਆਉਂਦੀ ਹੈ, ਸੁਪਰ ਐਨੂਏਸ਼ਨ ਉਹ ਸਕੀਮ ਹੈ ਜਿਹੜੀ ਕਿ 1993 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਲਿਆਂਦੀ ਗਈ ਸੀ ਜਦੋਂ ਕੀਟਿੰਗ ਦੀ ਸਰਕਾਰ ਹੁੰਦੀ ਸੀ। ਕੀਟਿੰਗ ਸਰਕਾਰ ਯਾਨੀ ਕਿ ਪੌਲ ਕੀਟਿੰਗ ਜਿਹੜੇ ਕਿ ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਨਾਲ ਜੁੜੇ ਹੋਏ ਸੀ, ਲੇਬਰ ਪਾਰਟੀ ਨੇ ਦੇਸ਼ ਦੇ ਵਿੱਚ ਇਹ ਇੱਕ ਨਵੀਂ ਸਕੀਮ ਲਿਆਂਦੀ ਸੀ। ਉਦੋਂ ਤੋਂ ਸੁਪਰ ਐਨੂਏਸ਼ਨ ਤੁਹਾਡੀ ਤਨਖਾਹ ਦੇ ਨਾਲ ਤੁਹਾਡਾ ਰੁਜ਼ਗਾਰਦਾਤਾ ਜੋੜ ਕੇ ਦਿੰਦਾ ਹੈ ਜੋ ਕਿ ਰਿਟਾਇਰਮੈਂਟ ਵੇਲੇ ਕੰਮ ਆ ਜਾਂਦਾ ਹੈ। ਸਰਕਾਰ ਦਾ ਹਾਲੇ ਵੀ ਇਹ ਕਹਿਣਾ ਹੈ ਕਿ ਦੇਸ਼ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਸੁਪਰ ਐਨੂਏਸ਼ਨ ਨੂੰ ਉਦੋਂ ਹੀ ਵਰਤਦੇ ਨੇ ਜਦੋਂ ਉਹਨਾਂ ਦੀ ਆਮਦਨੀ ਦੇ ਮੁੱਖ ਸਰੋਤ ਖਤਮ ਹੋ ਜਾਂਦੇ ਨੇ। ਅਜਿਹੇ ਦੇ ਵਿੱਚ ਸੁਪਰ ਐਨੂਏਸ਼ਨ ਬਹੁਤ ਸਾਰੇ ਲੋਕਾਂ ਦੀ, ਰਿਟਾਇਰਡ ਲੋਕਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਆਸਰਾ ਰਹਿੰਦੇ ਨੇ। ਸਾਲ 2024-25 ਦੇ ਵਿੱਤ ਵਰ੍ਹੇ ਦੀ ਗੱਲ ਕਰੀਏ ਤੇ ਰਿਟਾਇਰਡ ਲੋਕਾਂ ਦੀ ਆਮਦਨੀ ਦਾ ਲਗਭਗ 28% ਹਿੱਸਾ ਸੁਪਰ ਐਨੂਏਸ਼ਨ ਹੀ ਸੀ। ਅਜੇ ਦੇ ਵਿੱਚ ਆਸਟ੍ਰੇਲੀਅਨ ਲੋਕ ਜਿਹੜੇ ਨੇ, ਹਾਲਾਂਕਿ ਕੁਝ ਇੱਕ ਕੰਡੀਸ਼ਨਸ ਵੀ ਹੁੰਦੀਆਂ ਨੇ ਜਿਹਦੇ ਵਿੱਚ ਲੋਕ ਸੁਪਰ ਐਨੂਏਸ਼ਨ ਵਿਦਡਰਾ ਕਰਵਾ ਸਕਦੇ ਨੇ ਪ੍ਰੈਜ਼ਰਵੇਸ਼ਨ ਦੀ ਹਾਲਤ ਦੇ ਵਿੱਚ, ਯਾਨੀ ਕਿ ਜਮਾ ਹੀ ਜਦੋਂ ਆਸਟ੍ਰੇਲੀਆ ਦੇ ਵਿੱਚ ਆਮਦਨੀ ਖਤਮ ਹੋ ਜਾਂਦੀ ਹੈ ਤੇ ਜਾਂ ਫਿਰ ਇੱਥੋਂ ਉਹ ਰਵਾਨਗੀ ਲੈਂਦੇ ਨੇ ਜਾਂ ਫਿਰ ਰਿਟਾਇਰਮੈਂਟ ਦੀ ਹਾਲਤ ਚ। ਕੰਪੈਸ਼ਨੇਟ ਗਰਾਊਂਡ ਹੁੰਦੇ ਨੇ ਜਿਵੇਂ ਕੋਈ ਟਰਮੀਨਲ ਇਲਨੈਸ ਹੋ ਗਈ ਤਾਂ ਵੀ ਤੁਸੀਂ ਆਪਣਾ ਸੁਪਰ ਐਨੂਏਸ਼ਨ ਕਢਾ ਸਕਦੇ ਹੋ। ਕੋਈ ਫਾਈਨੈਂਸ਼ੀਅਲ ਇਨਕਪੈਸਿਟੀ ਚੋਂ ਚੱਲ ਰਹੇ ਹੋ ਜਾਂ ਹਾਰਡਸ਼ਿਪ ਚੋਂ ਚੱਲ ਰਹੇ ਹੋ ਤਾਂ ਵੀ ਕਢਾ ਸਕਦੇ ਹੋ। ਹਾਲਾਂਕਿ ਟੈਕਸਪੇਅਰ ਨੂੰ ਇਹ ਵੀ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਫਸਟ ਹੋਮ ਸੁਪਰ ਸੇਵਰ ਸਕੀਮ ਦੇ ਤਹਿਤ ਜਿਹੜੇ ਪਰਮਾਨੈਂਟ ਰੈਜੀਡੈਂਟ ਨੇ ਉਹ ਆਪਣਾ ਸੁਪਰ ਵਿਦਡਰਾ ਕਰਵਾ ਕੇ ਕੰਟਰੀਬਿਊਟ ਇਧਰਲੇ ਪਾਸੇ ਕਰ ਸਕਦੇ ਨੇ। ਉੱਥੇ ਹੀ ਹੁਣ ਇੱਕ ਹੋਰ ਖਬਰ ਜਿਹੜੀ ਕਿ ਫੈਡਰਲ ਸਿਆਸਤ ਦੇ ਵਿੱਚ ਤੰਬਾਕੂ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ। ਵੈਸੇ ਅੱਜ ਦੇ ਦਿਨ ਪਾਰਲੀਮੈਂਟਰੀ ਕਾਰਵਾਈ ਦੇ ਦਰਮਿਆਨ ਬੜਾ ਕੁਝ ਹੋਣਾ ਹੈ। ਤੰਬਾਕੂ ਦੇ ਨਾਲ ਜੁੜੀ ਹੋਈ ਖਬਰ ਇਹ ਹੈ ਕਿ ਜਿਹੜੇ ਜਿਮ ਚਾਮਸ ਨੇ, ਟ੍ਰੈਜਰਰ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਤੰਬਾਕੂ ਐਕਸਾਈਜ਼ ਦੇ ਵਿੱਚ 75% ਦੀ ਜਿਹੜੀ ਕਟੌਤੀ ਕਰਨ ਦੀ ਸਲਾਹ ਪੌਲਿਨ ਹੈਂਸਨ ਦੀ ਤਰਫ ਤੋਂ ਦਿੱਤੀ ਜਾ ਰਹੀ ਹੈ, ਉਹ ਸਿਰਫ ਇਸ ਕਰਕੇ ਦਿੱਤੀ ਜਾ ਰਹੀ ਹੈ ਤਾਂ ਕਿ ਜਿਹੜੇ ਉਹਨਾਂ ਦੇ ਕੁਝ ਅਮੀਰ ਦੋਸਤ ਨੇ, ਜਿਹੜੀਆਂ ਤੰਬਾਕੂ ਕੰਪਨੀਆਂ ਨੇ, ਉਹਨਾਂ ਨੂੰ ਰਾਹਤ ਮਿਲ ਸਕੇ। ਅਜਿਹੇ ਦੇ ਵਿੱਚ ਸਰਕਾਰ ਐਡੇ ਵੱਡੇ ਪੱਧਰ ਦੇ ਉੱਤੇ ਐਕਸਾਈਜ਼ ਕੱਟ ਨਹੀਂ ਲਗਾਉਣ ਲੱਗੀ। ਦੱਸ ਦਈਏ ਕਿ ਆਸਟ੍ਰੇਲੀਆ ਦੁਨੀਆਂ 'ਚ ਸਭ ਤੋਂ ਮਹਿੰਗੀਆਂ ਸਿਗਰਟਾਂ ਵੇਚਦਾ ਹੈ। ਸਭ ਤੋਂ ਮਹਿੰਗੀਆਂ ਸਿਗਰਟ ਹੋਣ ਦੇ ਚੱਲਦਿਆਂ ਇੱਥੇ ਇਲੀਗਲ ਸਿਗਰਟ ਦਾ ਰਾਹ ਵੀ ਹੈ ਜਾਂ ਬਾਜ਼ਾਰ ਵੀ ਹੈ ਜਿਹੜਾ, ਉਹ ਵੀ ਖੁੱਲ ਜਾਂਦਾ ਹੈ। ਗ੍ਰੀਨਸ ਪਾਰਟੀ ਦੀ ਨੇਤਾ ਲਰੀਸਾ ਵਾਟਰਸ ਨੇ ਵੀ ਪੌਲਿਨ ਹੈਂਸਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਤੰਬਾਕੂ ਐਕਸਾਈਜ਼ ਦੇ ਵਿੱਚ ਵੱਡੀ ਕਟੌਤੀ ਕਰਵਾ ਕੇ ਅਸਲ ਦੇ ਵਿੱਚ ਪੌਲਿਨ ਹੈਂਸਨ ਅਜਿਹਾ ਕਰਨਾ ਚਾਹੁੰਦੇ ਨੇ ਕਿ ਤੰਬਾਕੂ ਵੇਚਣ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਮੁਨਾਫਾ ਮਿਲ ਜਾਵੇ, ਕਿਉਂਕਿ ਐਕਸਾਈਜ਼ ਜਦੋਂ ਘੱਟ ਲਏਗੀ ਸਰਕਾਰ ਕੰਪਨੀਆਂ ਤੋਂ, ਜਿਹੜਾ ਐਕਸਾਈਜ਼ ਘੱਟ ਲਏਗੀ ਤਾਂ ਕੰਪਨੀਆਂ ਦਾ ਮੁਨਾਫਾ ਵੱਡਾ ਹੋਏਗਾ। ਐਨਐਸਡਬਲਿਊ ਦੇ ਅਪੋਜੀਸ਼ਨ ਨੇਤਾ ਕੈਲੀ ਸੋਲੇਨ ਨੇ ਕਿਹਾ ਕਿ ਪੌਲਿਨ ਹੈਂਸਨ ਇਸ ਗੱਲ ਦੇ ਉੱਤੇ ਤਾਂ ਠੀਕ ਨੇ ਕਿ ਇਲੀਗਲ ਤੰਬਾਕੂ ਜਿਹੜਾ ਬਾਜ਼ਾਰ ਚ ਆ ਰਿਹਾ, ਪਰ ਉਹਨਾਂ ਨੂੰ ਇੰਨੀ ਸਮਝ ਨਹੀਂ ਹੈ ਕਿ ਐਕਸਾਈਜ਼ ਡਿਊਟੀ ਘੱਟ ਕਰਨ ਦੇ ਨਾਲ ਸਾਰਾ ਮਸਲਾ ਹੱਲ ਨਹੀਂ ਹੋਣ ਲੱਗਿਆ, ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ। ਮੋਟੇ ਤੌਰ ਦੇ ਉੱਤੇ ਤੁਹਾਨੂੰ ਇੱਕ ਅੰਦਾਜ਼ਾ ਦੇ ਦਿੰਦੇ ਕਿ ਇਸ ਵਕਤ ਐਕਸਾਈਜ਼ ਜਿਹੜੀ ਹੈ ਸਿਗਰਟਾਂ ਦੇ ਉੱਤੇ 25 ਸਿਗਰਟਾਂ ਦਾ ਇੱਕ ਪੈਕ ਜਿਹੜਾ ਉਹਦੇ ਤੇ $38.21 ਤੱਕ ਦੇ ਆਸ ਪਾਸ ਪੈਂਦੀ ਹੈ, ਯਾਨੀ ਕਿ ਇੱਕ ਸਿਗਰਟ $1.53 ਤੱਕ ਦੀ ਆਸ ਪਾਸ ਦੀ ਐਕਸਾਈਜ਼ ਦਿੰਦੀ ਹੈ। ਦੁਨੀਆਂ 'ਚ ਸਭ ਤੋਂ ਮਹਿੰਗੀ ਸਿਗਰਟ ਆਸਟ੍ਰੇਲੀਆ ਦੇ ਵਿੱਚ ਹੈ। ਔਰ 75% ਐਕਸਾਈਜ਼ ਜੇਕਰ ਖਤਮ ਕਰ ਦਿੱਤੀ ਜਾਵੇ ਜਿਵੇਂ ਕਿ ਪੌਲਿਨ ਹੈਂਸਨ ਕਹਿ ਰਹੇ ਨੇ, ਤਾਂ $28.66 ਜਿਹੜੇ ਨੇ ਇੱਕ ਸਿਗਰਟ ਦੇ ਡੱਬੇ ਤੋਂ ਖਤਮ ਹੋ ਜਾਣਗੇ। ਸਿਗਰਟਾਂ ਸਸਤੀਆਂ ਜ਼ਰੂਰ ਹੋ ਜਾਣਗੀਆਂ, ਪਰ ਸਿਗਰਟਾਂ ਧੜੱਲੇ ਦੇ ਨਾਲ ਵਿਕਣ ਵੀ ਲੱਗ ਪੈਣਗੀਆਂ। ਇਸ ਦਾ ਇਹ ਮਤਲਬ ਨਹੀਂ ਹੈ ਕਿ ਜਿਹੜੀਆਂ ਇਲੀਗਲ ਸਿਗਰਟਸ ਨੇ ਜਾਂ ਇਲੀਗਲ ਤੰਬਾਕੂ ਹੈ ਉਹ ਬਾਜ਼ਾਰ ਦੇ ਵਿੱਚੋਂ ਖਤਮ ਹੋ ਜਾਏਗਾ, ਯਾਨੀ ਕਿ ਦੋਵੇਂ ਫੇਰ ਧੜਾ ਧੜ ਚੱਲਣਗੇ। ਤੰਬਾਕੂ ਦਾ ਇੱਕ ਬਾਜ਼ਾਰ, ਬਹੁਤ ਵੱਡਾ ਬਾਜ਼ਾਰ ਜਿਹੜਾ ਆਸਟ੍ਰੇਲੀਆ ਦੇ ਵਿੱਚ ਬਣ ਜਾਏਗਾ। ਹੁਣ ਤਾਂ ਇਲੀਗਲ ਸਿਗਰਟ ਚੱਲ ਰਹੀਆਂ ਨੇ, ਤੇ ਪੌਲਿਨ ਹੈਂਸਨ ਦਾ ਵਿਚਾਰ ਸੁਣਨ ਤੋਂ ਬਾਅਦ ਇਲੀਗਲ ਸਿਗਰਟਸ ਵੀ ਜਿਹੜੀਆਂ ਨੇ ਉਹ ਵੀ ਬਰਾਬਰ ਹੀ ਚੱਲਣਗੀਆਂ। ਖੈਰ, ਲੀਗਲ ਇਲੀਗਲ, ਕਾਨੂੰਨੀ ਗੈਰ ਕਾਨੂੰਨੀ ਦੀ ਇਸ ਦੌੜ ਦੇ ਵਿੱਚ ਸਰਕਾਰ ਨੇ ਆਖਰੀ ਸਮੇਂ ਦੇ ਦਰਮਿਆਨ ਪਾਰਲੀਮੈਂਟ ਦੇ ਵਿੱਚ ਅੱਜ ਦੇ ਦਿਨ ਇੱਕ ਬਦਲਾਅ ਵੀ ਕਰ ਦਿੱਤਾ। ਬਦਲਾਅ ਆਪਣੇ ਗੈਂਬਲਿੰਗ ਐਡ ਰਿਫੋਰਮਸ ਦੇ ਨਾਮ ਦੇ ਉੱਤੇ। ਦੱਸ ਦਈਏ ਕਿ ਇੱਕ ਸੈਨੇਟ ਕਮੇਟੀ ਦੀ ਰਿਪੋਰਟ ਜਿਹੜੀ ਸੀ ਉਹ ਸਰਕਾਰ ਨੂੰ ਭੰਡ ਰਹੀ ਸੀ, ਕਿਉਂਕਿ ਸਰਕਾਰ ਦੀ ਤਰਫ ਤੋਂ ਜਿਹੜੇ ਗੈਂਬਲਿੰਗ ਐਡਸ ਯਾਨੀ ਜੂਏ ਦੇ ਨਾਲ, ਸੱਟੇਬਾਜ਼ੀ ਦੇ ਨਾਲ ਜੁੜੀਆਂ ਹੋਈਆਂ ਇਸ਼ਤਿਹਾਰਬਾਜ਼ੀਆਂ ਨੇ, ਉਹਦੇ ਵਿੱਚ ਜਿਹੜੇ ਸਰਕਾਰ ਦੀ ਤਰਫ ਤੋਂ ਬਦਲਾਅ ਕੀਤੇ ਜਾ ਰਹੇ ਨੇ ਉਹ ਕੋਈ ਖਾਸ ਫਾਇਦਾ ਨਹੀਂ ਸੀ ਦੇ ਰਹੇ। ਔਰ ਇੱਕ ਸੈਨੇਟ ਕਮੇਟੀ ਨੇ ਸਰਕਾਰ ਨੂੰ ਇਸੇ ਰਿਪੋਰਟ ਦੇ ਉੱਤੇ ਭੰਡਿਆ ਸੀ ਕਿ ਸਰਕਾਰ ਕਾਨੂੰਨ ਤਾਂ ਲਿਆ ਰਹੀ ਹੈ ਗੈਂਬਲਿੰਗ ਰਿਫੋਰਮ ਦੇ ਨਾਮ ਦੇ ਉੱਤੇ, ਪਰ ਉਸਦੇ ਨਾਲ ਕੋਈ ਖਾਸ ਬਦਲਾਅ ਨਹੀਂ ਹੋ ਰਿਹਾ। ਗੱਠਜੋੜ ਜਿਸ ਦੇ ਵਿੱਚ ਲਿਬਰਲ ਤੇ ਨੈਸ਼ਨਲ ਪਾਰਟੀ, ਗ੍ਰੀਨਸ ਪਾਰਟੀ, ਇੱਥੋਂ ਤੱਕ ਕਿ ਕੁਝ ਇੱਕ ਇੰਡੀਪੈਂਡੈਂਟ ਸੈਨੇਟਰ ਜਿਵੇਂ ਡੇਵਿਡ ਪੈਕੌਕ, ਇਹਨਾਂ ਨੇ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਘੇਰਿਆ ਸੀ। ਅਜਿਹੇ ਦੇ ਵਿੱਚ ਆਖਰੀ ਸਮੇਂ ਦੇ ਅੰਦਰ ਰਾਤ ਤੋਂ ਪਹਿਲਾਂ ਹੀ ਇਹ ਰਿਪੋਰਟ ਅੱਜ ਦੇ ਦਿਨ ਪੇਸ਼ ਵੀ ਹੋ ਗਈ ਸੀਗੀ, ਪਰ ਉਸ ਤੋਂ ਪਹਿਲਾਂ ਰਾਤ ਦੇ ਵਿੱਚ ਹੀ ਲੇਬਰ ਪਾਰਟੀ ਨੇ ਕੁਝ ਵੱਡੇ ਬਦਲਾਅ ਕਰ ਦਿੱਤੇ ਗੈਂਬਲਿੰਗ ਰਿਫੋਰਮਸ ਦੇ ਨਾਮ ਦੇ ਉੱਤੇ। ਅਮੈਂਡਮੈਂਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਆਖਰੀ ਘੰਟਿਆਂ 'ਚ ਜਿਹੜੇ ਬਦਲਾਅ ਕੀਤੇ ਗਏ ਨੇ, ਕਿ ਇੰਡਿਊਸਮੈਂਟਸ ਦੇ ਵਿੱਚ ਕੁਝ ਰੈਸਟ੍ਰਿਕਸ਼ਨਸ, ਇੰਡਿਊਸਮੈਂਟ ਯਾਨੀ ਕਿ ਲੁਭਾਣੀਆਂ ਜਿਹੜੀਆਂ ਇਸ਼ਤਿਹਾਰਬਾਜ਼ੀਆਂ ਨੇ ਉਹਨਾਂ 'ਚ ਕੁਝ ਲੁਭਾਣੇ ਆਫਰ ਜਿਹੜੇ ਹੁੰਦੇ ਨੇ ਉਹਨਾਂ 'ਚ ਬਦਲਾਅ ਕੀਤੇ ਗਏ ਨੇ। ਇਸ ਤੋਂ ਇਲਾਵਾ ਐਫੀਲੀਏਟ ਏਜੰਟਸ ਜਿਹੜੇ ਹੋਣਗੇ, ਸੱਟੇਬਾਜ਼ੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਬਾਜ਼ਾਰ ਦੇ ਵਿੱਚ ਏਜੰਟਸ ਕੰਮ ਕਰਦੇ ਨੇ ਐਫੀਲੀਏਟ, ਉਹਨਾਂ ਦੇ ਕਮਿਸ਼ਨ ਨੂੰ ਲਿਮਿਟਿਡ ਕਰ ਦਿੱਤਾ ਜਾਏਗਾ, ਯਾਨੀ ਕਿ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਆਮਦਨ ਦੇ ਸਰੋਤ ਘੱਟ ਹੋਣਗੇ, ਸੱਟੇਬਾਜ਼ੀ ਘੱਟ ਹੋਏਗੀ। ਇਸ ਤੋਂ ਇਲਾਵਾ ਗ੍ਰੀਨਸ ਪਾਰਟੀ ਨੇ ਕੁਝ ਇੱਕ ਰਿਫੋਰਮ ਲਿਆਉਣ ਦੀ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਜੇਕਰ ਉਹ ਰਿਫੋਰਮ ਨਹੀਂ ਆਉਂਦੇ ਤਾਂ ਗ੍ਰੀਨਸ ਪਾਰਟੀ ਹੇਠਲੇ ਜਾਂ ਉੱਪਰਲੇ ਸਦਨ ਦੇ ਵਿੱਚ ਸਰਕਾਰ ਨੂੰ ਇਸ ਬਿੱਲ ਪਾਸ ਕਰਵਾਉਣ ਦੇ ਵਿੱਚ ਆਪਣੀ ਹਮਾਇਤ ਨਹੀਂ ਦੇਵੇਗੀ। ਸੈਨੇਟਰ ਸਾਰਾ ਹੈਂਸਨ ਯੰਗ ਨੇ ਗ੍ਰੀਨਸ ਪਾਰਟੀ ਦੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੰਡਿਊਸਮੈਂਟਸ ਇੰਨੀਆਂ ਜ਼ਿਆਦਾ ਟੌਕਸਿਕ ਪ੍ਰੈਕਟਿਸ ਨੇ, ਜਿਹੜੇ ਲੁਭਾਣੇ ਆਫਰ ਨੇ ਉਹ ਇੰਨੇ ਜ਼ਿਆਦਾ ਖਤਰਨਾਕ ਨੇ, ਜ਼ਹਿਰੀ ਨੇ, ਕਿ ਜਿਹੜੇ ਕਮਜ਼ੋਰ ਲੋਕ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਔਰ ਇਹ ਸੱਟੇਬਾਜ਼ੀ ਵਾਲੀਆਂ ਕੰਪਨੀਆਂ ਉਹਨਾਂ ਤੋਂ ਕਮਾਈ ਕਰਦੀਆਂ ਨੇ ਔਰ ਸਰਕਾਰ ਜਿਹੜੇ ਬਦਲਾਅ ਲੈ ਕੇ ਆ ਰਹੀ ਹੈ ਉਸ ਦੇ ਨਾਲ ਕੋਈ ਵੀ ਐਸਾ ਫਰਕ ਨਹੀਂ ਪੈਣ ਲੱਗਿਆ ਕਿ ਜਦੋਂ ਕੋਈ ਖੇਡਾਂ ਚੱਲ ਰਹੀਆਂ ਹੋਣ, ਕੋਈ ਵੀ ਸਪੋਰਟਸ ਐਕਟੀਵਿਟੀ ਚੱਲ ਰਹੀ ਹੈ ਟੀਵੀ ਤੇ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਸ਼ਤਿਹਾਰਬਾਜ਼ੀਆਂ ਆਉਂਦੀਆਂ ਨੇ, ਸੱਟੇਬਾਜ਼ੀ ਦੇ ਨਾਲ ਜੁੜੀਆਂ ਹੋਈਆਂ, ਉਹ ਇਹਨਾਂ ਲੋਕਾਂ ਨੂੰ ਨਿਸ਼ਾਨਾ ਨਾ ਬਣਾਉਣ, ਇਹ ਫਿਰ ਵੀ ਏਦਾਂ ਹੀ ਆਉਂਦੀਆਂ ਰਹਿਣਗੀਆਂ, ਫਿਰ ਵੀ ਲੋਕ ਇਹਨਾਂ ਦੇ ਜਾਲ ਦੇ ਵਿੱਚ ਫਸਦੇ ਰਹਿਣਗੇ। ਇਸ ਕਰਕੇ ਇਸ ਨੂੰ ਰੋਕਣ ਦੇ ਲਈ ਕੁਝ ਕਰਨਾ ਚਾਹੀਦਾ। ਸਰਕਾਰ ਨੇ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਆਇਆ ਇੱਕ ਨਵਾਂ ਆਪਟ ਆਊਟ ਰਜਿਸਟਰ ਬਣਾਉਣ ਦੀ ਗੱਲ ਕੀਤੀ ਹੈ। ਗੈਂਬਲਿੰਗ ਐਡਸ ਜੇਕਰ ਤੁਹਾਡੇ ਫੋਨ ਦੇ ਉੱਤੇ, ਤੁਹਾਡੇ ਗੈਜਟ ਦੇ ਉੱਤੇ ਆਉਂਦੀਆਂ ਨੇ, ਤਾਂ ਤੁਸੀਂ ਐਸੇ ਆਪਟ ਆਊਟ ਜਿਵੇਂ ਡੂ ਨਾਟ ਕਾਲ DND ਸਿਸਟਮ ਜਿਹੜਾ ਚੱਲਦਾ ਹੈਗਾ DNC, ਉਹ ਇੱਕ ਤਰੀਕੇ ਦੇ ਨਾਲ ਤੁਹਾਡੇ ਫੋਨ ਦੇ ਉੱਤੇ ਸਾਰੀਆਂ ਸਪੈਮ ਕਾਲਸ ਨੂੰ ਰੋਕ ਦਿੰਦਾ। ਠੀਕ ਇਸੇ ਤਰੀਕੇ ਦੇ ਨਾਲ ਇਹ ਆਪਟ ਆਊਟ ਰਜਿਸਟਰ ਹੋਏਗਾ, ਔਰ ਇਹਦੇ ਵਿੱਚ ਜੇ ਤੁਸੀਂ ਇਸ ਨੂੰ ਲਾਗੂ ਕਰ ਲੈਂਦੇ ਹੋ ਆਪਣੇ ਡਿਵਾਈਸ ਦੇ ਉੱਤੇ, ਤਾਂ ਫਿਰ ਤੁਹਾਨੂੰ ਕਿਸੇ ਵੀ ਕਿਸਮ ਦੀ ਗੈਂਬਲਿੰਗ ਐਡ ਜਿਹੜੀ ਉਹ ਨਹੀਂ ਆਏਗੀ। ਯਾਨੀ ਕਿ ਇੱਕ ਕਿਸਮ ਦੀ ਵਨ ਸਟੋਪ ਸ਼ੋਪ ਹੋਏਗੀ ਇਹ ਸਾਰੀਆਂ ਕਿਸਮ ਦੀਆਂ ਗੈਂਬਲਿੰਗ ਐਡਸ ਨੂੰ ਰੋਕਣ ਦੇ ਲਈ। ਔਰ ਇਸ ਆਪਟ ਆਊਟ ਰਜਿਸਟਰ ਨੂੰ ਚੱਲਦਾ ਰੱਖਣ ਦਾ ਖਰਚਾ ਸਰਕਾਰੀ ਜੇਬ ਚੋਂ ਨਹੀਂ ਹੋਏਗਾ, ਸਰਕਾਰੀ ਖਜ਼ਾਨੇ ਚੋਂ ਨਹੀਂ ਹੋਏਗਾ, ਬਲਕਿ ਸਰਕਾਰ ਨੇ ਕਿਹਾ ਕਿ ਜਿੰਨੀਆਂ ਵੀ ਗੈਂਬਲਿੰਗ ਕੰਪਨੀਜ਼ ਨੇ ਉਹ ਇਸ ਦਾ ਖਰਚਾ ਚਲਾਉਣ, ਉਹ ਇਸ ਦੇ ਵਿੱਚ ਪੈਸੇ ਪਾਉਣ। ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਨੇ ਪਾਰਲੀਮੈਂਟ ਨੂੰ ਇਹ ਜਾਣਕਾਰੀ ਦਿੱਤੀ ਹੈ। ਔਰ ਹਾਲਾਂਕਿ ਜਿਹੜੀ ਲੇਬਰ ਪਾਰਟੀ ਦੇ ਸਾਬਕਾ MP ਰਹਿ ਚੁੱਕੇ ਨੇ ਪੈਟਾ ਮਰਫੀ, ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ 2023 ਦੇ ਵਿੱਚ, 30 ਮਸ਼ਵਰੇ ਦਿੱਤੇ ਸੀ ਸਰਕਾਰ ਨੂੰ ਕਿ ਗੈਂਬਲਿੰਗ ਦੇ ਵਿੱਚ ਜਿੰਨੀਆਂ ਵੀ ਇਸ਼ਤਿਹਾਰਬਾਜ਼ੀਆਂ ਚੱਲਦੀਆਂ ਨੇ ਉਹ 'ਚ ਸੁਧਾਰ ਦੇ ਲਈ ਆਹ 30 ਸਲਾਹਾਂ ਨੇ, 30 ਮਸ਼ਵਰੇ ਨੇ। ਜੇ ਇਹਨਾਂ ਨੂੰ ਤੁਸੀਂ ਲਾਗੂ ਕਰਦੇ ਹੋ ਤਾਂ ਫਿਰ ਬਹੁਤ ਹੱਦ ਤੱਕ ਲੋਕ ਜਿਹੜਾ ਸੱਟੇਬਾਜ਼ੀ ਦੇ ਵਿੱਚ, ਜੂਏਬਾਜ਼ੀ 'ਚ ਪੈਸਾ ਗਵਾਉਣ ਤੋਂ ਬਚ ਜਾਣਗੇ। ਹਾਲਾਂਕਿ ਇਹ ਲੇਬਰ ਪਾਰਟੀ ਨੇ ਇਲਜ਼ਾਮ ਲਗਾਏ ਨੇ ਕਿ ਇਹ ਰਿਪੋਰਟ 12 ਮਈ 2026 ਨੂੰ ਸਰਕਾਰ ਨੇ ਪਾਰਲੀਮੈਂਟ ਦੇ ਟੇਬਲ ਦੇ ਉੱਤੇ ਲਿਆਂਦੀ ਵੀ ਸੀ, ਪਰ ਇਹ ਇੱਕ ਕਿਸਮ ਦੀ ਸਿਨੀਕਲ ਮੀਡੀਆ ਐਕਸਰਸਾਈਜ਼ ਸੀ। ਸਿਨੀਕਲ ਯਾਨੀ ਕਿ ਇੱਕ ਕਿਸਮ ਦੀ ਚਾਲਾਕ ਮੀਡੀਆ ਕਾਰਵਾਈ ਸੀ, ਜਿਸ ਦੇ ਵਿੱਚ ਸਰਕਾਰ ਨੇ ਕਹਿ ਤਾਂ ਦਿੱਤਾ ਕਿ ਪੈਟਾ ਮਰਫੀ ਨੇ ਇੱਕ ਰਿਪੋਰਟ ਤਿਆਰ ਕੀਤੀ ਔਰ 30 ਮਸ਼ਵਰੇ ਦਿੱਤੇ ਨੇ, ਪਰ ਮੰਨਿਆ ਇੱਕ ਵੀ ਨਹੀਂ। ਸੋ ਇਸ ਦੇ ਵਿੱਚ ਵੱਡੇ ਸੁਧਾਰ ਦੀ ਲੋੜ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਜੈੱਟ ਸਟਾਰ ਨੇ ਬੇਸ਼ੱਕ ਆਪਣੇ ਕਰਮਚਾਰੀਆਂ ਨੂੰ ਕੰਪਨੀ ਦੇ ਵਿੱਚੋਂ ਕੱਢ ਦਿੱਤਾ ਹੋਵੇ ਔਰ ਉਹਦਾ ਫਾਇਦਾ ਵੀ ਦਿਖ ਰਿਹਾ। ਜੈੱਟ ਸਟਾਰ ਨੇ ਦਸੰਬਰ ਮਹੀਨੇ ਤੱਕ ਜਿਹੜੇ 6 ਮਹੀਨੇ ਨੇ ਉਸ ਦੇ ਵਿੱਚ ਆਪਣੀ ਕਮਾਈ ਦੇ ਅੰਦਰ ਇੱਕ ਵੱਡਾ ਪ੍ਰੋਫਿਟ ਜੋੜਿਆ, $492 million ਦਾ ਜੈੱਟ ਸਟਾਰ ਨੇ ਕਮਾਈ ਕੀਤੀ ਹੈ, ਪ੍ਰੋਫਿਟ ਜੋੜਿਆ। ਆਸਟ੍ਰੇਲੀਅਨ ਸਰਵਿਸਿਜ਼ ਯੂਨੀਅਨ ਨੇ ਇੱਕ ਇਲਜ਼ਾਮ ਲਗਾਇਆ ਹੈ ਕਿ 900 ਹਵਾਈ ਅੱਡਿਆਂ ਦੇ ਉੱਤੇ, 900 ਦੇ ਕਰੀਬ ਜਿਹੜੇ ਹਵਾਈ ਅਲੱਗ ਅਲੱਗ ਹਵਾਈ ਅੱਡਿਆਂ ਦੇ ਉੱਤੇ ਜਿਹੜੇ 900 ਦੇ ਕਰੀਬ ਕਰਮਚਾਰੀ ਨੇ, ਚਾਹੇ ਗਰਾਊਂਡ ਸਟਾਫ ਹੈ ਚਾਹੇ ਜਿਸ ਕਿਸਮ ਦਾ ਵੀ, ਉਹਨਾਂ ਨੂੰ ਨੌਕਰੀ ਤੇ ਕੱਢਣ ਤੋਂ ਬਾਅਦ ਕੁਆਂਟਸ ਗਰੁੱਪ ਐਡਾ ਵੱਡਾ ਮੁਨਾਫਾ ਰੱਖ ਰਹੀ ਹੈ, ਸ਼ਰਮ ਦੀ ਗੱਲ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਦੇ ਵਿੱਚੋਂ, ਜਿੱਥੇ ਲਕੇਂਬਾ ਮਸਜਿਦ ਦੇ ਜਿਹੜੇ ਸਪੀਕਰ ਲੱਗਣੇ ਸੀ ਉਸ ਨੂੰ ਲੈ ਕੇ ਹੁਣ ਵਿਵਾਦ ਕਾਫੀ ਜ਼ਿਆਦਾ ਗਹਿਰਾ ਗਿਆ। ਲਕੇਂਬਾ ਮਸਜਿਦ ਜਿਹੜੀ ਉਸਦੀ ਤਰਫ ਤੋਂ ਇੱਕ ਅਪੀਲ ਪਾਈ ਗਈ ਸੀ, ਇੱਕ ਅਰਜ਼ੀ ਦਾਇਰ ਕੀਤੀ ਗਈ ਸੀ DA, ਜਿਹਨੂੰ ਕਿ ਡਿਵੈਲਪਮੈਂਟ ਐਪਲੀਕੇਸ਼ਨ ਕਹਿ ਲੈਂਦੇ ਆ, ਕੈਂਟਰਬਰੀ ਬੈਂਕਸਟਾਊਨ ਕੌਂਸਲ ਦੇ ਵਿੱਚ। ਐਪਲੀਕੇਸ਼ਨ ਇਹ ਸੀ ਕਿ ਲਕੇਂਬਾ ਮਸਜਿਦ ਦੇ ਜਿਹੜੇ ਅਲੱਗ ਅਲੱਗ 4 ਸਤੰਭ ਨੇ ਮਸਜਿਦ ਦੇ ਉੱਤੇ, ਉੱਚੇ ਉੱਚੇ 20 ਮੀਟਰ ਉੱਚੇ, ਉਹਨਾਂ ਦੇ ਉੱਤੇ 4 ਸਪੀਕਰ ਲਗਾ ਦਿੱਤੇ ਜਾਣ, ਤਾਂ ਕਿ ਜਿਹੜੀ ਜੁਮੇ ਦੀ ਨਮਾਜ਼ ਦੇ ਵੇਲੇ ਜਿਹੜੇ ਇੱਕ ਕਿਸਮ ਦੀ ਅਦਾਨ ਹੁੰਦੀ ਹੈ, ਉਹ ਜਿਹੜੀ ਅਜ਼ਾਨ ਹੈ ਉਹ ਸਾਰਿਆਂ ਨੂੰ ਸੁਣ ਸਕੇ ਉਸ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ। ਹਾਲਾਂਕਿ ਉਸਦੀ ਗਿਣਤੀ, ਉਸਦਾ ਦਾਇਰਾ ਜਿਹੜਾ ਸੀਮਤ ਕੀਤਾ ਗਿਆ ਸੀ, ਉਹ ਵੀ ਦੱਸ ਦਿੰਦੇ ਹਾਂ, ਪਰ ਲੈਬਨੀਜ਼ ਮੁਸਲਿਮ ਐਸੋਸੀਏਸ਼ਨ ਯਾਨੀ LMA ਦੀ ਤਰਫ ਤੋਂ ਦਾਇਰ ਕੀਤੀ ਗਈ ਇਸ ਅਰਜ਼ੀ ਨੂੰ ਹੁਣ ਕੌਂਸਲ ਦੀ ਤਰਫ ਤੋਂ ਇਹ ਕਹਿ ਕੇ ਰੱਦ ਕੀਤਾ ਜਾ ਰਿਹਾ ਹੈ ਕਿ 1600 ਦੇ ਕਰੀਬ ਐਪਲੀਕੇਸ਼ਨ, 1600 ਦੇ ਕਰੀਬ ਹਸਤਾਖਰ ਨੇ ਜਿਹੜੇ ਲੋਕਾਂ ਦੇ, ਉਹਨਾਂ ਤੱਕ ਪਹੁੰਚੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਸਹੀ ਨਹੀਂ ਹੈ, ਉਹ ਲੋਕ ਡਿਸਟਰਬ ਹੁੰਦੇ ਨੇ, ਇਹ ਲੋਕਾਂ ਦੇ ਨਿੱਜਤਾ ਦੇ ਵਿੱਚ ਉਲੰਘਣ ਹੈ, ਇਸ ਕਰਕੇ ਇਹ ਸਪੀਕਰ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਜਦਕਿ ਲੈਬਨੀਜ਼ ਮੁਸਲਿਮ ਐਸੋਸੀਏਸ਼ਨ ਦਾ ਕਹਿਣਾ ਹੈ ਕਿ 1600 ਹਸਤਾਖਰ ਤਾਂ ਸਿਰਫ ਮਨਾ ਕਰ ਰਹੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਸਤਾਖਰ ਉਹ ਕੌਂਸਲ ਨੂੰ ਪਹਿਲਾਂ ਹੀ ਦੇ ਚੁੱਕੇ ਨੇ ਜਿਹੜੇ ਲੋਕ ਇਹ ਚਾਹੁੰਦੇ ਨੇ ਕਿ ਅਜਿਹਾ ਹੋਵੇ। ਪਲੱਸ LMA ਨੇ ਕੁਝ ਸੁਝਾਅ ਵੀ ਦਿੱਤੇ ਸੀ, ਕਿਹਾ ਸੀ ਕਿ ਇਹ ਕੇਵਲ 15 ਮਿੰਟ ਦੇ ਲਈ ਹੈ, ਹਫਤੇ ਵਿੱਚ ਇੱਕ ਵਾਰ ਹੈ, ਔਰ ਇਸ ਦਾ ਰੌਲਾ ਜਿਹੜਾ ਉਹ ਇੰਨਾ ਕੁ ਉਹ ਸੀਮਤ ਕਰਨਗੇ ਕਿ ਹੈਲਡਨ ਸਟਰੀਟ ਔਰ ਇਸ ਦੇ ਆਲੇ ਦੁਆਲੇ ਹੀ ਸੁਣਾਈ ਦੇਵੇ ਲਕੇਂਬਾ 'ਚ, ਇਹ ਤੋਂ ਦੂਰ ਨਹੀਂ ਜਾਏਗਾ। ਪਰ ਵਿਰੋਧ ਕਰ ਰਹੇ ਜਿਹੜੇ ਲੋਕ ਨੇ, ਜਾਂ ਜਿਵੇਂ ਕੌਂਸਲ ਦੇ ਜਿਹੜੇ ਕੈਂਟਰਬਰੀ ਬੈਂਕਸਟਾਊਨ ਦੇ ਕੌਂਸਲਰ ਵੀ ਨੇ ਬਾਰਬਰਾ ਕੁਰੀ, ਉਹਨਾਂ ਨੇ ਵੀ ਇਸ ਦੇ ਉੱਤੇ ਇਤਰਾਜ਼ ਜਤਾਇਆ। ਉਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ ਇਜਾਜ਼ਤ ਦੇਣ ਦਾ ਮਤਲਬ ਇਹ ਹੈ ਕਿ ਇੱਕ ਐਗਜ਼ਾਮਪਲ ਸੈੱਟ ਹੋ ਜਾਏਗੀ ਚੰਗੇ ਮੁਸਲਿਮ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰੇਅਰ ਕਰਨ ਦੇ ਲਈ ਇਸ ਕਿਸਮ ਦੇ ਸੋਫਿਸਟੀਕੇਟਿਡ ਐਕੂਸਟਿਕ ਸਿਸਟਮ ਦੀ ਲੋੜ ਨਹੀਂ ਹੈ, ਉਹ ਵੈਸੇ ਹੀ ਆਪਣੀ ਨਮਾਜ਼ ਜਿਹੜੀ ਅਦਾ ਕਰ ਲੈਂਦੇ ਨੇ। ਪਰ LMA ਨੇ ਹਾਲ ਫਿਲਹਾਲ ਇਸ ਜਿਹੜੀ ਅਰਜ਼ੀ ਆ ਉਸਨੂੰ ਦਾਖਲ ਕਰ ਰੱਖਿਆ, ਉਸਨੂੰ ਵਿਦਡਰਾਅ ਨਹੀਂ ਕੀਤਾ, ਇਸ ਦੇ ਉੱਤੇ ਇੱਕ ਅਲੱਗ ਬਹਿਸ ਜਿਹੜੀ ਉਹ ਤੁਰ ਪਈ ਹੈ। ਖੇਡ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਬਨਾਮ ਸ਼੍ਰੀਲੰਕਾ ਜਿਹੜਾ ਟੈਸਟ ਮੈਚ ਚੱਲ ਰਿਹਾ, ਪਹਿਲਾ ਟੈਸਟ ਮੈਚ ਗੇਲ ਦੇ ਵਿੱਚ, ਉਸ ਦੇ ਅੰਦਰ ਸ਼੍ਰੀਲੰਕਾ ਹੁਣ 178 ਦੌੜਾਂ ਦੇ ਨਾਲ ਪਛੜਿਆ। ਪਹਿਲੀ ਪਾਰੀ ਦੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 462 ਦੌੜਾਂ ਬਣਾਈਆਂ ਸੀ। ਸ਼੍ਰੀਲੰਕਾ ਦੀ ਪੂਰੀ ਟੀਮ ਪਹਿਲੀ ਪਾਰੀ ਦੇ ਵਿੱਚ 284 ਦੌੜਾਂ ਦੇ ਉੱਤੇ ਆਊਟ ਹੋ ਗਈ। ਸਾਰੇ ਭਾਰਤੀ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਮਾਨਵ ਸੂਤਰ ਨੇ ਆਪਣੇ ਪਹਿਲੀ ਮੈਚ ਦੇ ਵਿੱਚ 4 ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਨੇ 3 ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ ਤੇ ਮੁਹੰਮਦ ਸਦਾਜ਼ ਨੂੰ ਇੱਕ ਇੱਕ ਵਿਕਟ ਜਿਹੜੀ ਉਹ ਹਾਸਲ ਹੋਈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ब्रोकर्स अपनी इंश्योरेंस की हर लोड़ ले। याद रखो बस अमरिंदर गिद्दा, कॉल 0491-999-555। शर्ता लागू। किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, थोड़े घर बनाए एकदम क्लासी। असी बनाने हैं डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton.
1: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
0: सोना चाहिदा,
2: भरोसा चाहिदा,
0: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
3: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ACC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ,
2: ਸਮਿਥਸ ਲੇਨ ਬਾਈ ਮੋਵੈਕ ਵਿੱਚ। ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
3: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਕੁਛ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
4: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
4: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ

0: ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
1: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਪਰੋਸੇ ਦੀ ਨਿਸ਼ਾਨੀ।